ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਵਾਲੇ ਬਾਬੂ, ਮੇਰਾ ਗਾਣਾ ਚਲਾ ਦੋ।
3: ਸਤਿ ਸ਼੍ਰੀ ਅਕਾਲ, ਸ਼ੁਭੋਏ ਬਾਦਸ਼ਾਹ, ਤੇ ਤੁਸੀਂ ਸੁਣ ਰਹੇ ਹੋ 1674 AM ਰੇਡੀਓ। ਹਾਂਜੀ।

0: ਦੱਸ ਗਏ ਸੀ ਨੀ ਘੁੰਗਰੂ ਤੇਰਿਆਂ ਪੈਰਾਂ ਦੇ ਕਿ ਗੇੜਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
3: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
4: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਤੁਸੀਂ ਗਾਣੇ ਇੰਜੋਏ ਕਰ ਰਹੇ ਹੋ। ਐਤਵਾਰ ਦੇ ਦਿਨ ਮਾਂ ਦਿਵਸ ਹੈ, ਸੋ ਇਸ ਕਰਕੇ ਐਤਵਾਰ ਦੇ ਦਿਨ ਤੋਂ ਪਹਿਲਾਂ ਪਹਿਲਾਂ ਸ਼ੁੱਕਰਵਾਰ ਦੇ ਦਿਨ ਆਪਾਂ ਅੱਜ ਦਾ ਪ੍ਰੋਗਰਾਮ ਇਸੇ ਦਿਵਸ ਨੂੰ ਸਮਰਪਿਤ ਆਪਾਂ ਕਰਾਂਗੇ। ਅਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੇ ਗਾਣੇ ਭੇਜ ਸਕਦੇ ਹੋ, ਜਿਹਦੀ ਜਿਹਦੀ ਵੀ ਕਿਤੇ ਸਪੇਸ ਬਣੀ, ਜਿੱਥੇ ਜਿੱਥੇ ਵੀ ਬਣੀ ਆਪਾਂ ਜ਼ਰੂਰ ਪਲੇ ਕਰਾਂਗੇ ਗਾਣੇ। ਅਤੇ ਨਾਲ ਦੀ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਜੇਕਰ ਆਪਣੇ ਮਦਰ ਦੇ ਨਾਂ, ਮਾਂ ਦੇ ਨਾਂ ਕੋਈ ਸੁਨੇਹਾ ਤੁਸੀਂ ਭੇਜਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਸਾਨੂੰ ਭੇਜ ਸਕਦੇ ਹੋ, ਮੈਸੇਜ ਭੇਜ ਸਕਦੇ ਹੋ। ਅੱਜ ਦੇ ਦਿਨ ਕੋਈ ਕਵਿਤਾ, ਕੋਈ ਪੋਇਮ, ਕੋਈ ਕਹਾਣੀ, ਕੋਈ ਮਾਂ ਦੇ ਨਾਲ ਜੁੜੀ ਕੋਈ ਯਾਦ ਤੁਸੀਂ ਸਾਂਝੀ ਕਰਨੀ ਹੋਵੇ ਉਹ ਤੁਸੀਂ ਕਰ ਸਕਦੇ ਹੋ। ਅਤੇ ਜੇਕਰ ਕਿਸੇ ਨੇ ਕਾਲ ਵੀ ਕਰਨੀ ਹੋਵੇ ਅਤੇ ਜੇਕਰ ਤੁਸੀਂ ਸਰਪ੍ਰਾਈਜ਼ ਵੀ ਦੇਣਾ ਹੋਵੇ, ਗੱਲ ਵੀ ਕਰਨੀ ਹੋਵੇ ਕਿਸੇ ਮਾਂ ਨੇ ਆਪਣੇ ਬੱਚੇ ਦੇ ਨਾਲ, ਅਤੇ ਉਹ ਵੀ ਤੁਸੀਂ ਆ ਕੇ ਕਰ ਸਕਦੇ ਹੋ। ਬੱਚੇ ਨੇ ਮਾਂ ਨਾ ਕਰਨੀ ਹੋਵੇ ਤਾਂ ਉਹ ਵੀ ਤੁਸੀਂ ਕਰ ਸਕਦੇ ਹੋ। ਜੇ ਕਿਸੇ ਨੂੰ ਪਤਾ ਹੋਵੇ ਕਿ ਕੋਈ ਸੁਣ ਰਿਹਾ ਤਾਂ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ। ਇੱਕ ਗਾਣਾ ਆਪਾਂ ਸੁਣਦੇ ਹਾਂ ਅਤੇ ਫਿਰ ਆਪਾਂ ਇਸ ਗੱਲਬਾਤ ਨੂੰ ਆਪਾਂ ਅੱਗੇ ਜਾਰੀ ਰੱਖਾਂਗੇ। ਇਹ ਗਾਣਾ ਸਾਰੀਆਂ ਮਾਵਾਂ ਦੇ ਲਈ, ਦੁਨੀਆ ਭਰ ਦੀਆਂ ਸਾਰੀਆਂ ਮਾਵਾਂ ਦੇ ਲਈ ਇਹ ਗਾਣਾ, ਅਤੇ ਫਿਰ ਆਪਾਂ ਦੁਬਾਰਾ ਤੋਂ ਆ ਕੇ ਇਸ ਲੜੀ ਨੂੰ ਇੱਥੋਂ ਹੀ ਜੋੜਦੇ ਹਾਂ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਹਾਂਜੀ ਮੈਲਬਨ ਦੇ ਵਿੱਚ ਤੁਸੀਂ ਗਾਣਾ ਸੁਣ ਰਹੇ ਸੀ ਮਨਪ੍ਰੀਤ ਸਿੰਘ ਦੀ ਆਵਾਜ਼ ਦੇ ਵਿੱਚ ਹਰਮਨਜੀਤ ਦੀ ਕਲਮ ਤੋਂ ਲਿਖਿਆ ਅਤੇ ਸ਼ਾਇਦ ਇਸ ਤੋਂ ਬਿਹਤਰ ਤਰੀਕੇ ਦੇ ਨਾਲ ਮਾਂ ਦੇ ਜਜ਼ਬਾਤ ਮਾਂ ਦਾ ਬੱਚੇ ਦੇ ਨਾਲ ਰਿਸ਼ਤਾ ਸ਼ਾਇਦ ਹੀ ਕਦੀ ਕਿਸੇ ਨੇ ਗਾਇਆ ਕਦੀ ਕਿਸੇ ਨੇ ਲਿਖਿਆ ਹੋਵੇ ਇੱਕ ਮਾਂ ਸ਼ਾਇਦ ਹੋਰ ਬਿਹਤਰ ਤਰੀਕੇ ਦੇ ਨਾਲ ਇਹ ਅਹਿਸਾਸ ਕਰ ਸਕਦੀ ਹੈ ਬਹੁਤ ਸਾਰੇ ਗਾਣੇ ਬੜੀਆਂ ਸਾਰੀਆਂ ਕਵਿਤਾਵਾਂ ਬੜੀਆਂ ਕਹਾਣੀਆਂ ਆਪਾਂ ਸੁਣਦੇ ਹਾਂ ਪਰ ਇਹ ਵਾਲਾ ਇੱਕ ਪੱਖ ਸ਼ਾਇਦ ਕਦੀ ਕਿਸੇ ਨੇ ਨਹੀਂ ਸੀ ਛੋਇਆ ਜਿਹੜੇ ਤਰੀਕੇ ਦੇ ਨਾਲ ਇਹ ਵਾਲਾ ਮੰਜ਼ਰ ਜਦੋਂ ਇੱਕ ਬੱਚਾ ਆਉਣ ਵਾਲਾ ਹੁੰਦਾ ਵਾ ਇਸ ਦੁਨੀਆਂ ਦੇ ਵਿੱਚ ਉਦੋਂ ਦੇ ਕੀ ਅਹਿਸਾਸ ਨੇ ਅਤੇ ਮੈਂ ਫਿਰ ਸ਼ਾਇਦ ਇਹੋ ਹੀ ਕਹੂੰਗਾ ਕਿ ਇਹ ਸ਼ਾਇਦ ਮਾਂ ਬਿਹਤਰ ਦੱਸ ਸਕਦੀ ਹੈ ਅਤੇ ਸਾਡੇ ਕੋਲ ਵੀ ਇਸ ਟਾਈਮ ਸਟੂਡੀਓ ਦੇ ਵਿੱਚ ਇੱਕ ਮਾਂ ਬੈਠੀ ਹੈ ਬੜੀਆਂ ਮਾਵਾਂ ਬਾਹਰ ਬੈਠੀਆਂ ਇਸ ਟਾਈਮ ਦੇ ਉੱਤੇ ਸੁਣ ਰਹੀਆਂ ਹੋਣਗੀਆਂ ਤੁਸੀਂ ਵੀ ਆਪਣੇ ਜਜ਼ਬਾਤ ਅੱਜ ਦੇ ਦਿਨ ਲਿਖ ਕੇ ਭੇਜ ਸਕਦੇ ਹੋ ਅਤੇ ਸਾਡੇ ਨਾਲ ਨੇ ਸਟੂਡੀਓ ਦੇ ਵਿੱਚ ਜਸਪ੍ਰੀਤ
1: ਹਾਂਜੀ ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ ਬਿਲਕੁਲ ਇਹ ਗਾਣਾ ਵਾਕਈ ਉਹ ਫੀਲਿੰਗ ਹੈ ਜਿਹੜੀ ਸੱਚੀ ਫੀਲਿੰਗ ਇੱਕ ਮਾਂ ਵਾਲੀ ਅਤੇ ਮੈਂ ਵੀ ਇਹਦੇ 'ਤੇ ਲਿਖਿਆ ਸੀਗਾ ਰਲਦਾ ਮਿਲਦਾ
0: ਜੀ ਜੀ ਪਲੀਜ਼ ਪਲੀਜ਼
1: ਅਤੇ ਮੈਂ ਉਸ ਤੋਂ ਹੀ ਸ਼ੁਰੂਆਤ ਕਰਾਂਗੀ
0: ਜੀ
1: ਮਾਂ ਮਾਂ ਬਣ ਕਰ ਮੈਨੇ ਜਾਣਾ ਪਿਆਰ ਕਾ ਅਸਲੀ ਮਤਲਬ ਕਿਆ ਹੋਤਾ ਹੈ ਨੀਂਦ ਅਧੂਰੀ ਰਹਿ ਜਾਏ ਫਿਰ ਵੀ ਚਿਹਰੇ ਪੇ ਸਕੂਨ ਹੋਤਾ ਹੈ ਸਕੂਨ ਕਿਉਂ ਹੋਤਾ ਹੈ ਮਾਂ ਬਣ ਕਰ ਮੈਨੇ ਜਾਣਾ ਧੜਕਨੋ ਕਾ ਰਿਸ਼ਤਾ ਕਿਆ ਹੋਤਾ ਹੈ ਚੋਟ ਲੱਗੇ ਬੱਚੇ ਕੋ ਤੋ ਦਰਦ ਮੁਝੇ ਕਿਉਂ ਹੋਤਾ ਹੈ ਮਾਂ ਬਣ ਕਰ ਮੈਨੇ ਜਾਣਾ ਆਪਣੇਪਨ ਕਾ ਅਸਲੀ ਅਹਿਸਾਸ ਕਿਆ ਹੋਤਾ ਹੈ ਜਬ ਭੀੜ ਮੇਂ ਛੋਟਾ ਸਾ ਹਾਥ ਪਕੜ ਲੇ ਉਂਗਲੀ ਤਬ ਡਰ ਵੀ ਕਹੀਂ ਖੋ ਜਾਤਾ ਹੈ ਮਾਂ ਬਣ ਕਰ ਮੈਨੇ ਜਾਣਾ ਆਪਣੇ ਸੇ ਪਹਿਲੇ ਕਿਸੀ ਔਰ ਕੋ ਰੱਖਣਾ ਉਸਕਾ ਖਾਨਾ ਉਸਕੇ ਕੱਪੜੇ ਥਾਲੀ ਕਾ ਆਖਰੀ ਨਿਵਾਲਾ ਵੀ ਹੱਸ ਕਰ ਉਸੀ ਕੋ ਦੇ ਦੇਣਾ ਮਾਂ ਬਣ ਕਰ ਮੈਨੇ ਜਾਣਾ ਦਰਦ ਮੇਂ ਵੀ ਮੁਸਕੁਰਾਨਾ ਕੈਸੇ ਆਂਸੂ ਆਂਖੋਂ ਮੇਂ ਹੋ ਕਰ ਵੀ ਲੋਰੀ ਗਾਣਾ ਕੈਸੇ ਮਾਂ ਬਣ ਕਰ ਮੈਨੇ ਜਾਣਾ ਅਸਲੀ ਚਾਹਤ ਕਿਆ ਹੋਤੀ ਹੈ ਰੱਬ ਕੋ ਭਲੇ ਹੀ ਨਾ ਦੇਖਾ ਹੋ ਪਰ ਉਸੇ ਰੋਤੇ ਸੇ ਹਸਾ ਦੂੰ ਤੋ ਰੱਬ ਕੀ ਆਹਟ ਮਹਿਸੂਸ ਹੋਤੀ ਹੈ ਮਾਂ ਬਣ ਕਰ ਹੀ ਮੈਨੇ ਮੇਰੀ ਮਾਂ ਕੋ ਔਰ ਵੀ ਜ਼ਿਆਦਾ ਸਮਝਾ ਮਾਂ ਜੋ ਮੇਰੀ ਮਾਂ ਜੋ ਮੈਂ ਮੇਰੀ ਮਾਂ ਜੈਸੀ ਬਣ ਪਾਈ ਤੋ ਸੱਚ ਮੇਂ ਜੀਤ ਜਾਊਂਗੀ ਮੈਂ ਇਤਨੀ ਸ਼ਿੱਦਤ ਇਤਨੀ ਸਹਿਨਸ਼ੀਲਤਾ ਆਜ ਸਮਝਾ ਹਰ ਇੱਕ ਬਾਤ ਕਾ ਅਰਥ ਕਿਤਨੀ ਮਿਹਨਤ ਕੀ ਹੈ ਤੂਨੇ ਆਜ ਜਾਣਾ ਅਸਲੀ ਪਿਆਰ ਕਾ ਅਰਥ ਆਜ ਦਿਲ ਸੇ ਕਹਿਤੀ ਹੂੰ ਮੈਂ ਤੁਮ ਹੀ ਦੁਨੀਆ ਹੋ ਮੇਰੀ ਮਾਂ ਮੈਂ ਜੋ ਵੀ ਹੂੰ ਜੈਸੀ ਵੀ ਹੂੰ ਬਸ ਤੁਮਹਾਰੀ ਹੀ ਛਾਇਆ ਹੂੰ ਮਾਂ ਬਣ ਕਰ ਮੈਨੇ ਜਾਣਾ ਮਾਂ ਹੋਣਾ ਸਿਰਫ ਇੱਕ ਰਿਸ਼ਤਾ ਨਹੀਂ ਯੇ ਤੋ ਪੂਰੀ ਜ਼ਿੰਦਗੀ ਹੈ
0: ਬਹੁਤ ਸੋਹਣਾ ਜੀ ਵੈਰੀ ਨਾਈਸ
1: ਥੈਂਕ ਯੂ
0: ਬਹੁਤ ਸੋਹਣਾ ਲਿਖਿਆ ਅਤੇ ਮੈਨੂੰ ਲੱਗਦਾ ਕਿ ਹਰ ਇੱਕ ਇਨਸਾਨ ਜਿਹੜਾ ਇਸ ਦੁਨੀਆਂ ਦੇ ਉੱਤੇ ਆਉਂਦਾ ਹਰ ਇੱਕ ਦੇ ਅੰਦਰ ਜਜ਼ਬਾਤ ਹੁੰਦੇ ਆ ਅਤੇ ਸਭ ਤੋਂ ਪਹਿਲੀ ਵਾਰ ਜੇਕਰ ਤੁਹਾਨੂੰ ਉਹਨਾਂ ਜਜ਼ਬਾਤਾਂ ਦਾ ਅਹਿਸਾਸ ਹੁੰਦਾ ਅਤੇ ਉਹ ਸ਼ਾਇਦ ਸੰਤਾਨ ਦੇ ਆਉਣ ਦੇ ਨਾਲ ਜਾਂ ਫਿਰ ਬੱਚਾ ਜਦੋਂ ਜੰਮਦਾ ਅਤੇ ਉਹਦਾ ਸ਼ਾਇਦ ਮਾਂ ਦੇ ਨਾਲ ਉਹ ਅਹਿਸਾਸ ਸ਼ਾਇਦ ਉਹ ਕੋਈ ਵੀ ਕਵੀ ਬਿਆਨ ਨਾ ਕਰ ਸਕੇ ਪਰ ਹਾਂ ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਉਹਨੂੰ ਕੋਸ਼ਿਸ਼ ਜ਼ਰੂਰ ਕਰਦਾ ਕਿਤੇ ਨਾ ਕਿਤੇ ਕੋਈ ਇੱਕ ਪਾਸਾ ਕੋਈ ਇੱਕ ਅੰਸ਼ ਜ਼ਰੂਰ ਉਹ ਛੋਹ ਜਾਂਦਾ ਪਰ ਇਹਨਾਂ ਜਜ਼ਬਾਤਾਂ ਨੂੰ ਬਿਆਨ ਕਰਨਾ ਬੜਾ ਔਖਾ ਕਿਉਂਕਿ ਹਰ ਇੱਕ ਦੇ ਆਪਣੇ ਆਪਣੇ ਹਰ ਇੱਕ ਦੇ ਰਿਸ਼ਤੇ ਨਾਤੇ ਉਹ ਕਿਹੜੇ ਤਰੀਕੇ ਦੇ ਨਾਲ ਵੇਖਦਾ ਵਾ ਕਿੱਦਾਂ ਉਹ ਬਿਆਨ ਕਰਦਾ ਕਿਹੜੇ ਹਾਲਾਤਾਂ ਦੇ ਵਿੱਚ ਨੇ ਉਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਥੈਂਕ ਯੂ ਧੰਨਵਾਦ ਤੁਹਾਡਾ ਢੇਰ ਸਾਰੇ ਮੈਸੇਜ ਦੇ ਲਈ ਮੈਂ ਕੋਸ਼ਿਸ਼ ਕਰੂੰਗਾ ਮੈਸੇਜ ਵੀ ਪੜ੍ਹਨ ਦੀ ਪਰ ਨਾਲ ਦੀ ਨਾਲ ਅੱਜ ਦੇ ਪ੍ਰੋਗਰਾਮ ਦੇ ਬਾਕੀ ਅੰਗ ਵੀ ਆਪਾਂ ਨਾਲ ਲੈ ਕੇ ਚੱਲੀਏ ਸੋ ਇੱਕ ਵਾਰੀ ਫਿਰ ਤੋਂ ਤੁਹਾਨੂੰ ਯਾਦ ਕਰਵਾ ਦਈਏ ਕਿ ਅੱਜ ਦਿਨ ਸ਼ੁੱਕਰਵਾਰ ਦਾ ਸੋ ਅੱਜ ਦੇ ਦਿਨ ਸ਼ੇਰੋ ਸ਼ਾਇਰੀ ਹੁੰਦੀ ਹੈ ਅਤੇ ਸ਼ੁਰੂਆਤ ਜਾਸੀ ਕਰ ਚੁੱਕੇ ਨੇ ਤੁਸੀਂ ਵੀ ਜੇਕਰ ਕੋਈ ਕੁਛ ਸੁਣਾਉਣਾ ਹੋਵੇ ਅਤੇ ਸੁਣਾ ਸਕਦੇ ਹੋ ਤੁਸੀਂ ਆਪਣਾ ਲਿਖਿਆ ਜਾਂ ਕਿਸੇ ਦਾ ਲਿਖਿਆ ਕੋਈ ਕਵਿਤਾ ਸੁਣਾ ਸਕਦੇ ਹੋ ਕੋਈ ਪੋਇਟਰੀ ਸੁਣਾ ਸਕਦੇ ਹੋ ਕੋਈ ਕਹਾਣੀ ਕੋਈ ਚੁਟਕਲਾ ਸੋ ਸਾਰਾ ਖੁੱਲ੍ਹੇ ਅਖਾੜੇ ਦੇ ਵਿੱਚ ਅੱਜ ਆਪਾਂ ਸ਼ਾਮਿਲ ਕਰਦੇ ਹਾਂ ਆਪਣੇ ਮਾਂ ਦੇ ਨਾਲ ਤੁਸੀਂ ਆਪਣੀ ਕੋਈ ਯਾਦ ਕੋਈ ਜ਼ਰੂਰੀ ਨਹੀਂ ਹੈ ਕਿ ਉਹ ਜਜ਼ਬਾਤੀ ਹੋਵੇ ਉਹ ਕੋਈ ਹਾਸਾ ਠਾਠਾ ਵੀ ਹੋ ਸਕਦਾ ਮਾਂ ਦਾ ਭੋਲਾਪਨ ਵੀ ਹੋ ਸਕਦਾ ਮਾਂ ਦੇ ਨਾਲ ਕਿੱਦਾਂ ਦੀਆਂ ਕਿੰਨੀਆਂ ਯਾਦਾਂ ਸਾਡੀਆਂ ਜੁੜੀਆਂ ਹੁੰਦੀਆਂ ਕੁੱਟ ਤੋਂ ਲੈ ਕੇ ਪਿਆਰ ਤੱਕ ਪਤਾ ਨਹੀਂ ਕਿੰਨਾ ਕੁ ਕੁਛ ਆ ਜਾਂਦਾ। ਸੋ ਤੁਸੀਂ ਉਹਨਾਂ ਦੇ ਵਿੱਚੋਂ ਜੇਕਰ ਕੋਈ ਪਲ ਸਾਂਝਾ ਕਰਨਾ ਚਾਹੋ ਤਾਂ ਕਰ ਸਕਦੇ ਹੋ 0447171674 0447171674 ਸਾਡਾ ਫੋਨ ਨੰਬਰ ਹੈ। ਅਤੇ ਇੱਕ ਮੈਂ ਯਾਦ ਕਰਵਾ ਦਾਂ ਕਿ ਆਪਾਂ ਜਿਹੜੀਆਂ ਤੁਹਾਡੀਆਂ ਕਾਲਾਂ ਜਾਂ ਇਹ ਪ੍ਰੋਗਰਾਮ ਪੌਣੇ ਕੁ 12 ਤੱਕ ਸਾਡਾ ਨਿਬੇੜਨ ਦੀ ਇੰਨੀ ਦਿਨੀ ਕੋਸ਼ਿਸ਼ ਰਹਿੰਦੀ ਹੈ ਅਤੇ ਮਾਫ਼ੀ ਚਾਹੁੰਦਾ ਉਸ ਤੋਂ ਬਾਅਦ ਮੈਂ ਜਾਂ ਫਿਰ ਅਸੀਂ ਕਾਲਜ ਨਹੀਂ ਸੋ ਸਾਡੇ ਜਿਹੜੇ ਰੋਜ਼ ਦੇ ਹੀ ਪ੍ਰੋਗਰਾਮ ਨੇ ਉਹਨਾਂ ਦਾ ਪੈਟਰਨ ਇਹੋ ਹੀ ਰਹੂਗਾ ਕਿ ਆਪਾਂ ਪੌਣੇ ਕੁ 12 ਵਜੇ ਤੱਕ ਪ੍ਰੋਗਰਾਮ 11:50 ਲਾ ਲਓ ਚਲੋ
1: ਹੈ
0: ਨਾ, ਕਿਉਂਕਿ 12 ਵਜੇ ਆਪਾਂ ਖਬਰਾਂ ਲੈਣੀਆਂ ਹੁੰਦੀਆਂ
1: ਅਤੇ
0: ਕੋਸ਼ਿਸ਼ ਕਰਾਂਗੇ ਕਿ ਆਪਾਂ ਸਮੇਂ ਸਿਰ ਤੁਹਾਡੇ ਲਈ ਖਬਰਾਂ ਜਿਹੜੀਆਂ ਨੇ ਉਹ ਵੀ ਪ੍ਰੀਤਮ ਰੁਪਾਲ ਜੀ ਕਹਿੰਦੀਆਂ ਲੈ ਕੇ ਆ ਸਕੀਏ। ਸੋ ਇਸ ਕਰਕੇ ਜ਼ਰੂਰੀ ਆ ਕਿ ਤੁਸੀਂ ਪਹਿਲੇ ਦੌਰ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਹੀ ਜਦੋਂ ਆਪਾਂ ਆਵਾਜ਼ ਦਿੰਦੇ ਹੁੰਦੇ ਹਾਂ ਉਦੋਂ ਤੁਸੀਂ ਕਾਲ ਕਰ ਲਿਆ ਕਰੋ। ਅਖੀਰਲੇ ਸਮੇਂ ਦੇ ਵਿੱਚ ਕਈ ਵਾਰ ਤੁਸੀਂ ਆਪਣੀ ਥਾਂ ਸੱਚੇ ਪਰ ਸਾਡੇ ਕੋਲ ਪਹਿਲਾਂ ਹੀ ਉਸ ਤੋਂ ਕਾਲਰ ਪਏ ਹੁੰਦੇ ਨੇ ਕਈ ਹੋਲਡ ਦੇ ਉੱਤੇ, ਸੋ ਇਸ ਵਜ੍ਹਾ ਦੇ ਕਰਕੇ ਸਾਡੀ ਕਾਫ਼ੀ ਜ਼ਿਆਦਾ ਦੇਰੀ ਕਈ ਵਾਰੀ ਹੋ ਜਾਂਦੀ ਹੈ। ਸੋ ਇੰਨਾ ਕੁ ਤੁਸੀਂ ਜ਼ਰੂਰ ਕੋਆਪਰੇਟ ਕਰਿਓ ਅਤੇ ਰਲ ਮਿਲ ਕੇ ਅਤੇ ਆਪਾਂ ਇੱਕ ਦੂਸਰੇ ਦੀ ਮਦਦ ਦੇ ਨਾਲ ਹੋਰ ਪ੍ਰੋਗਰਾਮ ਦਾ ਹਾਰ ਸ਼ਿੰਗਾਰ ਆਪਾਂ ਕਰ ਸਕੀਏ। ਸੋ ਜਿੱਥੇ ਅੱਜ ਮਾਣ ਦਿਵਸ ਨੂੰ ਸਮਰਪਿਤ ਗੱਲਾਂ ਬਾਤਾਂ ਹੋਣਗੀਆਂ, ਤੁਹਾਡੇ ਮੈਸੇਜ ਪੜ੍ਹਨ ਦੀ ਮੈਂ ਕੋਸ਼ਿਸ਼ ਕਰੂੰਗਾ, ਕਾਲਾਂ ਦਾ ਇੰਤਜ਼ਾਰ ਰਹੂਗਾ। ਉੱਥੇ ਨਾਲ ਦੀ ਨਾਲ ਆਪਾਂ ਇੱਕ ਸਿਲਸਿਲਾ ਸ਼ੁਰੂ ਕੀਤਾ ਹੈ ਕਿ ਤੁਹਾਡੇ ਨਾਲ ਕੀ ਵਧੀਆ
1: ਵਧੀਆ
0: ਵਧੀਆ ਤੁਹਾਡੇ ਨਾਲ ਕੀ ਹੋਇਆ ਬੀਤਿਆ ਵਾਪਰਿਆ, ਵੀਕਐਂਡ ਦੇ ਉੱਤੇ ਆਸ ਪਾਸ ਕੀ ਤੁਹਾਡੇ ਚੱਲ ਰਿਹਾ ਵਾ ਉਹ ਵੀ ਤੁਹਾਡੇ ਨਾਲ ਜ਼ਰੂਰ ਆਪਾਂ ਸਾਂਝਾ ਕਰਾਂਗੇ ਕੀ ਆਸ ਪਾਸ ਹੋ ਰਿਹਾ ਵਾ, ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਜਾ ਕੇ ਵੇਖ ਸਕਦੇ ਹੋ, ਇੰਜੋਏ ਕਰ ਸਕਦੇ ਹੋ। ਇਹ ਨਹੀਂ ਵੀ ਸਿਰਫ ਤੁਸੀਂ ਜਾ ਕੇ ਅਤੇ ਰੋਟੀ ਖਾਣੀ ਹੁੰਦੀ ਆ ਮਾਂ ਦੇ ਨਾਲ, ਇਹ ਇੱਥੇ ਆਪਾਂ ਇੱਥੋਂ ਦੇ ਮਾਹੌਲ ਚਾਲ ਚੋਂ ਵੇਖ ਕੇ ਜ਼ਿਆਦਾਤਰ ਆਪਾਂ ਇਹੋ ਹੀ ਵੇਖਦੇ ਹਾਂ ਵੀ ਮਾਂ ਨੂੰ ਲੈ ਜਾਓ ਅਤੇ ਰੋਟੀ ਖਾ ਲਓ, ਹੈ ਨਾ, ਰੋਟੀ ਤਾਂ ਘਰ ਵੀ ਖਾ ਸਕਦੇ ਅਤੇ ਹੋਰ ਵੀ ਬਹੁਤ ਸਾਰਾ ਕੁਛ ਤੁਸੀਂ ਆਸ ਪਾਸ ਵੇਖ ਸਕਦੇ ਹੋ ਕੀ ਇਸ ਵੀਕਐਂਡ ਦੇ ਉੱਤੇ। ਜੇ ਤੁਹਾਨੂੰ ਕੁਛ ਪਤਾ ਹੋਵੇ ਤਾਂ ਤੁਸੀਂ ਵੀ ਜ਼ਰੂਰ ਸਾਨੂੰ ਦੱਸਿਓ
1: ਅਤੇ
0: ਹੋ ਸਕਦਾ ਉਹ ਜ਼ਿਆਦਾ ਬਿਹਤਰ ਹੋਵੇ ਤੁਹਾਡੇ ਇਰਦ ਗਿਰਦ ਤੁਸੀਂ ਕੁਛ ਇੱਦਾਂ ਦਾ ਜਾਣਦੇ ਹੋ। ਅਤੇ ਨਾਲ ਦੀ ਨਾਲ ਆਪਾਂ ਕਿਉਂਕਿ ਵੀਕਐਂਡ ਆ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਡੇ ਨਾਲ ਇਹ ਵੀ ਸਾਂਝਾ ਕਰਾਂਗੇ ਕਿ ਕਿਹੜੀਆਂ ਕਿਹੜੀਆਂ ਫਿਲਮਾਂ ਕਿਹੜੇ ਕਿਹੜੇ ਸੀਰੀਜ਼ ਆਉਣ ਵਾਲੀਆਂ ਨੇ ਅਤੇ ਆਈਆਂ ਨੇ ਅਤੇ ਕੀ ਤੁਸੀਂ ਵੇਖ ਸਕਦੇ ਹੋ, ਸੋ ਇਹ ਵੀ ਤੁਸੀਂ ਇੰਜੋਏ ਕਰ ਸਕਦੇ ਹੋ। ਜੇ ਤੁਹਾਡੇ ਕੋਲ ਕੋਈ ਹੋਵੇ ਜਾਣਕਾਰੀ ਤਾਂ ਵੀ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸੋ ਤੁਹਾਡੇ ਨਾਲ ਜੋ ਕੁਛ ਚੰਗਾ ਇਸ ਹਫ਼ਤੇ ਦੇ ਵਿੱਚ ਹੋਇਆ ਉਹ ਤੁਸੀਂ ਜੇਕਰ ਸਾਂਝਾ ਕਰਨਾ ਚਾਹੋ ਤਾਂ ਉਹ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਜਿਹੜਾ ਕੋਈ ਦੇਸ਼ ਦੁਨੀਆ ਦੇ ਵਿੱਚ ਕੋਈ ਵਧੀਆ ਖਬਰ ਹੁੰਦੀ ਆ ਉਹ ਕੋਸ਼ਿਸ਼ ਕਰੀਦੀ ਆ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰੀਏ। ਜਿੱਥੇ ਜਿਹੜੀ ਦੁਨੀਆ ਦੇ ਵਿੱਚ ਸਾਨੂੰ ਲੱਗਦਾ ਵੀ ਚਾਰ ਚੁਫੇਰੇ ਕੁਛ ਹੋ ਹੀ ਨਹੀਂ ਚੰਗਾ ਰਿਹਾ, ਹਾਹਾਕਾਰ ਮੱਚੀ ਪਈ ਹੈ,
1: ਅਫਰਾ ਤਫਰੀ ਮੱਚੀ ਪਈ ਹੈ,
0: ਹੈ ਨਾ, ਸਾਨੂੰ ਇੱਦਾਂ ਲੱਗ ਇੱਕ ਮੂਮੈਂਟ 'ਤੇ ਲੱਗਦਾ ਹੈ ਨਾ ਵੀ ਕੀ ਹੋ ਵੀ ਕੀ ਰਿਹਾ ਚੰਗਾ, ਹੈ ਨਾ, ਵੀ ਉੱਧਰ ਉੱਧਰ ਜੰਗ ਲੱਗੀ ਆ, ਹੈ ਨਾ, ਇੱਧਰ ਜੰਗ ਲੱਗੀ ਆ, ਇੱਧਰ ਲੋਕਲ ਪੱਧਰ 'ਤੇ ਤੇਲ ਵਧਿਆ ਪਿਆ ਵਾ, ਬੁਰੇ ਹਾਲ, ਨੌਕਰੀਆਂ ਛੁੱਟ ਗਈਆਂ, ਹੈ ਨਾ, ਉਹ ਹਾਰ ਗਿਆ, ਉਹ ਜਿੱਤ ਗਿਆ। ਸੋ ਹਰ ਚਾਰ ਸ਼ਫੀਰੋਂ ਸਾਨੂੰ ਉੱਦਾਂ ਦੀਆਂ ਸੁਣਨ ਨੂੰ ਮਿਲਦੀਆਂ ਤਾਂ ਸਾਨੂੰ ਲੱਗਦਾ ਵੀ ਕੁਛ ਇੱਦਾਂ ਤੱਕ ਹੋ ਵੀ ਕੀ ਸਕਦਾ ਵੀ ਜਿਹੜਾ ਚੰਗਾ
1: ਉਸ ਲੈਵਲ ਦਾ ਜਿਸ ਹਿਸਾਬ ਨਾਲ ਨੈਗੇਟਿਵ ਨੈਗੇਟਿਵ ਉਸ ਆਪਾਂ ਫਿਰ ਛੋਟੀ ਛੋਟੀ ਖੁਸ਼ੀਆਂ 'ਤੇ ਭੁੱਲ ਹੀ ਜਾਂਦੇ ਨਾ, ਕਿਉਂਕਿ ਆਪਾਂ ਨੂੰ ਲੱਗਦਾ ਕਿ ਵੱਡਾ ਵੱਡੀ ਵੱਡੀ ਲੜਾਈਆਂ ਚੱਲ ਰਹੀਆਂ, ਵੱਡੀ ਵੱਡੀ ਨੈਗੇਟਿਵ ਨਿਊਜ਼ ਹੈ, ਕੁਛ ਵੱਡਾ ਵਧੀਆ ਵੀ ਹੋਣਾ ਚਾਹੀਦਾ।
0: ਵੈਸੇ ਉਹ ਜਿਹਨਾਂ ਨੂੰ ਆਪਾਂ ਛੋਟੀਆਂ ਛੋਟੀਆਂ ਕਹਿ ਦਿੰਦੇ ਹਾਂ ਉਹਨਾਂ ਨੂੰ ਅਸੀਂ ਆਪ ਹੀ ਛੋਟੀਆਂ ਕਹਿ ਦਿੰਦੇ ਹਾਂ,
1: ਹਾਂ, ਕਦਰ ਨਹੀਂ ਹੁੰਦੀ ਨਾ,
0: ਕਿਉਂਕਿ ਵੱਡੀ ਆਪਾਂ ਉਹ ਗਿਣਦੇ ਨਾ ਜਿਹੜੀ ਵੱਡੀ ਅਖਬਾਰ 'ਤੇ ਆ ਗਈ।
1: ਹਾਂਜੀ ਹਾਂ,
0: ਸਾਡੀ ਉਹ ਨਿੱਕੀ ਜੀ ਵੀ ਸਾਡੇ ਲਈ ਤਾਂ ਬਹੁਤ ਵੱਡੀ ਹੈ,
1: ਐਗਜੈਕਟ,
0: ਹੈ ਨਾ, ਸਾਨੂੰ ਤਾਂ ਕੋਈ ਹੱਸ ਕੇ ਵੀ ਕਵਾਲੇ ਅਤੇ ਉਹ ਕਈ ਵਾਰੀ ਬੜੀ ਵੱਡੀ ਗੱਲ ਹੋ ਜਾਂਦੀ, ਤੁਹਾਡਾ ਉਹ ਚੀਜ਼ ਮੂਡ ਤੁਹਾਡਾ ਚੇਂਜ ਕਰ ਜਾਂਦੀ,
1: ਹੈ
0: ਨਾ, ਨਿੱਕੀ ਜਿਹੀ ਗੱਲ ਜਿੱਦਾਂ ਵਿਰਕ ਸਾਹਿਬ ਤੁਹਾਨੂੰ ਕਹਿ ਗਏ ਸਵੇਰ ਦਾ ਤੁਹਾਡਾ ਦਿਨ ਬਣਾ ਤਾ, ਤਾਂ ਉਹ ਨਿੱਕੀ ਚੀਜ਼ਾਂ ਥੋੜ੍ਹੀ ਨੇ ਜਿਹੜਾ
1: ਮੈਨੂੰ ਲੱਗਦਾ ਮੈਂ ਸਾਰਾ ਦਿਨ ਹੱਸਣਾ ਯਾਦ ਕਰਕੇ
0: ਉਹ ਚੀਜ਼ ਜਿਹੜੀ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਲਿਆਦੇ ਉਹ ਨਿੱਕੀ ਨਹੀਂ ਹੋ ਸਕਦੀ।
1: ਅਤੇ
0: ਬਿਲਕੁਲ ਤੁਸੀਂ ਵੀ ਜ਼ਰੂਰ ਕੋਸ਼ਿਸ਼ ਕਰਿਆ ਕਰੋ ਲੱਭਣ ਕਰਨ ਦੀ ਵੀ ਕੀ ਵਧੀਆ। ਸੋ ਆਓ ਹੁਣ ਵਾਹਵਾ ਜੀ ਅਤੇ ਸਾਰਾ ਕੁਛ ਹੀ ਆਪਾਂ ਤੁਹਾਡੇ ਸਾਹਮਣੇ ਰੱਖ ਤੇ ਪੱਤੇ ਖੋਲ੍ਹ ਕੇ ਅਤੇ ਬਾਕੀ ਹੁਣ ਤੁਹਾਡੇ ਹੱਥ ਕੀ ਜਾਸੀ ਇਸ ਹਫ਼ਤੇ 'ਚ ਕੁਛ ਹੋਇਆ ਕੋ ਵਾਪਰਿਆ ਕੁਛ
1: ਇਸ ਹਫ਼ਤੇ 'ਚ ਸਪੈਸੀਫਿਕਲੀ ਤਾਂ ਮੈਨੂੰ ਯਾਦ ਨਹੀਂ ਹੈ, ਲੇਕਿਨ ਇਹ ਹੈਗਾ ਕਿ ਹੁਣ ਮਦਰਸ ਡੇ ਹੈ ਅਤੇ ਪਹਿਲਾਂ ਇੱਦਾਂ ਹੁੰਦਾ ਸੀਗਾ ਕਿ ਮਤਲਬ ਠੀਕ ਹੈ ਹੁਣ ਦੋਵੇਂ ਮੇਰੀ ਬੇਟੀਆਂ ਆ, ਤੁਹਾਨੂੰ ਪਤਾ ਕੁੜੀਆਂ ਨੂੰ ਵੈਸੇ ਹੀ ਵਾਹਵਾ ਚਾਅ ਹੁੰਦਾ ਅਤੇ ਈਵਨ ਨਿੱਕੀ ਵਾਲੀ ਵੀ ਦੋਵੇਂ ਨਾ ਮਤਲਬ ਸੀਕ੍ਰੇਟਲੀ ਕੁਛ ਨਾ ਕੁਛ ਕਰੀ ਜਾ ਰਹੀ ਹੈ ਨਾ
0: ਤਿਆਰੀ,
1: ਹਾਂ ਮਤਲਬ
0: ਮਦਰਸ ਡੇ ਦੀਆਂ
1: ਮਦਰਸ ਡੇ ਦੇ ਘਰੇ ਵੀ ਤੇ ਸਕੂਲ ਜਾਂ ਚਾਈਲਡ ਕੇਅਰ ਦੇ ਵਿੱਚ ਵੀ ਤੇ ਦਿਲ ਬੜਾ ਕਰਦਾ ਅਸੀਂ ਦੱਸਦੀ ਬਾਰ ਬਾਰ ਆਉਂਦੀ ਕੋਸ਼ਿਸ਼ ਕਰਦੇ ਕਿ ਨਹੀਂ ਨਹੀਂ ਅਸੀਂ ਦੱਸਣਾ ਨਹੀਂ,
0: ਨਿੱਕਿਆਂ ਨੂੰ ਪਚਦੀ ਨਹੀਂ ਹੁੰਦੀ,
1: ਹਾਂ ਪਰ ਉਹਨਾਂ ਦੀ ਕੋਸ਼ਿਸ਼ ਬੜੀ ਹੁੰਦੀ ਹੈ ਕਿ ਮਤਲਬ ਕਿਵੇਂ ਪਰ ਰੋਕ ਕੇ ਰੱਖਿਆ ਉਹਨਾਂ ਨੇ ਆਪਣੇ ਆਪ ਨੂੰ ਤੇ ਉਹ ਬੜਾ ਵਧੀਆ ਲੱਗ ਰਿਹਾ ਕਿ ਨਾ ਦੋਨੇ ਹੁਣ ਟੀਮ ਜੀ ਬਣਾ ਕੇ ਤੇ ਆਪਣੇ ਪਾਪਾ ਤੋਂ ਵੀ ਨਾ ਫੋਰਸਫੁਲੀ ਆਰਡਰ ਵੀ ਪਵਾਇਆ ਇੱਕ
0: ਅੱਛਾ ਤੇ ਮਾਂ ਨੂੰ ਦੇਣ ਲਈ
1: ਹਾਂ ਤੇ ਉਹ ਤੇ ਮੈਨੂੰ ਪਤਾ ਲੱਗ ਗਿਆ ਕਿਉਂਕਿ ਸੇਮ ਅਕਾਊਂਟ ਤੇ ਲੇਕਿਨ ਮਤਲਬ ਮੈਂ ਇਸ ਚੀਜ਼ ਤੇ ਹੈਰਾਨ ਹੁੰਦੀ ਹਾਂ ਕਿ ਮਤਲਬ ਇਹਨਾਂ ਨੂੰ ਕਿਵੇਂ ਜਾਂਚ ਹੁੰਦੀ ਹੈ ਨਾ ਕਿ ਇਹ ਚੀਜ਼ ਮੰਮੀ ਦੇਖਦੀ ਹੁੰਦੀ ਆ ਇਹਨਾਂ ਨੂੰ ਪਤਾ ਹੈ ਕਿਆ ਮਤਲਬ ਉਸ ਤੇ ਇੱਦਾਂ ਲੱਗਦਾ ਕਿ ਜਿਵੇਂ ਮੈਂ ਹੀ ਭੜਕਾਇਆ ਤੇ ਇਹ ਆਰਡਰ ਕਰਵਾ ਲਓ ਬਟ ਇੰਨੀ ਮਤਲਬ ਕਹਿ ਰਹੀਆਂ ਕਿ ਬਹੁਤ ਸਿਆਣੀਆਂ ਮੇਰੀ ਕੁੜੀਆਂ ਤੇ ਮੈਂ ਤੇ ਬਹੁਤ ਮਤਲਬ ਬਲੈਸਡ ਫੀਲ
0: ਕੁੜੀਆਂ ਸਾਰੀਆਂ ਸਿਆਣੀਆਂ ਹੁੰਦੀਆਂ ਤੇ ਸਾਰੀਆਂ ਹੀ ਸਿਆਣੀਆਂ ਹੁੰਦੀਆਂ ਕੋਈ ਸਿਆਣੀਆਂ ਹੁੰਦੀਆਂ ਵਾ ਤੇ ਜਾ ਕੇ ਘਰ ਸਾਂਭ ਲੈਂਦੀਆਂ
1: ਬਿਲਕੁਲ ਤੇ ਅਸੀਂ ਵੀ ਨਾ ਦੋ ਭੈਣਾਂ ਹੀ ਆ ਤੇ ਮੁੜ ਕੇ ਮੇਰੀ ਵੀ ਦੋ ਬੇਟੀਆਂ ਤੇ ਮੇਰੀ ਮੰਮੀ ਨਾਲ ਮੈਂ ਜਦੋਂ ਵੀ ਗੱਲ ਕਰਦੀ ਆ ਨਾ ਤੇ ਮੰਮੀ ਕਹਿੰਦੀ ਮੈਨੂੰ ਤਾਂ ਇੱਦਾਂ ਲੱਗਦਾ ਮੈਂ ਫਲੈਸ਼ ਬੈਕ 'ਚ ਚੱਲ ਰਿਹਾ ਸਾਰਾ ਕੁਛ ਤੂੰ ਇਹਨਾਂ ਦੀ ਫੋਟੋਆਂ ਭੇਜਦੀ ਹੈ ਜਾਂ ਕੋਈ ਵੀ ਵੀਡੀਓ ਆਉਂਦਾ ਜਾਂ ਮੈਂ ਵੀਡੀਓ ਕਾਲ 'ਤੇ ਵੀ ਜਦੋਂ ਗੱਲ ਕਰਦੀ ਆ ਨਾ ਤੇ ਮੈਨੂੰ ਇੱਦਾਂ ਲੱਗਦਾ ਤੁਸੀਂ ਦੋਨੇ ਹੀ ਹੋ ਸੇਮ ਤਰੀਕੇ ਦੇ ਸੇਮ ਇਹਨਾਂ ਦੀ ਹਰਕਤਾਂ ਤੇ ਮੰਮੀ ਕਹਿੰਦੀ ਤੁਹਾਡੇ ਤੇਰੇ ਨਾਲ ਮੈਨੂੰ ਲੱਗ ਰਿਹਾ ਮੈਂ ਵੀ ਵਾਪਸ ਉਹੀ ਫਲੈਸ਼ ਬੈਕ 'ਚ ਜੀ ਰਹੀ ਹਾਂ ਤੇ ਉਹ ਬੜਾ ਮਤਲਬ ਉਹਨਾਂ ਨੂੰ ਵਧੀਆ ਲੱਗਦਾ ਦੇਖ ਕੇ
0: ਰਿਪੀਟ ਹੁੰਦੇ ਰਹਿੰਦਾ ਸਾਰਾ ਕੁਛ ਤੁਹਾਡੇ ਘਰਾਂ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਵਾਰ ਵਾਰ ਰਿਪੀਟ ਹੁੰਦੀਆਂ ਸਾਡੇ ਵਾਲੇ ਵੀ ਉਹ ਕਾਰਡ ਜਦੋਂ ਤੁਸੀਂ ਦੱਸਿਆ ਨਾ ਇੱਥੇ ਬਈ ਇਹ ਵਧੀਆ ਜਾਣੇ ਸਾਰੇ ਕਾਰਡ ਬਣਾਉਂਦੇ ਹਨ ਤੇ ਉਹ ਕਾਰਡ ਬਣਾਉਂਦੀ ਤੇ ਮੈਨੂੰ ਪੁੱਛ ਪੁੱਛ ਕੇ ਵੀ ਮੈਂ ਕੀ ਲਿਖਾਂ ਮੰਮਾ ਦੇ ਹਨਾ ਉਹ 8-10 ਕੋ ਪੁਆਇੰਟ ਜਿਹੇ ਉਹਦੇ ਤੇ ਵੀ ਮੰਮਾ ਕੀ ਕਰਦੀ ਤੇ ਮੇਰੇ ਕੋਲ ਕੰਨ 'ਚ ਪੁੱਛ ਲੈਂਦੀ ਸੀ ਤੇ ਜਦੋਂ ਲਿਖਦੇ ਆ ਹੁਣ ਇਹਨਾਂ ਨੂੰ ਜਦੋਂ ਸ਼ੁਰੂ 'ਚ ਲਿਖਣਾ ਸਿੱਖਦੇ ਤੇ ਫਿਰ ਬੋਲ ਕੇ ਇਕੱਲਾ ਇਕੱਲਾ ਬੋਲਦੇ ਹਨਾ ਤੇ ਉਹ ਪਹਿਲਾਂ ਮੇਰੇ ਕੋਲ ਕੰਨ 'ਚ ਪੁੱਛ ਲੇ ਤੇ ਬਾਅਦ 'ਚ ਲਿਖੇ ਜਦੋਂ ਬੋਲ ਬੋਲ ਕੇ ਤੇ ਮੈਂ ਵੀ ਇਹ ਕੀ ਫਾਇਦਾ ਮੈਂ ਥੋੜੀ ਦੱਸਿਆ
1: ਈਵਨ ਇਹਨਾਂ ਇਹ ਚੀਜ਼ ਤੇ ਵਾਕਈ ਇੱਥੇ ਕਿਉਂਕਿ ਇਹਨਾਂ ਨੂੰ ਇੱਦਾਂ ਹੀ ਸਿਖਾਇਆ ਜਾਂਦਾ ਨਾ ਰੀਡਿੰਗ ਕਰਨਾ ਵੀ ਇਹ ਵੀ ਤੇ ਤੁਸੀਂ ਕਿਸੇ ਗੋਰੇ ਨੂੰ ਵੀ ਦੇਖੋ ਨਾ ਜਦੋਂ ਰਾਈਟ ਕਰਦੇ ਉਹ ਇੱਦਾਂ ਹੀ ਕਰਦੇ ਬੋਲ ਕੇ ਜਾਂ ਧੀਰੇ ਧੀਰੇ ਮਮਰ ਕਰਕੇ ਜਿਵੇਂ ਬੜਬੜਾ ਕੇ ਤੁਹਾਨੂੰ ਹੱਸੇਗਾ ਆ ਕੀ ਕਰਦੇ ਪਏ ਬਟ ਐਕਚੁਅਲੀ ਹੁਣ ਬਚਪਨ ਤੋਂ ਹੀ ਇੱਦਾਂ ਹੀ ਸਿਖਾਇਆ ਜਾਂਦਾ ਉਹਨਾਂ
0: ਜਿੱਦਾਂ ਉਹਨਾਂ ਨੂੰ ਉਹਨਾਂ ਨੇ ਸਿੱਖਿਆ
1: ਪਰ ਉਹ ਬੜੀ ਕਿਊਟਨੈਸ ਲੱਗਦੀ ਕਿ ਹਾਂ ਜੇ ਫਾਦਰਸ ਡੇ ਹੈ ਤਾਂ ਮੰਮੀ ਦੀ ਹੈਲਪ ਲੈਣੀ ਜੇ ਮਦਰਸ ਡੇ ਹੈ ਤਾਂ ਪਾਪਾ ਦੀ ਹੈਲਪ ਲੈਣੀ ਤੇ ਉਹ ਐਫਰਟ ਨਾ ਨਿੱਕੇ ਨਿੱਕੇ ਚ ਬੜੇ ਬੜੇ ਪਿਆਰੇ ਲੱਗਦੇ ਉਹ
0: ਨਹੀਂ ਵਧੀਆ ਚਲੋ ਬੱਚਿਆਂ ਦੇ ਨਾਲ ਰੌਣਕ ਲੱਗੀ ਰਹਿੰਦੀ ਆ ਤੇ ਕੁਛ ਦੇਸ਼ ਦੁਨੀਆਂ ਦੇ ਵਿੱਚ ਵਧੀਆ ਦੇ ਵਿੱਚੋਂ ਤੁਹਾਡੇ ਨਾਲ ਆਪਾਂ ਕੁਛ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਜਿਹੜੀ ਚੀਜ਼ ਕੁਛ ਵਧੀਆ ਲੱਗੇ ਉਸਦੇ ਦਰਮਿਆਨ ਤੇ ਇਸ ਵਾਰੀ ਦੀ ਜਿਹੜੀ ਵਧੀਆ ਲੱਗੀ ਵਾਲੀ ਵੈਸੇ ਤੇ ਨਵੀਂ ਨਹੀਂ ਹੈ ਇਸ ਤੋਂ ਪਹਿਲਾਂ ਵੀ ਤੁਸੀਂ ਸੁਣਿਆ ਹੋਊਗਾ ਸਟੈਮ ਸੈਲਸ ਦੇ ਨਾਲ ਅੱਜ ਕੱਲ੍ਹ ਜਿਹੜੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਣਾ ਨਵਾਂ ਇਹਦੇ ਵਿੱਚ ਇਹ ਆ ਕਿ ਇਹ ਹੁਣ ਦਾਅਵਾ ਕਰ ਰਹੇ ਨੇ

0: ਦੀ ਵਰਤੋਂ ਦੇ ਨਾਲ ਇਹ ਕੱਲਾ ਇਹੋ ਹੀ ਨਹੀਂ, ਹੋਰ ਜਿੱਥੇ ਇਸ ਤੋਂ ਪਹਿਲਾਂ ਇਹ ਨਾਂ ਤੋਂ ਹੀ ਸੁਣਿਆ ਹੋਊਗਾ, ਕੀ ਹੈ ਇਹ ਥੋੜਾ ਜਿਹਾ ਆਪਾਂ ਸਾਂਝਾ ਕਰ ਲੈਂਦੇ ਜਿੰਨੀ ਕੁ ਮੈਨੂੰ ਸਮਝ ਲੱਗੀ ਜਿੰਨਾ ਕੁ ਮੈਂ ਜਾਣਦਾ। ਤੇ ਇਸ ਤੋਂ ਪਹਿਲਾਂ ਹੋਰ ਕਈ ਬਿਮਾਰੀਆਂ ਦਾ ਇਹ ਦਾਵਾ ਕਰ ਚੁੱਕੇ ਆ ਕਿ ਆਪਾਂ ਇਹਦੇ ਉੱਤੇ ਇਲਾਜ ਕਰਾਂਗੇ, ਖਾਸ ਤੌਰ ਦੇ ਉੱਤੇ ਟਾਈਪ 1 ਬਿਮਾਰੀ ਹੋ ਗਈ ਜਾਂ ਪਾਰਕਿੰਸਨ ਹੋ ਗਈ, ਪੈਰਾਲਿਸਿਸ ਹੋ ਗਿਆ, ਯਾਨੀ ਕਿ ਅਧਰੰਗ ਦਾ ਜਿਹੜਾ ਅਟੈਕ ਆਉਂਦਾ। ਸੋ ਇੱਦਾਂ ਦੀਆਂ ਜਿਹੜੀਆਂ ਨਾਮਰਾਦ ਬਿਮਾਰੀਆਂ ਨੇ, ਕਰੋਨਿਕ ਡਿਜ਼ੀਜ਼ ਨੇ, ਉਹਨਾਂ ਦੇ ਲਈ ਇਹ ਸੁਣਿਆ ਹੀ ਆਪਾਂ ਕਾਫੀ ਸਾਰੀਆਂ ਇੱਦਾਂ ਦੀਆਂ ਖਬਰਾਂ ਆਉਂਦੀਆਂ ਰਹੀਆਂ ਕਿ ਸਟੈਮ ਸੈਲਸ ਦੇ ਨਾਲ ਉਹਦਾ ਇਲਾਜ ਕੀਤਾ ਜਾਊਗਾ। ਪਰ ਹੁਣ ਇਸ ਟਾਈਮ ਦੇ ਉੱਤੇ ਜਿਹੜੀ ਕੱਲ੍ਹ ਪਰਸੋਂ ਦੇ ਦਿਨ ਹੈਰਲਸਨ ਦੇ ਵਿੱਚ ਰਿਪੋਰਟ ਸੀ, ਉਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜਾ ਖੰਘ ਜ਼ੁਕਾਮ ਆ, ਜਿਹਦੇ ਵਿੱਚ ਲਗਾਤਾਰ ਕਿਸੇ ਨੂੰ ਖੰਘ ਆਉਣੀ, ਬਲਗਮ ਗਾੜੀ ਬਣਨਾ, ਫੇਫੜਿਆਂ ਦੇ ਵਿੱਚ ਵਾਰ ਵਾਰ ਇਨਫੈਕਸ਼ਨ, ਕਈਆਂ ਨੂੰ ਨਮੋਨੀਆ ਹੋ ਜਾਂਦਾ ਵਾ, ਬ੍ਰੌਨਕਾਈਟਿਸ ਹੋ ਜਾਂਦਾ ਵਾ, ਜਾਂ ਫਿਰ ਚੰਗੀ ਖੁਰਾਕ ਦੇ ਬਾਵਜੂਦ ਵੀ ਕਈਆਂ ਦਾ ਭਾਰ ਨਹੀਂ ਵੱਧਦਾ, ਕਈਆਂ ਦਾ ਭਾਰ ਨਹੀਂ ਘੱਟਦਾ, ਪਸੀਨੇ ਦੇ ਵਿੱਚ ਬਹੁਤ ਜ਼ਿਆਦਾ ਬਦਬੂ ਆਉਂਦੀ ਆ ਕਈਆਂ ਦੇ। ਸੋ ਇਹ ਸਾਰੀਆਂ ਚੀਜ਼ਾਂ ਦਾ ਉਹਨਾਂ ਦਾ ਕਹਿਣਾ ਹੈ ਕਿ ਆਪਾਂ ਇਲਾਜ ਕਰ ਸਕਦੇ ਹਾਂ ਇਸ ਤਕਨੀਕ ਦੇ ਨਾਲ।
1: ਓਕੇ,
0: ਹਾਲੇ ਇਹ ਟ੍ਰਾਇਲ ਦੇ ਵਿੱਚ ਹੈ ਅਤੇ ਟ੍ਰਾਇਲ ਦੇ ਵਿੱਚ ਕਹਿੰਦੇ ਨੇ ਕਿ ਕਾਫੀ ਵਧੀਆ ਇਹਦੇ ਨਤੀਜੇ ਆਏ ਨੇ। ਖੈਰ ਆਪਾਂ ਥੋੜ੍ਹਾ ਜਿਹਾ ਇਹਦੇ ਉੱਤੇ ਛਾਤੀ ਮਾਰਾਂਗੇ। ਇੱਕ ਹੋਰ ਜਿਹੜੀਆਂ ਪਹਿਲੀਆਂ ਆਪਾਂ ਬਿਮਾਰੀਆਂ ਦਾ ਨਾਂ ਲਿਆ, ਉਹਨਾਂ ਦੇ ਵੀ ਟ੍ਰਾਇਲਾਂ ਦੇ ਵਿੱਚ ਵਧੀਆ ਰਿਪੋਰਟਾਂ ਸੀ, ਪਰ ਉਹਦੇ ਵਿੱਚ ਕੁਛ ਨਾ ਕੁਛ ਜਿਹੜੀ ਉਹ ਪ੍ਰੋਬਲਮ ਜ਼ਰੂਰ ਆਈ ਸੀ। ਸੋ ਇਸ ਤੋਂ ਬਾਅਦ ਜਿਹੜੇ ਹੁਣ ਇਹਦੇ ਕਈ ਤਰ੍ਹਾਂ ਦੀਆਂ ਹਾਲੇ ਫਿਲਹਾਲ ਚੁਣੌਤੀਆਂ ਵੀ ਨੇ। ਸਟੈਮ ਸੈੱਲ ਹੁੰਦੇ ਕੀ ਨੇ? ਸਟੈਮ ਸੈੱਲ ਜਿਹੜੇ ਨੇ ਮਾਸਟਰ ਸੈੱਲ ਹੁੰਦੇ ਨੇ ਸਰੀਰ ਦੇ ਵਿੱਚ, ਉਹਨਾਂ ਨੂੰ ਲੈ ਕੇ ਕਿਸੇ ਹੋਰ ਸੈੱਲ, ਜਿਵੇਂ ਕਿ ਕੋਈ ਦਿਲ ਦਾ, ਦਿਮਾਗ ਦਾ ਜਾਂ ਫੇਫੜਿਆਂ ਦਾ, ਸੋ ਉਹਨਾਂ ਦੇ ਸੈੱਲ ਲੈ ਕੇ ਅਤੇ ਉਹਨਾਂ ਨੂੰ ਉਹਨਾਂ ਦੇ ਰੂਪ ਆਕਾਰ ਜਿਹੜੇ ਨੇ ਬਾਹਰ ਲੈਬ ਦੇ ਵਿੱਚ ਬਦਲ ਕੇ ਅਤੇ ਉਹਦੇ ਵਿੱਚ ਵਾਪਸ ਉਹਨਾਂ ਨੂੰ ਉਸ ਅੰਗ ਦੇ ਵਿੱਚ ਉਹਨਾਂ ਨੂੰ ਪਾ ਦਿੱਤਾ ਜਾਂਦਾ। ਸੋ ਇੱਕ ਤਰ੍ਹਾਂ ਦੇ ਨਾਲ ਆਪਾਂ ਇੱਦਾਂ ਕਹਿ ਲਈਏ ਕਿ ਸਰੀਰ ਨੂੰ ਇੱਕ ਚੀਟ ਕਰਨ ਵਾਲੀ ਚੀਜ਼ ਆ, ਵੀ ਜਿੱਦਾਂ ਮੰਨ ਲਓ ਇੱਕ ਚੀਜ਼ ਸਰੀਰ ਐਕਸੈਪਟ ਨਹੀਂ ਕਰ ਰਿਹਾ, ਮੰਨ ਲਓ ਕੋਈ ਬਿਮਾਰੀ ਜਦੋਂ ਵੀ ਹੁੰਦੀ ਆ ਅਤੇ ਉੱਥੇ ਇਹ ਚੀਜ਼ ਕੰਮ ਕਰਦੀ ਹੈ ਕਿ ਕੋਈ ਸਾਡੇ ਸਰੀਰ ਦੇ ਉੱਤੇ ਹਮਲਾ ਹੋਇਆ ਅਤੇ ਸਾਡੇ ਜਿਹੜੇ ਬੋਡੀ ਦੇ ਜਿਹੜੇ ਸਿਪਾਹੀ ਨੇ ਉਹ ਫੌਜੀ ਨੇ ਉਹ ਲੜਨ ਦੇ ਲਈ ਆਉਂਦੇ ਨੇ ਵੀ ਆਪਾਂ ਇਹਨੂੰ ਇਹ ਬਾਹਰੋਂ ਹਮਲਾ ਹੋਇਆ ਵਾ, ਇਹ ਇਹ ਸਰੀਰ ਦਾ ਕੁਛ ਨੁਕਸਾਨ ਕਰਨਗੇ ਅਤੇ ਉਹ ਉਧਰੋਂ ਅਟੈਕ ਕਰਦੇ ਨੇ ਅਤੇ ਉਹਨਾਂ ਨੂੰ ਮਾਰ ਦਿੰਦੇ ਆ। ਸੋ ਇਸ ਤਰੀਕੇ ਦੇ ਨਾਲ ਸਰੀਰ ਅੰਦਰੋਂ ਹੀ ਸਾਡੀ ਪ੍ਰੋਟੈਕਸ਼ਨ ਕਰਦਾ। ਪਰ ਕਈ ਵਾਰੀ ਇਹ ਹੁੰਦਾ ਵਾ ਵੀ ਉਹਨਾਂ ਨੂੰ ਭੁਲੇਖਾ ਪੈ ਜਾਂਦਾ, ਜਿਹੜੇ ਆਟੋਮੀਨ ਡਿਜ਼ੀਜ਼ ਆਪਾਂ ਕਹਿੰਦੇ ਹਾਂ, ਅਤੇ ਉਹਦੇ ਵਿੱਚ ਉਹਨਾਂ ਨੂੰ ਭੁਲੇਖਾ ਪੈਂਦਾ ਹੈ। ਉਹ ਜਿਹੜੇ ਅੰਦਰ ਦੇ ਫੌਜੀ ਹੁੰਦੇ ਆ ਉਹ ਜਿਹੜੇ ਹਾਂ ਫਰੈਂਡਲੀ ਜਿਹੜੇ ਉਹਨਾਂ ਦੇ ਆਪਣੇ ਫੌਜੀ ਮਾਰ ਪੈਂਦੇ ਆ। ਸੋ ਉਸ ਤਰੀਕੇ ਦੇ ਨਾਲ ਫਿਰ ਇਹ ਬਿਮਾਰੀਆਂ ਸਰੀਰ ਦੇ ਉੱਤੇ ਹਾਵੀ ਹੋ ਜਾਂਦੀਆਂ। ਟਾਈਪ 1 ਵੀ ਇਸੇ ਤਰ੍ਹਾਂ ਦੇ ਨਾਲ ਹੀ ਆ, ਬਾਕੀ ਵੀ ਇਸੇ ਤਰ੍ਹਾਂ ਦੇ ਨਾਲ ਹੀ ਆ। ਸੋ ਇੱਦਾਂ ਉਹ ਜਿਹੜੇ ਸੈੱਲ ਉਹਨਾਂ ਨੇ ਮਾਰ ਦਿੱਤੇ ਆ, ਉਹ ਸੈੱਲ ਹੋਰ ਕਿਸੇ ਪਾਸਿਓਂ ਉਹਨਾਂ ਨੇ ਜਿਹੜੇ ਮਾਸਟਰ ਸੈੱਲ ਕਹਿ ਲਓ ਸੌਖੇ ਸ਼ਬਦਾਂ ਦੇ ਵਿੱਚ, ਉਹ ਉਹਨਾਂ ਨੇ ਲੈ ਕੇ ਅਤੇ ਉਹਨਾਂ ਦੀ ਪ੍ਰੋਗਰਾਮਿੰਗ ਜਿਹੜੀ ਆ ਬਾਹਰੋਂ ਹੁਣ ਨਵੇਂ ਜਿਹੜੀਆਂ ਵਿਗਿਆਨ ਦੇ ਵਿੱਚ ਹੁਣ ਢੰਗ ਤਰੀਕੇ ਨੇ ਉਹਨਾਂ ਦੇ ਨਾਲ ਉਹਨੂੰ ਬਦਲ ਕੇ ਅਤੇ ਵਾਪਸ ਉਹਨਾਂ ਨੂੰ ਪਾਉਣਾ ਵਾ। ਸੋ ਇਹ ਮਾਸਟਰ ਸੈੱਲਸ ਦੇ ਰਾਹੀਂ ਹੁਣ ਕਈ ਤਰੀਕਿਆਂ ਦੇ ਜਿਹੜੇ ਇਲਾਜ ਇਸ ਟਾਈਮ ਦੇ ਉੱਤੇ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ। ਜੇਕਰ ਹੋ ਜਾਂਦਾ ਤਾਂ ਫਿਰ ਇਹ ਸਾਰੀਆਂ ਭਿਆਨਕ ਬਿਮਾਰੀਆਂ ਜਿਹਦੇ ਵਿੱਚ ਕਿ ਜ਼ੁਕਾਮ ਵੀ ਆ ਜਾਂਦਾ, ਅਤੇ ਜਿਹਨਾਂ ਨੂੰ ਲਗਾਤਾਰ ਹੁੰਦਾ ਉਹਨਾਂ ਨੂੰ ਪਤਾ ਹੋਊਗਾ ਵੀ ਇਹ ਕੋਈ ਨਿੱਕੀ ਮੋਟੀ ਚੀਜ਼ ਨਹੀਂ ਹੈ, ਬੜੀ ਕੁੱਤੀ ਕੁੱਤੀ ਚੀਜ਼ ਹੈ। ਜਦੋਂ ਮੰਨ ਲਓ ਸਾਨੂੰ ਹੋਵੇ ਨਾ,
1: ਵਸਟ ਦੇ ਵਸ ਫਿਰ ਅਸਥਮਾ ਦੇ ਵਿੱਚ ਡਿਵੈਲਪ ਹੋ ਜਾਂਦੀ ਹੈ ਜਦੋਂ ਬਹੁਤ ਜ਼ਿਆਦਾ ਜ਼ੁਕਾਮ ਔਰ ਤੁਹਾਨੂੰ ਸਾਹ ਦੀ ਪ੍ਰੋਬਲਮ ਹੋਣ ਲੱਗ ਜਾਂਦੀ ਹੈ।
0: ਨਹੀਂ ਨਾਮ ਹੀ ਹੋਵੇ, ਮੰਨ ਲਓ ਆਪਾਂ ਮੈਂ ਕਹਿੰਦਾ ਮੰਨ ਲਓ ਜ਼ੁਕਾਮ ਤੁਹਾਨੂੰ ਹੋਇਆ ਉਸ ਵੇਲੇ ਉਹਦਾ ਇਲਾਜ ਹੋ ਜਾਏ ਜਾਂ ਹੋਵੇ ਨਾ, ਹੈ ਨਾ, ਮਤਲਬ ਇੱਦਾਂ ਦੀ ਕੋਈ ਚੀਜ਼ ਅਤੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀ ਹੁੰਦੀ ਹੈ ਤਾਂ ਕਿੱਡੀ ਵਧੀਆ ਚੀਜ਼ ਰਹੂਗੀ, ਕਿੱਦਾਂ ਦਾ ਆਪਾਂ ਮਹਿਸੂਸ ਕਰਾਂਗੇ। ਸੋ ਇਹ ਉੱਧਰਲੇ ਪਾਸੇ ਨੂੰ ਇੱਕ ਕਦਮ ਆ। ਇਸ ਟਾਈਮ ਦੇ ਉੱਤੇ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਰਾਹ ਦੇ ਵਿੱਚ, ਚੁਣੌਤੀਆਂ ਵੀ ਨਾਲ ਨਾਲ ਜ਼ਰੂਰ ਦੱਸੀਆਂ ਗਈਆਂ ਨੇ, ਪਰ ਆਪਾਂ ਚੁਣੌਤੀਆਂ ਵਾਲੇ ਪਾਸੇ ਆਪਾਂ ਨਹੀਂ ਜਾਂਦੇ, ਆਪਾਂ ਫਿਲਹਾਲ ਇਸੇ ਪਾਸੇ ਰਹਿੰਦੇ ਹਾਂ ਕਿ ਹਾਂ ਆਜੂਗਾ ਇਲਾਜ ਹੋ ਜਾਊਗਾ, ਕਿਉਂਕਿ ਇਹ ਕਈ ਤਰ੍ਹਾਂ ਦੀਆਂ ਇਹਦੇ ਵਿੱਚ ਇੱਦਾਂ ਦੀਆਂ ਵੀ ਬਿਮਾਰੀਆਂ ਨੇ ਜਿਨ੍ਹਾਂ ਦਾ ਇਲਾਜ ਫਿਲਹਾਲ ਹੁਣ ਤੱਕ ਸੰਭਵ ਨਹੀਂ ਆ। ਸੋ ਇਸ ਵਜ੍ਹਾ ਦੇ ਕਰਕੇ ਕਾਫੀ ਜ਼ਿਆਦਾ ਸਮੱਸਿਆ ਆਉਂਦੀ ਸੀ। ਸੋ ਹੁਣ ਜੇਕਰ ਇਸ ਤਰੀਕੇ ਦੇ ਨਾਲ ਇਹਦਾ ਇਲਾਜ ਆ ਜਾਂਦਾ ਆ ਤੇ ਫਿਰ ਕਾਫੀ ਜ਼ਿਆਦਾ ਆਪਾਂ ਵੇਖਾਂਗੇ ਕਿ ਸੁੱਖ ਸਹੂਲਤਾਂ ਹੋ ਜਾਣਗੀਆਂ ਤੇ ਕਾਫੀ ਲੋਕ ਸੌਖੇ ਹੋ ਜਾਣਗੇ। ਸੋ ਫਿਲਹਾਲ ਇਹ ਇੱਕ ਚੰਗੀ ਖਬਰ ਆਪਾਂ ਲੈ ਕੇ ਚੱਲਦੇ ਹਾਂ ਤੇ ਹੁਣ ਆਪਣੇ ਪ੍ਰੋਗਰਾਮ ਦੇ ਵਿੱਚ ਆਪਾਂ ਅੱਗੇ ਵਧਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਕੁਛ ਕਾਲਰ ਨੇ, ਇਹਨਾਂ ਨੂੰ ਆਪਾਂ ਲੈਂਦੇ ਹਾਂ ਕਿਉਂਕਿ ਇਹਨਾਂ ਦੇ ਕਰਕੇ ਬਾਕੀਆਂ ਦੀ ਕਾਲ ਜਿਹੜੀ ਆ ਵਿੱਚ ਐਡਜਸਟ ਨਹੀਂ ਹੋ ਪਾ ਰਹੀ ਤੇ ਸਾਡੇ ਨਾਲ ਤੂਰ ਸਾਹਿਬ ਨੇ 674 ਤੁਸੀਂ ਆਉਂਦੇ ਰਹੋ ਜੀ।
2: ਹਰਜੋਤ ਭਾਜੀ, ਜਸਤੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਰਾਮ ਰਾਮ ਭਾਈ।
1: ਰਾਮ ਰਾਮ।

0: ਰੇਡੀਓ ਹਾਂਜੀ 1674 ਮਾਸ ਕਰਦੇ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਤੇ ਗਾਣਾ ਤੁਸੀਂ ਪਸੰਦ ਕੀਤਾ ਹੋਊਗਾ ਸੋ ਡੋਗਰੀ ਗਾਣਾ ਹੈ ਸਾਨੂੰ ਭਾਰਦਵਾਜ ਸਾਹਿਬ ਨੇ ਭੇਜਿਆ ਸੀ ਤੇ ਬੜਾ ਵਧੀਆ ਜਿਹੜੇ ਪਹਿਲੇ ਗਾਣੇ ਨੇ ਨਾ ਤੁਸੀਂ ਜਸ਼ਨ ਸ਼ਾਇਦ ਵੇਖਿਆ ਹੋਊਗਾ ਜਿਹੜੇ ਟ੍ਰੈਡੀਸ਼ਨਲ ਸਾਡੇ ਗਾਣੇ ਨੇ ਚਾਹੇ ਉਹ ਕਿਸੇ ਵੀ ਰੰਗ ਦੇ ਨੇ ਕਿਸੇ ਵੀ ਖਿੱਤੇ ਦੇ ਨੇ ਉਹਨਾਂ 'ਚ ਸਾਦਾਪਨ ਤਾਂ ਸਿੱਧੀ ਸਿੱਧੀ ਤੇ ਬੜੀ ਟਿਕਾ ਕੇ ਗੱਲ ਲਾਉਂਦੇ ਆ ਨਾ ਵੇਖੋ ਕਿਹੜੇ ਤਰੀਕੇ ਦੇ ਨਾਲ ਉਹ ਆਪਣੇ ਬੱਚੇ ਨੂੰ ਉਹ ਹਰ ਇੱਕ ਚੀਜ਼ ਦੇ ਵਿੱਚ ਉਹਦਾ ਹੱਥ ਉੱਤੇ ਰੱਖ ਰਹੀ ਹੈ
1: ਮੈਨੂੰ ਇੱਦਾਂ ਲੱਗਿਆ ਕਿ ਤੁਸੀਂ ਲਗਾਇਆ ਤੇ ਡੋਗਰੀ ਸੌਂਗ ਕਿਉਂਕਿ ਮੇਰੇ ਇਨ-ਲੌਸ ਕਸ਼ਮੀਰੀ ਹੈ ਨਾ ਤੇ ਡੋਗਰੀ ਮੈਨੂੰ ਸਮਝ ਨਹੀਂ ਆਉਂਦੀ ਪਰ ਕਈ ਵਾਰੀ ਉਹ ਸਾਰੇ ਜਦੋਂ ਡੋਗਰੀ ਇਕੱਠੇ ਹੁੰਦੇ ਨਾ ਉਹ ਇੱਦਾਂ ਦੇ ਹਲਕੇ ਹਲਕੇ ਵਿੱਚ ਵਿੱਚ ਫੜੇ ਜਾਂਦੇ ਨੇ ਵਰਡਸ ਬਟ ਹਾਂ ਇੱਦਾਂ ਦੀ ਬੋਲਦੇ ਹੋ
0: ਨਹੀਂ ਮੈਂ ਕਹਤੇ ਬਿਲਕੁਲ ਮਤਲਬ ਸੌਖਾ ਹੀ ਸਮਝ ਆਉਂਦਾ
1: ਹਾਂ ਨਹੀਂ ਪਰ ਜਦੋਂ ਸਪੀਡ ਨਾਲ ਬੋਲਦੇ ਨਾ ਫਿਰ ਨਹੀਂ ਪੱਲੇ ਪੈਂਦੀ ਜਦੋਂ ਜੰਮੂ ਵਾਲੇ ਇਕੱਠੇ ਹੋ ਗਏ ਸਾਰੇ
0: ਸਪੀਡ ਨਾਲ ਤੇ ਕਈ ਜਦੋਂ ਆਪਣੀ ਵੀ
1: ਉਹ ਵੀ ਫਿਰ ਉੱਤੇ ਜਿੱਥੇ ਦੇ ਨੇ ਹਰਿੰਦਰ ਦੀ ਮਾਸੀ ਵੀ ਉੱਥੇ ਦੀ ਹੈ ਪਠਾਨਕੋਟ ਸਾਈਡ ਦੀ ਤੇ ਉਹ ਉੱਥੇ ਦੇ ਲੋਕ ਐਕਚੁਅਲੀ ਸਪੀਡ ਨਾਲ ਬੋਲਦੇ
0: ਲਾਲ ਜੀ ਵੀ ਉੱਧਰ ਦੇ ਹੀ ਆ
1: ਹਾਂ ਹਾਂ ਤਾਂ ਹੀ ਉਹਨਾਂ ਦੇ ਵੱਲ ਹੀ ਇਸ਼ਾਰਾ ਸੀਗਾ ਮੇਰਾ ਪਠਾਨਕੋਟ
0: ਸਪੀਡ ਚ ਫੜਿਆ ਨਹੀਂ
1: ਨਹੀਂ ਪਰ ਪਠਾਨਕੋਟ ਜੰਮੂ ਉੱਧਰ ਦੇ ਲੋਕ ਇੱਦਾਂ ਹੀ ਗੱਲ ਕਰਦੇ ਸਪੀਡ ਨਾਲ
0: ਆਪਣਾ ਆਪਣਾ ਉਹ ਖਿੱਤੇ ਦੀ ਆਦਤ ਹੋ ਜਾਂਦੀ ਹੈ ਜਦੋਂ ਹੁਣ ਸਾਡੇ ਵਿੱਚ ਸਾਡੇ ਲੋਡ ਬਹੁਤ ਕਰਦੇ ਅਸੀਂ ਜ਼ਿਆਦਾ ਲਾਊਡ ਕਰਦੇ ਤੇ ਕਿਸੇ ਦੇ ਵਿੱਚ ਸਪੀਡ ਦੇ ਨਾਲ ਕਰਦੇ ਕਈ ਬਹੁਤ ਹੀ ਹੌਲੀ ਹੌਲੀ ਜੀ ਬੋਲਦੇ ਆ ਉਹਨਾਂ ਲਾਗੇ ਉਹ ਕੇ ਸੁਣਨਾ ਪੈਂਦਾ ਸੋ ਇਹ ਆਪਣਾ ਆਪਣਾ
1: ਹਾਂਜੀ ਹਾਂ
0: ਸ਼ਾਇਦ ਕਿਤੇ ਦੇ ਹਿਸਾਬ ਨਾਲ ਜਾਂ ਪਰਿਵਾਰ ਟੂ ਪਰਿਵਾਰ ਵੀ ਚਲੋ
1: ਹਾਂਜੀ ਹਾਂਜੀ ਡਿਪੈਂਡ ਕਰਦਾ
0: ਫਰਕ ਪੈ ਜਾਂਦਾ
1: ਮੈਂ ਤੇ ਇਹ ਵਾਲਾ ਸੌਂਗ ਸੁਣ ਕੇ ਵੀ ਮੈਨੂੰ ਯਾਦ ਆ ਰਿਹਾ ਸੀਗਾ ਕਿ ਕੋਈ ਵੀ ਟਾਈਮ ਮਤਲਬ ਮੈਂ ਹੁਣ ਮੁੜ ਕੇ ਜੇ ਪਿੱਛੇ ਸੋਚਾਂ ਭਾਵੇਂ ਸਕੂਲ ਦਾ ਟਾਈਮ ਹੋਵੇ ਭਾਵੇਂ ਛੋਟੇ ਸੀਗੇ ਕਾਲਜ ਕਦੇ ਵੀ ਕਦੇ ਮੰਮੀ ਦੇ ਮੂੰਹ ਤੋਂ ਇਹ ਨਹੀਂ ਸੁਣਿਆ ਕਿ ਮੈਂ ਥੱਕੀ ਹਾਂ ਜਦੋਂ ਵੀ ਕਿਤੋਂ ਵੀ ਆਓ ਭਾਵੇਂ ਟਿਊਸ਼ਨ ਤੋਂ ਆਓ ਸਕੂਲ ਤੋਂ ਆਓ ਜਾਂ ਕਿੱਥੋਂ ਵੀ ਤੁਸੀਂ ਆ ਰਹੇ ਹੋ ਮੈਂ ਜਦੋਂ ਕਾਲਜ ਵੀ ਬਾਹਰ ਪੜ੍ਹਦੀ ਹੁੰਦੀ ਸੀ ਆਉਣਾ ਫਟਾਫਟ ਰੈਡੀ ਹੋ ਰਹਿਣਾ ਉਹਨਾਂ ਨੇ ਕੀ ਖਾਓਗੇ ਗਰਮ ਗਰਮ ਬਣਾ ਕੇ ਦੇਣਾ ਕਦੇ ਵੀ ਮਤਲਬ ਇਹ ਨਹੀਂ ਦੇਖਿਆ ਕਿ ਕੈਸਰੋਲ ਚ ਤੁਸੀਂ ਕੱਢ ਕੇ ਜਿਵੇਂ ਇੱਥੇ ਦਾ ਆਪਣਾ ਕਲਚਰ ਹੈ ਕਿ ਤੁਸੀਂ ਪਰ ਉਹ ਟਾਈਮ ਬੜਾ ਮੈਂ ਮਿਸ ਕਰਦੀ ਹਾਂ ਕਿ ਨਾ ਇੱਕ ਮਾਂ ਦੀ ਮਤਲਬ ਇਹ ਚੀਜ਼ ਬੜੀ ਲੱਗਦੀ ਹੈ ਕਿ ਹਾਂ ਗਰਮ ਗਰਮ ਫੁਲਕੇ ਕਿਉਂਕਿ ਹੁਣ ਭਾਵੇਂ ਸਾਰਿਆਂ ਲਈ ਪਕਾ ਲਓ ਪਰ ਜਦੋਂ ਆਪਣੀ ਵਾਰੀ ਆਉਂਦੀ ਹੈ ਉਹ ਠੰਡਾ ਹੋ ਹੀ ਜਾਂਦਾ ਨਾ
0: ਦੇਖੋ ਕੁਛ ਵੀ ਆਪਾਂ ਜ਼ਿੰਦਗੀ ਦੇ ਵਿੱਚ ਜਸ਼ਨ ਲੈਂਦੇ ਹਾਂ ਨਾ ਉਹ ਅੱਗੇ ਤੁਹਾਨੂੰ ਪਾਸ ਔਨ ਕਰਨਾ ਪੈਂਦਾ
1: ਹਾਂਜੀ ਹਾਂਜੀ ਉਹ ਤੇ
0: ਤੁਸੀਂ ਜੋ ਤੁਸੀਂ ਰਿਸੀਵ ਕਰਦੇ ਹੋ ਇਹ ਜ਼ਿੰਦਗੀ ਰਿਲੇਅ ਦੌੜ ਆ ਜੋ ਤੁਸੀਂ ਪਿਓ ਤੋਂ ਲੈਂਦੇ ਹੋ ਤੁਸੀਂ ਅੱਗੇ ਪਾਸ ਔਨ ਕਰਨਾ ਜਿਹੜੀਆਂ ਜ਼ਿੰਮੇਵਾਰੀਆਂ ਉਹਨਾਂ ਨੇ ਤੁਹਾਡੇ ਲਈ ਸਾਂਭੀਆਂ ਤੁਹਾਡੇ ਖਰਚੇ ਚੁੱਕੇ ਉਹ ਤੁਸੀਂ ਅੱਗੇ ਆਪਣੀ ਔਲਾਦ ਦੇ ਕਰਨੇ ਜਿਹੜੀਆਂ ਮਾਂ ਨੇ ਤੁਹਾਡੇ ਲਈ ਰੋਟੀਆਂ ਪਕਾ ਕੇ ਦਿੱਤੀਆਂ ਗਰਮ ਗਰਮ ਤੁਸੀਂ ਨਹੀਂ ਉਹ ਥੱਕ ਨਹੀਂ ਵੇਖਿਆ ਥੱਕਦੇ ਮਾਂ ਨੂੰ ਉਹ ਹੁਣ ਜਦੋਂ ਤੁਸੀਂ ਆਪਣੇ ਬੱਚਿਆਂ ਦੇ ਲਈ ਕਰਦੇ ਹੋ ਤੇ ਉਹ ਚੀਜ਼ ਤੁਹਾਡੇ ਉਹਦੇ ਚੋਂ ਆਉਂਦੀ ਆ ਉਹ ਤੁਸੀਂ ਹੋਰ ਕਿਸੇ ਲਈ ਨਹੀਂ ਕਰ ਸਕਦੇ ਉਹ ਤੁਸੀਂ ਆਪਣੇ ਬੱਚੇ ਦੇ ਲਈ ਕਰਦੇ ਹੋ ਸੋ ਇੱਕ ਤਰ੍ਹਾਂ ਦੇ ਨਾਲ ਇਹ ਇੱਕ ਇੱਕ ਰਿਲੇਅ ਦੌੜ ਹੈ ਜਿਹਦੇ ਵਿੱਚ ਆਪਾਂ ਇਹ ਸਿੱਖਿਆ ਹੀ ਲੈ ਰਹੇ ਹੁੰਦੇ
1: ਹਾਂ
0: ਉਹ ਚਲੋ ਆਪਣਾ ਤੇ ਉਹ ਕਰ ਹੀ ਰਹੇ ਹੁੰਦੇ ਆ ਆਪਣੇ ਪਿਆਰ ਮਮਤਾ ਦੇ ਨਾਲ ਪਰ ਇੱਕ ਤਰ੍ਹਾਂ ਦੇ ਨਾਲ ਉਹ ਤੁਸੀਂ ਅੱਗੇ ਸਿਖਾ ਹੀ ਰਹੇ ਹੁੰਦੇ ਹੋ ਵੀ ਏਦਾਂ ਆਪਣੇ ਬੱਚਿਆਂ ਦਾ ਕਰੀਦਾ
1: ਬਿਲਕੁਲ
0: ਏਦਾਂ ਕਿਉਂਕਿ ਜਦੋਂ ਤੁਸੀਂ ਕੋਈ ਵਧੀਆ ਕੋਈ ਇਨਸਾਨ ਤਿਆਰ ਕਰਨਾ ਵਧੀਆ ਨਾਗਰਿਕ ਤੁਸੀਂ ਤਿਆਰ ਕਰਨਾ ਜਿਹਨੂੰ ਉਹਦੇ ਵਿੱਚ ਉਹ ਪਿਆਰ ਸਨੇਹ ਉਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ
1: ਬਿਲਕੁਲ
0: ਤੇ ਉਹ ਤਾਂ ਹੀ ਆਊਗਾ ਜੇ ਉਹ ਰਿਸੀਵ ਕਰਨਗੇ
1: ਹਾਂ ਕਿਉਂਕਿ ਇਹ ਕਹਿੰਦੇ ਵੀ ਹੈ ਨਾ ਆਪਾਂ ਸਕੂਲ ਦੇ ਵਿੱਚ ਬਾਅਦ ਚੋਂ ਸਿੱਖਦੇ ਹਾਂ ਘਰੇ ਜਿਹੜੀ ਚੀਜ਼ ਤੁਸੀਂ ਸਿੱਖਿਆ ਲੈਂਦੇ ਹੋ ਤੁਹਾਨੂੰ ਸਾਰੀ ਜ਼ਿੰਦਗੀ ਯਾਦ ਰਹਿੰਦੀ ਹੈ ਮਾਂ ਪਿਓ ਤੁਹਾਡੇ ਸਭ ਤੋਂ ਪਹਿਲਾਂ ਸ਼ਿਕਸ਼ਕ ਹੁੰਦੇ ਨੇ ਬਾਅਦ ਚੋਂ ਤੁਸੀਂ ਸਕੂਲ ਤੋਂ ਸਿੱਖਦੇ ਹੋ
0: ਬਿਲਕੁਲ
1: ਤੇ ਉਹੀ ਚੀਜ਼ ਹੈ ਵਾਕਈ ਕਿ ਉਹ ਕੈਰੀ ਫੋਰਵਰਡ ਹੁੰਦੀ ਹੈ ਜਿਹੜੀ ਚੀਜ਼ਾਂ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਆਪਾਂ ਡਾਇਰੈਕਟਲੀ ਇਨਡਾਇਰੈਕਟਲੀ ਮਾਂ ਪਿਓ ਤੋਂ ਸਿੱਖਦੇ ਉਹੀ ਆਪਣੇ ਅੰਦਰ ਵੱਸਦੀ ਹੈ ਉਹੀ ਆਪਣੇ ਅੱਗੇ ਤੋਂ ਅੱਗੇ ਆਪਾਂ ਉਹ ਕਰਦੀ ਹੈ ਟਰੈਵਲ ਆਪਣੇ ਬੱਚਿਆਂ ਤੋਂ
0: ਹਾਂ ਕਈ ਵਾਰ ਤੁਸੀਂ ਉਹ ਚੀਜ਼ਾਂ ਓਨਾ ਚਿਰ ਨਹੀਂ ਸਮਝ ਸਕਦੇ ਜਿੰਨਾ ਚਿਰ ਤੱਕ ਖੁਦ ਉਸ ਸਫ਼ਰ ਦੇ ਵਿੱਚੋਂ ਤੁਸੀਂ ਨਹੀਂ ਲੰਘੇ ਜਿੰਨਾ ਚਿਰ ਤੁਸੀਂ ਖੁਦ ਮਾਂ ਨਹੀਂ ਬਣਦੇ ਜਿੰਨਾ ਚਿਰ ਖੁਦ ਤੁਸੀਂ ਪਿਓ ਨਹੀਂ ਬਣਦੇ ਓਨਾ ਚਿਰ ਤੱਕ ਤੁਸੀਂ ਉਹ ਸਮਝ ਹੀ ਨਹੀਂ ਪਾਉਂਦੇ ਵੀ ਉਹ ਕੀ ਚੀਜ਼ ਸੀ ਓਨਾ ਚਿਰ ਤੁਹਾਨੂੰ ਕਈ ਚੀਜ਼ਾਂ ਗਲਤ ਲੱਗਦੀਆਂ ਰਹਿੰਦੀਆਂ ਮਾਂ ਨੇ ਆਹ ਮੇਰੇ ਨਾਲ ਗਲਤ ਕੀਤਾ ਸੀ ਆਹ ਮੇਰੇ ਨਾਲ ਸਹੀ ਕੀਤਾ ਸੀ ਉਹ ਜਦੋਂ ਤੁਸੀਂ ਖੁਦ ਬਣਦੇ ਹੋ ਉਹ ਵੱਖਰੀ ਗੱਲ ਹੈ ਕਈ ਫਿਰ ਵੀ ਨਹੀਂ ਕਰਦੇ ਕਈ ਰਿਅਲਾਈਜ਼ ਨਹੀਂ ਕਰ ਪਾਉਂਦੇ ਪਰ ਉਹਨਾਂ ਦੀਆਂ ਵੇਖ ਕੇ ਉਹਨਾਂ ਦੇ ਤੌਰ ਤਰੀਕੇ ਵੇਖ ਕੇ ਤੇ ਉਹਨਾਂ ਦੇ ਮਾਂ ਪਿਓ ਤੇ ਇੰਜੋਏ ਕਰ ਹੀ ਰਹੇ ਹੁੰਦੇ ਨਾ ਵੀ ਹਾਂ ਕਾਕਾ ਹੋਣਾ ਇਹ ਕੰਮ
1: ਮੇਰੀ ਮਾਂ ਮਤਲਬ ਮੈਨੂੰ ਯਾਦ ਹੈ ਅਸੀਂ ਦੋਵੇਂ ਲੜਦੀਆਂ ਬਹੁਤ ਸੀਗੀ ਜਿਵੇਂ ਅੱਜ ਸਵੇਰੇ ਅਸ਼ਲੀਨ ਤਾਨੀ ਤੇ ਲੋਕ ਕਹਿ ਰਹੇ ਸੀ ਨਾ ਅਸੀਂ ਬਹੁਤ ਲੜਦੀਆਂ ਸੀ ਤੇ ਮਤਲਬ ਗੱਲ ਤੇ ਹੈ ਨਾ ਲੜੀ ਜਾਣਾ ਦੋਨਾਂ ਮੰਮੀ ਕਹਿ ਰਹੀ ਜਦੋਂ ਰੱਬ ਮੈਨੂੰ ਜ਼ਿੰਦਾ ਰੱਖੀ ਇਹਨਾਂ ਦੇ ਜਵਾਕ ਹੁਣ ਮੈਂ ਵੀ ਵੇਖਾਂ ਇਹ ਕਿਵੇਂ ਮੈਨੇਜ ਕਰਦੇ ਇਹ ਵੀ ਸਿਰ ਤੇ ਦੁਪੱਟੇ ਪੱਲਾ ਬੰਨ ਕੇ ਕੰਮ ਕਰਦੀ ਕਿ ਨਹੀਂ ਹੁਣ ਮੈਂ ਮਤਲਬ ਮੈਂ ਵੀ ਉਹ ਚੀਜ਼ ਦੇਖਦੀ ਮੈਂ ਮੰਮੀ ਨੂੰ ਕਹਿੰਦੀ ਚੰਗੀ ਇਹ ਗੱਲ ਤੁਸੀਂ ਵਾਰ ਵਾਰ ਰਿਪੀਟ ਕੀਤੀ ਜਿਹੜੀ ਯੂਨੀਵਰਸ ਨੇ ਸੁਣ ਲਈ
0: ਕਿੱਦਾਂ ਫੀਲ ਹੁੰਦਾ ਫਿਰ, ਖਿੱਚ ਆਉਂਦੀ ਕੀ ਹੁੰਦਾ?
1: ਨਹੀਂ ਹਾਸਾ ਮੈਂ ਤੇ ਹਾਂ ਕਈ ਵਾਰੀ, ਤੇ ਖਿੱਚ ਤੇ ਬਹੁਤ ਆਉਂਦੀ ਹੈ, ਕਈ ਵਾਰੀ ਮੇਰਾ ਵੀ ਸਿਰ ਦੁਖਣ ਲੱਗ ਜਾਂਦਾ ਕੀ ਹੈ ਹਟਦੀ ਨਹੀਂ ਤੁਸੀਂ, ਤੇ ਉਹ ਫਿਰ ਕਈ ਵਾਰੀ ਜਦੋਂ ਮੈਂ ਵੀ ਸਿਸਟਰ ਨਾਲ ਕਹਿੰਦੀ ਨਾ ਯਾਰ ਇਹ ਵੀ ਸੇਮ ਉਹੀ ਹਰਕਤ ਕਰਦੀ ਹੈ, ਤੇ ਉਹ ਕਹਿੰਦੀ ਬਿਲਕੁਲ ਆਪਣੇ ਵਰਗੀ ਨਾ ਵੜ ਜਾਣ ਫਿਰ ਗੜਬੜ ਹੋ ਜਾਣੀ।
0: ਖੈਰ ਜਿੰਨਾ ਮੈਨੂੰ ਲੱਗਦਾ ਇਹ ਪਿਛਲੀ ਪੀੜ੍ਹੀ ਜਾਂ ਤੁਸੀਂ ਲੜਦੇ ਹੋ, ਉਹਨਾਂ ਗਾਂਹ ਬੱਚੇ ਨਹੀਂ ਲੜਦੇ, ਇਹਨਾਂ ਦੇ ਲਾਗੇ ਬੰਨੇ ਉਹਦੀਆਂ ਖਤਰਨਾਕ ਚੀਜ਼ਾਂ ਨਹੀਂ ਨਾ ਪਈਆਂ ਹੁੰਦੀਆਂ, ਖਿੱਚ ਤੁਰ ਨਹੀਂ ਹੁੰਦੀ। ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ।
1: ਹੈਲੋ
0: ਹੈਲੋ
2: ਹੈਲੋ
0: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ
1: ਹੈ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਹਾਂਜੀ ਹਾਂਜੀ ਠੀਕ ਹੈ। ਮੈਂ ਨਾ ਮਦਰਸ ਡੇ ਤੇ ਤੁਹਾਨੂੰ ਆਪ ਜੋ ਲਿਖੀ ਹੈ ਨਾ ਲਾਈਨਾਂ,
1: ਹਾਂਜੀ ਹਾਂਜੀ
2: ਮੈਂ ਉਹ ਸੁਣਾਉਣੀ ਆ ਤੁਹਾਨੂੰ।
1: ਹਾਂਜੀ ਸਰ।
2: ਹਾਂਜੀ ਮਾਂ ਤੂੰ ਕਿਤਨਾ ਪਿਆਰਾ ਅਹਿਸਾਸ ਹੈ, ਦੂਰ ਰਹਿ ਕਰ ਵੀ ਤੂੰ ਮੇਰੇ ਕਿਤਨੇ ਪਾਸ ਹੈ, ਚਾਹੇ ਕਿਤਨੀ ਵੀ ਮੈਂ ਵਿਅਸਤ ਹੂੰ ਆਪਣੇ ਕਾਮੋਂ ਮੇਂ, ਚਾਹੇ ਕਿਤਨੀ ਕਿਤਨੀ ਵੀ ਵਿਅਸਤ ਹੂੰ ਮੈਂ ਆਪਣੇ ਕਾਮੋਂ ਮੇਂ, ਤੁਮ ਰਹਿਤੀ ਹੋ ਹਰ ਵਕਤ ਮੇਰੇ ਖਿਆਲੋਂ ਮੇਂ, ਜਿਤਨੀ ਹੋਤੀ ਹੋਤੀ ਹੈ ਤੂੰ ਬੇਚੈਨ ਮੁਝਸੇ ਬਾਤ ਕਰਨੇ ਕੇ ਲੀਏ, ਜਿਤਨੀ ਹੋਤੀ ਹੈ ਤੂੰ ਬੇਚੈਨ ਮੁਝਸੇ ਬਾਤ ਕਰਨੇ ਕੇ ਲੀਏ, ਹੋਤੀ ਹੂੰ ਮੈਂ ਵੀ ਇਤਨੀ ਬੇਕਰਾਰ ਤੁਮਾਰੀ ਆਵਾਜ਼ ਸੁਣਨੇ ਕੇ ਲੀਏ, ਚਾਹੇ ਕਿਤਨੀ ਵੀ ਮੈਂ ਖੁਸ਼ ਹੂੰ ਆਪਣੇ ਪਰਿਵਾਰ ਮੇਂ, ਚਾਹੇ ਕਿਤਨੀ ਵੀ ਖੁਸ਼ ਹੂੰ ਮੈਂ ਆਪਣੇ ਪਰਿਵਾਰ ਮੇਂ, ਪਰ ਮਾਂ ਤੇਰੀ ਜਗ੍ਹਾ ਕੋਈ ਨਹੀਂ ਲੈ ਸਕਦਾ ਇਸ ਸੰਸਾਰ ਮੇਂ। ਹਾਂਜੀ ਇਹ ਮੈਂ ਖੁਦ ਲਿਖੀ ਹੋਈ ਹੈ।
0: ਬਹੁਤ ਵਧੀਆ ਮਦਰ ਦਾ।
2: ਹਾਂਜੀ ਤੇ ਮਦਰਸ ਡੇ ਦੀ ਤੇ ਮਾਵਾਂ ਤਾਂ ਦੇਖੋ ਹਨਾ ਹਮੇਸ਼ਾ ਯਾਦ ਆਉਂਦੇ ਹੀ ਹੈ, ਬਟ ਜਦੋਂ ਹੁਣ ਸਪੈਸ਼ਲ ਡੇ ਹੁੰਦਾ ਤਾਂ ਉਦੋਂ ਹੋਰ ਵੱਧ ਮਤਲਬ ਯਾਦ ਆਉਂਦੇ ਆ ਨਾ। ਤੇ ਮੰਮੀ ਦੀਆਂ ਜੋ ਵੀ ਸਿਖਾਈਆਂ ਹੋਈਆਂ ਚੀਜ਼ਾਂ ਮੈਨੂੰ ਵਧੀਆ ਮਤਲਬ ਬਹੁਤ ਕੁਛ ਮਾਵਾਂ ਹਮੇਸ਼ਾ ਵਧੀਆ ਹੀ ਸਿਖਾਉਂਦੇ ਆ, ਲੇਕਿਨ ਇੱਕ ਦੋ ਚੀਜ਼ਾਂ ਨਾ ਜਿਹੜਾ ਕਹਿੰਦੇ ਨਾ ਕਿ ਆਪਾਂ ਬੰਨ ਕੇ ਰੱਖਦੇ ਹਾਂ ਆਪਣੇ ਨਾਲ ਕਿ ਇਹ ਚੀਜ਼ ਤਾਂ ਤੂੰ ਭੁੱਲਣੀ ਨਹੀਂ ਹੈਗੀ, ਆਪਣੇ ਬੱਚਿਆਂ ਨੂੰ ਵੀ ਸਿਖਾਉਣੀ ਆ ਕਿ ਹਮੇਸ਼ਾ ਮੈਂ ਯਾਦ ਰੱਖਦੀ ਔਰ ਬੱਚਿਆਂ ਨੂੰ ਵੀ ਸਿਖਾਉਣੀ ਆ ਕਿ ਹਮੇਸ਼ਾ ਇੱਕ ਕਿਸੇ ਦੀ ਖੁਸ਼ੀ ਦੇ ਵਿੱਚ ਖੁਸ਼ ਹੋਣਾ, ਤੁਸੀਂ ਜੋ ਖੁਸ਼ ਹੈ ਨਾ ਤਾਂ ਤੁਸੀਂ ਵੀ ਨਾਲ ਖੁਸ਼ ਹੋਣਾ, ਹਮੇਸ਼ਾ ਲਈ ਚੰਗੀਆਂ ਦੁਆਵਾਂ ਕਰਨੀਆਂ ਨੇ, ਦੁੱਖ ਸੁੱਖ ਜ਼ਿੰਦਗੀ ਦੇ ਨਾਲ ਹੈ, ਤੁਸੀਂ ਦੂਸਰੇ ਦੇ ਦੁੱਖ ਨੂੰ ਵੀ ਆਪਣਾ ਹੀ ਦੁੱਖ ਸਮਝਣਾ ਔਰ ਕਿਸੇ ਤੋਂ ਜੈਲਿਸ ਨਹੀਂ ਕਰਨੀ ਹੈਗੇ। ਇਹ ਚੀਜ਼ਾਂ ਸਿਖਾਈਆਂ ਮੈਂ ਹਮੇਸ਼ਾ ਮਤਲਬ ਕੋਸ਼ਿਸ਼ ਕਰਦੀ ਆਈ ਹਾਂ, ਤੇ ਮੰਮੀ ਦੀਆਂ ਵੀ ਮੇਰੀਆਂ ਬਹੁਤ ਹਾਸੇ ਵਾਲੀਆਂ ਗੱਲਾਂ ਨੇਗੀਆਂ, ਮੈਨੂੰ ਬੜਾ ਯਾਦ ਆਉਂਦੀਆਂ ਜਦੋਂ ਬਹੁਤ ਕੁਛ ਕਰਦੇ ਆ, ਜਿੱਦਾਂ ਹੁੰਦਾ ਹੀ ਹੈ ਨਾ ਜੋ ਮਾਵਾਂ ਕਰਦੇ ਨੇਗੇ ਉਹ ਬੱਚਿਆਂ ਚ ਵੀ ਉਹ ਚੀਜ਼ਾਂ ਹੁੰਦੀਆਂ ਨਾ, ਜਿੱਦਾਂ ਮਤਲਬ ਮੈਂ ਦੇਖੋ ਸਾਲ ਡੇਢ ਸਾਲ ਹੋ ਗਿਆ ਗੱਲ ਕਰ ਰਹੀ ਹੈ ਰੇਡੀਓ ਤੇ, ਮੈਨੂੰ ਲੱਗਦਾ ਕਿ ਉਹ ਕਿਸੇ ਹੋਰ ਨਾਲ ਵੀ ਗੱਲ ਕਰਦੇ ਆ ਤੇ ਮੇਰੇ ਹਸਬੈਂਡ ਵੀ ਕਹਿ ਦਿੰਦੇ, ਕਹਿੰਦੇ ਤੁਸੀਂ ਕਹਿਣਾ ਕੀ ਚਾਹੁੰਦੇ ਹੋ, ਪੁਆਇੰਟ ਤੇ ਆਓ ਨਾ, ਜਿੱਦਾਂ ਮੈਂ ਵੀ ਗੱਲ ਘੁਮਾ ਦਿੰਦੀ ਹਾਂ ਨਾ, ਉਹ ਮੇਰੇ ਮੰਮੀ ਵੀ ਐਂ ਕਰਦੇ ਆ ਜਦੋਂ ਮੈਂ ਉਹਨਾਂ ਨਾਲ ਗੱਲ ਕਰਦੀ ਹਾਂ ਨਾ ਹੁਣ ਫੋਨ ਤੇ ਕਦੀ ਵੀ, ਉਹ ਬੜੀ ਗੱਲ ਘੁਮਾ ਦਿੰਦੇ ਆ, ਇੱਦਾਂ ਮੈਂ ਖੁਦ ਵੀ ਖਿੱਚ ਜਾਂਦੀ ਹਾਂ, ਮੰਮੀ ਪੁਆਇੰਟ ਤੇ ਆਓ ਤੁਸੀਂ ਗੱਲ ਦੱਸੋ ਗੱਲ ਕੀ ਆ, ਫਿਰ ਮੈਂ ਵੀ ਭੁੱਲ ਜਾਂਦੀ ਹਾਂ ਵੀ ਮੈਂ ਤਾਂ ਇੱਦਾਂ ਕਰਦੀ ਹਾਂ, ਵੀ ਬਾਕੀ ਮਤਲਬ ਇਹ ਚੀਜ਼ ਹੈਗੀ ਆ, ਮੈਂ ਆਪਣੇ ਮੰਮਾ ਤੋਂ ਮਤਲਬ ਹੈਗਾ ਮੰਮਾ ਕਰਦੇ ਆ ਤੇ ਇਹ ਚੀਜ਼ ਹੈ, ਤੇ ਇੱਕ ਮੇਰੇ ਮੰਮਾ ਕਦੀ ਆਈ ਨੀ ਇੱਥੇ, ਉਹ ਆ ਵੀ ਨਹੀਂ ਸਕਦੇ ਹੈਗੇ ਨਾ, ਤਾਂ ਮੈਨੂੰ ਬਹੁਤ ਹੀ ਚੀਜ਼ ਖਲਦੀ ਹੈਗੀ ਆ ਕਿ ਹਾਏ ਮਤਲਬ ਕਿੱਦਾਂ ਮੈਂ ਜਦੋਂ ਕਿਸੇ ਦੇ ਪੇਰੈਂਟਸ ਨੂੰ ਦੇਖਦੀ ਹਾਂ ਨਾ ਤਾਂ ਮੈਨੂੰ ਹੁੰਦਾ, ਫਿਰ ਮੈਂ ਬਾਕੀਆਂ ਦੇ ਵਿੱਚ ਉਹੀ ਹੈ ਮਾਵਾਂ ਦੇ ਵਿੱਚੋਂ ਆਪਣੀ ਮਾਂ ਨੂੰ ਲੱਭ ਲੈਂਦੀ ਹਾਂ ਹਨਾ, ਫੀਲ ਕਰਦੀ ਹਾਂ ਕਿ ਇਹ ਵੀ ਮੇਰੇ ਮਦਰ ਹੀ ਨੇਗੇ ਨਾ, ਤੇ ਜੋ ਵੀ ਮਤਲਬ ਉਹਨਾਂ ਨੇ ਮੈਨੂੰ ਲਾਈਫ 'ਚ ਸਿਖਾਇਆ ਨਾ ਮੈਂ ਬਸ ਕੋਸ਼ਿਸ਼ ਕਰਦੀ ਹਾਂ ਕਿ ਉਹ ਪਿਆਰ ਦੇ ਨਾਲ ਉਹ ਸਾਰੀਆਂ ਚੀਜ਼ਾਂ, ਬਹੁਤ ਹਾਸੇ ਵਾਲੀਆਂ ਗੱਲਾਂ ਵੀ ਬੜਾ ਕਰਦੇ ਆ ਕਈ ਵਾਰ ਨਾ, ਮੈਂ ਉਹਨਾਂ ਨੂੰ ਕਰੈਕਟ ਕਰਨ ਦੀ ਕੋਸ਼ਿਸ਼ ਨਹੀਂ ਕਰਦੀ ਨਾ, ਮੈਨੂੰ ਇੱਦਾਂ ਹੁੰਦਾ ਕਿ ਬੱਚੇ ਵੀ ਹੁੰਦੇ ਆ ਨਾ ਕਿ ਉਹ ਵੀ ਇੱਦਾਂ ਦੇ ਵਰਡਸ ਜਿੱਦਾਂ ਬੋਲਦੇ ਨੇਗੇ, ਉਹੀ ਚੀਜ਼ਾਂ ਇੱਦਾਂ ਹੁੰਦਾ ਕਿ ਅਸੀਂ ਵੀ ਤਾਂ ਇਹੀ ਚੀਜ਼ ਮਤਲਬ ਕਰਦੇ ਹੈਗੇ ਆ ਨਾ। ਹੁਣ ਮੈਂ ਜਦੋਂ ਕਿਉਂਕਿ ਮੈਂ ਸੋਚਦੀ ਹਾਂ ਮਾਂ ਨਾਲ ਐਸਾ ਰਿਸ਼ਤਾ ਹੈ ਨਾ, ਜਿੰਨਾ ਮਰਜ਼ੀ ਅਸੀਂ ਬਿਜ਼ੀ ਹੋਈਏ ਜਾਂ ਉਹ ਵੀ ਬਿਜ਼ੀ, ਉਹਨੂੰ ਕਦੀ ਨਹੀਂ ਕਹਿੰਦੇ ਕਿ ਫੋਨ ਬਾਅਦ 'ਚ ਕਰਿਓ ਜ਼ਿਆਦਾ ਨਾ, ਮੈਨੂੰ ਸਿਰਫ ਜਦੋਂ ਵੀ ਮੈਂ ਰਾਤ ਨੂੰ ਕੰਮ ਕਰਕੇ ਫ੍ਰੀ ਹੁੰਦੀ ਹਾਂ ਨਾ ਸਿਰਫ ਮੈਨੂੰ ਮੰਮੀ ਦੇ ਹੀ ਹੁੰਦਾ ਵੀ ਮੰਮੀ ਨੇ ਤਾਂ ਮੇਰਾ ਫੋਨ ਚੱਕ ਹੀ ਲੈਣਾ ਮੈਂ ਜਦੋਂ ਵੀ ਫੋਨ ਕਰਾਂ, ਔਰ ਉਹ ਨਾ ਜ਼ਿਆਦਾ ਤੁਰ ਫਿਰ ਨਹੀਂ ਸਕਦੇ ਹੈਗੇ, ਉਹ ਈਵਨ ਵਾਸ਼ਰੂਮ ਤੱਕ ਵੀ ਜਾਂਦੇ ਆ ਸਟਿੱਕ ਲੈ ਕੇ ਜਾਂਦੇ ਆ ਜਿੱਦਾਂ ਨਾ, ਮੈਂ ਕਈ ਵਾਰ ਫੋਨ ਕਰ ਲੂੰਗੀ ਨਾ, ਮੈਂ ਕਹਿਣਗੀ ਤੂੰ ਨਾ ਹੋਲਡ ਰੱਖੀ, ਮੈਂ ਕਿੰਨੀ ਦੇਰ ਹੋਲਡ ਤੇ ਰੱਖਦੀ ਰੱਖਦੀ ਆ, ਫਿਰ ਮੈਨੂੰ ਕਹਿੰਦੇ ਕੱਟਣਾ ਕੱਟਦੀ, ਮੈਂ ਕਹਿੰਦੀ ਨਹੀਂ ਵੀ ਜਦੋਂ ਤੁਸੀਂ ਵਿੱਚ ਵਿੱਚ ਮੰਮੀ ਬੋਲੀ ਜਾਂਦੇ ਆ ਵਾਹਿਗੁਰੂ ਸਤਨਾਮ, ਮੈਨੂੰ ਇੱਦਾਂ ਹੁੰਦਾ ਉਹਨਾਂ ਦੀ ਜਿਹੜੀ ਆਵਾਜ਼ ਵੀ ਪੈ ਰਹੀ ਉਹ ਵੀ ਮੇਰੇ ਕੰਨਾਂ ਚ ਪੈ ਰਹੀ ਆ ਵੀ ਹੋਲਡ ਮੈਂ ਤੁਹਾਨੂੰ ਜਦੋਂ ਮਰਜ਼ੀ ਫੋਨ ਕਰਦੀ ਹਾਂ ਤੁਸੀਂ ਚੱਕ ਲੈਣੇ ਤੇ ਮੈਨੂੰ ਹੋਲਡ ਰੱਖਣ ਦੇ ਵਿੱਚ ਕੀ ਹੈਗਾ ਨਾ। ਤੇ ਇਹ ਜਿਹੜਾ ਪਲ ਹੈ ਨਾ, ਮੈਂ ਸੋਚਦੀ ਹਾਂ ਕਿ ਇੱਕ ਮਾਂ ਨਾਲ ਰਿਸ਼ਤਾ ਇਸ ਤਰ੍ਹਾਂ ਦਾ। ਬਾਕੀ ਯਸ ਜੀ ਤੁਸੀਂ ਕਹਿ ਰਹੇ ਸੀ ਨਾ ਕਿ ਸਾਨੂੰ ਸਾਡਾ ਵੀ ਦਿਲ ਕਰਦਾ ਕਿ ਅਸੀਂ ਖਾਣਾ ਵੀ ਠੰਡਾ, ਮੈਨੂੰ ਖੁਦ ਬੜੀ ਕੰਨਾਂ ਚ ਆਵਾਜ਼ ਗੂੰਜਦੀ ਹੈ ਜਦੋਂ ਅਨਮੈਰਿਡ ਸੀ ਨਾ, ਮੈਂ ਕੰਮ ਕਰੀ ਜਾਣਾ, ਮੰਮੀ ਨੇ ਕਹਿਣਾ ਰੋਟੀ ਖਾ ਲੈ ਤੇ ਰੋਟੀ ਠੰਡੀ ਹੋਈ ਜਾ ਰਹੀ ਹੈ, ਕੰਮ ਬਾਅਦ ਚ ਕਰ ਲਈ, ਫੋਨ ਬਾਅਦ ਚ ਕਰ ਲਈ, ਪੜ੍ਹਾਈ ਬਾਅਦ ਚ ਕਰ ਲਈ, ਪਹਿਲਾਂ ਰੋਟੀ ਖਾ। ਮਤਲਬ ਇਹ ਚੀਜ਼ਾਂ ਬੜੀਆਂ ਸੱਚ ਇਮੋਸ਼ਨਲ ਹੁੰਦੀਆਂ। ਤੇ ਬਾਕੀ ਵੀਰ ਜੀ ਮੈਂ ਤੁਹਾਨੂੰ ਲਾਸਟ 2-3 ਦਿਨ ਪਹਿਲਾਂ ਦੱਸਿਆ ਸੀ ਨਾ ਕਿ ਜਿੱਦਾਂ ਆਂਟੀ ਦਾ ਯੂ ਐਜ ਏ ਮੇਰੇ ਮਦਰ ਸੀ ਮੈਂ, ਤੁਸੀਂ ਦੇਖੋ ਜ਼ਿੰਦਗੀ ਦੇ ਵਿੱਚ ਕਈ ਵਾਰ ਕਿੱਦਾਂ ਦੇ ਇਤਫਾਕ ਹੋ ਜਾਂਦੇ ਆ। ਆਪਾਂ ਸੋਚਦੇ ਹਾਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ, ਤੇ ਅਸੀਂ ਮਦਰਸ ਡੇ ਦੀ ਪਲੈਨਿੰਗ ਕਰਨੀ ਸੀ, ਮੈਂ ਦੱਸ ਰਹੀ ਸੀ ਨਾ ਆਂਟੀ ਜੀ ਚਲੇ ਗਏ ਨਾ ਕੱਲ ਉਹਨਾਂ ਦਾ ਫਿਊਨਰਲ ਹੈ, ਔਰ ਤੁਸੀਂ ਦੇਖੋ ਅਸੀਂ ਮਦਰਸ ਡੇ ਦੀਆਂ ਹੀ ਪਲੈਨਿੰਗ ਕਰ ਰਹੇ ਸੀ, ਔਰ ਵਾਹਿਗੁਰੂ ਦੀਆਂ ਦੇਖੋ ਕੀ ਹੁੰਦੀਆਂ ਨੇ, ਤੇ ਮਦਰਸ ਡੇ ਵਾਲੇ ਦਿਨ ਹੀ ਦੇਖੋ ਉਹਨਾਂ ਦਾ ਭੋਗ ਪੈਣਾ। ਮਤਲਬ ਕਈ ਵਾਰੀ ਜ਼ਿੰਦਗੀ ਚ ਮੈਨੂੰ ਏਦਾਂ ਲੱਗਦਾ ਕਿ ਹਾਏ ਅਸੀਂ ਕੀ ਕੀ ਸੋਚਦੇ ਹਾਂ ਤੇ ਰੱਬ ਦੇ ਕੀ ਹੁੰਦੇ ਆ। ਬਸ ਫਿਰ ਹੁਣ ਮੈਂ ਇਹੀ ਸੋਚ ਮਨ ਨੂੰ ਸਮਝਾਇਆ, ਔਖਾ ਬਹੁਤ ਹੈ ਰੱਬ ਦਾ ਪਾਣਾ ਮਿੱਠਾ ਲੱਗੇ ਆਪਾਂ ਕਹਿੰਦੇ ਹਾਂ ਨਾ ਮੰਨਣਾ, ਵੀ ਜੋ ਉਹਨਾਂ ਨੇ ਬਸ ਸਿਖਾਇਆ ਉਹ ਜਿੰਨੇ ਵਾਈਲ ਜਿੰਨੇ ਟਾਈਮ ਲਈ ਵੀ ਸਾਡੀ ਜ਼ਿੰਦਗੀ ਦੇ ਵਿੱਚ ਆਏ ਸੀ, ਮੇਰੀ ਜੋ ਸਿਖਾਇਆ ਨਾ ਬਸ ਉਹਨਾਂ ਚੀਜ਼ਾਂ ਨੂੰ ਆਪਾਂ ਯਾਦ ਕਰੀਏ, ਉਹਨਾਂ ਨੂੰ ਜੋ ਜਿੰਨਾ ਕੁ ਵੀ ਸਿਖਾ ਕੇ ਗਏ ਆ ਵੀ ਹਮੇਸ਼ਾ ਉਹਨੂੰ ਚੰਗੇ ਪਲਾਂ ਦੇ ਵਿੱਚ ਯਾਦ ਕਰੀਏ, ਉਹਨਾਂ ਦੀ ਚੰਗਿਆਈ ਨੂੰ, ਉਹਨਾਂ ਦੀ ਅੱਛਿਆਈ ਨੂੰ। ਰੱਬ ਸਾਰੀਆਂ ਮਾਵਾਂ ਨੂੰ ਸਲਾਮਤ ਰੱਖੇ, ਤੰਦਰੁਸਤ ਰੱਖੇ,
0: ਮਿਹਰਬਾਨੀ। ਸੋ ਗੱਲਾਂ ਬਾਤਾਂ ਅਜੇ ਸਾਡੀਆਂ ਮਾਂ ਦਿਵਸ ਦੇ ਉੱਤੇ ਚੱਲ ਰਹੀਆਂ ਨੇ, ਹਾਲਾਂਕਿ ਹੈਗਾ ਐਤਵਾਰ ਦੇ ਦਿਨ ਤੇ ਅੱਜ ਸ਼ੁੱਕਰਵਾਰ, ਕਿਉਂਕਿ ਵੀਕਐਂਡ ਦੇ ਉੱਤੇ ਆਪਾਂ ਪ੍ਰੋਗਰਾਮ ਤੁਹਾਡੇ ਲਈ ਨਹੀਂ ਲੈ ਕੇ ਆਵਾਂਗੇ, ਸੋ ਇਸ ਕਰਕੇ ਆਪਾਂ ਅੱਜ ਦੇ ਦਿਨ ਮਾਂ ਦਿਵਸ ਦੇ ਉੱਤੇ ਗੱਲਬਾਤ ਕਰ ਰਹੇ ਹਾਂ। ਸੋ ਇਹ ਉਹ ਦਿਨ ਜਿਹੜੇ ਸ਼ਾਇਦ ਆਪਾਂ ਉੱਥੇ ਤੇ ਨਹੀਂ ਹੈ ਕਦੀ ਮਨਾਉਂਦੇ ਹੁੰਦੇ ਯਾਸ਼ੀ, ਤੁਹਾਡੇ ਉੱਤੇ ਚੱਲਦਾ ਹੈ? ਹਾਲਾਤਾਂ ਦੇ ਵਿੱਚ ਉੱਥੇ ਜੇ ਮੈਨੂੰ ਲੱਗਦਾ ਆ ਵੀ ਜਾਂਦਾ ਉਹ ਜਿਹਦੇ ਵਿੱਚ ਕਿਹਦੇ ਕੋਲ ਟਾਈਮ ਹੋਣਾ ਹੈ ਮਨਾਉਣ ਦਾ,
1: ਉਹਨਾਂ ਨੇ ਸੀਰੀਅਸ ਹੀ ਨਹੀਂ ਲੈਣਾ।
0: ਬਰਦਾਸ਼ਤ ਹੋਣੀ ਵੀ 2-4 ਪੀਸ ਖਾਦੇ ਤੇ ਮੁੜ ਕੇ ਉਦਾਂ ਹੀ ਰੁਲਦਾ ਰਿਹਾ,
1: ਰੁਲਦਾ ਰਿਹਾ ਨੀ, 300 ਰੁਪਏ ਵੇਸਟ ਕਰਦੇ ਤੁਸੀਂ, ਸਬਜ਼ੀ ਆ ਜਾਣੀ ਸੀ,
0: ਕਿੱਥੋਂ ਕਿੱਥੋਂ ਤੱਕ ਪਹੁੰਚਣਾ ਹੈ। ਥੈਂਕ ਯੂ ਥੈਂਕ ਯੂ। ਕਹਿੰਦੇ ਨੇ ਕਿ ਪਲੀਜ਼ ਰੀਡ ਮਾਈ ਮੈਸੇਜ, ਹਾਂਜੀ ਕਹਿੰਦੇ ਕਿ ਸਦਕੇ ਜਾਈਏ ਸਾਡੇ ਕਲਾਕਾਰਾਂ ਤੇ ਗੀਤਕਾਰਾਂ ਦੇ, ਮਾਂ ਦੇ ਇੰਨੇ ਸੋਹਣੇ ਰਿਸ਼ਤੇ ਨੂੰ ਕੀ ਰੋਣ ਧੋਣ ਦਾ ਪ੍ਰਤੀਕ ਬਣਾ ਦਿੱਤਾ, ਲੋਕਾਂ ਨੇ ਇਮੋਸ਼ਨਸ ਨੂੰ ਕਿਵੇਂ ਕੈਸ਼ ਕਰਾਉਂਦੇ ਨੇ, ਵੱਡੇ ਵੱਡੇ ਮਸ਼ਹੂਰ ਕਲਾਕਾਰ ਕਿਵੇਂ ਪਿੱਟਦੇ ਨੇ ਮਾਂ ਦੇ ਨਾਂ ਦੇ ਉੱਤੇ, ਗਰੀਬ ਮਾਨਸਿਕਤਾ ਦੀ ਨਿਸ਼ਾਨੀ ਆ, ਮਾਂ ਦਾ ਨਾਂ ਸੁਣ ਕੇ ਤੇ ਚਿਹਰੇ ਦੇ ਉੱਤੇ ਮੁਸਕਾਨ ਆਉਣੀ ਚਾਹੀਦੀ ਹੈ। ਕੀ ਵਿਚਾਰ ਤੁਹਾਡਾ ਜਸ ਜੀ ਇਹਦੇ ਬਾਰੇ?
1: ਮੈਨੂੰ ਤਾਂ ਇੱਦਾਂ ਲੱਗਦਾ ਕਿ ਜਿਹੜੇ ਵੀ ਆਰਟਿਸਟ ਹੁੰਦੇ, ਜਿਹੜੇ ਵੀ ਗੀਤਕਾਰ ਹੁੰਦੇ ਆ, ਕੋਈ ਵੀ ਕ੍ਰੀਏਟਿਵ ਇੰਡਸਟਰੀ ਤੋਂ ਹੈ, ਉਹ ਆਪਣੇ ਸਾਰਿਆਂ ਦੇ ਸੋਸਾਇਟੀ ਦੇ ਇਮੋਸ਼ਨਸ ਹੀ ਆਪਣੀ ਲਿਖਤ ਦੇ ਥਰੂ ਪਾਸ ਔਨ ਕਰਦੇ ਨੇ। ਹੁਣ ਇਹਨੂੰ ਤੁਸੀਂ ਕਮਰਸ਼ਲਾਈਜ਼ ਕਹਿ ਲਓ, ਤੇ ਆਪਾਂ ਸਾਰੇ ਕਮਰਸ਼ਲਾਈਜ਼ ਕਿਸੇ ਨਾ ਕਿਸੇ ਵੇ ਚ ਕਰ ਰਿਹਾ ਨਾ, ਹਰ ਕੋਈ ਬਿਜ਼ਨਸ ਕਰ ਰਿਹਾ, ਹਰ ਕੋਈ ਜੋਬ ਕਰ ਰਿਹਾ, ਇਹ ਵੀ ਇੱਕ ਰਾਈਟਰ ਦੀ ਜੋਬ ਹੈ। ਬਟ ਉਹ ਜਦੋਂ ਉਸ ਜਿਹੜਾ ਲੇਟੈਸਟ ਆਪਾਂ ਗਾਣਾ ਜਿਸ ਤੋਂ ਸ਼ੁਰੂਆਤ ਕੀਤੀ ਸੀ, ਜਿਨ੍ਹਾਂ ਦਾ ਇਹਨਾਂ ਨੇ ਰੈਫਰੈਂਸ ਦਿੱਤਾ ਹੈ ਮਨਪ੍ਰੀਤ ਜੀ ਦਾ, ਮੈਨੂੰ ਇਦਾਂ ਲੱਗਦਾ ਉਹ ਸੌਂਗ ਦੇ ਵਿੱਚ
0: ਨਹੀਂ ਕਿਸੇ ਹੋਰ ਦਾ ਵੀ ਦਿੱਤਾ ਹੋਊਗਾ, ਜਦੋਂ ਵੀ ਆਪਾਂ ਕਾਫੀ ਚਲਾਏ ਨੇ ਆਪਾਂ ਸੌਂਗ ਨਹੀਂ ਪਿੰਨ ਪੁਆਇੰਟ ਕਰ ਸਕਦੇ।
1: ਹਾਂਜੀ, ਬਟ ਮੈਨੂੰ ਇਦਾਂ ਲੱਗਦਾ ਕਿ ਉਹ ਰਾਈਟਰ ਦੀ ਮਤਲਬ ਉਹ ਸੋਸਾਇਟੀ ਦੇ ਇਮੋਸ਼ਨਸ ਹੈ ਹਰ ਇੱਕ, ਕਿਉਂਕਿ ਡੈਫੀਨੇਟਲੀ ਹੁਣ ਜਿਵੇਂ ਤੂਰ ਜੀ ਵੀ ਆਏ ਸੀਗੇ, ਉਹਨਾਂ ਨੇ ਇੱਕ ਇਮੋਸ਼ਨਲ ਚੀਜ਼ ਵੀ ਫਿਰ ਹਾਸੀ ਵਾਲੀ ਗੱਲ ਵੀ ਸੁਣਾਈ, ਤੇ ਹਰ ਇੱਕ ਪਲ ਹੁੰਦੇ ਆ ਆਪਣੇ ਮਾਂ ਪਿਓ ਨਾਲ, ਤੇ ਉਹ ਉਹਨਾਂ ਪਲਾਂ ਦੇ ਵਿੱਚੋਂ ਇੱਕ ਪਲ
0: ਬਿਲਕੁਲ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਅਸਲ ਵਿੱਚ ਵੀਰ ਜੀ ਹੁੰਦਾ ਇਹ ਆ, ਵੀਰ ਜੀ ਜਾਂ ਭੈਣ ਜੀ ਜਿਨ੍ਹਾਂ ਦਾ ਵੀ ਮੈਸੇਜ ਹੈ, ਹੁੰਦਾ ਹੈ ਵੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕਦੀ ਵੀ ਕੋਈ ਇੱਕ ਰੰਗ ਤੇ ਹੁੰਦਾ ਨਹੀਂ,
1: ਐਗਜ਼ੈਕਟਲੀ,
0: ਤੇ ਨਾ ਹੀ ਇੱਕ ਰੰਗ ਦੂਸਰੇ ਦੇ ਲਈ ਸੱਚ ਹੁੰਦਾ। ਬਹੁਤ ਸਾਰੇ ਜਿਹੜੇ ਕਾਮਨ ਹੋ ਜਾਂਦੇ ਨੇ ਰੰਗ, ਉਹ ਤਾਂ ਪ੍ਰਮਾਣ ਚੜ੍ਹਦੇ ਨੇ। ਮੰਨ ਲਓ ਕੋਈ ਕਲਾਕਾਰ ਇਮੋਸ਼ਨ ਕੈਸ਼ ਕਰਨ ਦੀ ਕੋਸ਼ਿਸ਼ ਵੀ ਕਰੇ, ਮੰਨ ਲੈਂਦੇ ਹਾਂ ਕੀਤਾ ਜਾਂਦਾ, ਕਮਰਸ਼ਲਾਈਜ਼ ਕੀਤਾ ਜਾਂਦਾ ਗਾਣਿਆਂ ਦੇ ਜ਼ਰੀਏ, ਫਿਲਮਾਂ ਦੇ ਜ਼ਰੀਏ, ਬਹੁਤ ਕੁਛ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਜੇ ਉਹਦਾ ਕਿਤੇ ਨਾ ਕਿਤੇ ਉਹ ਅੰਸ਼ ਕਿਸੇ ਦੇ ਦਿਲ ਚ ਪਿਆ ਹੀ ਨਾ ਹੋਵੇ ਤੇ ਉਹ ਪ੍ਰਵਾਨ ਹੀ ਨੀ ਹੋਣੀ,
1: ਪ੍ਰਵਾਨ ਹੀ ਨਹੀਂ ਹੋਣੀ,
0: ਐਵੇਂ ਬਿਲਕੁਲ ਸੁਧਾ ਹੀ ਥੋੜੀ ਹਨੇਰੇ ਚ ਤੀਰ ਵੱਜ ਜਾਂਦੇ ਆ, ਕਿਤੇ ਨਾ ਕਿਤੇ ਕੋਈ ਨਾ ਕੋਈ ਐਂਕਰਿੰਗ ਪੁਆਇੰਟ ਤੇ ਹੁੰਦਾ ਹੀ ਆ। ਸੋ ਇਹ ਜ਼ਿੰਦਗੀ ਦੇ ਰੰਗ ਨੇ, ਜਿੱਥੇ ਹਾਸੇ ਆ, ਖੁਸ਼ੀਆਂ ਵਾ, ਮਮਤਾ ਆ, ਜਿੱਥੇ ਮਾਂ ਦੇ ਨਾਲ ਬਹੁਤ ਸਾਰੇ ਜਜ਼ਬਾਤ ਜੁੜੇ ਨੇ, ਉੱਥੇ ਖੁਸ਼ੀਆਂ ਜੁੜੀਆਂ ਨੇ, ਉੱਥੇ ਦੁੱਖ ਵੀ ਜੁੜੇ ਨੇ। ਜਿਹੜੀ ਚੀਜ਼ ਦੇ ਨਾਲ ਜਿੰਨੀ ਵੱਧ ਜਿੰਨੀ ਗੂੜੀ ਸਾਂਝ ਆ ਉਹਦੇ ਓਨਾ ਹੀ ਤੁਹਾਨੂੰ ਦਰਦ ਵੀ,
1: ਬਿਲਕੁਲ ਤੁਹਾਨੂੰ ਹੋਣਾ। ਇਹਨੂੰ ਹੀ ਕਨੈਕਸ਼ਨ ਕਹਿੰਦੇ ਨਾ, ਕਿਤੇ ਨਾ ਕਿਤੇ ਹੁਣ ਹਰ ਇੱਕ ਇਨਸਾਨ ਐਕਸਪ੍ਰੈਸ ਨਹੀਂ ਕਰ ਸਕਦਾ। ਹਰ ਇੱਕ ਇਨਸਾਨ ਦੇ ਜ਼ਿੰਦਗੀ 'ਚ ਦਿਲ 'ਚ ਬਹੁਤ ਸਾਰੇ ਇਮੋਸ਼ਨਸ ਹੁੰਦੇ, ਪਿਆਰ ਵਾਲੇ, ਖੁਸ਼ੀ ਵਾਲੇ, ਗੁੱਸੇ ਵਾਲੇ, ਦਰਦ ਵਾਲੇ, ਹਰ ਤਰੀਕੇ ਦੇ ਇਮੋਸ਼ਨਸ ਹੁੰਦੇ, ਪਰ ਹਰ ਕਿਸੇ ਨੂੰ ਐਕਸਪ੍ਰੈਸ ਕਰਨਾ ਨਹੀਂ ਆਉਂਦਾ। ਪਰ ਜਦੋਂ ਆਪਾਂ ਕਿਸੇ ਦੀ ਲਿਖਤ ਸੁਣਦੇ ਹਾਂ ਜਾਂ ਕਿਤੇ ਵੀ ਆਪਾਂ ਚੱਲਦੇ ਫਿਰਦੇ ਵੀ ਉਹ ਗਾਣਾ ਚੱਲ ਰਿਹਾ ਹੈ ਜਾਂ ਕੋਈ ਪੋਇਟ ਕੁਛ ਵੀ ਹੈ ਜਾਂ ਮੂਵੀ ਹੈ, ਤੇ ਉਹ ਕਿਤੇ ਨਾ ਕਿਤੇ ਤੁਹਾਨੂੰ ਟੱਚ ਕਰਦੀ, ਕਿਉਂਕਿ ਉਹ ਇਮੋਸ਼ਨ ਦਬਿਆ ਹੁੰਦਾ, ਉਹ ਉਭਰ ਕੇ ਆਉਂਦਾ ਉਹ ਸੁਣ ਕੇ।
0: ਹਾਂ, ਉਹ ਕਿਤੇ ਨਾ ਕਿਤੇ ਉੱਭਰ ਆਉਂਦਾ। ਸੋ ਇਹ ਸਾਰੀਆਂ ਚੀਜ਼ਾਂ ਪਈਆਂ ਹੁੰਦੀਆਂ ਵਾ ਸਾਡੇ ਅੰਦਰ।
1: ਐਗਜੈਕਟਲੀ,
0: ਉਹ ਕਿਉਂਕਿ ਕਈ ਵਾਰੀ ਨਾ ਇੱਦਾਂ ਹੁੰਦਾ ਵਾ ਵੀ ਆਪਾਂ ਉਸ ਸਿਚੁਏਸ਼ਨ 'ਚ ਹਲੇ ਪਹੁੰਚੇ ਨਹੀਂ ਹੁੰਦੇ,
1: ਹਨਾ।
0: ਮੰਨ ਲਓ ਤੁਸੀਂ ਉਸ ਤੁਸੀਂ ਮੰਨ ਲਓ 10ਵੀਂ 'ਚ ਹੋ ਤੇ ਤੁਹਾਨੂੰ ਨਹੀਂ ਪਤਾ ਵੀ ਬੀ ਏ 'ਚ ਜਾ ਕੇ ਸਿਲੇਬਸ ਕਿੱਦਾਂ ਦਾ ਆਉਣਾ, ਹਨਾ। ਮੰਨ ਲਓ ਜੇ ਸੁੱਖ ਦੇ ਨਾਲ ਤੁਸੀਂ ਹਲੇ ਉਮਰ ਤੁਹਾਡੀ ਛੋਟੀ ਆ, ਮੈਨੂੰ ਨਹੀਂ ਪਤਾ ਹੁਣ ਕਿੰਨੀ ਕਿਆ, ਤੇ ਹਲੇ ਤੁਸੀਂ ਉਸ ਦਰਦ ਨੂੰ ਨਹੀਂ ਸਮਝ ਸਕਦੇ ਜਿਹੜਾ ਬੰਦਾ ਉਹ ਦਰਦ ਲਿਖ ਰਿਹਾ ਵਾ ਜਿਹਦੇ ਕੋਲ ਮਾਂ ਨਹੀਂ ਆ, ਜਿਹਦੇ ਕੋਲ ਹੈ ਆ ਤੇ ਜਿਹਦੇ ਕੋਲ ਨਹੀਂ ਆ, ਉਹ ਦੋਵੇਂ ਇੱਕ ਦੂਸਰੇ ਦੇ ਦਰਦ ਨੂੰ ਕਦੀ ਵੀ ਨਹੀਂ ਸਮਝ ਸਕਦੇ।
1: ਈਵਨ ਹੁਣ ਮੈਂ ਜਿਵੇਂ ਗਰਮ ਰੋਟੀ ਦਾ ਤੁਹਾਨੂੰ ਐਗਜ਼ਾਮਪਲ ਦਿੱਤਾ, ਹੁਣ ਮੇਰੀ ਛੋਟੀ ਭੈਣ ਉੱਥੇ ਰਹਿੰਦੀ ਆ, ਉਹਨੂੰ ਨਹੀਂ ਕਦਰ ਆਉਣੀ ਕਿ ਇਹ ਕੀ ਕਾਲਰ ਇਸ 'ਚ ਕੀ ਆ, ਗਰਮ ਰੋਟੀ ਕੀ, ਮਤਲਬ ਨਹੀਂ ਕਦਰ ਆਉਣੀ, ਹੈ ਨਾ,
0: ਕਿਉਂਕਿ ਉਹਨੂੰ ਹਲੇ ਵੀ ਮਿਲਦੀ ਹੋਣੀ, ਉਹਨੂੰ ਨਹੀਂ ਆ ਕਦਰ,
1: ਉਹਨੂੰ ਨਹੀਂ ਮਿਲ ਜਾਂਦੀ ਆ। ਲੇਕਿਨ ਜਿਹਦੇ ਕੋਲ ਜਦੋਂ ਆਪਾਂ ਦੂਰ ਜਾਂਦੇ ਨਾ ਚੀਜ਼ਾਂ ਤੋਂ, ਉਹ ਓਨੀ ਜ਼ਿਆਦਾ ਤੁਹਾਨੂੰ ਭੁੱਖ ਲੱਗਦੀ ਉਸ ਚੀਜ਼ ਦੀ।
0: ਬਿਲਕੁਲ। ਸੋ ਇਹ ਹਰ ਇੱਕ ਤਰ੍ਹਾਂ ਦਾ ਵਿਚਾਰ ਵੈਲਕਮ ਹੁੰਦਾ, ਡਿਪੈਂਡ ਕਰਦਾ ਵਾ ਵੀ ਤੁਹਾਡੀ ਕੀ ਸਿਚੁਏਸ਼ਨ ਹੈ, ਤੁਹਾਡੇ ਕਿਸੇ ਹੋਰ ਤਰ੍ਹਾਂ ਦੇ ਵਿਚਾਰ ਹੋ ਸਕਦੇ ਨੇ ਤੁਹਾਡੇ, ਉਹ ਵੀ ਗਲਤ ਨਹੀਂ ਆ, ਤੇ ਜੋ ਕੋਈ ਲਿਖ ਰਿਹਾ ਵਾ ਜਿਹੜੇ ਕਿਸੇ ਦੇ ਵਿਚਾਰ ਨੇ, ਆਪਾਂ ਉਹਨੂੰ ਵੀ ਗਲਤ ਨਹੀਂ ਕਹਿ ਸਕਦੇ, ਕਿਉਂਕਿ ਹਰ ਇੱਕ ਦੀ ਆਪਣੀ ਆਪਣੀ ਅਵਸਥਾ। ਤੇ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਜਿਹੜਾ ਇੱਕ ਰਾਈਟਰ ਆ, ਚਲੋ ਆਪਾਂ ਸਾਰਿਆਂ ਨੂੰ ਨਹੀਂ ਉਸ ਲਾਈਨ 'ਚ ਰੱਖਦੇ, ਪਰ ਜ਼ਿਆਦਾਤਰ ਜਿਹੜੇ ਚੰਗੇ ਰਾਈਟਰ ਨੇ, ਪਹਿਲੀ ਗੱਲ ਤਾਂ ਮਾਵਾਂ ਦੇ ਵਿਸ਼ੇ ਦੇ ਉੱਤੇ ਲਿਖਣਾ ਮੈਨੂੰ ਨਹੀਂ ਲੱਗਦਾ ਵੀ ਐਵੇਂ ਕੋਈ ਆਵਾ ਤਬਾ ਲਿਖ ਲਊਗਾ, ਹਾਂ ਉਹ ਕਾਪੀ ਜ਼ਰੂਰ ਹੋ ਸਕਦੀਆਂ ਚੀਜ਼ਾਂ, ਪਰ ਜਿਹੜਾ ਇੱਕ ਰਾਈਟਰ ਹੈ ਉਹ ਆਮ ਸਮਾਜ ਦੇ ਨਾਲੋਂ ਥੋੜ੍ਹਾ ਜਿਹਾ ਚੀਜ਼ਾਂ ਨੂੰ ਜ਼ਿਆਦਾ ਬਰੀਕੀ ਦੇ ਨਾਲ ਵੇਂਦਾ ਵਾ।
1: ਬਿਲਕੁਲ,
0: ਉਹ ਵੇਂਦਾ ਵਾ ਤੇ ਫਿਰ ਹੀ ਉਹ ਚੀਜ਼ ਸ਼ਾਇਦ ਲਿਖਣ 'ਚ ਆਉਂਦੀ ਹੈ। ਦੂਸਰੇ ਬੰਦੇ ਨੂੰ ਅਹਿਸਾਸ ਨਹੀਂ ਹੁੰਦਾ, ਉਹਨੂੰ ਇਹ ਅੰਦਰ ਤੇ ਪਈ ਹੁੰਦੀ ਹੈ ਚੀਜ਼, ਪਰ ਉਹਨੂੰ ਸ਼ਬਦਾਂ 'ਚ ਪਰੋਣਾ ਨਹੀਂ ਆਉਣਾ, ਉਹਨੂੰ ਸ਼ਬਦ ਨਹੀਂ ਮਿਲਦੇ ਉਹਨੂੰ। ਸੋ ਇੱਕ ਰਾਈਟਰ ਦਾ ਸਿਰਫ ਤੇ ਸਿਰਫ ਇੰਨਾ ਕੁ ਫਰਕ ਹੁੰਦਾ ਵਾ ਦੂਸਰੇ ਬੰਦੇ ਦੇ ਨਾਲੋਂ ਕਿ ਜਜ਼ਬਾਤ ਦੂਸਰੇ ਦੇ ਵਿੱਚ ਹੋ ਸਕਦਾ ਉਹਦੇ ਨਾਲੋਂ ਵੀ ਜ਼ਿਆਦਾ ਵਧੀਆ ਹੋਣ, ਜ਼ਿਆਦਾ ਉਹ ਇੰਪੈਕਟਫੁੱਲ ਹੋਣ, ਪਰ ਰਾਈਟਰ ਦਾ ਸਿਰਫ ਇੰਨਾ ਫਰਕ ਹੈ ਕਿ ਉਹਨੂੰ ਉਹਨੂੰ ਸ਼ਬਦ ਆਉਂਦੇ ਆ, ਉਹਨੂੰ ਉਹਦੇ ਕੋਲ ਸ਼ਬਦ ਨੇ, ਉਹਨੂੰ ਪਰੋਣਾ ਆਉਂਦਾ,
1: ਪਰੋਣਾ ਆਉਂਦਾ ਮੋਤੀਆਂ ਦੇ।
0: ਸੋ ਇਹ ਫਰਕ ਹੈ,
1: ਜਿੰਨੀ ਸੋਹਣੀ ਉਹ ਮਾਲਾ ਬਣਾ ਸਕਦੇ ਨੇ ਉਹ ਹਰ ਕੋਈ ਨਹੀਂ ਕਰ ਪਾਉਂਦਾ।
0: ਜੀ ਬਿਲਕੁਲ, ਥੈਂਕ ਯੂ, ਧੰਨਵਾਦ। ਕਹਿੰਦੇ ਕਿ ਮੇਰੀ ਮਾਂ ਮੇਰੀ ਰਾਣੀ, ਮਾਂ ਮੇਰੀ ਰਾਣੀ, ਤੂੰ ਹੀ ਮੇਰੀ ਰਾਹ, ਤੇਰੇ ਪਿਆਰ ਦੇ ਵਿੱਚ ਹੀ ਮੈਂ ਪਾਵਾਂ ਨਾ, ਸੁਬਾ ਤੇਰੀ ਸਜਾਵਟ, ਸ਼ਾਮ ਤੇਰੀ ਕਹਾਣੀ, ਤੇਰੇ ਬਿਨਾਂ ਕੋਈ ਘੜੀ ਨਾ ਜਾਂਦੀ ਮੁਕਾਣੀ, ਮੇਰੀ ਅੱਖਾਂ ਵਿੱਚ ਸੋਨਾ, ਤੇਰੇ ਬੋਲਾਂ 'ਚ ਮੋਤੀ, ਮਾਂ ਤੂੰ ਹੀ ਮੇਰੇ ਜੀਵਨ ਦੀ ਪਵਿੱਤਰ ਪਵਿੱਤਰ ਗੋਤੀ, ਤੂੰ ਰੋਟੀ ਪਿੰਜੇ, ਤੂੰ ਵਿੱਚ ਸਾਹ ਚੱਲੇ, ਤੇਰੇ ਬਿਨਾਂ ਦਿਲ ਵਿੱਚ ਸੁੰਨਾਪਨ ਚੱਲੇ, ਦੁਨੀਆਂ ਦੀ ਭੱਜ ਦੌੜ ਵਿੱਚ ਤੂੰ ਹੀ ਮੈਨੂੰ ਰੋਕ ਕੇ ਸੁਣਾਵੇਂ ਗੱਲਾਂ, ਮਾਂ ਤੂੰ ਮੇਰਾ ਆਸਰਾ, ਮੇਰਾ ਸਹਾਰਾ, ਮੇਰੇ ਪਿਆਰ ਦੇ ਨਾਲ, ਤੇਰੇ ਪਿਆਰ ਦੇ ਨਾਲ ਹੀ ਮੈਂ ਬਣਿਆ ਅਯਾਰ, ਤੇਰੇ ਪੈਰਾਂ ਦੀ ਧੂੜ ਲੈ ਕੇ ਮੱਥੇ ਲਾਵਾਂ, ਮਾਂ ਤੈਨੂੰ ਸਿਜਦਾ ਕਰਕੇ ਜ਼ਿੰਦਗੀ ਗੁਜ਼ਾਰਾਂ। ਧੰਨਵਾਦ ਜੀ, ਬਹੁਤ ਮਿਹਰਬਾਨੀ, ਮਨਦੀਪ ਸਿੰਘ ਜੀ ਨੇ ਭੇਜੀ ਸੀ। ਅਤੇ ਟਾਈਗਰ ਜੀ ਕਹਿੰਦੇ ਨੇ ਕਿ ਹਾਂਜੀ, ਡਿਡ ਵੀ ਡਿਡ ਇਟ ਇਨ ਇੰਡੀਆ 2013, ਪਰ ਕਹਿੰਦੇ ਕਿ ਐਟ ਦਾ ਟਾਈਮ ਮਾਈ ਸਨ ਇਨ ਆਸਟ੍ਰੇਲੀਆ ਹੋਸਪਿਟਲ ਡਿਡ ਨੋਟ ਨੋ ਔਰ ਆਫਰਡ ਇਟ ਟੂ ਅਸ। ਮੈਨੂੰ ਲੱਗਦਾ ਸਟੈਮ ਸੈਲਸ ਦੀ ਗੱਲ ਕਰ ਰਹੇ ਨੇ, ਅੱਜ ਕੱਲ੍ਹ ਉਹ ਲੈਂਦੇ ਨੇ
1: ਤੁਸੀਂ ਉਹ, ਮਤਲਬ ਆਈ ਥਿੰਕ ਡਿਊਰਿੰਗ ਦੈਟ ਟਾਈਮ ਤੁਸੀਂ ਹੋਰ ਸਟੈਮ ਸੈਲ ਬੈਂਕ ਹੁੰਦੇ ਹੋ, ਜਦੋਂ ਲੇਡੀ ਪ੍ਰੈਗਨੈਂਟ ਹੁੰਦੀ ਉਸ ਟਾਈਮ 'ਤੇ ਸਾਈਨ ਕਰਵਾਉਂਦੇ ਤੁਸੀਂ ਪ੍ਰਿਜ਼ਰਵ ਕਰਨੀ ਹੈ, ਜੇ ਹਾਂ ਤਾਂ ਫਿਰ ਉਹਦੀ ਪ੍ਰੋਸੈਸ ਹੁੰਦੀ ਆਈ ਥਿੰਕ ਉਸਦੀ ਗੱਲ ਕਰ ਰਹੇ ਹਾਂ।
0: ਸਟੈਮ ਸੈਲ ਅੱਜ ਕੱਲ੍ਹ ਉਹ ਦਿੰਦੇ ਨਾ ਫਾਰਮ ਜਾਂ ਨਹੀਂ, ਇੱਥੇ ਉਹਨਾਂ ਨਹੀਂ ਤੁਹਾਡੇ ਤੱਕ ਨਹੀਂ ਪਹੁੰਚਣੀ, ਬਈ ਕਾਫੀ ਦੇਰ ਤੋਂ ਕਰਦੇ ਨੇ, ਪਰ ਇਹ ਵੀ ਉਹਦਾ ਖਰਚਾ ਕਾਫੀ ਆ।
1: ਹਾਂਜੀ ਹਾਂਜੀ, ਬੈਂਕ ਹੁੰਦੇ ਹੋਈ ਕਹਿ ਰਹੀ ਆ ਮੈਂ, ਜਦੋਂ ਉਸ ਟਾਈਮ ਤੇ ਉਹ ਤੁਹਾਨੂੰ ਮਿਡਵਾਈਫਸ ਪੁੱਛ ਲੈਂਦੀ ਹੈ ਜੇ ਤੁਹਾਨੂੰ ਕਰਨਾ ਤੇ ਫਿਰ ਉਹ ਉਹਦੇ ਅਲੱਗ ਉਹਦੀ ਪੇਪਰ ਵਰਕ ਜਾ ਹੁੰਦਾ ਉਹ ਹੁਣ ਤੇ ਕਹਿਣ ਲੱਗੇ ਨੇ ਕਿ ਕਰ ਲਓ ਜ਼ਿਆਦਾ ਬੈਟਰ ਤੇ ਐਡਸ ਵੀ ਆਉਣ ਲੱਗੇ ਨੇ ਈਵਨ ਸਟੈਮ ਸੈਲ ਬੈਂਕਸ ਦੇ ਹੁਣ ਤੇ ਜੀ
0: ਤੇ ਇੱਧਰ ਸਾਡੇ ਨਾਲ ਨੇ 234 ਤੁਸੀਂ ਆਉਂਦੇ ਰਹੋ ਜੀ
3: ਹੈਲੋ
0: ਹਾਂਜੀ ਸਤਿ ਸ਼੍ਰੀ ਅਕਾਲ ਜੀ ਆਵਾਜ਼ ਠੀਕ ਕਰ ਲਿਓ ਤੁਹਾਡੀ ਆਵਾਜ਼ ਬਹੁਤ ਘੱਟ ਆ ਬਹੁਤ ਮੱਧਮ ਜੀ ਆ ਤੇ ਹਾਂਜੀ ਹੈਲੋ ਹਾਂਜੀ ਜਾਂ ਤੁਸੀਂ ਜੇ ਟਾਈਮ ਲੈਣਾ ਤੇ ਤੁਸੀਂ ਥੋੜਾ ਜਿਹਾ ਲੈ ਲਓ ਹੈਲੋ ਹੈਲੋ
3: ਹੈਲੋ
1: ਹਾਂਜੀ
0: ਜੀ ਸਤਿ ਸ਼੍ਰੀ ਅਕਾਲ
3: ਜੀ ਮੈਂ ਮਦਰ ਡੇਸ ਤੇ ਅੱਜ ਗਾਣਾ ਸੁਣਾਉਣਾ ਸੀਗਾ ਜੀ ਇੱਕ
0: ਹਾਂਜੀ ਹਾਂਜੀ ਸੁਣਾਓ ਜੀ
3: ਮੇਰੀ ਮੰਮੀ ਦੇ ਲਈ ਡੈਡੀਕੇਟਡ ਕਰਨਾ ਜੀ ਮੈਂ
0: ਜੀ ਆਵਾਜ਼ ਥੋੜੀ ਨਾ ਫੋਨ ਲੱਗੇ ਰੱਖਿਓ ਤੁਹਾਡਾ ਨਾ ਵਾਰ ਵਾਰ ਤੁਸੀਂ ਸਪੇਸ ਵਧਾਉਂਦੇ ਹੋ ਤੇ ਜੇ ਤੁਸੀਂ ਮੰਨ ਲਓ ਸਪੀਕਰ ਲਾਇਆ ਵਾ ਜਾਂ ਬਲੂਟੁੱਥ ਲਾਇਆ ਵਾ ਜਾਂ ਹੈੱਡਫੋਨ ਲਾਏ ਤੇ ਪਲੀਜ਼ ਹੁਣੇ ਰਿਮੂਵ ਕਰ ਲਿਓ ਨਹੀਂ ਤੇ ਤੁਹਾਡੀ ਆਵਾਜ਼ ਸਹੀ ਨਹੀਂ ਰਹਿਣੀ
3: ਹਾਂਜੀ ਹੁਣ ਸਹੀ ਆ ਰਹੀ
0: ਹਾਂਜੀ ਹੁਣ ਠੀਕ ਆ ਬਸ ਇੱਥੇ ਜੇ ਰੱਖਿਓ
3: ਤੇ ਮੈਂ ਸੁਣਾਉਣ ਲੱਗਿਆ ਸੀ
0: ਹਾਂਜੀ ਪਹਿਲਾਂ ਸਹੀ
3: ਮੇਰੀ ਕਿਸੇ ਗੱਲ ਲਈ ਨਾ ਉਹਦੇ ਕੋਲੇ ਹੁੰਦੀ ਨਾ ਉੱਥ ਕਾਬਟ ਤਾਂ ਜਿਵੇਂ ਲੱਗੇ ਗੁੱਤ ਵਿੱਚ ਗੁੰਦੀਆ ਉਹ ਮੇਰੇ ਬਿਨਾਂ ਪਤਾ ਨੀ ਉਹ ਕਿੱਦਾਂ ਰਹਿੰਦੀ ਹੋਣੀ ਮੇਰੇ ਬਿਨਾਂ ਪਤਾ ਨੀ ਉਹ ਕਿੱਦਾਂ ਰਹਿੰਦੀ ਹੋਣੀ ਸੁੱਤੇ ਪਏ ਦਾ ਵੀ ਰੱਖਦੀ ਖਿਆਲ ਆ ਉਹ ਬੇਬੇ ਨੀ ਬੇਬੇ ਨੀ ਬੇਬੇ ਨੀ ਬੇਬੇ ਨੀ ਤੂੰ ਸੱਚੀਓ ਕਮਾਲ ਆ ਬੇਬੇ ਨੀ ਬੇਬੇ ਨੀ ਬੇਬੇ ਨੀ ਬੇਬੇ ਨੀ ਤੂੰ ਸੱਚੀਓ ਕਮਾਲ ਆ ਬੇਬੇ ਨੀ ਤੂੰ ਸੱਚੀ ਹੋ ਕਮਾਲ ਆ ਉਹ ਉਮਰਾਂ ਦੀ ਦੌੜ ਚਾਹੇ ਕਿੰਨੀ ਵੀ ਮੈਂ ਭੱਜ ਲਈ ਤੇਰੇ ਲਈ ਤਾਂ ਉਹੀ ਆ ਮੈਂ ਨਿੱਕਾ ਜਿਹਾ ਅੱਜ ਵੀ ਉਹ ਕੌਫੀਆਂ ਤੇ ਪੀਜੇ ਸਭ ਖਾ ਪੀ ਕੇ ਸਭ ਦੇਖੇ ਤੇਰੇ ਹੱਥਾਂ ਵਾਲੀ ਰੋਟੀ ਬਿਨਾਂ ਰੂਹ ਨੀ ਉਹ ਰੱਜਦੀ ਉਹ ਸਾਰੇ ਬੜਾ ਕਰਦੇ ਨੇ ਤੇਰੇ ਪੁੱਤ ਦਾ ਸਾਰੇ ਬੜਾ ਕਰਦੇ ਨੇ ਤੇਰੇ ਪੁੱਤ ਦਾ ਕੋਈ ਤੇਰੇ ਵਾਂਗ ਪੁੱਛਦਾ ਨਾ ਹਾਲ ਆ ਬੇਬੇ ਨੀ ਬੇਬੇ ਨੀ ਬੇਬੇ ਨੀ ਬੇਬੇ ਨੀ ਤੂੰ ਸੱਚੀ ਹੋ ਕਮਾਲ ਆ ਬੇਬੇ ਨੀ ਬੇਬੇ ਨੀ ਬੇਬੇ ਨੀ ਬੇਬੇ ਨੀ ਤੂੰ ਸੱਚੀ ਹੋ ਕਮਾਲ ਆ ਬੇਬੇ ਨੀ ਤੂੰ ਸੱਚੀ ਹੋ ਕਮਾਲ ਆ ਥੈਂਕ ਯੂ ਜੀ
0: ਬਹੁਤ ਸੋਹਣਾ ਵੀਰੇ ਤੁਹਾਡੀ ਆਵਾਜ਼ ਵੀ ਬਹੁਤ ਸੋਹਣੀ ਆ ਤੇ ਬੜਾ ਸੋਹਣਾ ਤੁਸੀਂ ਵਰਡਿੰਗ ਵੀ ਬਹੁਤ ਸੋਹਣੀ ਸੁਣਾਈ ਕੀ ਨਾਂ ਕੀ ਤੁਹਾਡਾ
3: ਮੇਰਾ ਨਾਂ ਵਾਰਿਸ ਬਰਾੜ ਹੈ ਜੀ
0: ਵਾਰਿਸ ਬਰਾੜ ਓਕੇ ਬਹੁਤ ਸੋਹਣਾ ਬਹੁਤ ਸੋਹਣਾ ਤੁਸੀਂ ਆਪੇ ਲਿਖਿਆ ਜੀ
3: ਨਹੀਂ ਨਹੀਂ ਇਹ ਪਹਿਲਾਂ ਗਾਣਾ ਆਇਆ ਹੋਇਆ ਵੀਰੇ
0: ਅੱਛਾ ਅੱਛਾ ਨਹੀਂ ਪਰ ਬਹੁਤ ਸੋਹਣਾ
1: ਹਾਂਜੀ
0: ਗਾਉਂਦੇ ਹੋ ਤੁਸੀਂ
3: ਇਹ ਲੱਖੀ ਘਮਾਣ ਬਾਈ ਦਾ ਗਾਣਾ ਜੀ ਮੇਰਾ ਫਰੈਂਡ ਹੀ ਹੈ ਜੀ
0: ਅੱਛਾ ਅੱਛਾ ਓਕੇ ਨਹੀਂ ਬਹੁਤ ਸੋਹਣਾ ਗਾਇਆ ਤੁਸੀਂ ਤੇ ਵੈਗਰੂ ਤੁਹਾਨੂੰ ਤਰੱਕੀ ਦੇਵੇ ਤੰਦਰੁਸਤੀ ਦੇਵੇ ਥੈਂਕ ਯੂ ਬ੍ਰੇਕ ਲੈ ਕੇ ਵਾਪਸੀ ਕਰਾਂਗੇ ਜੀ ਹਾਂਜੀ ਉਬੀ ਜੀ ਤੁਸੀਂ ਆਉਂਦੇ ਰਹੋ ਹੈਲੋ 756 ਉਬੀ ਜੀ
4: ਸਤਿ ਸ਼੍ਰੀ ਅਕਾਲ ਜੀ
0: ਜੀ ਸਤਿ ਸ਼੍ਰੀ ਅਕਾਲ
1: ਜੀ
4: ਸਤਿ ਸ਼੍ਰੀ ਅਕਾਲ ਜੀ
1: ਕੀ ਹਾਲ ਚਾਲ ਨੇ
4: ਹਾਂਜੀ ਬਹੁਤ ਵਧੀਆ ਤੁਸੀਂ ਦੱਸੋ
0: ਆਪਣੇ ਜੀ ਠੀਕ ਹੈ ਜੀ ਆਵਾਜ਼ ਥੋੜੀ ਜੀ ਕਰ ਲਿਓ ਸੈੱਟ ਘੱਟ ਹੈ ਆਵਾਜ਼ ਹਾਂਜੀ ਜਾਂ ਤੁਸੀਂ ਕਰ ਲਓ ਮੈਂ ਪਹਿਲਾਂ ਮੈਸੇਜ ਮੂਸੇ ਲੈ ਲਾਂ ਜਦੋਂ ਤੁਸੀਂ ਓਕੇ ਹੋ ਜਾਓਗੇ ਨਾ ਉਦੋਂ ਤੁਸੀਂ ਆਵਾਜ਼ ਦਿਓ ਤੇ ਫਿਰ ਆਪਾਂ ਕਰ ਲੈਂਦੇ ਹਾਂ ਤੇ ਅਰਨਵ ਜੀ ਕਹਿੰਦੇ ਨੇ ਕਿ ਮਾਂ ਦਾ ਸ਼ਬਦ ਮਾਂ ਉਹ ਹੁੰਦੀ ਹੈ ਜੋ ਆਪਣੇ ਦੁੱਖ ਭੁੱਲ ਕੇ ਸਾਨੂੰ ਖੁਸ਼ੀ ਦਿੰਦੀ ਹੈ ਮਾਂ ਉਹ ਛਾਂ ਹੈ ਜੋ ਤਪਦੀ ਧੁੱਪ ਦੇ ਵਿੱਚ ਵੀ ਸਾਨੂੰ ਠੰਡਕ ਦਿੰਦੀ ਹੈ ਉਹ ਆਪਣੇ ਲਈ ਕੁਛ ਨਹੀਂ ਮੰਗਦੀ ਸਾਡੀ ਖੁਸ਼ੀ ਦੇ ਵਿੱਚ ਹੀ ਆਪਣੀ ਖੁਸ਼ੀ ਲੱਭਦੀ ਹੈ ਰੱਬ ਹਰ ਥਾਂ ਨਹੀਂ ਹੋ ਸਕਦਾ ਇਸ ਲਈ ਉਸਨੇ ਮਾਂ ਬਣਾਈ ਧੰਨਵਾਦ ਜੀ ਬਹੁਤ ਸ਼ੁਕਰੀਆ ਮੈਨੂੰ ਲੱਗਦਾ ਅਰਨਵ ਦੇ ਮੰਮੀ ਨੇ ਭੇਜੀ ਹੈ ਹਾਂਜੀ ਉਬੀ ਜੀ
4: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਹੁਣ ਆਵਾਜ਼ ਠੀਕ ਹੈ
0: ਹਾਂਜੀ ਹਾਂਜੀ ਠੀਕ ਹੈ
4: ਹਾਂਜੀ ਭਾਜੀ ਹਾਂਜੀ ਭਾਜੀ ਸਭ ਤੋਂ ਪਹਿਲਾਂ ਤਾਂ ਨਾ ਆਪਣੇ ਥੋੜੀ ਦੇਰ ਪਹਿਲਾਂ ਕਿਸੇ ਦਾ ਮੈਸੇਜ ਆਇਆ ਹੈਗਾ ਕਿ ਜਿਹਨਾਂ ਨੇ ਕਿਹਾ ਕਿ ਮਾਂ ਦਾ ਲਿਖ ਕੇ ਲੋਕਾਂ ਨੂੰ ਬਲੈਕਮੇਲ ਕਰ ਰਹੇ ਜਾਂ ਕੁਛ ਵੀ
0: ਨਹੀਂ ਬਲੈਕਮੇਲ ਨਹੀਂ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀਗਾ ਸ਼ਾਇਦ ਉਹਨਾਂ ਦਾ ਫੇਰ ਵੀ ਮੈਸੇਜ ਆਇਆ ਉਹਨਾਂ ਦਾ ਕਹਿਣ ਦਾ ਮਤਲਬ ਸ਼ਾਇਦ ਇਹੀ ਵੀ ਖੁਸ਼ੀ ਵਾਲਾ ਕਿਉਂ ਨਹੀਂ ਕੋਈ ਗਾਣਾ ਮਾਂ ਦੇ ਉੱਤੇ ਹਨਾ ਜਦਕਿ ਹੈਗੇ ਨੇ ਬਹੁਤ ਸਾਰੇ
4: ਹੋਣਗੇ ਭਾਜੀ ਬਹੁਤ ਸਾਰੇ ਹੋਣਗੇ ਬਾਕੀ ਮੈਂ ਛੋਟੀ ਜਿਹੀ ਚੀਜ਼ ਮੈਂਸ਼ਨ ਕਰਨੀ ਸੀ ਭਾਜੀ ਹਰ ਬੰਦੇ ਨੂੰ ਨਾ ਇਮੋਸ਼ਨ ਡਰਾਈਵ ਕਰਦੇ ਆ ਬੰਦੇ ਦਾ ਤੇ ਬੋਰਡ ਜਾਂ ਕਹਿ ਲਓ ਬਾਕੀ ਚੀਜ਼ਾਂ ਦਾ ਫਰਕ ਹੀ ਇਹ ਹੈ ਕਿ ਆਪਣੇ ਚ ਇਮੋਸ਼ਨਸ ਹੁੰਦੇ ਆ ਤੇ ਕਿਸੇ ਦੇ ਵਿੱਚ ਪਿਆਰ ਦਾ ਇਮੋਸ਼ਨ ਹਾਵੀ ਹੈ। ਫੋਰ ਐਗਜ਼ਾਮਪਲ ਜੇ ਹੁਣ ਸਤਿੰਦਰ ਸਰਤਾਜ ਗਾਉਂਦਾ ਤਾਂ ਪਿਆਰ ਦੇ ਇਮੋਸ਼ਨ ਤੇ ਗਾਉਂਦਾ ਸਾਰਾ। ਜੇ ਸਿੱਧੂ ਮੂਸੇਵਾਲੇ ਨੇ ਗਾਇਆ ਉਹਨੇ ਗੁੱਸੇ ਦੇ ਇਮੋਸ਼ਨ ਨੂੰ ਕੈਸ਼ ਕੀਤਾ ਸਾਰਾ ਹੀ। ਜੇ ਦਲਜੀਤ ਗਾ ਰਿਹਾ ਉਹ ਤਾਂ ਭੰਗੜੇ ਦੇ ਇਮੋਸ਼ਨ ਨੂੰ ਕੈਸ਼ ਕਰ ਰਿਹਾ। ਮਤਲਬ ਇਮੋਸ਼ਨ ਹੀ ਆ ਜਿਹੜੇ ਮਤਲਬ ਕਿਸੇ ਨੂੰ ਕੋਈ ਇਮੋਸ਼ਨ ਡਰਾਈਵ ਕਰਦਾ ਕਿਸੇ ਨੂੰ ਕੋਈ
0: ਨਹੀਂ। ਇਹ ਤੁਹਾਡੀ ਗੱਲ ਬਿਲਕੁਲ ਵਾਜਬ ਨਾਲੇ ਮੈਨੂੰ ਏਦਾਂ ਵੀ ਲੱਗਦਾ ਉਹ ਵੀ ਜਿਹੜੀ ਚੀਜ਼ ਤੋਂ ਬੰਦਾ ਜਿੰਨਾ ਦੂਰ ਹੁੰਦਾ ਨਾ ਜਿੰਨਾ ਜਾਂ ਫਿਰ ਜਿੰਨਾ ਜ਼ਿਆਦਾ ਆਪਾਂ ਬਿਜ਼ੀ ਹੁੰਦੇ ਹਾਂ ਅਤੇ ਉਸ ਬਿਜ਼ੀ ਦੇ ਵਿੱਚੋਂ ਜਾਂ ਜਦੋਂ ਸਾਡੇ ਕੋਲ ਵਿਹਲ ਹੀ ਨਹੀਂ ਹੁੰਦਾ ਅਤੇ ਉਦੋਂ ਬੜੇ ਰਿਸ਼ਤਿਆਂ ਦਾ ਤੁਹਾਨੂੰ ਅਹਿਸਾਸ ਹੁੰਦਾ ਜਿਹੜੇ ਤੁਹਾਡੇ ਲੱਗਦਾ ਹੁੰਦਾ ਵੀ ਤੁਹਾਡੇ ਇੱਥੋਂ ਛੁੱਟੇ ਆ
1: ਅਤੇ
0: ਫਿਰ ਅਸਲ ਦੇ ਵਿੱਚ ਤੁਸੀਂ ਉਹਨੂੰ ਡੰਗਾਈ ਦੇ ਨਾਲ ਤੁਸੀਂ ਸੋਚਦੇ ਹੋ ਵਿਚਾਰਦੇ ਹੋ ਅਤੇ ਫਿਰ ਤੁਸੀਂ ਲਿਖਦੇ ਹੋ।
1: ਬਿਲਕੁਲ
0: ਜਿੰਨਾ ਚਿਰ ਤੁਸੀਂ ਕੋਲ ਹੋ ਮੰਨ ਲਓ ਸਾਰਾ ਕੁਛ ਬੜਾ ਵਧੀਆ ਹੁਣ ਅਸੀਂ ਆਪਣੇ ਬਾਰੇ ਹੀ ਅਸੀਂ ਲਾਈਏ ਅਸੀਂ ਜਿੰਨਾ ਚਿਰ ਪੰਜਾਬ ਹੁੰਦੇ ਹਾਂ ਜਾਂ ਆਪਣੇ ਘਰ ਬੈਠੇ ਹਾਂ ਮਾਂ ਪਿਓ ਦੇ ਨਾਲ ਬਹਿਣ ਦਾ ਖਲੋਣ ਦਾ ਸਾਡੇ ਕੋਲ ਟਾਈਮ ਹੀ ਕੋਈ ਧਰਮਾਨ ਦੇ ਨਾਲ ਦੱਸੇ ਹਾਂ ਵੀ ਕਿੰਨਾ ਕੁ ਸਾਨੂੰ ਪੰਜਾਬ ਦੇ ਉੱਤੇ ਗਾਣੇ ਚੇਤੇ ਆਏ ਸੀ ਕਿੰਨੇ ਕੁ ਸਾਨੂੰ ਮਾਂ ਪਿਓ ਦੇ ਉੱਤੇ ਇਹ ਜਿੱਦਾਂ ਜਿੱਦਾਂ ਤੁਸੀਂ ਦੂਰ ਹੁੰਦੇ ਹੋ ਉਦਾਂ ਉਦਾਂ ਤੁਹਾਡੇ ਜਜ਼ਬਾਤ ਜਾਗਦੇ ਆ ਤੁਹਾਡੇ ਤੁਸੀਂ ਜਿਹੜੀ ਚੀਜ਼ ਨੂੰ ਮਿਸ ਕਰਦੇ ਹੋ ਤੇ ਫਿਰ ਤੁਸੀਂ ਸੋਚਣ ਲਈ ਮਜਬੂਰ ਹੁੰਦੇ ਹੋ ਵੀ ਅੱਛਾ ਐਗਜ਼ੈਕਟ ਹੈ ਕੀ ਚੀਜ਼ ਜਿਹਨੂੰ ਆਪਾਂ ਮਿਸ ਕਰਦੇ ਹਾਂ ਕਿਹੜੀ ਕਿਹੜੀ ਚੀਜ਼ ਅੱਛਾ ਮੈਂ ਪਿੰਡ ਦਾ ਖੂਹ ਜਾਂ ਮਿਸ ਕਰਦਾ ਸ਼ਾਇਦ ਅੱਛਾ ਨਹੀਂ ਨਹੀਂ ਮੈਂ ਪਿੰਡ ਦੇ ਆਪਣੇ ਯਾਰ ਸ਼ਾਇਦ ਮਿਸ ਕਰਦਾ ਮੈਂ ਆਪਣੀ ਮਿੱਟੀ ਮਿਸ ਕਰਦਾ ਪਿੰਡ ਦੀ ਉੱਥੇ ਰਹਿੰਦਿਆਂ ਖੇਹ ਤੇ ਸਵਾਹ ਮਿੱਟੀ ਦੇ ਤੁਹਾਨੂੰ ਧਿਆਨ ਹੀ ਉੱਥੇ ਤੇ ਕਹੀਦਾ ਵੀ ਖਹਿੜਾ ਛੁੱਟੇ ਇਸ ਮਿੱਟੀ ਤੋਂ ਹੈ ਨਾ ਸੋ ਜਦੋਂ ਆਪਾਂ ਦੂਰ ਹੁੰਦੇ ਹਾਂ ਉਦੋਂ ਆਪਾਂ ਬਹੁਤ ਬਰੀਕੀ ਚ ਉਤਰਦੇ ਹਾਂ ਕੋਲ ਰਹਿ ਕੇ ਨਹੀਂ ਉਤਰ ਸਕਦੇ
1: ਉਤਰ ਸਕਦੇ ਉਹ ਤੇ ਹੈ
4: ਹਾਂਜੀ। ਦੂਸਰੀ ਭਾਜੀ ਤੁਸੀਂ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਆਪਾਂ ਇੰਡੀਆ ਚ ਮਦਰਸ ਡੇ ਨੂੰ ਮਨਾਉਣ ਦੀ ਗੱਲ ਕਰਦੇ ਜਿੱਦਾਂ ਉੱਥੇ ਆਪਾਂ ਮਦਰਸ ਡੇ ਨੂੰ ਤਾਂ ਚਲੋ ਨਹੀਂ ਮਨਾਉਂਦੇ ਪਰ ਆਪਾਂ ਸਿਸਟਰ ਡੇ ਕਿੰਨੇ ਜ਼ਿਆਦਾ ਵੱਡੇ ਲੈਵਲ ਤੇ ਮਨਾਉਂਦੇ ਰੱਖੜੀ ਸਿਸਟਰ ਡੇ ਤੋਂ ਬਿਨਾਂ ਕੁਛ ਹੋਰ ਥੋੜੀ ਹੈਗਾ।
0: ਬਿਲਕੁਲ ਬਿਲਕੁਲ ਬਿਲਕੁਲ ਬਹੁਤ ਵੱਡੀ ਵੱਡੀ ਚੀਜ਼ ਹੈ
4: ਮਨਾਉਂਦੇ
1: ਸਮਾਂ ਜੀ
0: ਬਿਲਕੁਲ
4: ਹਾਂਜੀ ਹਾਂਜੀ ਭਾਜੀ ਮੈਂ ਚਲੋ ਸੁਣਾਉਣਾ ਇੱਕ ਅੱਜ ਪੁਰਾਣੀ ਲਿਖੀ ਹੋਈ ਹੈ ਪਹਿਲੀ ਵੈਸੇ
1: ਹਾਂਜੀ
4: ਮੈਂ ਸ਼ਾਇਦ ਰੇਡੀਓ ਤੇ ਸੁਣਾਈ ਹੋਈ ਹੈ ਪਹਿਲਾਂ ਵੀ ਮੈਂ ਉਦੋਂ ਲਿਖੀ ਸੀ ਜਦੋਂ ਮੇਰੇ ਮੰਮੀ ਛੱਡ ਕੇ ਗਿਆ ਸੀ ਸਾਥ ਸਾਡਾ ਮੇਰੀ ਇੱਕ ਮਾਂ ਹੁੰਦੀ ਸੀ ਜੱਗ ਦੀਆਂ ਸਾਰੀਆਂ ਛਾਵਾਂ ਨਾਲੋਂ ਸੰਘਣੀ ਜਿਸ ਦੀ ਛਾਂ ਹੁੰਦੀ ਸੀ ਮੇਰੀ ਵੀ ਇੱਕ ਜੱਗ ਤੇ ਮੈਨੂੰ ਕੋਈ ਨਾ ਦਿਸਦਾ ਕਰ ਸਕਦਾ ਜੋ ਉਸ ਦੀਆਂ ਰੀਸਾਂ ਦੁੱਖ ਮੇਰੇ ਤੋਂ ਵੱਟ ਲੈਣ ਪਾਸਾ ਐਸੀਆਂ ਉਹ ਦੇ ਗਈ ਅਸੀਸਾਂ ਮੈਨੂੰ ਹੱਸਦਾ ਦੇਖਦੀ ਸੀ ਜਦ ਉਸਨੂੰ ਖੁਸ਼ੀ ਕੋਈ ਤਾਂ ਹੁੰਦੀ ਸੀ ਮੇਰੀ ਵੀ ਇੱਕ ਮਾਂ ਹੁੰਦੀ ਸੀ ਮੈਂ ਅੱਜ ਤੱਕ ਉਹਦੇ ਮੱਥੇ ਵੱਟ ਕਦੇ ਤੱਕਿਆ ਨਹੀਂ ਸੀ ਮੈਂ ਮਾਂ ਵਿੱਚੋਂ ਤੱਕਿਆ ਉਂਝ ਰੱਬ ਤੱਕਿਆ ਨਹੀਂ ਸੀ ਉਹ ਨਾਲ ਮੇਰੇ ਹਰ ਔਕੜ ਵਿੱਚ ਹਰ ਥਾਂ ਹੁੰਦੀ ਸੀ ਮੇਰੀ ਵੀ ਇੱਕ ਮਾਂ ਹੁੰਦੀ ਸੀ ਅੱਜ ਵੀ ਜਦੋਂ ਕਦੇ ਉਹ ਮੇਰੇ ਸੁਪਨੇ ਦੇ ਵਿੱਚ ਆਵੇ ਮੇਰੇ ਸੁਪਨੇ ਵਿੱਚ ਵੀ ਉਹ ਸੁੱਖ ਮੇਰੀ ਮੰਗੀ ਜਾਵੇ ਮੇਰੀ ਜਿੱਦ ਦੇ ਅੱਗੇ ਅਕਸਰ ਉਸਦੀ ਹਾਂ ਹੁੰਦੀ ਸੀ ਮੇਰੀ ਵੀ ਇੱਕ ਮਾਂ ਹੁੰਦੀ ਸੀ ਤੇਰੀ ਆਈ ਮੈਨੂੰ ਆ ਜਾਏ ਅਕਸਰ ਮੈਨੂੰ ਕਹਿੰਦੀ ਸੀ ਉਹ ਰੋਜ਼ ਸਵੇਰੇ ਰੱਬ ਦੇ ਕੋਲੋਂ ਸੁੱਖ ਸਾਡੀ ਮੰਗ ਲੈਂਦੀ ਸੀ ਉਹ ਵੀ ਮਾਂ ਸਾਡੀ ਦੀ ਵਿੱਚ ਪਰਿਵਾਰ ਦੇ ਜਾਂ ਹੁੰਦੀ ਸੀ ਮੇਰੀ ਵੀ ਇੱਕ ਮਾਂ ਹੁੰਦੀ ਸੀ ਜੱਗ ਦੀਆਂ ਸਾਰੀਆਂ ਛਾਵਾਂ ਨਾਲੋਂ ਸੰਘਣੀ ਜਿਸ ਦੀ ਛਾਂ ਹੁੰਦੀ ਸੀ ਮੇਰੀ ਵੀ ਇੱਕ ਮਾਂ ਹੁੰਦੀ ਸੀ
0: ਬਹੁਤ ਵਧੀਆ ਬੜਾ ਸੋਹਣਾ ਲਿਖਿਆ ਜੀ
1: ਬਹੁਤ ਹੀ ਪਿਆਰਾ
0: ਸੋ ਇਹਨੂੰ ਆਪਾਂ ਜਿਹੜੀ ਪਹਿਲੀ ਗੱਲ ਕਰ ਰਹੇ ਹਾਂ ਉਹਨੂੰ ਜੇ ਆਪਾਂ ਹੁਣ ਇਸ ਐਂਗਲ ਤੋਂ ਆਪਾਂ ਵੇਖਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਨੂੰ ਕਾਫੀ ਚੀਜ਼ਾਂ ਸਾਨੂੰ ਆਪੇ ਕਲੀਅਰ ਹੋ ਜਾਣਗੀਆਂ ਤੁਹਾਡੀ ਲਿਖਤ ਦੀ ਆਪਾਂ ਗੱਲ ਕਰ ਲਈਏ ਤੇ ਇਸ ਲਿਖਤ ਦੇ ਵਿੱਚੋਂ ਤੁਸੀਂ ਦਰਦ ਵੀ ਵੇਖ ਸਕਦੇ ਹੋ ਜਾਂ ਸੇਮ ਬਾਕੀ ਵੀ ਗਾਣਿਆਂ ਦੀ ਗੱਲ ਹੈ ਤੇ ਉਹਦੇ ਥਰੂ ਹੀ ਤੁਸੀਂ ਖੁਸ਼ੀ ਵੀ ਵੇਖ ਸਕਦੇ ਹੋ ਮਤਲਬ ਉਹਦੇ ਵਿੱਚ ਮੰਨ ਲਓ ਦੁੱਖ ਕਿਉਂ ਆ ਕਿਉਂਕਿ ਇੱਕ ਚੀਜ਼ ਦੀ ਅਹਿਮੀਅਤ ਆ ਸੋ ਉਹਦੇ ਉਹਦੇ ਵਿੱਚੋਂ ਤੁਸੀਂ ਅਹਿਮੀਅਤ ਵੀ ਵੇਖ ਲਈ ਹੈ ਨਾ ਉਹਦੇ ਵਿੱਚ ਜਦੋਂ ਕੋਈ ਇੱਕ ਮੰਨ ਲਓ ਕੋਈ ਥੋਟ ਲਿਖਦਾ ਵਾ ਜਾਂ ਗੱਲ ਕਰਦਾ ਵਾ ਤੇ ਉਹਨੂੰ ਅਫਕੋਰਸ ਉਹਦੇ ਦਿਮਾਗ ਦੇ ਵਿੱਚ ਪਹਿਲਾਂ ਉਹ ਸੁੱਖ ਦਾ ਅਹਿਸਾਸ ਆਊਗਾ ਫਿਰ ਉਹਦੀ ਅਣਹੋਂਦ ਯਾਦ ਆਊਗੀ
1: ਠੰਡੀਆਂ ਛਾਵਾਂ ਜਿਵੇਂ ਇਹਨਾਂ ਨੇ ਉਹ ਕਹੀ ਸੀ ਗੱਲ ਤੇ ਉਹ ਵੀ ਕਿ ਹਾਂ ਜਿੱਥੇ ਵੀ ਹੈ ਮੇਰੀ ਮਾਂ ਮੈਨੂੰ ਪ੍ਰੋਟੈਕਟ ਕਰਨ ਲਈ ਹੈ ਤੇ ਉਹ
0: ਸੋ ਉਹਦੇ ਪਿੱਛੇ ਜਿਹੜਾ ਇੱਕ ਡਰਾਈਵਿੰਗ ਪਾਵਰ ਜਿਹੜੀ ਆ ਉਹ ਤੇ ਸੁੱਖ ਦਾ ਅਹਿਸਾਸ ਹੀ ਆ, ਉਹਦੀ ਅਣਹੋਂਦ ਜਿਹੜੀ ਆ ਉਹਦੇ ਵਿੱਚੋਂ ਫਿਰ ਅੱਗੇ
4: ਮਾਂ ਵਾਲਾ ਗਾਣਾ ਲਾ
0: ਦਿਓ ਆਪਣੀ ਮਾਂ ਕਹਿੰਦੇ ਕਿ ਛੱਡ ਕੇ ਚਲੀ ਗਈ 2023 ਦੇ ਵਿੱਚ। ਹਾਂਜੀ ਗਾਣਾ ਆਪਾਂ ਸੁਣਾ ਦਿੰਦੇ ਜੀ ਜ਼ਰੂਰ, ਥੈਂਕ ਯੂ। ਅਤੇ ਐਗਰੀਡ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਆਈ ਬਲੈਸਡ ਵਿਦ ਮਾਈ ਮੋਮ ਸਟੇ ਵਿਦ ਮੀ ਫੋਰ ਲਾਸਟ 5 ਈਅਰਸ ਐਂਡ ਔਨ ਐਂਡ ਆਫ ਐਂਡ ਮੋਮ ਆਲਵੇਜ਼ ਵੇਟ ਫੋਰ ਮੀ, ਵੀ ਈਟ ਡਿਨਰ ਟੁਗੈਦਰ, ਪਿੰਨੀਆਂ, ਸਾਗ, ਮੱਕੀ ਦੀ ਰੋਟੀ, ਨੈਵਰ ਫੈਲਟ ਆਈ ਲਿਵਡ ਇਨ ਆਸਟ੍ਰੇਲੀਆ, ਫੀਲ ਲਾਈਕ ਆਈ ਐਮ ਇਨ ਪੰਜਾਬ। ਸੋ ਇਹ ਉਹ ਜਦੋਂ ਆਪਾਂ ਮੰਨ ਲਓ ਉੱਥੇ ਹੁੰਦੇ ਹਾਂ ਜਾਂ ਤੁਹਾਡੇ ਕੋਲ ਹੁੰਦਾ ਕੋਈ ਵੀ ਜੀ, ਕੋਈ ਵੀ ਰਿਸ਼ਤਾ ਲਾ ਲਓ ਤੁਸੀਂ, ਇਹ ਤਾਂ ਸਭ ਤੋਂ ਕਰੀਬੀ ਹੈ, ਚਲੋ ਕੋਈ ਵੀ ਰਿਸ਼ਤਾ ਲਾ ਲਓ, ਅਤੇ ਉਸ ਸਮੇਂ ਸਾਨੂੰ ਉਹ ਚੀਜ਼ਾਂ ਆਪਾਂ ਖੁਸ਼ੀ 'ਚ ਉਹ ਚੀਜ਼ ਮੈਨੂੰ ਲੱਗਦਾ ਤਾਂ ਵੀ ਨਹੀਂ ਲਿਖਦੇ ਕਿਉਂਕਿ ਉਹ ਫੋਰ ਗਰੰਟਿਡ ਆ,
1: ਫੋਰ ਗਰੰਟਿਡ ਹੈ ਨਾ।
0: ਸਾਨੂੰ ਲੱਗਦਾ ਵੀ ਇਹ ਤਾਂ ਇੱਦਾਂ ਹੀ, ਹੁਣ ਮੰਨ ਲਓ ਤੁਸੀਂ ਆਪਣੀਆਂ ਤੁਸੀਂ ਮਾਂ ਹੋ, ਚਲੋ ਤੁਸੀਂ ਆਪਣੀਆਂ ਧੀਆਂ ਨੂੰ ਤੁਸੀਂ ਬਣਾ ਕੇ ਦੇ ਰਹੇ ਹੋ ਤਾਜ਼ੀ ਤਾਜ਼ੀ ਰੋਟੀ, ਹੈ ਨਾ, ਉਹਨਾਂ ਦੇ ਲਈ ਲੰਚ ਪੈਕ ਕਰ ਰਹੇ ਹੋ, ਉਹਨਾਂ ਦੇ ਕੱਪੜੇ ਧੋ ਰਹੇ ਹੋ, ਸਾਰਾ ਕੁਛ ਹੈ, ਉਹਨਾਂ ਨੇ ਬਚਪਨ ਤੋਂ ਇਹ ਚੀਜ਼ ਵੇਖੀ ਆ, ਉਹਨਾਂ ਦੇ ਲਈ ਇਹ ਚੀਜ਼ ਏਦਾਂ ਵਾ ਵੀ ਇਹ ਤੇ ਏਦਾਂ ਹੀ ਹੋਣੀ,
1: ਇਹ ਤੇ ਹਾਂ ਰੂਟੀਨ ਹੈ।
0: ਜਦੋਂ ਉਹ ਚੀਜ਼ ਮਿਸ ਹੁੰਦੀ ਆ, ਜਦੋਂ ਉਹ ਚੀਜ਼ ਹੁਣ ਨਹੀਂ ਮਿਲਣੀ ਜਾਂ ਉਹਨਾਂ ਨੂੰ ਗਾਂਹ ਕਿਸੇ ਲਈ ਕਰਨੀ ਪੈਣੀ ਆ, ਤੇ ਫਿਰ ਉਹਨਾਂ ਨੂੰ ਇਹ ਪਤਾ ਲੱਗਣਾ ਵੀ ਇਹ ਕਿੰਨੀ ਔਖੀ ਕਰਨੀ ਆ, ਤੇ ਜਦੋਂ ਉਹਨਾਂ ਦੇ ਲਈ ਉਹ ਚੀਜ਼ ਮਿਸਿੰਗ ਹੋਈ ਫਿਰ ਉਹਨਾਂ ਨੂੰ ਪਤਾ ਲੱਗਣਾ ਵੀ ਇਹਦੀ ਕੀ ਅਹਿਮੀਅਤ ਸੀ।
1: ਐਗਜੈਕਟਲੀ,
0: ਇਹ ਚੀਜ਼ਾਂ ਪੈਰਲਰ ਇੱਦਾਂ ਕੰਮ ਕਰਦੀਆਂ ਨੇ। ਤੇ ਥੈਂਕ ਯੂ ਕਹਿੰਦੇ ਨੇ ਕਿ ਐਗਰੀ ਡੇ ਵਿਦ ਯੂ ਰਣਜੋਤ ਬ੍ਰੋ। ਓਕੇ, ਕੀਮਤ ਉਦੋਂ ਕਹਿੰਦੇ ਨੇ ਕਿ ਪਤਾ ਲੱਗਦੀ ਆ ਜਦੋਂ ਕੋਈ ਚੀਜ਼ ਤੁਹਾਡੇ ਕੋਲੋਂ ਖੁੱਸ ਜਾਂਦੀ ਆ, ਤੇ ਇਟਸ ਰਿਐਲਿਟੀ ਆਫ ਲਾਈਫ। ਹੈਪੀ ਮਦਰਸ ਡੇ ਟੂ ਆਲ, ਥੈਂਕ ਯੂ ਕਰਮਜੀਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਕਹਿੰਦੇ ਸਾਰੀਆਂ ਮਾਵਾਂ ਹੱਸਦੀਆਂ ਖੇਡਦੀਆਂ ਰਹਿਣ। ਸਤਿ ਸ਼੍ਰੀ ਅਕਾਲ, ਮੈਂ ਦੱਸਣਾ ਸੀ ਕਿ ਮੇਰੇ ਲਈ ਇਹ ਮਦਰਸ ਡੇ ਬਹੁਤ ਸਪੈਸ਼ਲ ਆ ਕਿਉਂਕਿ ਮੇਰੇ ਮਦਰ ਇਨ ਲੋ ਆ ਰਹੇ ਨੇ ਕੱਲ, ਤੇ ਬਹੁਤ ਸਾਲਾਂ ਬਾਅਦ ਮਦਰਸ ਡੇ ਮਨਾਵਾਂਗੇ, ਤੇ ਮੇਰੇ ਆਪਣੇ ਮਦਰ ਨੂੰ ਗੁਜ਼ਰੇ 8 ਸਾਲ ਹੋਏ ਨੇ, ਬਟ ਕਹਿੰਦੇ ਨੇ ਕਿ ਹੁਣ ਇੱਥੇ ਟਾਈਮ ਵੱਧ ਇਹ ਦਿਨ ਆਏ ਨੇ, ਤੇ ਵਾਹਿਗੁਰੂ ਕਰੇ ਕਿ ਉਹਨਾਂ ਦੇ ਨਾਲ ਉਹਨਾਂ ਨੂੰ ਉਮਰ ਲੰਮੀ ਬਖਸ਼ੇ। ਧੰਨਵਾਦ ਜੀ ਤੁਹਾਡਾ, ਬੜਾ ਸੋਹਣਾ ਮੈਸੇਜ, ਤੇ ਖੁਸ਼ੀਆਂ ਤੁਸੀਂ ਖੂਬ ਹੰਡਾਓ, ਇੰਜੋਏ ਕਰੋ। ਗਗਨਦੀਪ ਜੀ ਧੰਨਵਾਦ ਤੁਹਾਡਾ ਮੈਸੇਜ ਕਰਨ ਦੇ ਲਈ, ਏਡਾ ਸੋਹਣਾ ਪਿਆਰਾ। ਅਤੇ ਵਿਨੋਦ ਜੀ ਕਹਿੰਦੇ ਨੇ ਕਿ ਵਾਰੀਆ ਵੀਰ ਨੇ ਬਹੁਤ ਵਧੀਆ ਗਾਇਆ, ਵਾਰਸ ਹੀ ਨਾ ਮੇਰਾ ਖਿਆਲ, ਵਾਰਸ ਹਾਂ, ਅਤੇ ਵੈਰੀ ਨਾਈਸ ਆਵਾਜ਼, ਅਤੇ ਹਾਂ ਬਿਲਕੁਲ ਵੀ ਦੀ ਆਵਾਜ਼ ਬਹੁਤ ਵਧੀਆ ਸੀ। ਸੰਦੀਪ ਜੀ ਕਹਿੰਦੇ ਨੇ ਕਹਾਣੀ ਅੱਜ ਦੀ ਬਹੁਤ ਵਧੀਆ ਸੀ। ਅਤੇ ਗੁਰਨਿਸ਼ਾਨ ਜੀ ਕਹਿੰਦੇ ਨੇ ਕਿ ਹਰਮਨ ਪ੍ਰੀਤ ਨੇ ਮਦਰ ਦਾ ਸੌਂਗ ਜਿਹੜਾ ਵਾ ਵਿੱਚ ਰਿਟਨ ਔਨ ਅ ਡਿਫਰੈਂਟ ਲੈਵਲ ਵਿਦ ਵਿਦਆਊਟ ਯੂਜ਼ਿੰਗ ਵਰਡ ਮਦਰ ਇਨ ਹੋਲ ਸੌਂਗ, ਹੀ ਐਕਸਪਲੇਨਡ ਮਦਰਲੀ ਫੀਲਿੰਗ ਵੈਰੀ ਵੈਲ, ਹੈਡਸ ਔਫ। ਬਿਲਕੁਲ ਜੀ, ਬਹੁਤ ਸੋਹਣਾ ਲਿਖਦੇ ਨੇ ਹਰਮਨਪ੍ਰੀਤ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਡੈਡੀਕੇਟ ਟੂ ਮਾਈ ਮਦਰ ਦੇ, ਇਸ ਕਹਿੰਦੇ ਆਲ ਮਾਂ ਸੌਂਗ ਡੈਡੀਕੇਟਡ ਟੂ ਮਾਈ ਮਦਰ। ਧੰਨਵਾਦ ਜੀ ਤੁਹਾਡਾ, ਅਤੇ ਜੇ ਮੈਂ ਮਿਸ ਮੈਸੇਜ ਅੱਜ ਕਿਸੇ ਤਾਂ ਮਿਸ ਵੀ ਕਰ ਗਿਆ, ਅਤੇ ਉਹਦੇ ਲਈ ਮਾਫ਼ੀ ਦਿਓ ਕਿਉਂਕਿ ਮੈਸੇਜ ਅੱਜ ਤੁਹਾਡੇ ਬਹੁਤ ਸਾਰੇ ਨੇ। ਅਤੇ ਕੁਲਜੀਤ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਤੁਹਾਡਾ ਸਮਨ ਜੀ, ਬਹੁਤ ਬਹੁਤ ਮਿਹਰਬਾਨੀ। ਅਤੇ ਰਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਹਾਂ ਮਲਕੀਤ ਸਿੰਘ ਦਾ ਆਪਾਂ ਗਾਣਾ ਕਿੱਦਾਂ ਭੁੱਲ ਸਕਦੇ, ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਚਿੱਤ ਕਰਦਾ। ਤੇ ਹੁਣ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM
5: ਪੁੱਤਰ ਜੀ, ਅੱਜ ਦੇ ਦਿਨ ਤੁਹਾਨੂੰ ਸਾਡੀ ਵੀ ਉਮਰ ਲੱਗ ਜਾਵੇ, ਬਹੁਤ ਚਿਰ ਹੋ ਗਿਆ ਤੁਹਾਨੂੰ ਵੇਖੇ, ਤੁਸੀਂ ਤੇ ਆਪਣੀ ਮਾਂ ਨੂੰ ਭੁੱਲੇ ਗਏ, ਹੁਣ ਤੇ ਘਰ ਆ ਜਾਓ।
6: ਹੈਲੋ,

ਰੇਡੀਓ ਹਾਂਜੀ 1674 ਐਮ ਪ੍ਰਭ ਗਿੱਲ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਸੁਣ ਰਹੇ ਸੀ ਮਾਏ ਨੀ, ਤੇ ਗੱਲਾਂ ਬਾਤਾਂ ਅੱਜ ਮਾਨ ਦਿਵਸ ਦੇ ਉੱਤੇ ਚੱਲ ਰਹੀਆਂ ਨੇ।

0: ਕਿ ਅੱਜ ਦੇ ਦਿਨ ਆਪਾਂ ਗੱਲਬਾਤ ਕਰ ਰਹੇ ਹਾਂ ਮਾਂ ਦਿਵਸ ਦੇ ਉੱਤੇ। ਆਸ ਕਰਦੇ ਹਾਂ ਤੁਸੀਂ ਗਾਣੇ ਪਸੰਦ ਕਰ ਰਹੇ ਹੋਗੇ, ਗੱਲਾਂ ਬਾਤਾਂ ਪਸੰਦ ਕਰ ਰਹੇ ਹੋਗੇ, ਪਰ ਪ੍ਰੋਗਰਾਮ ਦੇ ਵਿੱਚ ਇਸ ਰੰਗ ਤੋਂ ਇਲਾਵਾ ਕੁਛ ਰੰਗ ਹੋਰ ਨੇ, ਫਿਰ ਵਾਪਸ ਇਸ ਰੰਗ ਦੇ ਉੱਤੇ ਆਪਾਂ ਆਵਾਂਗੇ। ਅਤੇ ਉਹ ਰੰਗ ਆ ਕਿ ਇਸ ਹਫ਼ਤੇ ਦੇ ਵਿੱਚ ਕੀ ਕੁਛ ਹੋਣ ਵਾਲਾ ਵਾ। ਅਤੇ ਜਸ਼ੀ ਸਵਾਗਤ ਤੁਹਾਡਾ ਇੱਕ ਫਿਰ।
1: ਹਾਂਜੀ ਹਾਂਜੀ ਬਿਲਕੁਲ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਅਤੇ ਸਾਰੇ ਲਿਸਨਰਸ ਦਾ ਵੀ। ਅਤੇ ਹੁਣ ਫਰਾਈਡੇ ਹੈ ਨਾ, ਫਰਾਈਡੇ ਦੇ ਵਿੱਚ ਬੜੀ ਸਾਰੀ ਮੂਵੀਜ਼ ਰਿਲੀਜ਼ ਹੋ ਰਹੀਆਂ, ਬਟ ਮੈਂ ਲੈ ਕੇ ਰਿਕਮੈਂਡੇਸ਼ਨ ਤੁਹਾਡੇ ਲਈ। ਜੇ ਤੁਸੀਂ ਸੋਚ ਰਹੇ ਹੋ ਵੀਕਐਂਡ ਦੇ ਉੱਤੇ ਕੀ ਵੇਖਿਆ ਜਾਵੇ, ਤੇ ਵੀਕਐਂਡ ਦੇ ਉੱਤੇ ਇੱਕ ਮੈਂ ਇੱਦਾਂ ਦੀ ਇੱਕ ਵੈਬ ਸੀਰੀਜ਼ ਲੇਟੈਸਟ ਵੇਖੀ ਹੈ, ਤੇ ਤੁਸੀਂ ਵੀ ਵੇਖੋ ਤੇ ਉਹਦਾ ਆਨੰਦ ਮਾਣੋ। ਹਰ ਇੱਕ ਇਨਸਾਨ ਸੁਪਨਾ ਵੇਖਦਾ ਹੈ ਤੇ ਹਰ ਇੱਕ ਇਨਸਾਨ ਉਸ ਸੁਪਨੇ ਨੂੰ ਜੀਂਦਾ ਵੀ ਹੈ। ਕਈ ਵਾਰੀ ਆਪਾਂ ਇਸ ਤਰੀਕੇ ਦੇ ਸੁਪਨੇ ਵੇਖਦੇ, ਆਪਾਂ ਨੂੰ ਲੱਗਦਾ ਇਹ ਤੇ ਸੁਪਨਾ ਹੀ ਹੈ, ਇਹ ਕਦੇ ਵੀ ਸੱਚ ਨਹੀਂ ਹੋਣਾ, ਤੇ ਆਪਾਂ ਉਹਨੂੰ ਮਤਲਬ ਵੇਖਦੇ ਵੀ ਹੈ ਜਾਂ ਇਗਨੋਰ, ਅਹਿਮੀਅਤ ਨਹੀਂ ਦਿੰਦੇ, ਇਗਨੋਰ ਕਰ ਦਿੰਦੇ ਆ। ਲੇਕਿਨ ਇਸ ਜਿਹੜੀ ਵੈਬ ਸੀਰੀਜ਼ ਹੈ ਨਾ, ਇਸ 'ਚ ਇਹੀ ਦਿਖਾਇਆ, ਅਗਰ ਸੁਪਨੇ ਦੇਖੋਗੇ ਨਹੀਂ ਨਾ ਤੋ ਪੂਰੇ ਵੀ ਕੈਸੇ ਕਰੋਗੇ। ਸੁਪਨੇ ਜ਼ਰੂਰ ਦੇਖੋ, ਸੁਪਨੇ ਜ਼ਰੂਰ ਹਕੀਕਤ ਬਣਤੇ ਹੈ, ਪੂਰੇ ਹੋਤੇ ਹੈ। ਅਸਲ ਮੈਂ ਆਪਕੋ ਉਸਕੇ ਲਈ ਮਿਹਨਤ ਕਰਨੀ ਪੜਤੀ ਹੈ, ਉਸੇ ਜੀਣਾ ਪੜਤਾ ਹੈ, ਹਰ ਦਿਨ ਹਰ ਰਾਤ, ਔਰ ਕਿਸੀ ਨਾ ਕਿਸੀ ਦਿਨ ਆਪ ਉਸ ਸਟੇਜ ਪਰ ਆਤੇ ਹੋ ਕਿ ਆਪਕਾ ਉਹ ਸੁਪਨਾ ਸਾਕਾਰ ਵੀ ਹੋ ਜਾਂਦਾ ਹੈ। ਔਰ ਉਸਕੇ ਲਈ ਆਪਕੋ ਕਿਤਨਾ ਕੁਛ ਸਹਿਣਾ ਪੜਤਾ ਹੈ, ਕਿਤਨੀ ਸਾਰੀ ਚੀਜ਼ੋਂ ਕੋ ਮਤਲਬ ਇੰਪੋਸੀਬਲ ਕੋ ਪੋਸੀਬਲ ਕਰਨੇ ਕੇ ਲਈ ਕਿਤਨਾ ਕੁਛ ਆਪ ਪੀਛੇ ਛੋੜ ਕੇ ਆਗੇ ਬੜਤੇ ਹੋ ਸਪਨੋ ਕੋ ਸੱਚ ਕਰਨੇ ਕੇ ਲਈ। ਤੋ ਵਹੀ ਇਸ ਵੈਬ ਸੀਰੀਜ਼ ਮੈਂ ਦਿਖਾਇਆ। ਅਗਰ ਆਪਕੋ ਨਾਟਕ ਪਸੰਦ ਹੈ, ਥੀਏਟਰ ਪ੍ਰੇਮੀ ਹੋ ਤੋ ਆਪਕੋ ਯੇ ਪਸੰਦ ਆਏਗੀ ਸੀਰੀਜ਼। ਅਗਰ ਆਪ ਕ੍ਰੀਏਟਿਵ ਇੰਡਸਟਰੀ ਸੇ ਬਿਲੋਂਗ ਕਰਤੇ ਹੋ ਜੈਸੇ ਕਿ ਹਮ ਸਾਰੇ ਹੈਂ, ਆਪਕੋ ਲਿਖਣਾ ਪਸੰਦ ਹੈ, ਰਾਈਟਰ ਹੋ, ਐਕਟਰ ਹੋ ਜਾਂ ਕੋਈ ਵੀ ਐਂਟਰਟੇਨਮੈਂਟ ਇੰਡਸਟਰੀ ਸੇ ਹੋ, ਤੋ ਆਪ ਤੋ ਜ਼ਰੂਰ ਹੀ ਦੇਖੇ ਕੈਸੇ ਵੋ ਲੋਕ ਜਾ ਕੇ ਬੰਬੇ ਸਟਰਗਲ ਕਰਤਾ ਹੈ, ਵੋ ਲੜਕਾ ਛੋਟੀ ਸੀ ਐਕਟ ਮਤਲਬ ਛੋਟੀ ਸੀ ਜਗ੍ਹਾ ਕਾ ਹੋਤਾ ਹੈ ਔਰ ਵੋ ਐਕਟਿੰਗ ਸਿੱਖਤਾ ਹੈ, ਥੀਏਟਰ ਕਰਤਾ ਹੈ, ਫਿਰ ਐਂਡ ਮੇ ਮਨ ਬਣਾਤਾ ਹੈ ਕਿ ਅਬ ਮੁਝੇ ਬੰਬੇ ਨਿਕਲ ਜਾਣਾ ਚਾਹੀਏ। ਔਰ ਆਪਕੋ ਪਤਾ ਹੈ ਬੰਬੇ ਇੱਕ ਐਸੀ ਜਗ੍ਹਾ ਹੈ ਕਿ ਵਹਾਂ ਪੇ ਹਰ ਇੱਕ ਇਨਸਾਨ ਕਾ ਸੁਪਨਾ ਪੂਰਾ ਹੋਤਾ ਹੈ, ਬਟ ਬਹੁਤ ਪੇਸ਼ੈਂਸ ਰੱਖਣੇ ਪੜਤੇ ਹੈ। ਤੋ ਵਹੀ ਸਭ ਕੁਛ ਉਸ ਵੈਬ ਸੀਰੀਜ਼ ਮੈਂ ਦਿਖਾਇਆ ਹੈ, ਬਹੁਤ ਹੀ ਬਿਹਤਰੀਨ ਹੈ, ਪ੍ਰਾਈਮ ਪਰ ਅਵੇਲੇਬਲ ਹੈ। ਸਾਰੀ ਬਾਤੇਂ ਮੈਨੇ ਬਤਾ ਦੀ। ਵੈਬ ਸੀਰੀਜ਼ ਕਾ ਨਾਮ ਹੈ ਸੁਪਨੇ ਵਰਸਿਸ ਐਵਰੀਵਨ, ਪਰਮਵੀਰ ਚੀਮਾ ਸਟਾਰਰ ਵੈਬ ਸੀਰੀਜ਼ ਹੈ।
0: ਜਿਹੜਾ ਮੁੰਡਾ ਹੁਣੇ ਪਿੱਟ ਸਿਆਪਾ ਚਾ,
1: ਪਿੱਟ ਸਿਆਪਾ ਮੈਂ ਉਹਨੇ ਲੀਡ ਰੋਲ ਕੀਆ ਹੈ, ਤੇ ਉਨਸੇ ਮੇਰੀ ਬਾਤ ਵੀ ਹੋਈ ਥੀ ਇੰਟਰਵਿਊ ਮੈਂ, ਆਪਨੇ ਅਗਰ ਨਹੀਂ ਸੁਣਾ ਤੋ ਆਪ ਜਾ ਕੇ ਐਪ ਪੇ ਸੁਣ ਸਕਤੇ ਇੰਟਰਵਿਊ ਪਰਮਵੀਰ ਸਿੰਘ ਚੀਮਾ ਕੇ ਸਾਥ। ਤੋ ਉਹਨੇ ਰਿਕਮੈਂਡ ਕਰੀ ਥੀ ਔਰ ਵਾਕਈ ਇਤਨੀ ਬਾ ਕਮਾਲ ਐਕਟਿੰਗ ਹੈ ਔਰ ਸੱਚਾ ਮਾਸਟਰ ਪੀਸ। ਔਰ ਜਿਸਨੇ ਲਿਖੀ ਹੈ ਅਮਰੀਸ਼, ਉਹ ਐਕਟ ਵੀ ਕੀਆ ਉਹਨੇ ਇਸਮੇ, ਮੇਨ ਲੀਡ ਵੋ ਹੈ ਔਰ ਪਰਮਵੀਰ ਚੀਮਾ, ਮਤਲਬ ਦੋਨੋ ਕੀ ਸਾਈਮਨਟੇਨੀਅਸਲੀ ਸਟੋਰੀ ਚਲਤੀ ਹੈ, ਸਪਨੇ ਵਰਸਿਸ ਐਵਰੀਵਨ।
0: ਓਕੇ,
1: ਔਰ ਦੋ ਆ ਗਏ ਇਸਕੇ ਪਾਰਟ, ਔਰ ਅਬ ਤੀਸਰਾ ਵੀ ਆਏਗਾ ਜਿਸ ਹਿਸਾਬ ਸੇ।
0: ਤੇ ਪਿੱਟ ਸੇ ਆਪਾਂ ਵੀ ਵੇਖ ਸਕਦੇ ਤੁਸੀਂ, ਵੀ ਚੱਲ ਰਹੀ ਹੈ ਮੇਰੇ ਖਿਆਲ ਨਾਲ।
1: ਜੀ ਜੀ, ਪਿੱਟ ਸੇ ਆਪਾਂ ਚੱਲ ਰਹੀ ਹੈ ਔਰ ਕੱਲ ਰਿਲੀਜ਼ ਹੋਣੀ ਜਾ ਰਹੀ ਹੈ ਜਵਾਕ।
0: ਹਾਂ, ਜਵਾਕ ਆਪਣੇ ਨੀਰੂ ਬਾਜਵਾ
1: ਜੀ, ਨੀਰੂ ਬਾਜਵਾ ਕੀ ਹੈ। ਔਰ ਸਭ ਸੇ ਜ਼ਿਆਦਾ ਖੂਬਸੂਰਤ ਉਸ ਚੀਜ਼ ਮੈਂ ਇਹ ਹੈ ਜਵਾਕ ਮੈਂ, ਕਿ ਚਾਰ ਬੱਚੋਂ ਕੋ ਲਿਆ ਹੈ ਔਰ ਬਿਲਕੁਲ ਰੋ, ਜੈਸੇ ਹਮ ਲਾਫਟਰ ਥੈਰੇਪੀ ਮੈਂ ਆਪਣੇ ਬੱਚੇ ਦੇਖਤੇ ਹੈ, ਸਭ ਰੋ ਹੋਤੇ ਹੈ, ਜੋ ਹੈ ਮਨ ਮੈਂ ਵੋ ਹੀ ਸਾਹਮਣੇ ਹੋਤਾ ਹੈ ਫੋਨ ਪੇ। ਤੋ ਵਹੀ ਜਵਾਕ ਮੈਂ ਵੀ ਦਿਖਾਇਆ ਹੈ ਕਿ ਬਿਲਕੁਲ ਨੈਚੁਰਲ, ਜਿਸ ਤਰੀਕੇ ਸੇ ਜੈਸੇ ਹਮ ਸਕੂਲ ਜਾਣੇ ਕੇ ਲਈ ਬਹਾਨੇ ਮਾਰਤੇ ਹੈ, ਵੋ ਦਿਖਾਇਆ ਉਸਮੇ ਕਿ ਕਿਸ ਤਰੀਕੇ ਸੇ ਅੱਜ ਛੁੱਟੀ ਕਰ ਲਏ, ਫਿਰ ਕਈ ਵਾਰ ਯਾਰ ਮਾਂ ਬਾਪ ਤਾਂ ਸੁਣਦੇ ਹੀ ਨਹੀਂ ਹੈ, ਚਲੋ ਭਾਗ ਜਾਤੇ ਹੈ ਘਰ ਸੇ, ਮਤਲਬ ਬਹੁਤ ਬੜੀ ਕਿਊਟ ਕਿਊਟ ਸੇ ਟ੍ਰੇਲਰ ਮੈਂ ਛੋਟੇ ਛੋਟੇ ਸੇ ਕਲਿਪਸ ਹੈ। ਔਰ ਨੀਰੂ ਬਾਜਵਾ ਕੀ ਜੋ ਬੂਹੇ ਬਾਰੀਆਂ ਹਮਨੇ ਦੇਖੀ ਥੀ, ਜਿਸਮੇ ਪ੍ਰੇਮ ਕੌਰ ਕਾ ਕਿਰਦਾਰ ਨਿਭਾਇਆ ਥਾ ਪੁਲਿਸ ਵਾਲੀ ਕਾ, ਉਸਮੇ ਵੀ ਸੇਮ ਵਹੀ ਉਸ ਤਰੀਕੇ ਕਾ ਕਿਰਦਾਰ ਪ੍ਰੇਮ ਕੌਰ ਕਾ ਨਿਭਾ ਰਹੀ ਹੈ। ਬਟ ਬਾਕੀ ਮੈਂ ਸਭ ਕੁਛ ਤੋਂ ਬਤਾ ਦੂੰਗੀ, ਤੋ ਆਪਕੇ ਲਈ ਕਿਆ ਬਚੇਗਾ।
0: ਅੱਜ ਰਿਲੀਜ਼ ਹੋਣੀ ਹੈ,
1: 8 ਮਈ ਸੱਚ ਅੱਜ ਰਿਲੀਜ਼ ਹੋਈ ਹੈ, ਫਰਾਈਡੇ ਕਾ ਦਿਨ ਹੈ, ਤੋ ਆਪ ਜਾਈਏ ਦੇਖੀਏ, ਮਦਰਸ ਡੇ ਪਰ ਦੇਖ ਸਕਦੇ ਹੈ ਕਿਉਂਕਿ ਫੈਮਿਲੀ ਓਰੀਐਂਟਿਡ ਮੂਵੀ ਹੈ ਜਵਾਕ।
0: ਜੀ, ਸੋ ਜਵਾਕ ਤੋਂ ਇਲਾਵਾ ਤੁਸੀਂ ਵੇਖ ਸਕਦੇ ਹੋ ਆਪਣਾ ਦਾਦੀ ਕੀ ਸ਼ਾਦੀ, ਕਪਿਲ ਦੀ ਵੀ ਆ ਰਹੀ ਹੈ ਨਾ ਜਰਮਨ ਦੀ, ਤੇ ਦਾਦੀ ਕੀ ਸ਼ਾਦੀ ਜਿਹੜੀ ਰਿਲੀਜ਼ ਡੇਟ ਇਹਦੀ ਵੀ ਅੱਜ ਹੀ ਰਿਲੀਜ਼ ਹੋਣੀ ਹੈ ਵੀ। ਓਕੇ, 8 ਤਰੀਕ ਨੂੰ, ਸੋ ਇਹ ਵੀ ਤੁਸੀਂ ਜਾ ਕੇ ਤੇ ਵੇਖ ਸਕਦੇ ਹੋ।
1: ਬੜੀ ਅਲੱਗ ਅਲੱਗ ਫਿਲਮ ਹੈ, ਸ਼ਿਵਾਜੀ ਵਾਲੀ ਇੱਕ ਆ ਰਹੀ ਹੈ ਫਿਲਮ।
0: ਹਾਂਜੀ
1: ਜੀ,
0: ਸੋ ਸ਼ਿਵਾਜੀ ਵਾਲੀ ਤੇ ਆਈ ਥਿੰਕ ਰਿਲੀਜ਼ ਹੋ ਗਈ ਹੈ ਸ਼ਾਇਦ, ਹੈ ਨਾ।
1: ਓਕੇ,
0: ਹਾਂ, ਸੋ ਸ਼ਿਵਾਜੀ ਵਾਲੀ 1 ਤਰੀਕ ਨੂੰ ਰਿਲੀਜ਼ ਹੋਈ ਸੀ ਪਰ ਹਾਲੇ ਤੱਕ ਇਹ ਸਿਨੇਮਾ ਦੇ ਵਿੱਚ ਲੱਗੀ ਹੈ, ਸੋ ਇਹ ਜਾ ਕੇ ਤੁਸੀਂ ਵੇਖ ਸਕਦੇ ਹੋ। ਤੇ ਉਸੇ ਦਿਨ ਪਿੱਟ ਸਿਆਪਾ ਤੇ ਦੋਵੇਂ ਇਕੱਠੀਆਂ ਹੋਈਆਂ, ਸੋ ਇਹ ਹਾਲੇ ਤੱਕ ਤੁਹਾਡੇ ਲਾਗਲੇ ਸਿਨੇਮਾ ਘਰਾਂ 'ਚ ਤੁਸੀਂ ਵੇਖ ਸਕਦੇ ਹੋ। ਜੇ ਕਿਸੇ ਨੇ ਵੇਖੀਆਂ ਤੇ ਜ਼ਰੂਰ ਦੱਸਿਓ ਵੀ ਕਿਵੇਂ ਦੀਆਂ ਤੁਹਾਨੂੰ ਇਹ ਲੱਗੀਆਂ, ਕੀ ਤੁਹਾਡੇ ਵਿਚਾਰ ਨੇ ਇਹਨਾਂ ਫਿਲਮਾਂ ਦੇ ਬਾਰੇ। ਤੇ ਇੱਕ ਆਪਣੀ ਉਹਦੀ ਡੇਵਿਡ ਧਵਨ ਦੇ ਮੁੰਡੇ ਦੀ, ਵਰੁਣ ਧਵਨ,
1: ਵਰੁਣ ਧਵਨ,
0: ਹਾਂਜੀ, ਸੋ ਉਹਦੀ 5 ਤਰੀਕ ਨੂੰ ਰਿਲੀਜ਼ ਹੋਣੀ ਆ ਅਗਲੇ ਮਹੀਨੇ। जून ਦੇ ਵਿੱਚ ਜੂਨ ਚ ਕਾਫੀ ਜ਼ਿਆਦੀਆਂ ਫਿਲਮਾਂ ਨੇ ਜੀ ਇੱਕ ਆਪਣਾ ਉਹ ਜਿਹੜਾ ਮੁੰਡਾ ਵਾ ਅੰਸ਼ੁਮਾਨ ਖੁਰਾਨਾ ਉਹਦੀ ਵੀ ਆ ਨਾ

0: एक पति पत्नी और वो दो
1: वो दो पहले होता था पति पत्नी और वो दो
0: वादा ज्यादा कम
1: सीजन
0: जा शुरू हो गया वा इस तो अलावा जी कृष्ण जी दे जन्म जी उन्होंने जीवन बनी पार्ट्स विच आनी फिल्म कृष्णा वतरम भूत बंगला ते हुण टप गई है ना सो ये वेखी तुसी
1: नहीं
0: ओके ते का अपना दिलजीत दी फिर आ रही है मैं
1: फिर आऊंगा
0: जून दे विच बहुत फिल्मा रिलीज हो रही ने ते इना सारिया फिल्मा नू तुसी जाके ते अपने लागले सिनेमा दे विच वेख सकदे हो सारिया नहीं ते जिहड़ी तुहानू पसंद है ते जे तुहानू कोई ठीक लगदी हुंदी है ते ओह तुसी दस्सदा करो क्योंकि अगे हुंदा शनि एतवार ते शुक्रवार दे दिन साडी कोशिश इह हुंदी है भई जे कुछ तुसी प्लैन बनाउणा परिवार दे नाल ते इहनां दे विचों तुसी कुछ ना कुछ वेख सकदे हो इस तों इलावा सतिंदर सरताज दे दो शो हो गए ने रोड लिवर अरीना दे विच
1: जी
0: 16 वाला वेख चुका है ते हुण 17 वाले दीआं गल्लां बातां चल रहीआं ने ते ओह तुसी टिकटां दी जिहड़ी पुछगिछ आ ओह कर सकदे हो तुसी सानूं जेकर नहीं कुछ बहुता पता लगे ते ओह तुसी सानूं वी मैसेज कर सकदे हो क्रिएटिव इवेंट्स दे पेज दे उत्ते वी तुसी मैसेज करके ते वधेरे जानकारियां लै सकदे हो ते होर इस तों इलावा कुछ एक चीज़ां साडे आस पास जिहड़ीआं हो वापर रहीआं ने ओह वी मैं तुहाडे लई कढ लैणा वां मेरीआं गवाच गईआं जो सिटी दे विच चल रहीआं एक तो बड़ा वधिया किताबां वाला एक चल रहा वा प्रोग्राम ते मैं उहदी वी जानकारी तुहाडे नाल सांझी करदा मेरे ख्याल अज ते कल ये लास्ट देनी होणगे इस प्रोग्राम दे ते मैं करके इंतजाम तो फिर दोबारा तुहाडे नाल सांझ पाउणा सो इस हफ्ते दीआं कुछ खास फिल्मां जिन्हां दे उत्ते तुसीं जाके ते झाती मार सकदे हो ते जे तुहाडी कोई है कोई फीडबैक तो वह भी तुसीं साडे नाल सांझी कर सकदे हो ते वापस आपां मुड़दे हां अज दे प्रोग्राम दे विच जिथे आपां गल्लां बातां कर रहे हां अज मां दिवस दे उत्ते
1: जी
0: ते मां दिवस दे उत्ते गलहां मैनूं लभ गईआं इनफॉर्मेशन ए मेलबर्न राइटर्स फैसटिवल हुंदा वा सो मेलबर्न राइटर्स फैसटिवल 2026 वाला जिहड़ा वा ए इस वारी स्पैशल है क्योंकि ये 40वीं वरेगंढ अपनी मना रहे ने सो 40 साल हो गए ने इस नूं शुरू होया ए 2007 मई तो शुरू होया ही इस साल दा ते 10 मई नूं जाने के मदर्स डे वाले दिन इहदी समाप्ति हुंदी है हर बार की तरह ते इस वीकेंड दे उत्ते तुसीं जाके ते वेख सकदे हो क्योंकि इस फैसटिवल दा सब तो जिहड़ा इंपोर्टेंट सैगमेंट है वह इसी हफ्ते होना वा ते क्योंकि मां दिवस दे लागे बन्ने हुंदा ते इस करके 40 साल ने ते होर भी ज़्यादा खास है स्टेट लाइब्रेरी विक्टोरिया दी बुक फैक्टरी नाम की एक मुफ्त है ये प्रोग्राम तो इत्थे तुसीं अपनी किताब जिहड़ी है वह कहिंदे जाके ते खुद तैयार कर सकदे हो जे किसी का कोई एक्सपीरियंस है तो तुसी जरूर दसो इस तो अलावा मेलबर्न टाउन हॉल दे विच इहदा कुछ अंश चल रहे ने सो ये प्रोग्राम जिहड़ा मेलबर्न दे आले दुआले अलग अलग जिहड़े इतिहासिक स्थान ने उत्थे हुंदा वा जिदा स्टेट लाइब्रेरी विक्टोरिया की आपां गल कीती इस तरह मेलबर्न टाउन हॉल दे विच इत्थे लैक्चर ते जिहड़ियां कुछ रचनावां ने उह इत्थे भी प्रजेंट कीतियां जांदियां ने ते इस तों अलावा एंथनम थिएटर आ इत्थे जिहड़ा कॉलिंस स्ट्रीट है मैनूं इहदा पता नहीं है
1: कॉलिंस स्ट्रीट
0: हां कॉलिंस ओह ते कॉलिन है ना हाँ हो सकता मतलब उत्ते ही होवे मैं इहदे बारे तुहानूं वेख के दस दूंगा वैसे तो भी वधेरे जानकारी इंटरनेट तो वेख लियो ते मतलब अलग अलग थावां दे उत्ते जिदां कि सिनेमा नोवा सिनेमा है कार्लटन दे विच उत्थे इहदे नाल रिलेटिड फिल्मां ते कुछ जिहड़े राइटर ने फिल्मां दे उहनां दीआं गल्लां बातां सो इहदे अलग अलग अंश इदां हुंदे ने सो 150 तों वध कलाकार जिहदे विच कहानीकार भी ने लेखक भी ने वारतक ने चिंतक ने सो ये सारे इस वारी मेहमानां दे तौर दे उत्ते आए ने तो वक्री गल ये भी है कि जिहड़े जसिंटा आर्डन ने ਪ੍ਰਧਾਨ ਮੰਤਰੀ ਨਿਊਜ਼ੀਲੈਂਡ ਦੇ ਇਸ ਫੈਸਟੀਵਲ ਦੇ ਮੁੱਖ ਬੁਲਾਰਿਆਂ ਦੇ ਵਿੱਚੋਂ ਇਸ ਵਾਰੀ ਇੱਕ ਦੱਸੇ ਜਾ ਰਹੇ ਸੀ। ਸੋ ਇਸ ਪ੍ਰੋਗਰਾਮ ਦੇ ਵਿੱਚ ਇਕੱਲਾ ਸਾਹਿਤ ਹੀ ਨਹੀਂ, ਸਿਆਸਤ ਦੇ ਵਿੱਚੋਂ ਵੀ ਲੋਕ ਲਏ ਜਾਂਦੇ ਨੇ, ਸਾਹਿਤ, ਕਵਿਤਾ ਅਤੇ ਹੋਰ ਜਿਹੜੇ ਇਸ ਵਾਰੀ ਖਾਸ ਰਹੂਗਾ ਇੱਕ ਮਾਨਸਿਕ ਸਿਹਤ ਵਰਗੇ ਜਿਹੜੇ ਗੰਭੀਰ ਮੁੱਦੇ ਨੇ ਇਹਨਾਂ ਦੇ ਉੱਤੇ ਵੀ ਚਰਚਾ ਕਰਨ ਦੇ ਲਈ ਇਸ ਵਾਰੀ ਕੁਛ ਖਾਸ ਲੋਕਾਂ ਨੂੰ ਜਿਹੜੇ ਭਾਸ਼ਣ ਮੁਕਾਬਲਿਆਂ ਦੇ ਲਈ ਸੱਦਿਆ ਗਿਆ ਹੈ।
1: ਓਕੇ,
0: ਸੋ ਇਹਦੀਆਂ ਪ੍ਰੋਗਰਾਮ ਜਿਹੜਾ ਵਾ ਉਹ ਬਹੁਤ ਸਾਰੇ ਜਿਹੜੇ ਮੁਫ਼ਤ ਵੀ ਨੇ ਇਹਦੇ ਇਵੈਂਟ, ਅਤੇ ਬਾਕੀ ਜਿਹੜੇ ਕੁਛ ਇੱਕ ਨੇ ਉਹ ਟਿਕਟਿਡ ਨੇ, ਅਤੇ ਵੱਧ ਤੋਂ ਵੱਧ ਵੀ ਜਿਹੜੀ ਟਿਕਟ ਆ ਉਹ $70 ਦੀ ਆ। ਸੋ ਇਹ ਦੋ ਦਿਨ ਬਚੇ ਨੇ, ਜੇਕਰ ਤੁਸੀਂ ਇੱਦਾਂ ਦਾ ਕੁਛ ਇੰਟਰਸਟ ਰੱਖਦੇ ਹੋ ਤਾਂ ਇਸ ਪ੍ਰੋਗਰਾਮ ਦਾ ਵੀ ਹਿੱਸਾ ਤੁਸੀਂ ਜਾ ਕੇ ਬਣ ਸਕਦੇ ਹੋ। ਸੋ ਇਹ ਜ਼ਿਆਦਾਤਰ ਸੋਲਡ ਆਊਟ ਹੀ ਜਾਂਦਾ ਕਹਿੰਦੇ ਇਹ ਪ੍ਰੋਗਰਾਮ, ਸੋ ਇਸ ਕਰਕੇ ਤੁਸੀਂ ਇਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਅਤੇ ਵਧੇਰੇ ਜੇ ਜਾਣਕਾਰੀ ਤੁਸੀਂ ਲੈਣੀ ਆ ਅਤੇ ਉਹ ਤੁਸੀਂ ਲੈ ਸਕਦੇ। 1986 ਦੇ ਵਿੱਚ ਇਹ ਸ਼ੁਰੂ ਹੋਇਆ ਸੀ ਅਤੇ ਹੁਣ ਇਸ ਟਾਈਮ ਦੇ ਉੱਤੇ 40ਵਾਂ ਇਹਦਾ ਜਨਮ ਦਿਨ ਮਨਾਇਆ ਜਾ ਰਿਹਾ, ਜਿਹਨੂੰ ਲੈ ਕੇ ਕਿ ਕੁਛ ਖਾਸ ਇਸ ਵਾਰੀ ਕੀਤਾ ਜਾ ਰਿਹਾ। ਲਗਭਗ ਇਸ ਵਾਰੀ ਮੰਨਿਆ ਜਾ ਰਿਹਾ ਕਿ 10,000 ਤੋਂ ਪਾਰ ਜਾਊਗੀ ਇਸ ਵਾਰੀ ਗਿਣਤੀ। ਅਤੇ ਜੇਕਰ ਤੁਸੀਂ ਕਿਤਾਬਾਂ ਦੇ ਪ੍ਰੇਮੀ ਹੋ, ਸਾਹਿਤ ਦੇ ਪ੍ਰੇਮੀ ਹੋ, ਤੁਸੀਂ ਜਾਣਨਾ ਚਾਹੁੰਦੇ ਕੁਛ ਵਧੇਰੇ, ਤਾਂ ਫਿਰ ਤੁਸੀਂ ਜਾ ਕੇ ਅਤੇ ਇਸ ਪ੍ਰੋਗਰਾਮ ਦਾ ਵੀ ਹਿੱਸਾ ਬਣ ਸਕਦੇ ਹੋ। ਸੋ ਇਹ ਮੈਲਬਨ ਦੇ ਰੰਗਾਂ ਦੇ ਵਿੱਚੋਂ ਇੱਕ ਰੰਗ। ਸੋ ਇਹ ਸਨ ਕੁਛ ਇੱਕ ਆਸ ਪਾਸ ਵਾਪਰ ਰਹੀਆਂ ਜਿਹੜੀਆਂ ਹੋ ਰਹੀਆਂ ਇਸ ਵੀਕਐਂਡ ਦੇ ਉੱਤੇ ਗਤੀਵਿਧੀਆਂ, ਅਤੇ ਹੁਣ ਆਪਾਂ ਵਾਪਸ ਆਪਣਾ ਗੇਅਰ ਮੋੜਦੇ ਹਾਂ ਅੱਜ ਦੇ ਪ੍ਰੋਗਰਾਮ ਵੱਲ ਨੂੰ, ਅਤੇ ਗੱਲਾਂ ਬਾਤਾਂ ਜਿਹੜੀਆਂ ਚੱਲ ਰਹੀਆਂ ਸੀ ਸਾਡੀਆਂ ਮਾਂ ਦਿਵਸ ਦੇ ਉੱਤੇ, ਅਤੇ ਸਾਡੇ ਨਾਲ ਜਸਟੀ ਕੋਲਰ ਸੀ ਅਤੇ ਆਪਾਂ ਉਹਨਾਂ ਨੂੰ ਵੀ ਨਾਲ ਨਾਲ ਵਿਹਲੇ ਕਰ ਦਈਏ ਆਪਾਂ, ਅਤੇ ਸਾਡੇ ਨਾਲ ਰਿਚਰਡ ਜੀ ਨੇ, ਫਿਰ ਸਿਮਰਨ ਜੀ ਨੇ, ਅਤੇ ਹੋਰ ਕੋਲਰ ਆਪਾਂ ਨਹੀਂ ਲੈ ਪਾਵਾਂਗੇ। ਅਤੇ ਸਮੇਂ ਦਾ ਰੱਖਿਆ ਜਾਵੇ ਧਿਆਨ, ਸਾਡੇ ਕੋਲ ਕਿੰਨੇ 10 ਤੋਂ 15 ਮਿੰਟ ਨੇ ਭਾਈ, ਉਹਦੇ ਵਿੱਚੋਂ 5-10 ਤਾਂ ਸਾਨੂੰ ਚਾਹੀਦੇ, 5 ਤੁਸੀਂ ਲੈ ਲਓ। ਹਾਂਜੀ ਰਿਚਰਡ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਜੈਸ ਜੀ ਐਂਡ ਰੰਜੋਤ ਜੀ।
0: ਜੀ ਸਤਿ ਸ਼੍ਰੀ ਅਕਾਲ
1: ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
2: ਵਧੀਆ ਜੀ, ਵਧੀਆ। ਤੋ ਮੈਂ ਤਾਂ ਇਹ ਕਹੂੰਗਾ ਕਿ ਸਭ ਕੀ ਮੋਮ ਸੁਪਰ ਮੋਮ ਹੈ, ਪਰ ਮੇਰੀ ਮੋਮ ਵੰਡਰ ਮੋਮ ਸੀ।
0: ਇੰਨਾ ਜ਼ੋਰ ਲਾ ਕੇ ਤੁਸੀਂ ਬੋਲਣ ਡੇ ਮੈਨੂੰ ਨਾ, ਤੁਹਾਡੇ ਜਿਹੜੇ ਸਟਾਈਲ ਚ ਤੁਸੀਂ ਜ਼ੋਰ ਲਾ ਲਾ ਕੇ ਬੋਲਣ ਡੇ ਨਾ, ਮੈਨੂੰ ਉਹ ਯਾਦ ਆ ਗਿਆ ਫਿਲਮ ਦਾ ਸੀਨ, ਕਿਆ ਬਣਾ ਹੈ ਬਿੰਡੀ ਬਰਮੀ।
2: ਕੌਣ ਸੀ ਮੂਵੀ? ਸੱਤੇ ਪੇ ਸੱਤਾ?
0: ਨਹੀਂ ਨਹੀਂ,
2: ਆਈ ਡੋਨਟ ਨੋ। ਆਈ
0: ਫੁਕਰੇ ਫੁਕਰੇ ਰਿਟਰਨ, ਮੈਂ ਕਿਹਾ ਦੂਜੀ ਕਿਤੇ, ਤੀਜੀ ਫੁਕਰੇ ਆ ਸ਼ਾਇਦ ਉਹ।
2: ਕਿਆ ਕਹਿੰਦੇ, ਮੇਰੀ ਮੋਮ ਹਮ ਚਾਰ ਮੁਸਟੰਡੇ ਭਾਈ ਸਭ ਸਪੋਰਟਸ ਮੇਂ ਅਵਲ, ਤੋ ਮੋਮ ਹਮੇਸ਼ਾ ਕਿਚਨ ਮੇਂ ਰਹਿਤੀ ਸੀ, ਬਿਕੋਜ਼ ਅਗਰ ਫਾਰ ਐਗਜ਼ਾਮਪਲ ਮੋਮੋਜ਼, ਮੋਮੋਜ਼ ਆਰ ਦਾ ਬਿਗ ਸੈਲੀਬ੍ਰੇਸ਼ਨ, ਹਮ ਲੋਕ 100-100 ਮੋਮੋ ਆਰਾਮ ਸੇ ਖਾ ਜਾਂਦੇ
1: ਸੀ। 100-100?
2: ਯੈਸ, ਆਈ ਕੈਨ ਸਟਿਲ ਈਟ 30 ਬਟ ਨਾਟ 100
0: ਜੀ।
2: ਐਂਡ
0: ਮੁੜ ਕੇ ਕੀ ਕੱਤੀਵਾਂ ਬਾਹਰ ਆਉਣ ਲੱਗ ਪੈਂਦਾ ਫਿਰ।
2: ਰੰਜੂ ਜੀ ਅਗਰ ਆਪ ਹਮਾਰਾ ਬਰਸਨ ਦੇਖਤੇ, ਇਟ ਵਾਸ ਸੋ ਹਿਊਜ ਐਂਡ ਟੂ ਆਫ ਦੇਮ, ਐਂਡ ਵੋ ਅਸਲੀ ਮੋਮੋ ਕੋਇਲੇ ਕੇ ਚੂਲੇ ਮੇਂ ਬਨਤਾ ਹੈ, ਬਿਕੋਜ਼ ਇਟਸ ਵੈਰੀ ਟੇਸਟੀ ਐਂਡ ਆਲ। ਐਂਡ ਖਾਲੀ ਹਮਾਰੇ ਲਈ ਨਹੀਂ, ਮਾਈ ਡੈਡ ਵਾਸ ਅ ਗੁੱਡ ਈਟਰ, ਮਾਈ ਫਰੈਂਡਸ ਵੁੱਡ ਆਲਵੇਜ਼ ਕਮ, ਦੂਸਰੇ ਦਿਨ ਸਕੂਲ ਵੀ ਟੀਚਰ ਹੋ ਕੇ ਲੈ ਜਾਂਦਾ ਸਰ, ਬਿਕੋਜ਼ ਦੇ ਆਲ ਲਵ ਮੋਮਸ ਕੁਕਿੰਗ, ਐਂਡ ਮੋਮ ਕੋ ਪਤਾ ਨਹੀਂ ਇਤਨੀ ਐਨਰਜੀ ਕਹਾਂ ਸੇ ਆਤੀ ਥੀ। ਐਂਡ ਕਿਆ ਕਹਿਤੇ ਹੈ, ਮੇਰੇ ਡੈਡ ਕੋ ਦੋ ਮੇਜਰ ਐਕਸੀਡੈਂਟ ਹੁਆ, ਮੁਝਕੋ ਹੁਆ, ਮਾਈ ਮੋਮ ਵੁੱਡ ਹੈਂਡਲ ਆਲ ਆਫ ਅਸ, ਗੋ ਟੂ ਡੈਡ ਹੋਸਪਿਟਲ, ਬਿਕੋਜ਼ ਹੀ ਵਾਸ ਬੈਡ ਰਿਡਨ ਫੋਰ ਆਲਮੋਸਟ 6 ਈਅਰਸ ਇਨ ਅ ਟੋਟਲ ਓਵਰ ਦੈਟ 2 ਐਕਸੀਡੈਂਟ। ਐਂਡ ਮੋਮ ਕੈਸੇ ਸੰਭਾਲਤੀ ਸੀ ਸਭ ਕੁਛ ਹਮੇ ਪਤਾ ਨਹੀਂ। ਐਂਡ ਦੈਨ ਲੇਟਰ when she aged, she was also having high blood pressure and all. And mera bhai kitne dafa sketch banata tha mom ka, because my brother is a very good in sketching.
1: Okay.
2: Mom ke haath mein chaku pade pade so gaya, kuch kaat liya mom. And because she was always busy in the kitchen. And mere dad mom ke bina reh nahi sakte the, because they were childhood buddies. So ਡੈਡ ਕਹਿੰਦੇ ਥੇ, ਹਾਂ ਜੈਸੇ ਮੇਰੇ ਬੜੇ ਭਾਈ ਕਾ ਬੇਟਾ ਹੋ, ਡੈਡ ਨੇ ਕਹਾ ਹਾਂ ਜਾਓ ਜਾਓ ਬਹੂ ਕੀ ਸੇਵਾ ਕਰੋ ਐਂਡ ਦੇਖਭਾਲ ਕਰੋ। ਦੈਨ ਰਾਤ ਕੇ 2 ਵਜੇ ਡੈਡ ਰੋ ਰਹੇ, ਮੁਝੇ ਮੰਮੀ ਕੇ ਘਰ
0: ਜਾਣਾ।
2: ਐਂਡ ਦੈਨ ਸੋ ਐਂਡ ਵੈਨ ਆਈ ਫਸਟ ਕੇਮ ਟੂ ਆਸਟ੍ਰੇਲੀਆ, ਓਨਲੀ ਕੇਮ ਫੋਰ 3 ਮੰਥਸ, ਔਰ ਮੁਝੇ ਇਮੀਗ੍ਰੇਸ਼ਨ ਮੇਂ ਰੋਕ ਦਿਆ, ਬਿਕੋਜ਼ ਦੇ ਵਾਸ $10,000 ਇਨ ਮਾਈ ਬੈਗ ਵਿਚ ਆਈ ਵਾਸ ਨੋਟ ਅਵੇਅਰ ਆਫ, ਵਿਚ ਮਾਈ ਮਦਰ ਹੈਡ ਪੁੱਟ ਇਨ ਪਾਕਿਟ ਮਨੀ ਫੋਰ ਮੀ।
0: ਵਾਹ।
2: ਸੋ So she was like that, and unfortunately, I lost my mother talking on the phone.
1: Oh.
0: Okay.
2: So many. मैं 3 महीने के लिए आया था एंड आई स्टेड लॉन्गर एंड देन आई गॉट इन्वॉल्व्ड इन रिलेशनशिप एंड देन आई टोल्ड हर दैट आई एम ट्राइंग टू हेल्प दिस लेडी एंड हर डॉटर एंड मेनी थिंग्स हैपेंड एंड देन हर शुगर लेवल स्पाइक्ड अप टू 400 व्हाटएवर द पॉइंट्स आर एंड शी गॉट अ कार्डियक अरेस्ट सो दैट वाज द मोस्ट longest flight for me back home क्योंकि and मैं अभी तक अपने आप को माफ नहीं कर पाता because I say it was because of me but I met the Pope I met the priest and they said Richard it is God's will it was not in your hand and it was a time to go there could be more underlining issues but मैं चाहे अपने आप को कितना भी दिलासा दे दूँ it's been 17 years But I still can't get over it. And then soon after, I lost my dad because mom and dad were childhood buddies. Dad did not want to live any longer. So, yeah, it was unfortunate. But hum jab bhi mom ki baat karte hain, it is always around food. It is always around parties. It's always around her sacrifice.
1: Jee.
2: So, 1st of Jan every year, we used to have a huge party where All my cousins and their friends or their partners and all would come. So, so jane se jyada aaram se hote the. And how mom would cater for everyone is a mystery. So, bas yehi hai meri mom ki yaadein aur she's always there with us.
0: Bilkul, maa hamesha. Bachyan de naal hi hai. Khud ap maa te eho ji cheeze tusi kise nu ਮਿਲਦੇ ਹੋ ਕਿਸੇ ਦੀ ਮਾਂ ਨੂੰ ਤੇ ਉਹਦੇ ਵਿੱਚੋਂ ਤੁਹਾਨੂੰ ਆਪਣੀ ਮਾਂ ਦਾ ਕੋਈ ਨਾ ਕੋਈ ਕੁਛ ਨਾ ਕੁਛ ਜਰੂਰ ਤੁਹਾਨੂੰ ਲੱਭ ਜਾਂਦਾ ਥੈਂਕ ਯੂ ਰਿਚਰਡ ਜੀ ਥੈਂਕ ਯੂ
2: ਥੈਂਕ ਯੂ ਤੁਸੀਂ ਸਾਡੇ ਨਾਲ ਇਹ ਕਹਿਣਾ ਚਾਹੁੰਗਾ ਕਿਉਂਕਿ ਗੋਡ ਸਭ ਜਗ੍ਹਾ ਨਹੀਂ ਹੋ ਸਕਦੇ ਇਸ ਲਈ ਉਹਨੇ ਮਾਂ ਕੋ ਬਣਾਇਆ ਹਮਾਰੀ ਦੇਖਭਾਲ ਕਰਨੇ ਕੋ
1: ਜੀ ਬਿਲਕੁਲ
2: ਸੋ ਦੈਟਸ ਆਲ ਆਈ ਵੁੱਡ ਲਾਈਕ ਟੂ ਐਡ ਓਕੇ ਜੀ ਥੈਂਕ ਯੂ ਵੈਰੀ ਮਚ ਹੈਪੀ ਮਦਰਸ ਡੇ ਟੂ ਆਲ ਦ ਮਦਰਸ
0: ਜੀ ਥੈਂਕ ਯੂ
2: ਚੜ੍ਹਦੀ ਕਲਾ ਵਿੱਚ
0: थैंक यू जी
1: मेरे तो दिमाग में है ना दिमाग दे विच यही आ रहा कि 4 बेटे 100-100 मोमोज अगर खाते 400 मोमोज
0: इतना इतना शुक्र है रोटियां नहीं खाते
1: नहीं वो ना इंडिया दे विच कार्टून बड़ा फेमस हुंदा सीगा भीम छोटा भी जिवें वो लड्डू खाता सी सारे पैक के मोमोज रिचर्ड जी
0: बोले बोले ਨਹੀਂ ਵਧੀਆ ਚਲੋ ਗੁੱਡ ਹਾਂਜੀ ਸਿਮਰਨ ਜੀ ਤੁਸੀਂ ਆਉਂਦੇ ਰਹੋ
3: ਸਤਿ ਸ਼੍ਰੀ ਅਕਾਲ ਯਸ਼ ਜੀ ਸਤਿ ਸ਼੍ਰੀ ਅਕਾਲ ਭਾਈ
0: ਜੀ ਸਤਿ ਸ਼੍ਰੀ ਅਕਾਲ ਜੀ
1: ਕੀ ਹਾਲ ਚਾਲ ਹੈ
3: ਤੁਸੀਂ ਜਦੋਂ ਕਿਹਾ ਨਾ ਮੈਨੂੰ ਵੀ ਉਹੀ ਲੱਗ ਰਿਹਾ ਸੀ ਭਿੰਡੀ ਪਈ ਹੋਈ ਮੇਰੇ ਦਿਮਾਗ ਚ ਉਦਾਂ ਹੀ ਗੂੰਜ ਰਹੀ ਸੀ ਉਹਨਾਂ ਦੀ ਆਵਾਜ਼ ਨਾ ਇੱਕੋ ਰਹੀ ਸੀ ਮੈਨੂੰ ਵੀ ਉਹੀ ਨਹੀਂ ਆ ਰਿਹਾ ਉਹਦੀ ਤੁਸੀਂ ਕਹਿ ਪਈ ਹੋਈ ਪਈ ਹੋਈ
0: ਉਸ ਫਿਲਮ ਚ ਨਾ ਕੁੱਲ ਮਿਲਾ ਕੇ ਉਹ ਸੀਨ ਹੀ ਬਾਕੀ ਫਿਲਮ ਚ ਪਰ ਸ਼ੁਰੂ ਚ ਬੜੀ ਵਧੀਆ ਸ਼ੁਰੂ ਹੁੰਦੀ ਆ ਪਰ ਹੌਲੀ ਹੌਲੀ ਹੌਲੀ ਹੌਲੀ ਉਹ ਗਰਕਦੀ ਜਾਂਦੀ ਆ ਮਤਲਬ ਸ਼ੁਰੂ ਚ ਤੇ ਬੜੀ ਕਮਾਲ ਦੀ ਆ
3: ਬਿਲਕੁਲ ਸਪੈਸ਼ਲੀ ਵਿਦ ਕਿਡਸ ਜਿਹੜਾ ਦੋਨਾਂ ਦੇ ਆਵੇ ਕੇ ਤੁਹਾਡੇ ਨਾਲ ਜਿਹੜੀ ਕੰਪੈਟਰੀ ਇਹਨਾਂ ਦੀ ਬੱਚਿਆਂ ਦੇ ਸ਼ੋਅ ਚ ਵੀ ਜਿਹੜਾ ਸਵੇਰੇ ਸ਼ੁਰੂ ਕਰਦੇ ਹੋ ਉਹਦੇ ਚ ਵੀ ਉਹ ਬਿਲਕੁਲ ਬਾ ਕਮਾਲ ਹੈ ਦੋਨੋਂ ਜੈਸਮੀਨ ਜੀ ਦਾ ਸ਼ੋ ਹੈ ਨਾ ਔਸਮ ਮਤਲਬ ਅਫਜ਼ਲ ਸਾਹਿਬ ਜੀ ਤੋਂ ਬਾਅਦ ਮੈਂ ਨਾਮ ਸਹੀ ਲੈ ਰਿਹਾ ਉਹਨਾਂ ਦੇ ਸ਼ੋਅ ਤੋਂ ਬਾਅਦ ਜੇ ਇਹਨਾਂ ਚੀਜ਼ਾਂ ਚ ਇੰਟਰਸਟ ਦੁਬਾਰਾ ਜਾਗ ਗਿਆ ਤੇ ਉਹਨਾਂ ਦੇ ਜੈਸਮੀਨ ਜੀ ਦੇ ਸ਼ੋਅ ਤੋਂ ਬਾਅਦ ਹਨਾ ਜਿਸ ਹਿਸਾਬ ਨਾਲ ਇੱਦਾਂ ਲੱਗਦਾ ਉਹ ਨਾਲ ਹੀ ਬੈਠ ਕੇ ਉਹਨਾਂ ਨੇ ਗੱਲਾਂ ਕੀਤੀਆਂ ਉਹ ਵੇਲੇ ਹਨਾ ਅਮ੍ਰਿਤਾ ਪ੍ਰੀਤਮ ਜਾਂ ਜਿਹਨਾਂ ਦੀ ਵੀ ਗੱਲ ਕਰ ਰਹੇ ਹਾਂ ਤੇ ਸਾਨੂੰ ਸੁਣਾ ਰਹੇ ਹਾਂ ਹਨਾ ਦਿਸ ਇਜ਼ ਦਾ ਫੀਡਬੈਕ ਫਰੋਮ ਮਾਈ ਸਾਈਡ। ਹਾਲਾਂਕਿ ਮੈਂ ਬਹੁਤ ਨਹੀਂ ਸੁਣਦਾ ਬਟ ਮੈਂ ਸੁਣਨ ਲੱਗਤਾ ਉਹਨਾਂ ਨੇ ਕਹਿ ਲਓ ਦੁਬਾਰਾ।
0: ਥੈਂਕ ਯੂ ਤੁਹਾਡਾ, ਥੈਂਕ ਯੂ ਫੀਡਬੈਕ ਆਪਾਂ ਤਾਂ ਕਹਿੰਦੇ ਹਾਂ ਕਿ ਜ਼ਰੂਰ ਭੇਜਿਆ ਕਰੋ ਤਾਂ ਕਿ ਉਸ ਹਿਸਾਬ ਦੇ ਨਾਲ ਆਪਾਂ ਦਾ ਆਪਣਾ, ਕਿਉਂਕਿ ਜਿਹੜੇ ਕਰ ਰਹੇ ਨੇ ਉਹਨਾਂ ਦੀ ਵੀ ਐਪਰੀਸੀਏਸ਼ਨ ਹੁੰਦੀ ਹੈ ਤੇ ਸਾਨੂੰ ਵੀ ਪਤਾ ਲੱਗਦਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਪਸੰਦ ਕਰ ਰਹੇ
3: ਹੋ। ਮੈਂ ਤਾਂ ਇਹ ਤਿੰਨਾਂ ਦਾ ਦੱਸਿਆ ਕਿਉਂਕਿ ਨਵੀਂ ਚੇਂਜਿਸ ਆ, ਬਾਕੀ ਜਿਹੜੀ ਚੱਲ ਰਹੇ ਆ ਕਿਉਂਕਿ ਹੁਣ ਯਸ਼ ਜੀ ਪੁਰਾਣੇ ਹੋ ਗਏ
0: ਥੋੜੇ ਕਰਨ ਦੀ ਸੋਚ ਰਹੇ। ਕੱਲ ਦੇ ਦਿਨ ਹਲੇ ਹੋ ਸਕਦਾ ਤੁਹਾਡੇ ਤੱਕ ਨਾ ਪਹੁੰਚੀ ਆਉਣ, ਆਪਾਂ ਜਿਹੜਾ ਸਵੇਰ ਵਾਲਾ ਪ੍ਰੋਗਰਾਮ ਹੈ ਉਹ ਐਕਸਪੈਰੀਮੈਂਟਲ ਆਪਾਂ ਥੋੜਾ ਥੋੜਾ ਜਿਹਾ ਯੂਟਿਊਬ ਦੇ ਉੱਤੇ ਪਾਉਣਾ ਸ਼ੁਰੂ ਕੀਤਾ ਸੋ ਸਾਡਾ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਲਾਈਵ ਵੀ ਤੁਹਾਡੇ ਨਾਲ ਸ਼ੇਅਰ ਕਰਿਆ ਕਰੀਏ। ਸੋ ਉਹਦੀ ਵੀ ਆਪਣੀ ਫੀਡਬੈਕ ਦਿਓ। ਕੱਲ੍ਹ ਦੇ ਦਿਨ ਇੱਕ ਪਾਰਟ ਜ਼ਰੂਰ ਆਪਾਂ ਪਾਇਆ ਵਾ ਆਪਣੇ ਚੈਨਲ ਦੇ ਉੱਤੇ, ਸੋ ਯੂਟਿਊਬ ਦੇ ਉੱਤੇ ਵੇਖ ਕੇ ਅਤੇ ਤੁਸੀਂ ਉਹਦੀ ਵੀ ਫੀਡਬੈਕ ਜ਼ਰੂਰ ਦਿਓ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਅਤੇ ਫਿਰ ਉਹਦੇ ਵਿੱਚ ਵੀ ਥੋੜ੍ਹੇ ਜਿਹੇ ਹੋਰ, ਹਲੇ ਬਿਲਕੁਲ ਸਟਾਰਟਿੰਗ ਆ, ਹਲੇ ਕਾਫੀ ਕੁਛ ਜਿਹੜਾ ਸਾਡੇ ਨਵਾਂ ਸਿਟੀ ਵਾਲਾ ਜਿਹੜਾ ਸਟੂਡੀਓ ਉੱਥੋਂ ਕਾਫੀ ਕੁਛ ਨਵੀਆਂ ਚੀਜ਼ਾਂ ਇੱਦਾਂ ਦੀਆਂ ਤੁਹਾਡੇ ਲਈ ਆਪਾਂ ਲੈ ਕੇ ਆ ਰਹੇ ਹਾਂ, ਪਰ ਉਹਦੇ ਲਈ ਤੁਹਾਡੀ ਇੱਦਾਂ ਹੀ ਫੀਡਬੈਕ ਜ਼ਰੂਰੀ ਹੈ ਕਿਉਂਕਿ ਇਹਦੇ ਉੱਤੇ ਕਾਫੀ ਜ਼ਿਆਦਾ ਪੈਸਾ ਤਾਂ ਇੱਕ ਅਲੱਗ ਗੱਲ ਹੈ, ਐਫਰਟਸ ਕਾਫੀ ਜ਼ਿਆਦਾ ਲੱਗ ਜਾਂਦੇ ਆ ਸਾਰੀ ਟੀਮ ਦੇ। ਸੋ ਉਹ ਐਫਰਟ ਜੇ ਤਾਂ ਕਿਸੇ ਕੰਮ ਆ ਰਹੇ ਆ, ਪਸੰਦ ਕੀਤੇ ਜਾ ਰਹੇ ਆ, ਤਾਂ ਫਿਰ ਉਹਨੂੰ ਅੱਗੇ ਬੰਦਾ ਕਰ ਲੈਂਦਾ, ਅਤੇ ਨਹੀਂ ਤਾਂ ਫਿਰ ਮਤਲਬ ਉਸ ਹਿਸਾਬ ਦੇ ਨਾਲ ਆਪਾਂ ਅੱਗੇ ਡਿਸੀਜ਼ਨ ਆਪਣੇ ਲੈ ਸਕਦੇ ਹਾਂ। ਬਹੁਤ ਕੁਛ ਹੁੰਦਾ ਵਾ ਕਰਨ ਵਾਲਾ, ਕਿਸੇ ਵੇਲੇ ਕੋਈ ਚੀਜ਼ ਤੁਹਾਡੀ ਸੈੱਟ ਬਹਿੰਦੀ ਆ, ਕਿਸੇ ਵੇਲੇ ਨਹੀਂ ਬਹਿੰਦੀ, ਇਹ ਨਹੀਂ ਤੇ ਉਹ, ਉਹ ਨਹੀਂ ਤੇ ਉਹ,
1: ਮੈਂ ਤਾਂ ਵੇਖਿਆ
0: ਵੀ ਹਮੇਸ਼ਾ ਤੁਸੀਂ ਕੁਛ ਨਾ ਕੁਛ ਕਰਦੇ ਰਹੋ, ਤੇ ਕੁਝ ਦੱਸਾਂ ਚੀਜ਼ਾਂ ਪਿੱਛੇ ਤੁਹਾਡੀ ਇੱਕ ਜਾ ਕੇ ਹਿੱਟ ਹੁੰਦੀ ਆ, ਇੱਕ ਜਾ ਕੇ ਕਲਿੱਕ ਹੁੰਦੀ ਆ, ਤੇ ਕਈ ਵਾਰੀ ਪਹਿਲੀ ਵੀ ਹੋ ਜਾਂਦੀ ਆ। ਸੋ ਇਸੇ ਚੀਜ਼ ਨੂੰ ਲੈ ਕੇ ਵਾਰ ਵਾਰ ਕੁਛ ਨਾ ਕੁਛ, ਕਈ ਚੀਜ਼ਾਂ ਨਹੀਂ ਵੀ ਸਹੀ ਹੁੰਦੀਆਂ, ਕੁਛ ਹੋ ਜਾਂਦੀਆਂ, ਤੇ ਉਹ ਤਾਂ ਹੀ ਪਤਾ ਲੱਗਦਾ, ਅਦਰਵਾਈਜ਼ ਜੇ ਆਪਾਂ ਆਪਣੇ ਤੌਰ ਦੇ ਉੱਤੇ ਵੇਖਾਂ ਚੱਖਾਂਗੇ ਤੇ ਉਹ ਬਹੁਤ ਲੰਮੇ ਸਮੇਂ ਬਾਅਦ ਪਤਾ ਲੱਗਦੀਆਂ, ਤੇ ਕਾਫੀ ਉਹਨੇ ਚਿਰ ਨੂੰ ਐਫਰਟ ਤੁਹਾਡੇ ਵੇਸਟ ਹੋ ਚੁੱਕੇ ਹੁੰਦੇ ਆ। ਸੋ ਜਿਹੜੇ ਤੁਹਾਡੀ ਫੀਡਬੈਕ ਆ ਉਹ ਨਾਲ ਦੀ ਨਾਲ ਪਤਾ ਲੱਗ ਜਾਂਦਾ।
1: ਬਿਲਕੁਲ,
3: ਡਿਨਰ ਤੇ ਗਏ ਸੀਗੇ ਮੈਂ, ਮੈਨੂੰ ਸਮਰ, ਤੇ ਮੈਨੂੰ ਤੇ ਸਮਰ ਵਾਪਸ ਆ ਗਏ, ਉਹਦੀ ਵਾਈਫ ਵੀ ਚਲੀ ਗਈ, ਅਸੀਂ ਦੋਵੇਂ ਇਕੱਲੇ ਸੀਗੇ। ਉਹ ਗ੍ਰੈਜੂਏਸ਼ਨ ਦਾ ਮੇਰਾ ਸੀਨੀਅਰ ਆ,
0: ਤੁਸੀਂ ਉੱਥੇ ਰਹੇ?
3: ਤੇ ਨਹੀਂ ਰਿਹਾ, ਮਤਲਬ ਲੇਟ ਆਇਆ ਮੈਂ ਉਬਰ ਕਰਕੇ ਆਇਆ ਰਾਤੀ, ਕਿ ਅਸੀਂ ਦੋਨੋਂ ਫਿਰ ਓਬਵੀਅਸਲੀ ਲੰਬਾ ਬੈਠੇ, ਫਿਰ ਅਸੀਂ ਨਾ ਵੀਡੀਓ ਕਾਲ ਕੀਤੀ ਪੁਰਾਣੇ ਉਹਨਾਂ ਨੂੰ ਸਾਥੀਆਂ ਨੂੰ ਜਿਹਨਾਂ ਦਾ ਅਸੀਂ ਕੰਟੈਕਟ ਨੀ ਹੈ ਨਾ, ਉਹਦੇ ਚ ਮਤਲਬ 10 ਕੁ ਬੰਦੇ ਸੀਗੇ ਟੋਟਲ, ਤੇ ਕੁੜੀਆਂ ਵੀ ਸੀ ਮੁੰਡੇ ਵੀ ਸੀ, ਤੇ ਮੈਨੂੰ ਕੱਲ ਕੰਪਲੀਮੈਂਟ ਮਿਲਿਆ, ਕਹਿੰਦੇ ਸਾਰੇ ਸਾਰੇ ਜਿੰਨੇ ਵੀ ਪੁਰਾਣੇ ਬੰਦੇ ਉਹ ਬੁੱਢੇ ਹੋ ਗਏ, ਸਿਮਰਨ ਜਵਾਨ ਹੋ ਗਿਆ, ਬੜੀ ਘੈਂਟ ਗੱਲ ਹੈ। ਮੈਨੂੰ ਕੁੜੀਆਂ ਨੇ ਵੀ ਇਹੀ ਗੱਲ ਕਹੀ, ਕਹਿੰਦੇ ਤੂੰ ਪਤਲਾ ਹੋ ਗਿਆ,
0: ਜਵਾਨ ਹੋ ਗਿਆ,
3: ਕਹਿੰਦੇ ਮੈਂ ਰਿਕਾਰਡਿੰਗ ਕਰਕੇ ਮੈਨੂੰ ਨੀ ਭੇਜਿਆ ਦੇਖ,
0: ਤੁਸੀਂ ਸ਼ਾਈ ਜਿਹਾ ਨੀ ਫੀਲ ਕੀਤਾ ਜਦੋਂ ਕੁੜੀਆਂ ਨੇ ਕਿਹਾ?
3: ਭਾਜੀ ਮੈਂ ਪ੍ਰਾਊਡ ਫੀਲ ਕੀਤਾ ਕਿ ਮੈਂ ਸਾਰੀ ਜ਼ਿੰਦਗੀ ਗਵਾਤੀ ਮੋਟੇਪਣ ਚ, ਮੈਨੂੰ ਹੁਣ ਅੱਜ ਕੰਪਲੀਮੈਂਟ ਮਿਲੇ 43 ਸਾਲਾਂ ਚ, ਮੈਂ ਬੜਾ ਪ੍ਰਾਊਡ ਫੀਲ ਕੀਤਾ।
0: ਨਹੀਂ ਇਹ ਹੁੰਦਾ ਵਾ, ਇਹ ਹੁੰਦਾ ਵਾ ਫਰਕ, ਤੁਸੀਂ ਜੇ ਥੋੜਾ ਜਿਹਾ ਫਿਟ ਹੋ ਜਾਓ ਨਾ ਪਿਛਲੇ ਸੈਗਮੈਂਟ ਚ ਜਾ ਕੇ, ਤੇ ਉਹਦੇ ਨਾਲ ਤੁਹਾਨੂੰ ਇਦਾਂ ਲੱਗਦਾ ਵੀ ਜਿੱਦਾਂ ਇੱਕਦਮ ਡ੍ਰੌਪ ਹੋ ਗਈ ਤੁਹਾਡੀ ਉਮਰ।
1: ਉਹ ਤੇ ਹੈ ਹੀ,
3: ਸੋਚੋ ਕਿਸੇ ਨੇ ਉਹਨਾਂ ਨੇ ਕਿਹਾ, ਉਸ ਟਾਈਮ ਮੈਨੂੰ ਲੱਗਦਾ, ਮੈਂ ਕਿਹਾ ਉਸ ਟਾਈਮ ਮੈਂ ਮਤਲਬ 45 ਦਾ ਲੱਗਦਾ ਸੀਗਾ, ਬੱਚੀ ਸੀ ਮਤਲਬ, ਸਾਰਿਆਂ ਨੇ ਇੱਕੋ ਦਮ ਦਿੱਤਾ, ਕਈ ਇੱਕ ਦੋ ਨੇ ਮੈਨੂੰ ਪਛਾਣਿਆ ਹੀ ਨੀ, ਤੇ ਮੈਂ ਬੜਾ, ਮੈਂ ਮੇਰੇ ਵਾਸਤੇ ਉਹ ਬੈਸਟ ਚੀਜ਼ ਹੋਈ ਰਾਤੀ ਨਾ, ਮਤਲਬ ਮੈਨੂੰ ਬੜਾ ਮਜ਼ਾ ਆਇਆ, ਕੋਈ ਗਿਫਟ ਨੀ ਕੋਈ ਕੁਛ ਨੀ, ਬਸ ਉਹ ਬੈਸਟ ਸੀ
0: ਮੇਰਾ। ਕਿਹਦਾ ਕਿਹਾ ਤੁਹਾਨੂੰ ਸਭ ਤੋਂ ਵਧੀਆ ਲੱਗਾ?
3: ਹੁਣ ਚਲੋ ਛੱਡੋ,
0: ਨਹੀਂ ਫਿਰ ਵੀ ਇੱਕ ਹੁੰਦਾ ਨਾ, ਇੱਕ ਬੰਦਾ ਉਹਦੇ ਮੂੰਹ ਕਦੀ ਨੀ ਤੁਸੀਂ ਸੁਣਦੇ ਹਨਾ, ਵੀ ਕਦੀ ਤਾਂ ਤੁਹਾਨੂੰ ਸੁਣਨ ਨੂੰ ਮਿਲਦੀ ਨੀ ਤਾਰੀਫ,
1: ਤੁਹਾਡੇ ਦਿਲੋਂ ਇਹ ਨਿਕਲੇ ਇੱਕ ਵਾਰੀ ਫਿਰ ਬੋਲਦੇ ਆ।
3: ਮੈਨੂੰ ਪਛਾਣਿਆ ਨੀ, ਤੇ ਫਿਰ ਸਭ ਤੋਂ ਪਹਿਲੇ ਕੰਪਲੀਮੈਂਟ ਉਹਨੇ ਦਿੱਤਾ ਸੀਗਾ ਮੈਨੂੰ, ਤੇ ਮੈਨੂੰ ਉਹਦੇ ਮੂੰਹ ਸੁਣ ਕੇ ਬੜਾ ਮਜ਼ਾ ਆਇਆ, ਕਿਉਂਕਿ ਉਸ ਟਾਈਮ ਮਤਲਬ ਮੇਰਾ ਬੜੇ ਮਜ਼ਾਕ ਉਡਾਉਂਦੇ ਹੁੰਦੇ ਸੀ ਕਿ ਮੈਂ ਜਿਵੇਂ ਸੈਂਟਰ ਆਫ ਉਹ ਹੁੰਦਾ ਸੀਗਾ, ਬੁਲਿੰਗ ਬਹੁਤ ਹੁੰਦੀ ਸੀ ਮੇਰੀ, ਤੇ ਮੈਨੂੰ ਬੜਾ ਖੁਸ਼ੀ ਹੋਈ ਉਹਦੇ ਮੂੰਹ ਸੁਣ ਕੇ ਨਾ, ਮੈਂ ਕਿਹਾ ਯਾਰ ਥੈਂਕਸ ਸਰ, ਕਿ ਮਤਲਬ ਮੈਨੂੰ ਵਧੀਆ ਲੱਗਿਆ ਅੱਜ, ਆ ਮੈਨੂੰ ਬੜੀ ਘੈਂਟ ਗੱਲ ਹੋਈ,
0: ਵਧੀਆ ਨੇ, ਬਹੁਤ ਵਧੀਆ, ਫਿਟ ਰਹੋ, ਖੁਸ਼ ਰਹੋ।
3: ਨਹੀਂ ਖੁਸ਼ ਭਾਈ ਤੇ ਇੱਕ ਮਦਰਸ ਡੇ ਦਾ ਪਤਾ ਛੋਟਾ ਜਿਹਾ ਦੱਸਦਾ ਮੈਂ ਇੰਸੀਡੈਂਟ ਹੀ ਹੈ ਇੱਕ ਸਾਡੇ ਨਾ ਮੈਂ ਬੜਾ ਫੇਮਸ ਸੀਗਾ ਘਰੇ ਵਿਆਹਾਂ ਤੇ ਨਾ ਮੈਂ ਜਾ ਕੇ ਨੌਜਵਾਨ ਨਹੀਂ ਮੈਂ ਵਿਆਹ ਪਹਿਲੇ ਜਦੋਂ ਮੈਂ ਠੀਕ ਠਾਕ ਸਿਹਤ ਵਾਲਾ ਬੰਦਾ ਹੁੰਦਾ ਸੀ ਨਾ ਪੂਰਾ ਤੇ ਮੈਨੂੰ ਨਾ ਦਾਲ ਚਾਵਲ ਦਾ ਪਹਾੜ ਬਣਾ ਕੇ ਨਾ ਉੱਥੇ ਦਾਲ ਪਾ ਕੇ ਬੜਾ ਮਜ਼ਾ ਆਉਂਦਾ ਸੀ
0: ਪਹਾੜ ਬਣਾ ਕੇ
3: ਉਹ ਦਾਲ ਡੁੱਲਦੀ ਹੈ ਨਾ ਥੱਲੇ ਹਾਂ ਪੂਰਾ ਪਹਾੜ ਬਣਾ ਕੇ ਟੇਢਾ ਮਤਲਬ ਪੂਰਾ ਭਰ ਕੇ ਉੱਥੇ ਦਾਲ ਪਾਉਂਦਾ ਸੀ ਤੇ ਨਾ ਦਾਲ ਥੱਲੇ ਗਿਰਦੀ ਸੀ ਮੈਂ ਹਰ ਵਿਆਹ ਤੇ ਜਾ ਕੇ ਇਹੀ ਕਰਨਾ ਤੇ ਮੰਮਾ ਨੇ ਨਾ ਮੇਰੇ ਅੱਗੇ ਪਿੱਛੇ ਹੋਈ ਜਾਣਾ ਤੇ ਮੈਂ ਚਿਕਨ ਖਾਵਾਂ ਮੇਰੇ ਚਾਚੇ ਦੇ ਮੁੰਡੇ ਮੇਰੀ ਭੈਣ ਸਭ ਨੂੰ ਪਤਾ ਸੀਗਾ ਕਿ ਸਿਮਰਨ ਲੁੱਕ ਕੇ ਦਾਲ ਚਾਵਲ ਖਾ ਰਿਹਾ ਕਿ ਮੰਮੀ ਨੂੰ ਦੱਸਦੇ ਚਿੱਤਰ ਪੈਣਗੇ ਮਤਲਬ ਆ ਇੰਸੀਡੈਂਟ ਇਸ ਲੈਵਲ ਤੇ ਪੈ ਗਿਆ ਮੇਰੇ ਵੱਡੇ ਬ੍ਰਦਰ ਦਾ ਵਿਆਹ ਸੀਗਾ ਕਜ਼ਨ ਦਾ ਤੇ ਮੈਂ ਟੇਬਲ ਦੇ ਥੱਲੇ ਲੁੱਕ ਕੇ ਮੈਂ ਦਾਲ ਚਾਵਲ ਖਾ ਰਿਹਾ ਮੇਰੀ ਮਾਂ ਨੇ ਮੇਰੇ ਕੰਨੋਂ ਫੜਕੇ ਪਾਵਾਂ ਨਾ ਦਾਲ ਚਾਵਲ ਫਿਰ ਤੂੰ ਦਾਲ ਚਾਵਲ ਖਾ ਰਿਹਾ ਅਸੀਂ ਇੱਥੇ ਸਗਨ ਪਾ ਪਾ ਕੇ ਮਰ ਜਾਂਦੇ ਹਾਂ ਚਿਕਨ ਖਾ ਚਿਕਨ
1: ਇਹ ਯੂਨੀਕ ਹੈ
3: ਤੁਸੀਂ ਆਹ ਸਮਝੋ ਕਿ ਮੇਰੀ ਮਾਂ ਨੇ ਚਿਕਨ ਤੋਂ ਹੀ ਸਗਨ ਪੂਰੇ ਕਰਨੇ ਸੀ ਉਹਨਾਂ ਨੂੰ ਕੋਈ ਮਤਲਬ ਨੀ ਸੀ ਢਿੱਡ ਵੱਡਾ ਉਹਨਾਂ ਨੂੰ ਕੋਈ ਮਤਲਬ ਨੀ ਮੋਟਾ ਬਣਿਆ ਤੁਸੀਂ ਚਿਕਨ ਖਾ ਮਟਨ ਖਾ ਦਾਲ ਚਾਵਲ ਖਾ ਹੁਣ ਵੀ ਸਮਰ ਨੂੰ ਵੀ ਨਾ ਮੰਮਾ ਇਹ ਗੱਲ ਦੱਸਦੇ ਆ ਨਾ ਤੇ ਮਤਲਬ ਉਹ ਨਾ ਹਰ ਵੇਲੇ ਜਦੋਂ ਸਾਡੇ ਘਰੇ ਦਾਲ ਚਾਵਲ ਬਣਨਗੇ ਨਾ ਤੇ ਮੈਨੂੰ ਫਿਰ ਪਹਾੜ ਜਿਹਾ ਬਣਾ ਕੇ ਦੇ ਦੇਗਾ ਲੋ ਪਾਪਾ ਖਾ ਲੋ ਬਦਲੇ ਲੁੱਕ ਕੇ ਆ ਜੀ ਨਾ ਬੜੀ ਬਹੁਤ ਸਾਡੇ ਘਰੇ ਨਾ ਮੰਮਾ ਦਾ ਮਤਲਬ ਮੰਮਾ ਦਾ ਨਾ ਬੜਾ ਹੁੰਦਾ ਸੀ ਮੰਮਾ ਨੇ ਮੇਰਾ ਮੁੰਡਾ ਤਾਂ ਕੁਛ ਖਾਂਦਾ ਹੀ ਨੀ ਮੇਰਾ ਮੁੰਡਾ ਤਾਂ ਕੁਛ ਖਾਂਦਾ ਹੀ ਨੀ ਫਿਰ ਨਾ ਇੱਕ ਦਿਨ ਮੰਨੂ ਨੇ ਕਹਿ ਦਿੱਤਾ ਕਹਿੰਦੀ ਮੰਮਾ ਜੇ ਤੁਸੀਂ ਕੁਛ ਨੀ ਖਾਂਦਾ ਨਾ ਤੁਹਾਡਾ ਮੁੰਡਾ ਏਡਾ ਮੋਟਾ ਨੀ ਹੋਣਾ ਮੰਮੋ ਖਿੱਚ ਗਏ ਉਹਨਾਂ ਨੇ ਪਹਿਲੀ ਵਾਰੀ ਖਾਂਦੇ ਪੀਂਦੇ ਘਰ ਦੇ ਬੱਚੇ ਲੱਗਣੇ ਚਾਹੀਦੇ ਨੇ ਤੇ ਏਦਾਂ ਪਤਲਾ ਥੋੜਾ ਹੋ ਜਾਏਗਾ ਹੁਣ ਠੀਕ ਹੈ ਇਹਦੀ ਸਿਹਤ ਠੀਕ ਹੈ ਹੁਣ ਮੰਮਾ ਕਦੀ ਮਤਲਬ 120 ਕਿਲੋ ਦਾ ਸੀ ਮੰਮਾ ਨੂੰ ਮੈਂ ਪਤਲਾ ਹੀ ਲੱਗਦਾ ਹੁੰਦਾ ਸੀ ਉਹ ਮਤਲਬ ਆਹ ਖੂਬੀ ਹੁੰਦੀ ਹੈ ਮਾਂ ਦੀ ਨਾ ਕਿ ਮਤਲਬ ਉਹਨੂੰ ਕਦੀ ਆਪਣਾ ਬੱਚਾ ਮਾੜਾ ਲੱਗਿਆ ਹੀ ਨੀ ਮਤਲਬ ਮੰਮਾ ਨੂੰ ਦੁਨੀਆਂ ਸਭ ਤੋਂ ਜ਼ਿਆਦਾ ਖੁਸ਼ੀ ਤਾਂ ਹੋਈ ਜਦੋਂ ਮੈਨੂੰ ਲਵ ਮੈਰੀ ਮੰਮਾ ਨੂੰ ਹੈਰਾਨੀ ਹੋ ਕਿ ਕਿਹਦੇ ਨਾਲ ਵੀ ਕਿਸੇ ਲਵ ਕੀਤਾ ਵਾ
1: ਉਹ ਵੀ ਇੰਨੀ ਸੋਹਣੀ ਕੁੜੀ ਹੈ
3: ਕੁੜੀ ਦਾ ਤਾਂ ਕੋਈ ਨੀ
1: ਆਪਣੀ ਆਪਣੀ ਤਾਰੀਫ ਸੁਣਾ ਦੂਜੇ ਦੀ ਸੁਣਨੀ ਨੀ
3: ਨਹੀਂ ਨਹੀਂ ਉਹ ਤਾਂ ਮਤਲਬ ਮੈਂ ਇਹੀ ਦੱਸ ਰਿਹਾ ਕਿ ਮਤਲਬ ਮੰਮਾ ਮਾਵਾਂ ਨੂੰ ਕਦੀ ਆਪਣੇ ਬੱਚੇ ਦਾ ਕੋਈ ਭਾਰ ਨੀ ਕਦੀ ਕੁਛ ਨੀ ਪਰੌਂਠੇ ਉੱਤੇ ਮਲਾਈ ਖਵਾਈ ਜਾਣੀ ਤੇ ਉਹਨਾਂ ਨੇ ਕਦੀ ਨੀ ਦੇਖਿਆ ਕਿ ਮਤਲਬ ਕੀ ਬਣੀ ਜਾਂਦਾ ਬਟ ਹੈਨਾ ਪਰ ਲਵ ਯੂ ਹੈ ਇਸ ਗੱਲ ਪਿੱਛੇ ਮਾਵਾਂ ਦਾ ਉਹਨਾਂ
1: ਇਹਨਾਂ ਦੀ ਗੱਲ ਤੇ ਮੈਨੂੰ ਉਹ ਗੱਲ ਯਾਦ ਆ ਗਈ ਜ਼ਾਕਿਰ ਖਾਨ ਨੀ ਕਾਮੇਡੀਅਨ ਇੰਦੌਰ ਵਾਲੇ ਜਿਹੜੇ ਤੇ ਉਹ ਕੋਈ ਕਿੱਸਾ ਦੱਸ ਰਿਹਾ ਕਹਿੰਦੇ ਮੈਂ ਮੇਰੀ ਸ਼ਕਲ ਹੈ ਨਾ ਕਾਲਾ ਕਲਰ ਹੈ ਮੇਰਾ ਮਤਲਬ ਮੈਂ ਡਾਰਕ ਕੰਪਲੈਕਸ਼ਨ ਹੈ ਮੈਂ ਮੋਟਾ ਵੀ ਮਤਲਬ ਫਿੱਟ ਵੀ ਨਹੀਂ ਸਾਰਾ ਕੁਛ ਕਹਿੰਦਾ ਮੈਂ ਤਿਆਰ ਹੋਣਾ ਗੰਦੀ ਜਿਹੀ ਹੁੱਡੀ ਪਾਣੀ ਤੇ ਮਾਂ ਤੇ ਮਾਂ ਉਹਨੇ ਕਹਿਣਾ ਸਹੀ ਤਾਂ ਲੱਗ ਰਿਹਾ ਯਾਰ ਕਿੱਦਾਂ ਅੱਛਾ ਲੱਗ ਰਿਹਾ ਹੁਣ ਮੈਨੂੰ ਇੱਦਾਂ ਕਿ ਮੈਨੂੰ ਵੀ ਪਤਾ ਕਿ ਮੈਂ ਨਹੀਂ ਚੰਗਾ ਲੱਗ ਰਿਹਾ ਕਿ ਹੁਣ ਤੇ ਚਲੋ ਮੈਂ ਇੰਨਾ ਮਸ਼ਹੂਰ ਹੋ ਗਿਆ ਨਾ ਪੈਸਾ ਪੂਸਾ ਆ ਗਿਆ ਮੇਰੇ ਕੋਲ ਤੇ ਹੁਣ ਵੀ ਕੁੜੀਆਂ ਸੀਰੀਅਸ ਲੈਣ ਲੱਗੇ ਲੇਕਿਨ ਉਹ ਕਹਿੰਦੇ ਕਿ ਉਸ ਟਾਈਮ ਵੀ ਮਤਲਬ ਬੇਸਿਕ ਹੈ ਛਿਚੋਰਾ ਜਿਹਾ ਮੈਂ ਬਣ ਕੇ ਜਾਣਾ ਗੰਦੀ ਜੀ ਹੁੱਡੀ ਪਾ ਕੇ ਹਾਂ ਯਾਰ ਸਹੀ ਲੱਗ ਰਿਹਾ ਯਾਰ ਮਾਵਾਂ ਵਾਕਈ ਨਾ ਮਾਵਾਂ ਦਾ ਦਿਲ ਤੇ ਮਾਵਾਂ ਲਈ ਬੱਚੇ ਸਾਰੇ ਇੱਕੋ ਜਿਹੇ ਹੁੰਦੇ
0: ਹਾਂ ਸਹੀ ਗੱਲ
1: ਵਾਕਈ
0: ਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਸਿਮਰਨ ਟਾਕਿੰਗ ਅਬਾਊਟ ਅੰਕਿਤਾ ਜਸਵਾਲ ਸਾਹਿਬ ਨੂੰ ਕਿਹਦਾ ਫਾਇਦਾ ਗਿਆ ਸਤਿ ਸ਼੍ਰੀ ਅਕਾਲ ਕਹਿੰਦੇ ਜਸ ਜੀ ਅੱਜ ਤਾਂ ਹਿੰਦੀ ਦੇ ਵਿੱਚ ਸਵਿੱਚ ਹੋ ਗਿਆ ਹਾਂ ਜਸ ਜੀ ਹਿੰਦੀ 'ਚ ਸਵਿੱਚ ਔਨ ਹੋ ਗਿਆ ਤੁਹਾਡਾ ਜੇ ਫਿਰ ਹਿੰਦੀ ਦੀ ਸੀਰੀਜ਼ ਦੀ ਗੱਲ ਕਰਦੇ ਹਾਂ ਹਿੰਦੀ ਔਨ ਹੋ ਗਈ ਨਾ ਤੁਹਾਡੀ ਕਹਿੰਦੇ ਭਾਅ ਜੀ ਅੱਜ ਤਾਂ ਮੈਂ ਭੁੱਲ ਰਹੀ ਮਾਂ ਨਹੀਂ ਭੁੱਲ ਰਹੀ ਅੱਜ ਦੇ ਕਹਿੰਦੇ ਕਿ ਦਿਨ 8-5 ਨੂੰ ਕਹਿੰਦੇ ਕਿ ਉਹਨਾਂ ਦਾ ਫਿਊਨਰਲ ਹੋਇਆ ਸੀ ਫੀਲ ਸੈਡ ਭਾਅ ਜੀ ਨਹੀਂ ਸੈਡ ਨਹੀਂ ਉਹਨਾਂ ਦੀ ਸੋਹਣੀ ਸੋਹਣੀਆਂ ਚੰਗੀਆਂ ਚੰਗੀਆਂ ਚੀਜ਼ਾਂ ਤੁਸੀਂ ਯਾਦ ਰੱਖੋ ਬਾਕੀ ਮੈਨੂੰ ਇਹ ਲੱਗਦਾ ਕਿ ਜੇ ਬੰਦਾ ਆਪਣੇ ਕਿਸੇ ਗਏ ਦੇ ਉੱਤੇ ਉਦਾਸ ਵੀ ਨਾ ਹੋਵੇ ਤੇ ਫਿਰ ਉਹਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਮੁੱਲ ਵੀ ਕੀ ਹੋਇਆ
1: ਹਾਂਜੀ ਹਾਂ ਹਰ ਇੱਕ ਇਮੋਸ਼ਨ ਨੂੰ ਜੀਣਾ ਚਾਹੀਦਾ ਹੈ
0: ਸੋ ਇਹ ਮੰਨ ਲਓ ਇੱਕ ਜਿੰਨਾ ਵੱਧ ਤੁਸੀਂ ਉਦਾਸ ਹੁੰਦੇ ਹੋ ਕਿਸੇ ਦੇ ਲਈ ਜਿੰਨਾ ਵੱਧ ਤੁਹਾਡੇ 'ਚ ਇਮੋਸ਼ਨ ਜਾਗਦਾ ਤੁਸੀਂ ਉਹਨੂੰ ਫੀਲ ਕਰਦੇ ਹੋ ਇਹਦਾ ਮਤਲਬ ਕਿ ਉਨਾ ਗੂੜਾ ਤੁਹਾਡਾ ਪਿਆਰ ਹੈ
1: ਰਿਸ਼ਤਾ
0: ਹੈ ਨਾ ਨਹੀਂ ਤਾਂ ਕਈ ਇੱਦਾਂ ਦੇ ਵੀ ਕਰੈਕਟਰ ਹੁੰਦੇ ਨਾ ਸਾਡੀ ਜ਼ਿੰਦਗੀ 'ਚੋਂ ਜਾਂਦੇ ਆ ਤੇ ਆਪਾਂ ਨੂੰ ਯਾਦ ਵੀ ਨਹੀਂ ਰੱਖਦੇ ਕਿਹੜੇ ਦਿਨ ਗਏ ਸੀ ਸ਼ੁਕਰ ਕਰੀਦਾ ਵੀ ਖਿਹੜਾ ਛੁੱਟਾ ਪਰ ਇਹੋ ਹੀ ਇਹਦਾ ਚੰਗਾ ਪੱਖ ਇਹੋ ਹੀ ਆ ਕਿ ਤੁਹਾਡੇ ਲਈ ਕਿੰਨੀ ਅਹਿਮੀਅਤ ਸੀ ਇਸ ਰਿਸ਼ਤੇ ਦੀ ਕਹਿੰਦੇ ਆਮ ਵਰਕਿੰਗ ਇਨ ਅ ਸਿਟੀ ਹੋਪ ਟੂ ਮੀਟ ਯੂ ਦੇਅਰ ਸੂਨ ਤੁਹਾਡੇ ਲਈ, ਕਹਿੰਦੇ ਕਿ ਪਿੰਨੀਆਂ ਆਈ ਵਿਲ ਬ੍ਰਿੰਗ ਟੂ ਸਿਟੀ ਆਫਿਸ ਵੈਨ ਯੂ ਗੋਇਜ਼ ਮੂਵ ਟੂ ਸਿਟੀ ਆਫਿਸ ਹੈ। ਨਹੀਂ ਮੂਵ ਮੂਵ ਨਹੀਂ ਹੈ ਜੀ ਕੁਛ ਵੀ, ਇਹ ਆਫਿਸ ਇਸੇ ਤਰ੍ਹਾਂ ਦੇ ਨਾਲ ਚੱਲਦਾ ਰਹੂਗਾ, ਉਹ ਐਡ ਆਨਸ ਨੇ, ਮੂਵ ਨਹੀਂ ਆਪਾਂ ਕਿਤੇ ਵੀ ਕਰ ਰਹੇ, ਉਹ ਨਾਲ ਐਡੀਸ਼ਨ ਹੋਣਗੀਆਂ। ਸਿਮਰਨ ਜੀ ਕਹਿੰਦੇ ਕਿ ਸ਼ਾਈਨਿੰਗ ਗੋਡਿਆਂ ਕਰਕੇ, ਸ਼ਾਈਨਿੰਗ ਨਹੀਂ ਗਲੈਮਰਸ
1: ਗਲੈਮਰਸ
0: ਮਿਲੇ ਸੀ ਕਹਿੰਦੇ ਕੰਪਲੀਮੈਂਟ, ਹੈ ਨਾ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਹੈਪੀ ਮਦਰਸ ਡੇ ਸਾਰੀਆਂ ਮਾਵਾਂ ਨੂੰ। ਅਤੇ ਭਾਅ ਜੀ ਕਹਿੰਦੇ ਕਿ ਭਿੰਡੀ ਵਾਲੀ ਮੂਵੀ ਦਾ ਨਾਂ ਦੱਸਿਓ। ਫੁਕਰੇ ਥ੍ਰੀ ਸੀ ਮੇਰਾ ਖਿਆਲ, ਹੈ ਨਾ, ਰਿਟਰਨ ਜਾਂ ਥ੍ਰੀ ਪਤਾ ਨਹੀਂ, ਰਿਟਰਨ ਅਤੇ ਦੂਸਰੀ ਸ਼ਾਇਦ, ਹੈ ਨਾ। ਅਤੇ ਗੁਰਸੇਵਕ ਜੀ ਵਿਨੀਪੈਕ ਤੋਂ ਭੇਜਦੇ ਨੇ, ਕਹਿੰਦੇ ਜੋ ਹੋਵੇ ਮਾਂ ਦੀ ਦੁਆ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹ ਵਰਗੀ, ਜ਼ਿੰਦਗੀ ਨੂੰ ਨਵਾਂ ਜਨਮ ਦੇਵੇ, ਹੋਵੇ ਆਉਂਦੇ ਜਾਂਦੇ ਰਾਹ ਵਰਗੀ, ਜੋ ਅੱਖਾਂ ਰਾਹੀਂ ਪੀ ਲਵਾਂ ਮੈਂ ਅਤੇ ਮਨ ਦੀ ਹੋਮੇ ਢਹਿ ਜਾਵੇ, ਇਹੋ ਜਿਹੀ ਗੱਲ ਸਿੱਖ ਸੱਜਣਾ ਜੋ ਰੂਹ ਦੇ ਵਿੱਚ ਲੈ ਜਾਵੇ, ਜਿਵੇਂ ਪਾਣੀ ਦੇ ਵਿੱਚ ਰੰਗ ਘੁਲਦੇ, ਜਿਉਂ ਖੁਸ਼ਬੂ ਹੁੰਦੀ ਵਿੱਚ ਫੁੱਲਾਂ ਦੇ, ਜਿਵੇਂ ਮੰਜ਼ਿਲ ਉੱਤੇ ਪਹੁੰਚ ਜਾਈਏ ਆਪਾਂ ਰਾਹਾਂ ਨੂੰ ਭੁੱਲਦੇ ਭੁੱਲਦੇ, ਬਾਤਾਂ ਕੋਈ ਡੂੰਘੀ ਬਾਤ ਕੋਈ ਡੂੰਘੀ ਰਮਜ ਵਾਲੀ ਕੋਈ ਗੱਲ ਬਾਤੀ ਕਹਿ ਜਾਵੇ, ਇਹੋ ਜਿਹੀ ਗੱਲ ਲਿਖ ਸੱਜਣਾ ਜੋ ਰੂਹਾਂ ਦੇ ਵਿੱਚ ਲੈ ਜਾਵੇ, ਜਿਵੇਂ ਪੂਰੀ ਨਿਖਰੀ ਰਾਤ ਹੋਵੇ ਅਤੇ ਸਾਰੇ ਹੀ ਤਾਰੇ ਚਮਕਣ ਵੇ, ਜਿਵੇਂ ਕਰਮਾਂ ਵਾਲੀ ਦੇ ਪੈਰਾਂ ਵਿੱਚ ਮਾਹੀ ਦੀਆਂ ਝਾਂਜਰਾਂ ਛਣਕਣ ਵੇ, ਜਿਹੜੀ ਸਾਰੀ ਜ਼ਿੰਦਗੀ ਹੱਸਦੀ ਹੋਵੇ ਸਾਰਾ ਦੁੱਖ ਹੀ ਖੁਦ 'ਤੇ ਸਹਿ ਜਾਵੇ, ਇਹੋ ਜਿਹੀ ਗੱਲ ਲਿਖ ਸੱਜਣਾ ਜੋ ਰੂਹਾਂ ਦੇ ਵਿੱਚ ਲੈ ਜਾਵੇ। ਧੰਨਵਾਦ ਤੁਹਾਡਾ ਗੁਰਪ੍ਰੀਤ ਜੀ, ਬਹੁਤ ਸੋਹਣਾ। ਸਿਮਰਨ ਜੀ ਨੂੰ ਕਹਿੰਦੇ ਨੇ ਕਿ ਲੱਗਦਾ ਘਰਦਿਆਂ ਨੇ ਰਿਕਵਰੀ ਲਈ ਰੱਖਿਆ। ਸੈਮੀ ਸਾਹਿਬ ਗਲਤ ਗੱਲਾਂ ਕਰਦੇ ਤੁਸੀਂ, ਥੈਂਕ ਯੂ ਜੀ ਤੁਹਾਡਾ। ਤਾਂ ਕਹਿੰਦੇ ਬਿਲਕੁਲ ਕਮਾਲ, ਕਮਲ ਖਾਨ ਦਾ ਗਾਣਾ ਮਾਂ ਸੌਂਗ ਵੀ ਪਲੇ ਕਰ ਦਿਓ। ਹਾਂਜੀ ਜ਼ਰੂਰ ਜੀ, ਹੁਣ ਤਾਂ ਵੈਸੇ ਸਮਾਂ ਹੋ ਗਿਆ, ਮਾਫੀ ਚਾਹੁੰਦੇ ਹਾਂ। ਆਈ ਵਿਲ ਗਿਵ ਟੂ ਵਰਕ ਕੁਲੀਗ, ਹੀ ਲਿਵਜ਼ ਇਨ ਸੰਟ ਆਲਬਨਸ। ਠੀਕ ਹੈ ਜੀ, ਠੀਕ ਹੈ, ਧੰਨਵਾਦ ਤੁਹਾਡਾ। ਕੋਈ ਨਹੀਂ, ਹਲੇ ਸਰਨ ਡਿਆ ਸਾਡਾ, ਅਤੇ ਅਗਲੀ ਵਾਰ ਜਦੋਂ ਬਣਾਵਾਂਗੇ, ਹੁਣ ਤਾਂ ਸਾਰ ਲਿਆ ਵਾ, ਹੁਣ ਤਾਂ ਜਸ਼ ਜੀ ਸੁੱਖ ਦੇ ਨਾਲ ਲੈ ਆਉਂਦੇ ਆ। ਪਿਛਲੀ ਵਾਰੀ ਇਹਨਾਂ ਨੇ ਸ਼ੁਰੂ ਕੀਤਾ, ਜੇ ਕਿਸੇ ਨੇ ਤੁਸੀਂ ਪੰਜੀਰੀ ਖਾਣੀ ਹੋਵੇ ਤੇ ਕੀ ਉਹ ਅੱਜ ਕੀ ਲਿਆਂਦਾ ਸੀ ਤੁਸੀਂ, ਖਮਣੀਆਂ ਕੀ ਨਾਨ ਖਟਾਈ, ਉਹ ਘੈਂਟ ਸੀ ਤੁਹਾਡੀ ਇੱਥੋਂ। ਹਾਂ ਜਿਹੜੀ ਆ ਇੱਥੋਂ ਆਪਾਂ ਖਾਈ ਦੀ ਆ ਨਾ, ਬੇਕਰੀਆਂ ਬੁਕਰੀਆਂ ਤੋਂ ਲਈ ਦੀ ਆ, ਤੇ ਉਹ ਤਾਂ ਐਵੇਂ ਭੁਰ ਜੀ ਜਾਂਦੀ ਆ, ਮੁੱਛਾਂ ਜੀਆਂ ਲਪੇਟਣ ਵਾਲਾ ਕੰਮ ਹੁੰਦਾ। ਸਿਆਲ ਵਾਲੀਆਂ ਆਰਡਰ ਕਰਨੀਆਂ ਤੇ ਉਹ ਤੁਸੀਂ ਯਸ਼ ਜੀ ਨੂੰ ਕਰ ਸਕਦੇ ਹੋ। ਕੀ ਨੰਬਰ ਤੇ ਉੱਤੇ ਕਰਨ ਜਸ਼ ਜੀ ਤੁਹਾਨੂੰ?
1: ਮੇਰਾ ਹੀ ਨੰਬਰ ਹੈ
0: 045। ਇੰਸਟਾ ਤੇ ਕੀ ਹੈ? ਯਸ਼ ਦੀ ਕਿਚਨ, ਯਸ਼ ਦੀ ਕਿਚਨ ਇੰਸਟਾ ਦੇ ਉੱਤੇ ਤੁਸੀਂ,
1: ਇੰਸਟਾ ਫੇਸਬੁੱਕ ਸਾਰੇ ਪਾਸੇ ਪੇਜ ਹੈ ਮੇਰਾ।
0: ਹਾਂਜੀ,
1: ਸਾਰੇ ਪਾਸੇ ਪੇਜ, ਸਾਰੇ ਪਲੈਟਫਾਰਮ ਤੇ ਇੰਸਟਾ ਫੇਸਬੁੱਕ,
0: ਤੁਸੀਂ ਉਹਦੇ ਤੇ ਵੇਖਿਓ ਇਹਨਾਂ ਦੀਆਂ ਚੀਜ਼ੀਆਂ, ਵੇਖਿਓ ਇਹਨਾਂ ਦੀਆਂ, ਹਾਲੇ ਫੋਟੋਆਂ ਨਹੀਂ ਉਨੀਆਂ ਵਧੀਆ ਖਿੱਚਦੇ ਜਿੰਨੀਆਂ ਵਧੀਆ ਇਹਨਾਂ ਨੇ ਬਣਾਈਆਂ ਹੁੰਦੀਆਂ। ਤੇ ਧੰਨਵਾਦ। ਕਹਿੰਦੇ ਕਿ ਜਿਹੜਾ ਉਹ ਤੁਸੀਂ ਕਹਿ ਰਹੇ ਸੀ ਕੀ ਹੀ ਹੋਗੀ ਉਹ ਸੀਰੀਜ਼, ਕਹਿੰਦੇ 9.2 ਉਹਦੀ ਰੇਟਿੰਗ ਆ, ਵਾਕਈ ਬੜੀ ਵਧੀਆ ਵਾ,
1: ਬਹੁਤ ਹੀ ਸੋਹਣੀ ਆ।
0: ਸੁਣਨ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਨੇ ਠੀਕ ਠਾਕ ਲੱਗਦੀਆਂ ਨੇ, ਪਰ ਉਹਦੀ ਐਗਜ਼ੀਕਿਊਸ਼ਨ ਮੈਟਰ ਕਰਦੀ ਹੈ ਨਾ ਕੀ ਆ। ਭਾਜੀ ਆਈ ਐਗਰੀ ਵਿਦ ਲਿਟਲ ਚੇਂਜਸ, ਬਹੁਤ ਹੀ ਸੋਹਣਾ ਪ੍ਰੋਗਰਾਮ ਕਹਿੰਦੇ ਕਿ ਚੱਲ ਰਹੇ ਨੇ। ਥੈਂਕ ਯੂ ਜੀ, ਧੰਨਵਾਦ ਤੁਹਾਡਾ। ਤੇ ਸੁਖਵਿੰਦਰ ਭੈਣ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਇਹ ਨਹੀਂ ਹੁਣ ਮੈਂ ਪੜ੍ਹ ਪਾਊਂਗਾ, ਇੱਕ ਤਾਂ ਹਿੰਦੀ ਤੇ ਇੰਨੀ ਜ਼ਿਆਦਾ। ਤੇ ਸੈਮੀ ਸਾਹਿਬ ਧੰਨਵਾਦ, ਕਹਿੰਦੇ ਕਿ ਕਿਸੇ ਨੂੰ ਕੋਈ ਮੋਸ਼ਨ ਡਰਾਈਵ ਕਰਦਾ ਤੇ ਕਿਸੇ ਨੂੰ ਕੋਈ ਲਾਲ ਜੀ ਨੂੰ ਲੂਜ਼ ਮੋਸ਼ਨ ਡਰਾਈਵ ਕਰਦੇ।
1: ਅੱਛਾ, ਲਾਲ ਜੀ ਦੇ ਵਿੱਚ ਪੈ ਰਹਿੰਦੇ।
0: ਤੇ ਪਰਮਿੰਦਰ ਸੈਣੀ ਜੀ ਕਹਿੰਦੇ ਕਿ 2019 ਦੇ ਵਿੱਚ ਆਸਟ੍ਰੇਲੀਆ ਫੋਰ ਬੋਏ ਤੇ 2021 ਦੇ ਵਿੱਚ 2021 ਦੇ ਵਿੱਚ ਇੰਡੀਆ। Yes, I did blood and cord stem cell preservation. ਅੱਛਾ, ਠੀਕ ਆ, ਉਹਦੇ ਬਾਰੇ ਦੱਸ ਰਹੇ ਨੇ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਵਧੀਆ ਚੀਜ਼ ਆ, ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਾਲ ਕਾਫੀ ਕੁਛ, ਕਿਉਂਕਿ ਜੇ ਤੁਸੀਂ ਇੱਦਾਂ ਰਖਾਇਆ ਵਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਨਾਲ ਕਾਫੀ ਕਹਿੰਦੇ ਨੇ ਕਿ ਫਾਇਦੇਮੰਦ ਆ। ਹੁਣ ਉਦੋਂ ਜਦੋਂ ਪਿੱਛੇ ਜੇ ਕਹਿੰਦੇ ਹੁੰਦੇ ਡਾਕਟਰ, ਉਦੋਂ ਤਾਂ ਇੰਨੀ ਅਹਿਮੀਅਤ ਨਹੀਂ ਤੁਹਾਨੂੰ, ਪਰ ਹੁਣ ਹੌਲੀ ਹੌਲੀ ਇਸ ਪਾਸੇ ਨੂੰ ਸਾਇੰਸ ਕਾਫੀ ਜ਼ਿਆਦਾ ਅੱਗੇ ਵੱਧ ਗਈ ਹੈ। ਥੈਂਕ ਯੂ ਭਾਰਦਵਾਜ ਸਾਹਿਬ, ਬਹੁਤ ਸ਼ੁਕਰੀਆ। ਅਤੇ ਹੋਰ ਭੇਜਦੇ ਨੇ ਸੌਂਗਸ। ਸਰਬਜੀਤ ਸਿੰਘ ਜੀ ਕਹਿੰਦੇ ਨੇ ਕਿ ਫ੍ਰੀ ਹੈਸ਼ ਬਰਾਊਨ ਫਰੋਮ ਹੰਗਰੀ ਜੈਸ ਸ਼ੇਕ ਐਂਡ ਵਿਨ। ਅੱਛਾ, ਅੱਜ ਦੇ ਦਿਨ ਇਹ, ਅੱਛਾ ਇਹ ਖੁਸ਼ੀ ਵਾਲੀ ਗੱਲ ਦੱਸੀ ਹੋਣੀ ਇਹਨਾਂ ਨੇ। ਅਤੇ ਜਸਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਜਸ ਜੀ, ਕਹਿੰਦੇ ਕਿ ਪਹਿਲਾਂ ਮਦਰਸ ਡੇ ਆ ਜੋ ਮੇਰੀ ਮਾਂ ਦੇ ਨਾਲ ਨਹੀਂ ਆ, ਅਤੇ ਮੇਰਾ ਬਹੁਤ ਫਿਕਰ ਕਰਦੇ ਸੀ ਅਤੇ ਸਭ ਫਿਕਰ ਨਾਲ ਹੀ ਲੈ ਗਏ ਕਦੇ ਉਸ ਫੋਨ ਤੋਂ, ਕਹਿੰਦੇ ਕਿ ਫੋਨ ਨਹੀਂ ਆਇਆ ਜਿਸ ਤੋਂ ਰੋਜ਼ ਫੋਨ ਕਰਕੇ ਪੁੱਛਦੇ ਹੁੰਦੇ ਸੀ ਕਿ ਅੱਜ ਕੀ ਬਣਾਉਂਦੀ
1: ਅੱਜ ਕੀ ਬਣਾ ਰਹੀ ਹੈ।
0: ਹਾਂ ਮਿਸ ਯੂ ਮਾਂ, ਧੰਨਵਾਦ ਜੀ ਤੁਸੀਂ ਆਪਣੇ ਜਜ਼ਬਾਤ ਸਾਡੇ ਨਾਲ ਸਾਂਝੇ ਕਰ ਰਹੇ ਹੋ, ਸਾਰਿਆਂ ਦੇ ਨਾਲ ਸਾਂਝੇ ਕਰ ਰਹੇ ਹੋ, ਅਤੇ ਧੰਨਵਾਦ ਤੁਹਾਡਾ। ਗੁਰਸੇਵਕ ਸਿੰਘ ਸਿੱਧੂ ਜੀ, ਸੁਖਰਾਜ ਜੀ ਧੰਨਵਾਦ, ਹੈਪੀ ਮਦਰਸ ਡੇ ਭੇਜਦੇ ਨੇ ਸਾਰੇ। ਅਦਿੱਤੀ ਜੀ ਬਹੁਤ ਬਹੁਤ ਧੰਨਵਾਦ। ਅੰਮ੍ਰਿਤ ਕੌਰ ਜੀ, ਗੁਰਜੀਤ ਕੌਰ ਗਿੱਲ ਜੀ ਕਹਿੰਦੇ ਬਹੁਤ ਪਿਆਰੇ ਗਾਣੇ ਸੀ ਅਤੇ ਬੇਟਾ ਇਮੋਸ਼ਨਲ। ਅਤੇ ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ, ਤੁਹਾਡਾ ਮਿਹਰਬਾਨੀ। ਤੇ ਰਾਜ ਸ਼ਰਾਓ ਜੀ ਬਹੁਤ ਬਹੁਤ ਸ਼ੁਕਰੀਆ, ਕਹਿੰਦੇ ਵੈਰੀ ਇਮੋਸ਼ਨਲ। ਅਤੇ ਗੁਰਜੀਤ ਸਿੰਘ ਰੰਧਾਵਾ ਜੀ ਵੀ ਮੈਸੇਜ ਕਰਦੇ ਨੇ, ਕਹਿੰਦੇ ਕਿ ਅੱਜ ਦੇ ਗਾਣੇ ਨੇ 7 ਵਰੇ ਪਿੱਛੇ ਛੱਡ ਕੇ ਗਈ ਮਾਤਾ ਯਾਦ ਕਰਵਾ ਦਿੱਤੀ। ਅਤੇ ਹਰਪ੍ਰੀਤ ਸਿੰਘ ਜੀ ਕਹਿੰਦੇ ਨੇ ਕਿ ਮਦਰਸ ਡੇ ਦੀਆਂ ਵਧਾਈਆਂ। ਅਤੇ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਗਾਣੇ ਧੰਨਵਾਦ। ਅਤੇ ਜਸਵੀਰ ਕੌਰ ਜੀ ਬਹੁਤ ਸ਼ੁਕਰੀਆ। ਅਸ਼ੋਕ ਕੁਮਾਰ ਸੂਰੀ ਜੀ ਬਹੁਤ ਬਹੁਤ ਧੰਨਵਾਦ, ਕਹਿੰਦੇ ਕਿ ਕੈਨ ਯੂ ਵਿਸ਼ ਮਾਈ ਸਨ ਫਸਟ ਬਰਥਡੇ ਟੂਡੇ, ਹਿਜ਼ ਨੇਮ ਤਨਮੇ। ਜ਼ਰੂਰ ਜੀ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ
1: ਤਨਮੇ,
0: ਹੈਪੀ ਬਰਥਡੇ ਟੂ ਯੂ।
1: ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡੇ ਬੇਟੇ ਦੇ ਫਸਟ ਜਨਮ ਦਿਨ ਦੀਆਂ। ਉਮੀਦ ਹੈ ਇਹ ਬੱਚਾ ਅੱਗੇ ਜਾ ਕੇ ਬਹੁਤ ਤਰੱਕੀ ਕਰੇ, ਮਾਂ ਪਿਓ ਦਾ ਨਾਂ ਰੌਸ਼ਨ ਕਰੇ, ਅਤੇ ਇਸੇ ਤਰੀਕੇ ਨਾਲ ਤੁਸੀਂ ਇਹਦੇ ਬਰਥਡੇ ਹਰ ਸਾਲ ਮਨਾਓ। ਅਤੇ ਸਾਡੇ ਨਾਲ ਇਹ ਖੁਸ਼ੀ ਸਾਂਝੀ ਕਰਨ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ
0: ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਕਹਿੰਦੇ ਨੇ ਕਿ ਗੱਭਰੂ ਦੀ ਅੱਜ ਕੱਲ੍ਹ 12-12 ਘੰਟੇ ਦੀ ਟਰੱਕ, ਰੋਡ, ਟ੍ਰੇਨ ਜਾਂ ਫਿਰ ਸਟੈਕਰ ਚਲਾਉਣ ਕਰਕੇ ਦੁਖਣ ਲੱਗ ਪੈਂਦੀ ਹੈ। ਧੋਣ ਪਹਿਲੇ ਪੈਰ 2:30 ਉੱਠਣਾ ਪੈਂਦਾ, ਤਾਂਹੀਓ ਤਾਂ ਗੱਭਰੂ ਰਾਤ 8:30 ਤੱਕ ਚਲੇ ਜਾਂਦਾ ਹੈ ਸੌਣ ਵਾਲੀ। ਗੱਭਰੂ ਕਿਸੇ ਨਾਲ ਗੱਲਬਾਤ ਨਹੀਂ ਕਰਦਾ ਅਤੇ ਮੁੱਖ 'ਤੇ ਵੱਟੀ ਰੱਖਦਾ ਹੈ ਹਮੇਸ਼ਾ ਦੇ ਲਈ ਮੌਨ। ਅਤੇ ਘਰ ਦਾ ਕਰਜ਼ਾ ਅਜੇ ਮਸਾਂ ਹੀ ਮੁਕਾਇਆ, ਉੱਥੋਂ ਇਨਵੈਸਟਮੈਂਟ ਪ੍ਰੋਪਰਟੀ 'ਤੇ ਚੜ੍ਹਾ ਲਿਆ ਹਾਫ਼ ਮਿਲੀਅਨ ਦਾ ਲੋਨ। ਅਨਜ਼ਾਇਟੀ ਅਤੇ ਡਿਪਰੈਸ਼ਨ ਦੇ ਵੀ ਸਿਮਟਮ ਲੱਗਦੇ ਨੇ, ਤਾਂਹੀਓ ਤਾਂ ਅੱਜ ਕੱਲ੍ਹ ਨਿੱਕੀ ਨਿੱਕੀ ਗੱਲ 'ਤੇ ਗੱਭਰੂ ਦਾ ਨਿਕਲ ਜਾਂਦਾ ਰੋਣ। ਉਹਨਾਂ ਯਾਰਾਂ ਦੋਸਤਾਂ ਰਿਸ਼ਤੇਦਾਰਾਂ 'ਤੇ ਗੱਭਰੂ ਹੁਣ ਬਣਾ ਕੇ ਰੱਖਦਾ ਦੂਰੀ, ਜਿਹੜੇ ਗੱਲਾਂ ਵਿੱਚ ਚੜ੍ਹਾ ਦਿੰਦੇ ਸੀ ਪੌਣ। ਅਤੇ ਆਪ ਤਾਂ ਗੱਭਰੂ ਨੇ ਰੱਖਿਆ ਪੁਰਾਣਾ ਜਿਹਾ ਮੋਬਾਈਲ, ਅਤੇ ਮੈਰਿਜ ਐਨਵਰਸਰੀ 'ਤੇ ਘਰਵਾਲੀ ਨੂੰ ਦਿੱਤਾ ਲੇਟੈਸਟ ਆਈਫੋਨ। ਕੰਟਰੀ ਜੋਬ 'ਤੇ ਲੰਮੀ ਡਰਾਈਵ ਨੂੰ ਜਾਂਦਾ ਗੱਭਰੂ, ਅਤੇ ਫਿਰ ਪੁਰਾਣੇ ਸੈਡ ਗੀਤ ਵੀ ਲੱਗ ਪਿਆ ਹੁਣ ਗਾਉਣ। ਅਤੇ ਸਮਾਂ ਮਿਲਣ 'ਤੇ ਟਰੱਕ ਵੀ ਰੋਕ ਲੈਂਦਾ ਜਦੋਂ ਸਿਚੁਏਸ਼ਨ ਸੁਣ ਕੇ, ਗੱਭਰੂ ਕਵਿਤਾਵਾਂ ਵੀ ਲੱਗ ਪੈਂਦਾ ਹੈ ਬਣਾਉਣ। ਅਤੇ ਟਰਾਲੇ ਦੇ ਟਾਇਰਾਂ ਨੂੰ ਕੱਢ ਦਿੱਤਾ ਧੂੰਆਂ, ਜਦੋਂ ਦੂਰੋਂ ਹੀ ਰੰਗ ਦਾ ਫਲੈਸ਼ ਕਰਦਾ ਦੇਖਿਆ 40 ਦੀ ਸਪੀਡ ਦਾ ਸਕੂਲ ਜ਼ੋਨ। ਵੀਕਐਂਡ ਦੇ ਬੱਚਿਆਂ ਨੂੰ ਖਵਾਉਂਦਾ ਮਹਿੰਗੀ ਆਈਸਕ੍ਰੀਮ, ਅਤੇ ਆਪ ਖਰੀਦਦਾ ਮੈਕਡੋਨਲ ਦੇ 50 ਸੈਂਟ ਵਾਲੀ ਕੋਨ। ਅਤੇ ਗੱਭਰੂ ਨੇ ਆਪ ਤਾਂ ਰਾਵੀ ਦੇ ਕੰਢੇ ਲੰਘਾ ਦਿੱਤੀ ਜ਼ਿੰਦਗੀ, ਪਰ ਬੱਚਿਆਂ ਨੂੰ ਗੇਮਾਂ ਖਿਡਾਉਣ ਲੈ ਕੇ ਜਾਂਦਾ ਟਾਈਮ ਜ਼ੋਨ। ਮਾਂ ਦੇ ਹੱਥਾਂ ਦੇ ਮਾਲ ਪੂੜੇ ਅਤੇ ਖੀਰ ਨੂੰ ਯਾਦ ਕਰਕੇ ਗੱਭਰੂ ਅੱਜ ਵੀ ਇਮੋਸ਼ਨਲ ਹੋ ਜਾਂਦਾ ਜਦੋਂ ਮਹੀਨਾ ਚੜ੍ਹ ਜਾਂਦਾ ਹੈ ਸੌਣ। ਆਪ ਤਾਂ ਟਰੱਕਾਂ ਵਿੱਚ ਹਮੇਸ਼ਾ ਬਿਜ਼ੀ ਰਹਿੰਦਾ, ਅਤੇ ਘਰਵਾਲੀ ਅਤੇ ਬੱਚਿਆਂ ਨੂੰ ਦਿੰਦਾ $100, ਕਹਿੰਦਾ ਜਾਓ ਦੇਖ ਕੇ ਆਓ ਮੈਲਬਰਨ ਸਿਟੀ ਅਤੇ ਕਰਾਉਣ। ਪਤਾ ਨਹੀਂ ਕਾਹ ਤੋਂ 12-12 ਘੰਟੇ ਟਰੱਕ ਦੀ ਸ਼ਿਫਟ ਲਾ ਕੇ ਹੁਣ ਗੱਭਰੂ ਦੀ 42ਵੇਂ ਵਰ੍ਹੇ ਵਿੱਚ ਦੁਖਣ ਲੱਗ ਪਈ ਹੈ ਧੌਣ। ਕਹਿੰਦਾ ਘੁੰਮਣ ਸੋਚ ਸਮਝ ਕੇ ਪਾਇਓ ਆਪਣੀ ਵੋਟ, ਕਿਉਂਕਿ 2027 ਵਿੱਚ ਵਿਧਾਨ ਸਭਾ ਦੀ ਹੈ ਚੋਣ। ਪਰ ਗੱਭਰੂ ਦਾ ਹੁਣ ਪੰਜਾਬ ਜਾ ਨਹੀਂ ਸਕਦਾ, ਕਿਉਂਕਿ ਜਹਾਜ਼ ਦੇ ਲੰਮੇ ਸਫ਼ਰ ਵਿੱਚ ਵੀ ਦੁਖਦੀ ਹੈ ਗੱਭਰੂ ਦੀ ਧੌਣ। ਧੌਣ ਦਾ ਮਸਲਾ ਵਾਵਾ ਹੀ ਲੱਗਦਾ ਘੁੰਮਣ ਦਾ। ਜੇਕਰ ਲੱਗੇ ਘੁੰਮਣ ਦੀ ਵਧੀਆ ਕਲਮ ਤਾਂ ਜ਼ਰੂਰ ਦੱਸਣਾ, ਫਿਰ ਕਰਕੇ ਮੈਸੇਜ ਜਾਂ ਫੋਨ। ਬਹੁਤ ਸੋਹਣਾ ਜੀ, ਬਹੁਤ ਵਧੀਆ ਜੀ, ਧੰਨਵਾਦ। ਅਤੇ ਲਖਵਿੰਦਰ ਜੀ ਕਹਿੰਦੇ ਨੇ ਕਿ ਜਸ ਜੀ ਯੂ ਰੌਕਸ, ਅਤੇ ਹਰਪ੍ਰੀਤ ਜੀ ਕਹਿੰਦੇ ਨੇ ਕਿ ਸੋਰੀ ਭਾਜੀ ਆਈ ਮਿਸਡ ਇਟ ਵਿੱਚ ਸੀਰੀਅਸ ਕੁਇਜ਼। ਅੱਛਾ ਕਹਿੰਦੇ ਕੀ ਆਈ ਮਿਸਡ ਇਟ ਵਿੱਚ ਸੀਰੀਜ਼ ਯੂ ਗਾਇਸ ਵਾਸ ਟਾਕਿੰਗ ਅਬਾਊਟ
1: ਸਪਨੇ ਵਰਸਸ
0: ਐਵਰੀਵਨ। ਸਿਮਰਨ ਜੀ ਨੂੰ ਪੁੱਛੋ, ਕਹਿੰਦੇ ਕਿ ਟੇਬਲ ਦੇ ਨੀਚੇ ਫਿੱਟ ਹੋ ਗਏ ਸੀ। ਇਹ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਤੁਸੀਂ ਡਾਇਰੈਕਟ ਪੁੱਛ ਲਓ, ਹਾਂ ਇੱਥੇ ਗਰੁੱਪ ਤੁਹਾਡੇ ਹੈਗੇ ਆ, ਮੈਨੂੰ ਵਿੱਚ ਬੁਰਾ ਬਣਾਉਂਦੇ ਹੋ ਤੁਸੀਂ। ਹਾਂ ਥੈਂਕ ਯੂ। ਅਤੇ ਹੁਣ ਆਪਾਂ ਚੱਲੀਏ ਫਿਰ ਲਈਏ ਜਾਂਚ ਦੀ।
1: ਬਹੁਤ ਬਹੁਤ ਸ਼ੁਕਰੀਆ ਸਾਰੇ ਲਿਸਨਰਸ ਦਾ ਜਿਨ੍ਹਾਂ ਨੇ ਇਸ ਮਦਰਸ ਡੇ ਨੂੰ ਹੋਰ ਸਾਡੇ ਨਾਲ ਰਲ ਮਿਲ ਕੇ ਬੜਾ ਸੋਹਣਾ ਬਣਾਇਆ। ਅਤੇ ਆਸ ਕਰਦੇ ਹਾਂ ਤੁਸੀਂ ਇਸ ਵੀਕਐਂਡ ਇੰਜੋਏ ਕਰੋਗੇ ਪਰਿਵਾਰ ਨਾਲ, ਅਤੇ ਬਸ ਚੱਲਦੇ ਹਾਂ ਆਪਾਂ। ਬਹੁਤ ਬਹੁਤ ਧੰਨਵਾਦ,
0: ਚੱਲਦੇ ਹਾਂ ਜੀ ਇਸੇ ਤਰ੍ਹਾਂ ਦੇ ਨਾਲ, ਹੱਸਦੇ ਖੇਡਦੇ ਰਹਿਣ, ਮਾਵਾਂ ਦੀਆਂ ਸੋਹਣੀਆਂ ਯਾਦਾਂ ਇਸੇ ਤਰ੍ਹਾਂ ਦੇ ਨਾਲ ਆਪਣੇ ਸੀਨਿਆਂ ਦੇ ਵਿੱਚ, ਹਿਰਦੇ ਦੇ ਵਿੱਚ ਸੰਜੋ ਕੇ ਰੱਖੋ। ਚੜ੍ਹਦੀ ਕਲਾ ਬਣੀ ਰਹੇ ਅਤੇ ਸਾਨੂੰ ਦਿਓ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 8 ਤਰੀਕ ਹੈ, ਮਈ ਦਾ ਮਹੀਨਾ, ਸ਼ੁੱਕਰਵਾਰ ਦਾ ਦਿਨ। ਉਹ ਵੇਖਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ ਸਾਡੇ ਨਾਲ। ਗੌਤਮ ਕਪਿਲ ਨੇ ਇਸ ਟਾਈਮ ਫੋਨ ਲਾਈਨ ਦੇ ਉੱਤੇ, ਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਨ ਏਅਰ ਹੋ
4: ਜੀ। ਬਹੁਤ ਧੰਨਵਾਦ ਰਣਜੋਤ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖਬਰਾਂ ਦੀ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਪਹਿਲੀ ਖਬਰ ਡੋਨਾਲਡ ਟਰੰਪ ਦੇ ਨਾਲ ਜੁੜੀ, ਜਿੱਥੇ ਅਮਰੀਕੀ ਰਾਸ਼ਟਰਪਤੀ ਨੇ ਬੁੱਧਵਾਰ ਸ਼ਾਮ ਨੂੰ ਕਿਹਾ ਕਿ ਈਰਾਨ ਦੇ ਨਾਲ ਜੰਗ ਜਲਦੀ ਖਤਮ ਹੋਏਗੀ। ਬਾਰ ਬਾਰ ਅਜਿਹਾ ਕਹਿ ਰਹੇ ਨੇ। ਹੁਣ ਉਹਨਾਂ ਇਹ ਵੀ ਕਿਹਾ ਹੈ ਕਿ ਹੋਰਮੁਜ਼ ਸਟ੍ਰੇਟ ਤੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਉੱਤੇ ਵੀ ਸਮਝੌਤਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਟਰੰਪ ਨੇ ਜਾਰਜੀਆ ਦੇ ਗਵਰਨਰ ਦੇ ਅਹੁਦੇ ਦੇ ਲਈ ਰਿਪਬਲਿਕਨ ਉਮੀਦਵਾਰ ਬਰਟ ਜੋਨਸ ਦੀ ਹਮਾਇਤ ਦੇ ਵਿੱਚ ਇੱਕ ਪ੍ਰੋਗਰਾਮ ਦੇ ਅੰਦਰ ਕਿਹਾ ਕਿ ਜਦੋਂ ਇਹ ਸਭ ਹੋ ਰਿਹਾ ਤੁਸੀਂ ਦੇਖੋਗੇ ਕਿ ਸਮਝੋਗੇ ਕਿ ਅਸੀਂ ਕਿਸੇ ਅਹਿਮ ਵਜ੍ਹਾ ਦੇ ਨਾਲ ਇਹ ਕਰ ਰਹੇ ਹਾਂ। ਅਸੀਂ ਉਹਨਾਂ ਨੂੰ ਪਰਮਾਣੂ ਹਥਿਆਰ ਬਣਾਉਣ ਨਹੀਂ ਦਿੱਤੇ। ਜ਼ਿਆਦਾਤਰ ਲੋਕ ਜਾਣਦੇ ਨੇ ਕਿ ਇਹ ਸਹੀ ਹੈ ਅਤੇ ਬੜੀ ਜਲਦੀ ਖਤਮ ਵੀ ਹੋ ਜਾਏਗਾ। CNN ਦੀ ਖਬਰ ਦੇ ਮੁਤਾਬਕ ਈਰਾਨ ਵੀਰਵਾਰ ਦੇ ਦਿਨ ਵਿਚੋਲਗੀ ਧਿਰਾਂ ਤੱਕ ਅਮਰੀਕੀ ਸਮਝੌਤੇ ਦੇ ਬਾਰੇ ਆਪਣਾ ਜਵਾਬ ਦੇਵੇਗਾ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਕਾਈ ਨੇ ਕਿਹਾ ਸੀ ਕਿ ਅਮਰੀਕੀ ਸਮਝੌਤੇ ਦੇ ਉੱਤੇ, ਅਮਰੀਕੀ ਪ੍ਰਸਤਾਵ ਦੇ ਉੱਤੇ ਉਹਨਾਂ ਨੇ ਆਪਣੀ ਜਿਹੜੀ ਰਾਏ ਹੈ, ਆਪਣਾ ਜਿਹੜਾ ਪੱਖ ਹੈ, ਉਹ ਪਾਕਿਸਤਾਨੀ ਵਿਚੋਲਗੀਆਂ ਤੱਕ ਸਾਂਝਾ ਕਰ ਦਿੱਤਾ ਹੈ। ਉਧਰ ਇਜ਼ਰਾਈਲ ਨੇ ਹਿਜਬੁੱਲਾ ਦੇ ਨਾਲ ਸੀਜ਼ਫਾਇਰ ਦੀ ਸਹਿਮਤੀ ਜਤਾਉਣ ਦੇ ਬਾਵਜੂਦ ਬੁੱਧਵਾਰ ਦੀ ਸ਼ਾਮ ਬੈਰੂਤ ਦੇ ਉੱਤੇ ਹਮਲਾ ਕੀਤਾ। ਇਹ ਹਮਲਾ ਬੈਰੂਤ ਸ਼ਹਿਰ ਦੇ ਦੱਖਣੀ ਹਿੱਸੇ ਦਈਏ ਦੇ ਵਿੱਚ ਹੋਇਆ, ਜਿੱਥੇ ਹਿਜਬੁੱਲਾ ਦਾ ਟਿਕਾਣਾ ਵੀ ਹੈ। ਔਨਲਾਈਨ ਪਾਈਆਂ ਗਈਆਂ ਤਸਵੀਰਾਂ ਦੇ ਵਿੱਚ ਅੱਗ ਦੀਆਂ ਲਪਟਾਂ, ਕੁਝ ਨੁਕਸਾਨ ਹੋਈਆਂ ਇਮਾਰਤਾਂ ਵੀ ਨਜ਼ਰ ਆ ਰਹੀਆਂ ਨੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬਿਆਨ ਦੇ ਵਿੱਚ ਕਿਹਾ ਸੀ ਕਿ ਉਹਨਾਂ ਨੇ ਖੁਦ ਇਸ ਹਮਲੇ ਦੀ ਮਨਜ਼ੂਰੀ ਦਿੱਤੀ ਸੀ। ਇਹ ਹਮਲਾ ਹਿਜਬੁੱਲਾ ਦੀ ਖਾਸ ਰਦਵਾਨ ਫੋਰਸ ਦੇ ਇੱਕ ਕਮਾਂਡਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਇਜ਼ਰਾਈਲ ਦੇ ਜ਼ਿਆਦਾਤਰ ਹਵਾਈ ਹਮਲੇ ਦੱਖਣੀ ਲੈਬਨਾਨ ਦੇ ਵਿੱਚ ਹੀ ਹੁੰਦੇ ਨੇ। ਫੌਜ ਦਾ ਕਹਿਣਾ ਹੈ ਕਿ ਇਹੀ ਹਿਜਬੁੱਲਾ ਦੇ ਨਾਲ ਜੁੜੇ ਹੋਏ ਟਿਕਾਣੇ ਨੇ ਅਤੇ ਇੱਥੇ ਹੀ ਨਿਸ਼ਾਨਾ ਬਣਾਇਆ ਜਾ ਰਿਹਾ। ਲੈਬਨਾਨ ਦੇ ਸਿਹਤ ਮੰਤਰਾਲੇ ਦੇ ਮੁਤਾਬਕ ਪਿਛਲੇ ਹਫ਼ਤੇ ਇਹਨਾਂ ਹਮਲਿਆਂ ਦੇ ਵਿੱਚ ਪੂਰੇ ਦੇਸ਼ ਦੇ ਅੰਦਰ 120 ਤੋਂ ਜ਼ਿਆਦਾ ਲੋਕ ਮਾਰੇ ਗਏ ਨੇ, ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਮਹਿਲਾਵਾਂ ਅਤੇ ਬੱਚੇ ਸ਼ਾਮਲ ਨੇ। ਦੱਸ ਦਈਏ ਕਿ ਮੰਤਰਾਲਾ ਹਿਜਬੁੱਲਾ ਦੇ ਮੈਂਬਰਾਂ ਨੂੰ ਵੀ ਆਮ ਲੋਕਾਂ ਦੀ ਗਿਣਤੀ ਦੇ ਵਿੱਚ ਜੋੜਦਾ ਹੈ। ਉੱਥੇ ਹੀ ਆਪਰੇਸ਼ਨ ਸਿੰਧੂਰ ਦੇ ਇੱਕ ਸਾਲ ਪੂਰਾ ਹੋਣ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਆਪਣੀ ਪ੍ਰੋਫਾਈਲ ਪਿਕਚਰ ਬਦਲ ਦਿੱਤੀ। ਉਹਨਾਂ ਨੇ ਆਪਰੇਸ਼ਨ ਸਿੰਧੂਰ ਦੇ ਨਾਲ ਜੁੜੀ ਹੋਈ ਇੱਕ ਨਵੀਂ ਪ੍ਰੋਫਾਈਲ ਪਿਕਚਰ ਲਗਾਈ ਅਤੇ ਨਾਲ ਹੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਵੀ ਲਿਖ ਛੱਡੀ। ਇੱਕ ਸਾਲ ਪਹਿਲਾਂ ਸਾਡੀ ਫੌਜ ਨੇ ਆਪਰੇਸ਼ਨ ਸਿੰਧੂਰ ਦੇ ਦਰਮਿਆਨ ਬੇਮਿਸਾਲ ਸਾਹਸ ਅਤੇ ਸਟੀਕਤਾ ਦਾ ਇੱਕ ਪ੍ਰਦਰਸ਼ਨ ਕੀਤਾ ਸੀ। ਉਹਨਾਂ ਨੇ ਪਹਿਲਗਾਮ ਦੇ ਵਿੱਚ ਨਿਰਦੋਸ਼ ਮਾਰੇ ਗਏ ਭਾਰਤੀਆਂ ਦੇ ਉੱਤੇ ਹਮਲਾ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦੇਣ ਦਾ ਦਾਅਵਾ ਵੀ ਕੀਤਾ। ਉਹਨਾਂ ਕਿਹਾ ਕਿ ਭਾਰੀ ਸਾਡੀ ਦੇਸ਼ ਦੀ ਫੌਜ ਨੇ ਪੂਰੀ ਹਿੰਮਤ ਦੇ ਨਾਲ, ਪੂਰੀ ਤਾਕਤ ਦੇ ਨਾਲ ਇਹ ਜੰਗ ਲੜੀ ਹੈ, ਇਸ ਦੇ ਲਈ ਮੈਂ ਉਹਨਾਂ ਨੂੰ ਸਲਾਮ ਕਰਦਾ। ਮੋਦੀ ਨੇ ਇਹ ਵੀ ਲਿਖਿਆ ਕਿ ਇੱਕ ਸਾਲ ਪੂਰਾ ਹੋਣ ਤੋਂ ਬਾਅਦ ਅੱਤਵਾਦ ਨੂੰ ਹਰਾਮ ਅਤੇ ਉਸ ਤੰਤਰ ਨੂੰ ਖਤਮ ਕਰਨ ਦੇ ਲਈ ਸਾਡੇ ਸੰਕਲਪ ਦੇ ਵਿੱਚ ਹਾਲੇ ਵੀ ਕੋਈ ਕਮੀ ਨਹੀਂ ਆਈ ਹੈ। ਚੇਤੇ ਕਰਵਾ ਦਿੰਦੇ ਹਾਂ ਕਿ ਪਿਛਲੇ ਸਾਲ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਕੱਟੜਪੰਥੀ ਹਮਲੇ 'ਚ 26 ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਫੌਜੀ ਸੰਘਰਸ਼ ਹੋਇਆ ਸੀ। ਭਾਰਤ ਵਾਲੇ ਪਾਸਿਓਂ ਇਸ ਨੂੰ ਆਪਰੇਸ਼ਨ ਸਿੰਦੂਰ ਦਾ ਨਾਮ ਦਿੱਤਾ ਗਿਆ ਸੀ। ਉੱਧਰ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਦੀਆਂ ਟਿੱਪਣੀਆਂ ਦੇ ਉੱਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਵੀ ਟਿੱਪਣੀ ਕੀਤੀ ਹੈ। ਉਹਨਾਂ ਕਿਹਾ ਹੈ ਕਿ ਸਿਰਫ ਪਾਸਟ ਨੂੰ ਯਾਦ ਕਰਨ ਦਾ ਦਿਨ ਨਹੀਂ ਹੈ, ਬਲਕਿ ਭਵਿੱਖ ਬਣਾਉਣ ਦਾ ਵੀ ਦਿਨ ਹੈ। ਦਰਅਸਲ ਪਿਛਲੇ ਸਾਲ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਕੱਟੜਪੰਥੀ ਹਮਲੇ ਦੇ ਵਿੱਚ ਭਾਰਤ ਪਾਕਿਸਤਾਨ ਦੇ ਦਰਮਿਆਨ ਜਿਹੜਾ ਸੰਘਰਸ਼ ਹੋਇਆ ਸੀ, ਪਾਕਿਸਤਾਨ ਦਾ ਕਹਿਣਾ ਹੈ ਕਿ ਉਹਨਾਂ ਨੇ ਉਸ ਸੰਘਰਸ਼ ਦੇ ਵਿੱਚ ਭਾਰਤ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ। ਪਾਕਿਸਤਾਨ ਨੇ ਆਪਣੇ ਫੌਜੀ ਮੁਹਿੰਮ ਨੂੰ ਮਾਰਕਾਏ ਹੱਕ ਦਾ ਨਾਮ ਦਿੱਤਾ ਸੀ, ਭਾਰਤ ਨੇ ਆਪਰੇਸ਼ਨ ਸਿੰਧੂਰ ਦਾ ਨਾਮ ਦਿੱਤਾ ਸੀ। ਇੱਕ ਸਾਲ ਬੀਤਣ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਕਿਹਾ ਕਿ ਮਾਰਕਾਏ ਹੱਕ ਨੂੰ 1 ਸਾਲ ਹੋ ਚੁੱਕਿਆ। ਸਿਰਫ ਕੈਲੰਡਰ ਦੀ ਤਾਰੀਖ ਨਹੀਂ, ਬਲਕਿ ਹਿੰਮਤ, ਏਕਤਾ ਅਤੇ ਮਜ਼ਬੂਤ ਇਰਾਦਿਆਂ ਦੀ ਕਹਾਣੀ ਹੈ। ਪਿਛਲੇ ਸਾਲ ਜਦੋਂ ਸਾਡੇ ਤੇ ਹਮਲਾ ਕੀਤਾ ਗਿਆ ਤਾਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਅਗਵਾਈ ਦੇ ਵਿੱਚ ਪਾਕਿਸਤਾਨ ਨੇ ਬੜੇ ਸੰਜਮ ਦੇ ਨਾਲ ਜਵਾਬ ਦਿੱਤਾ ਸੀ। ਸਾਡਾ ਜਵਾਬ ਸੋਚ ਸਮਝ ਕੇ ਜ਼ਿੰਮੇਦਾਰੀ ਤੇ ਸਹੀ ਨਿਸ਼ਾਨੇ ਦੇ ਉੱਤੇ ਲਗਾਇਆ ਗਿਆ ਜਵਾਬ ਸੀ। ਜ਼ਿਕਰਯੋਗ ਹੈ ਕਿ ਭਾਰਤ ਵਾਲੇ ਪਾਸਿਓਂ ਬੇਸ਼ੱਕ ਇਸ ਨੂੰ ਆਪਣਾ ਇੱਕ ਸਫਲ ਮਿਸ਼ਨ ਦੱਸਿਆ ਜਾ ਰਿਹਾ, ਪਰ ਪਾਕਿਸਤਾਨ ਵੀ ਇਸੇ ਭਾਸ਼ਾ ਦੇ ਵਿੱਚ ਗੱਲ ਕਰ ਰਿਹਾ। ਪਾਕਿਸਤਾਨ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਆਪਰੇਸ਼ਨ ਸਿੰਦੂਰ ਦੇ ਦਰਮਿਆਨ ਭਾਰਤ ਨੇ ਜਿੰਨੀ ਵੀ ਤਾਕਤ ਦੇ ਨਾਲ ਪਾਕਿਸਤਾਨ ਦੇ ਉੱਤੇ ਹਮਲਾ ਬੋਲਿਆ ਹੋਵੇ, ਪਾਕਿਸਤਾਨ ਨੇ ਸਿਰਫ 10-15% ਤਾਕਤ ਦਾ ਹੀ ਇਸਤੇਮਾਲ ਕੀਤਾ ਸੀ। ਡੀ ਜੀ ਆਈ ਐਸ ਪੀ ਆਰ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ, ਅਸੀਂ ਉਦੋਂ ਵੀ ਤਿਆਰ ਸੀ, ਅਸੀਂ ਹੁਣ ਵੀ ਤਿਆਰ ਹਾਂ। ਇਸ ਵਾਰ 14 ਅਗਸਤ ਨੂੰ ਇੱਕ ਬੜੀ ਸ਼ਾਨਦਾਰ ਪਰੇਡ ਹੋਏਗੀ। ਉਹਨਾਂ ਕਿਹਾ ਕਿ ਅਸੀਂ ਪਾਕਿਸਤਾਨ ਦੀ ਜਨਤਾ ਨੂੰ ਆਪਣੀ ਤਾਕਤ ਦਾ ਇੱਕ ਛੋਟਾ ਜਿਹਾ ਨਮੂਨਾ ਵੀ ਦਿਖਾਵਾਂਗੇ। ਪਾਕਿਸਤਾਨ ਦੀ ਫੌਜ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਨੂੰ ਸਾਡਾ ਇੱਕੋ ਹੀ ਸੁਨੇਹਾ, ਤੁਸੀਂ ਚਾਹੇ ਜੋ ਮਰਜ਼ੀ ਕਰੋ, ਚਾਹੇ ਉਹ ਜਿਸ ਤਰੀਕੇ ਦਾ ਮਰਜ਼ੀ ਦਾ ਕਾਰਾ ਹੋਵੇ, ਪਰ ਅਸੀਂ ਇੱਥੇ ਖੜ੍ਹੇ ਹਾਂ, ਪੂਰੀ ਤਾਕਤ ਦੇ ਨਾਲ ਤੁਹਾਡਾ ਜਵਾਬ ਦੇਵਾਂਗੇ। ਇਹ ਜੰਗ ਜਿਹੜੀ ਹੈ ਜ਼ਮੀਨ 'ਤੇ, ਹਵਾ 'ਚ ਅਤੇ ਪਾਣੀ 'ਚ, ਇੱਥੋਂ ਤੱਕ ਕਿ ਸਾਈਬਰ ਸਪੇਸ 'ਤੇ ਦਿਮਾਗਾਂ ਦੀ ਵੀ ਹੈ। ਅਸੀਂ ਪਹਿਲਾਂ ਵੀ ਤਿਆਰ ਸੀ, ਹੁਣ ਵੀ ਤਿਆਰ ਹਾਂ। ਪਾਕਿਸਤਾਨ ਦੇ ਉੱਤੇ ਕਿਸੇ ਵੀ ਕੀਮਤ ਦੇ ਨਾਲ ਕੋਈ ਇਸ ਕਿਸਮ ਦਾ ਦੌਰ 'ਤੇ ਨਹੀਂ ਲੱਗਣ ਦਾਂਗੇ। ਅਤੇ ਉਹਨਾਂ ਇਸ ਗੱਲ ਦਾ ਵੀ ਦਾਅਵਾ ਕੀਤਾ ਕਿ ਪਾਕਿਸਤਾਨ ਦੀ ਰੱਖਿਆ ਦੇ ਲਈ ਪਾਕਿਸਤਾਨ ਆਪਣੀ ਪੂਰੀ ਤਾਕਤ ਦੇ ਨਾਲ ਜਵਾਬ ਦੇਵੇਗਾ। ਉੱਧਰ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵੀਰਵਾਰ ਦੇ ਦਿਨ ਮੀਡੀਆ ਬਰੀਫਿੰਗ ਦੇ ਦੌਰਾਨ ਆਪਰੇਸ਼ਨ ਸਿੰਦੂਰ ਅਤੇ ਸਿੰਧੂ ਜਲ ਸਮਝੌਤੇ ਦੇ ਉੱਤੇ ਗੱਲਬਾਤ ਵੀ ਕੀਤੀ। ਉਹਨਾਂ ਕਿਹਾ ਕਿ ਅਸੀਂ ਅੱਤਵਾਦ ਦੇ ਖਿਲਾਫ ਆਪਣੀ ਰੱਖਿਆ ਨੀਤੀ ਨੂੰ ਮਜ਼ਬੂਤ ਕਰਨ ਦੇ ਪੂਰੇ ਪੂਰੇ ਹੱਕਦਾਰ ਹਾਂ। ਸਿੰਧੂ ਜਲ ਸੰਧੀ ਦੇ ਉੱਤੇ ਸਾਡਾ ਰੁੱਖ ਹਮੇਸ਼ਾ ਇੱਕੋ ਜਿਹਾ ਰਿਹਾ। ਪਾਕਿਸਤਾਨ ਦੇ ਦੁਆਰਾ ਸਰਹੱਦ ਪਾਰ ਅੱਤਵਾਦ ਨੂੰ ਉਤਸ਼ਾਹਿਤ ਕੀਤਾ ਜਾਂਦਾ। ਜਵਾਬ ਦੇ ਵਿੱਚ ਸਿੰਧੂ ਜਲ ਸੰਧੀ ਨੂੰ ਫਿਲਹਾਲ ਰੋਕ ਦਿੱਤਾ ਗਿਆ। ਪਾਕਿਸਤਾਨ ਨੂੰ ਸਰਹੱਦ ਪਾਰ ਅੱਤਵਾਦ ਦੀ ਹਮਾਇਤ ਨੂੰ ਪੂਰੀ ਤਰ੍ਹਾਂ ਦੇ ਨਾਲ ਰੋਕਣ ਅਤੇ ਹਮੇਸ਼ਾ ਦੇ ਲਈ ਛੱਡ ਦੇਣ ਤੋਂ ਬਾਅਦ ਹੀ ਇਸ ਸਮਝੌਤੇ ਦੇ ਉੱਤੇ ਕੁਝ ਸੋਚਿਆ ਜਾ ਸਕਦਾ ਹੈ। ਉੱਥੇ ਚੂਹਿਆਂ ਤੋਂ ਫੈਲਣ ਵਾਲੀ ਇੱਕ ਦੁਰਲੱਭ ਬਿਮਾਰੀ ਹੰਤਾ ਵਾਇਰਸ ਨੇ ਹੁਣ ਇੱਕ ਕਰੂਜ਼ ਸ਼ਿਪ ਦੇ ਉੱਤੇ ਸਵਾਰ ਯਾਤਰੀਆਂ ਦੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਦੱਸ ਦਈਏ ਕਿ ਇਹਦੇ 'ਤੇ ਕੁਝ ਆਸਟ੍ਰੇਲੀਅਨ ਯਾਤਰੀ ਵੀ ਨੇ। ਇਸ ਘਾਤਕ ਵਾਇਰਸ ਕਾਰਨ ਹੁਣ ਤੱਕ 3 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਯਾਨੀ WHO ਦੀ ਮਾਰੀਆ ਵੈਨ ਕਰਖੋਵ ਨੇ ਸਪਸ਼ਟ ਕੀਤਾ ਕਿ ਇਹ ਅਗਲਾ ਕੋਵਿਡ ਨਹੀਂ ਹੈ, ਕਿਉਂਕਿ ਇਹ ਵਾਇਰਸ ਇਨਸਾਨਾਂ ਤੋਂ ਇਨਸਾਨਾਂ ਦੇ ਵਿੱਚ ਆਸਾਨੀ ਦੇ ਨਾਲ ਨਹੀਂ ਫੈਲਦਾ। ਹਾਲਾਂਕਿ ਇੱਕ ਗੰਭੀਰ ਬਿਮਾਰੀ ਜ਼ਰੂਰ ਹੈ। ਇਹ ਵਾਇਰਸ ਉਦੋਂ ਫੈਲਦਾ ਹੈ ਜਦੋਂ ਕੋਈ ਵਿਅਕਤੀ ਚੂਹਿਆਂ ਦੇ ਮਲ ਮੂਤਰ, ਲਾਰ ਜਾਂ ਉਹਨਾਂ ਦੇ ਰਹਿਣ ਵਾਲੀ ਥਾਂ ਦੀ ਦੂਸ਼ਿਤ ਹਵਾ ਦੇ ਵਿੱਚ ਸਾਹ ਲੈਂਦਾ ਹੈ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਇਨਫੈਕਸ਼ਨ ਦੀ ਸ਼ੁਰੂਆਤ ਅਰਜਨਟੀਨਾ ਦੇ ਦੱਖਣੀ ਹਿੱਸੇ ਉਸ਼ੁਆਇਆ ਦੇ ਵਿੱਚ ਪੰਛੀਆਂ ਨੂੰ ਦੇਖਣ ਦੇ ਲਈ ਗਏ ਹੋਏ ਯਾਤਰੀ ਜਿਹੜੇ ਸੀ ਉਹਨਾਂ ਤੋਂ ਹੋਈ ਹੈ। ਅਰਜਨਟੀਨਾ ਦੇ ਵਿੱਚ ਪਿਛਲੇ ਸਾਲ ਹੰਤਾ ਵਾਇਰਸ ਦੇ ਮਾਮਲਿਆਂ 'ਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਸੀ, ਜਿਸ ਕਾਰਨ ਜਲਵਾਯੂ ਪਰਿਵਰਤਨ ਨੂੰ ਵੀ ਜ਼ਿੰਮੇਦਾਰ ਮੰਨਿਆ ਜਾ ਰਿਹਾ। ਉਦੋਂ ਪਿਛਲੇ ਸਾਲ ਅਰਜਨਟੀਨਾ 'ਚ 28 ਮੌਤਾਂ ਹੋ ਗਈਆਂ ਸੀ। ਹੰਤਾ ਵਾਇਰਸ ਦੇ ਸ਼ੁਰੂਆਤੀ ਲੱਛਣ ਆਮ ਫਲੂ ਵਰਗੇ ਹੀ ਹੁੰਦੇ ਨੇ, ਜਿਵੇਂ ਤੇਜ਼ ਬੁਖਾਰ, ਠੰਡ ਲੱਗਣਾ, ਮਾਸਪੇਸ਼ੀਆਂ 'ਚ ਦਰਦ, ਸਿਰ ਦਰਦ, ਗੰਭੀਰ ਸਥਿਤੀ ਦੇ ਵਿੱਚ ਫੇਫੜਿਆਂ ਦੇ ਵਿੱਚ ਪਾਣੀ ਭਰ ਜਾਂਦਾ, ਜਿਸ ਨੂੰ ਹੰਤਾ ਵਾਇਰਸ ਪਲੋਮੇਨਰੀ ਸਿੰਡਰੋਮ ਵੀ ਕਿਹਾ ਜਾਂਦਾ ਹੈ। ਇਸ ਦੇ ਵਿੱਚ ਮੌਤ ਦਰ 35% ਤੱਕ ਚਲੀ ਜਾਂਦੀ ਹੈ। ਬਚਾਅ ਦੇ ਉਹੀ ਤਰੀਕੇ ਨੇ ਜੋ ਇੱਕ ਫਲੂ ਦੇ ਵਿੱਚ ਹੁੰਦੇ ਨੇ। ਡਾਕਟਰੀ ਸਹਾਇਤਾ ਸਮੇਂ ਸਿਰ ਲਓ, ਇਸ ਦਾ ਕੋਈ ਖਾਸ ਇਲਾਜ ਜਾਂ ਵੈਕਸੀਨ ਨਹੀਂ ਹੈ, ਪਰ ਚੂਹਿਆਂ ਅਤੇ ਉਹਨਾਂ ਦੇ ਮਲ ਮੂਤਰ ਦੇ ਸੰਪਰਕ ਦੇ ਵਿੱਚ ਆਉਣ ਤੋਂ ਬਚੋ। ਸਫਾਈ ਕਰਦੇ ਸਮੇਂ ਦਸਤਾਨਿਆਂ ਦੀ ਵਰਤੋਂ ਕਰੋ, ਬਲੀਚ ਘੋਲ ਦੀ ਵਰਤੋਂ ਘਰ ਦੇ ਵਿੱਚ ਜ਼ਰੂਰ ਕਰੋ, ਚੂਹਿਆਂ ਵਾਲੀ ਥਾਂ ਦੇ ਉੱਤੇ ਝਾੜੂ ਜਾਂ ਵੈਕਿਊਮ ਦੀ ਵਰਤੋਂ ਨਾ ਕਰੋ, ਕਿਉਂਕਿ ਇਸ ਦੇ ਨਾਲ ਵਾਇਰਸ ਹਵਾ ਦੇ ਵਿੱਚ ਫੈਲ ਜਾਂਦਾ ਹੈ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ ਤਮਿਲਨਾਡੂ ਤੋਂ, ਜਿੱਥੇ ਤਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਵਿੱਚ ਤਮਿਲਗਾ ਵੇਤਰੀ ਕੜਗਮ ਯਾਨੀ TVK ਇਸ ਵਕਤ ਲਗਾਤਾਰ ਚਰਚਾ ਦੇ ਵਿੱਚ ਬਣੀ ਹੋਈ ਹੈ। ਤਮਿਲਨਾਡੂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ, ਕਿਸੇ ਵੀ ਇੱਕ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ, ਪਰ TVK ਨੂੰ ਸਭ ਤੋਂ ਵਧੇਰੇ ਸੀਟਾਂ ਜਿੱਤ ਦੇ ਵਿੱਚ ਨਸੀਬ ਜ਼ਰੂਰ ਹੋਈਆਂ। 234 ਮੈਂਬਰਾਂ ਵਾਲੀ ਤਮਿਲਨਾਡੂ ਵਿਧਾਨ ਸਭਾ ਦੇ ਵਿੱਚ TVK ਨੂੰ 108 ਸੀਟਾਂ ਮਿਲੀਆਂ, ਜਦਕਿ ਸਰਕਾਰ ਬਣਾਉਣ ਦੇ ਲਈ 118 ਸੀਟਾਂ ਦੀ ਲੋੜ ਹੁੰਦੀ ਹੈ, ਯਾਨੀ ਬਹੁਮਤ ਦੇ ਅੰਕੜੇ ਤੋਂ 10 ਸੀਟਾਂ ਹੀ ਘੱਟ ਨੇ। ਦੱਸ ਦਈਏ ਕਿ ਇਸ ਸੰਦਰਭ ਦੇ ਵਿੱਚ ਇਹ ਖਬਰ ਵੀ ਫੈਲੀ ਕਿ DMK ਅਤੇ AIDMK ਰਲ ਕੇ ਸਰਕਾਰ ਬਣਾਉਣ ਜਾ ਰਹੇ ਨੇ, ਯਾਨੀ ਕਿ ਦੋ ਐਸੀਆਂ ਵਿਰੋਧੀ ਧਿਰਾਂ ਜਿਹੜੀਆਂ ਕਿ ਦਹਾਕਿਆਂ ਤੋਂ ਤਮਿਲਨਾਡੂ ਦੇ ਵਿੱਚ ਇੱਕ ਦੂਸਰੇ ਦੇ ਖਿਲਾਫ ਲੜਦੀਆਂ ਰਹੀਆਂ ਨੇ। ਕਦੇ ਵੀ ਇਹ ਸੋਚਿਆ ਨਹੀਂ ਸੀ ਜਾ ਸਕਦਾ ਕਿ ਡੀ ਐਮ ਕੇ ਅਤੇ ਏ ਡੀ ਐਮ ਕੇ ਇਸ ਕਿਸਮ ਦੇ ਨਾਲ ਇਕੱਠੇ ਆਉਣਗੇ, ਪਰ ਸੋਚਣ ਦੀ ਲੋੜ ਵੀ ਨਹੀਂ ਹੈ ਕਿਉਂਕਿ ਮਹਿਜ਼ ਸੋਸ਼ਲ ਮੀਡੀਆ ਦੇ ਉੱਤੇ ਫੈਲਾਈ ਗਈ ਇੱਕ ਖਬਰ ਹੈ। ਡੀ ਐਮ ਕੇ ਨੇ ਇਸ ਖਬਰ ਦਾ ਤੁਰੰਤ ਖੰਡਨ ਵੀ ਕੀਤਾ। ਏ ਆਈ ਡੀ ਐਮ ਕੇ ਦੇ ਨੇਤਾ ਸੇਮਲਾਈ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਵੀ ਹੋ ਜਾਵੇ, ਏਡਾਪੀ ਪਾਲਨ ਸਵਾਮੀ ਇੱਕ ਚੰਗਾ ਅਤੇ ਨਿਰਣਾਇਕ ਫੈਸਲਾ ਲੈਣਗੇ। ਏਡਾਪੀ ਪਾਲਨ ਸਵਾਮੀ ਕਿੰਗ ਮੇਕਰ ਨਹੀਂ, ਉਹ ਕਿੰਗ ਨੇ। ਇਸ ਗੱਲ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ ਕਿ ਸਿਆਸੀ ਵਿਚਾਰਧਾਰਾ ਤੋਂ ਉਲਟ ਜਾ ਕੇ ਕਿ ਦੋਵੇਂ ਪਾਰਟੀਆਂ ਸਰਕਾਰ ਬਣਾਉਣ ਦੀ ਕੋਸ਼ਿਸ਼ ਦੀ ਅਫਵਾਹ ਜਾਣ ਬੁੱਝ ਕੇ ਫੈਲਾ ਰਹੀਆਂ ਨੇ। ਅਸਲ 'ਚ ਇਸ ਤੋਂ ਪਹਿਲਾਂ ਡੀ ਐਮ ਕੇ ਨੇ ਕਾਂਗਰਸ ਦੇ ਉੱਤੇ ਇਲਜ਼ਾਮ ਮੜਿਆ ਸੀ ਕਿ ਕਾਂਗਰਸ ਨੇ ਉਹਨਾਂ ਦੀ ਪਿੱਠ ਦੇ ਵਿੱਚ ਛੁਰਾ ਖੋਪਿਆ ਕਿਉਂਕਿ ਕਾਂਗਰਸ ਨੇ ਵਿਜੇ ਦੀ ਟੀ ਵੀ ਕੇ ਪਾਰਟੀ ਨੂੰ ਹਮਾਇਤ ਦੇਣ ਦੀ ਗੱਲ ਕੀਤੀ ਹੈ। ਪਰ ਅਜਿਹੇ ਦੇ ਵਿੱਚ ਜੇਕਰ ਤਮਿਲਨਾਡੂ ਦੇ ਅੰਦਰ ਐਸੇ ਕੋਈ ਹਾਲਾਤ ਬਲਦੇ ਨੇ, ਤਮਿਲਨਾਡੂ 'ਚ ਵਿਜੇ ਦੀ ਜਿਹੜੀ ਸਰਕਾਰ ਆ ਉਸਨੂੰ ਸਹੁੰ ਚੁਕਾਈ ਦੇ ਲਈ ਹਾਲੇ ਤੱਕ ਸਥਿਤੀ ਸਪੱਸ਼ਟ ਨਹੀਂ ਹੋ ਪਾ ਰਹੀ ਹੈ। ਮਾਮਲਾ ਬਹੁਤ ਜ਼ਿਆਦਾ ਅੰਕੜਿਆਂ ਦੇ ਉੱਤੇ ਟਿਕ ਗਿਆ ਹੈ ਔਰ ਬਹੁਤ ਦੇਰੀ ਦੇ ਨਾਲ ਹੋ ਰਿਹਾ ਹੈ। ਅਜਿਹੇ ਦੇ ਵਿੱਚ ਕਮਿਊਨਿਸਟ ਪਾਰਟੀ ਹੈ ਜਿਹੜੀ ਭਾਰਤ ਦੀ, ਸੀ ਪੀ ਆਈ ਐਮ, ਮਾਰਕਸਵਾਦੀ ਪਾਰਟੀ, ਉਹਨਾਂ ਨੇ ਤਮਿਲਨਾਡੂ 'ਚ ਟੀ ਵੀ ਕੇ ਪਾਰਟੀ ਦੇ ਨੇਤਾ ਵਿਜੇ ਨੂੰ ਬਗੈਰ ਕਿਸੇ ਦੇਰੀ ਦੇ ਸਰਕਾਰ ਬਣਾਉਣ ਦਾ ਸੱਦਾ ਦੇਣ ਦੀ ਮੰਗ ਗਵਰਨਰ ਤੱਕ ਰੱਖੀ ਹੈ। ਸੀ ਪੀ ਆਈ ਐਮ ਨੇ ਲਿਖਿਆ ਹੈ ਕਿ ਹਾਲ ਹੀ ਦੇ ਦਿਨਾਂ ਦੇ ਵਿੱਚ ਹੋਈਆਂ ਤਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਵਿੱਚ ਇੱਕ ਐਸਾ ਆਮ ਲੋਕਾਂ ਦਾ ਇੱਕ ਫਤਵਾ ਜਾਰੀ ਹੋਇਆ ਜਿਸ ਦੇ ਵਿੱਚ ਕਿਸੇ ਇੱਕ ਪਾਰਟੀ ਜਾਂ ਗੱਠਜੋੜ ਨੂੰ ਪੂਰਨ ਬਹੁਮਤ ਨਹੀਂ ਮਿਲ ਰਿਹਾ, ਯਾਨੀ ਕਿ ਕੋਈ ਵੀ ਅਜਿਹੀ ਸਰਕਾਰ ਨਹੀਂ ਬਣਾ ਸਕਦਾ। ਅਜਿਹੀ ਸਥਿਤੀ 'ਚ 108 ਵਿਧਾਇਕਾਂ ਵਾਲੀ ਸਭ ਤੋਂ ਵੱਡੀ ਪਾਰਟੀ ਟੀ ਵੀ ਕੇ ਨੂੰ ਹੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਦਿੱਤਾ ਜਾਣਾ ਚਾਹੀਦਾ ਔਰ ਇਸ ਦੇ ਲਈ ਦੇਰੀ ਨਹੀਂ ਕੀਤੀ ਜਾਣੀ ਚਾਹੀਦੀ। ਅਸਲ 'ਚ ਰਾਜਪਾਲ ਇਸ ਮਾਮਲੇ ਦੇ ਲਈ ਦੇਰੀ ਕਰ ਰਹੇ ਨੇ। ਮੰਨਿਆ ਵੀ ਜਾ ਰਿਹਾ ਹੈ ਕਿ ਜਿੰਨੀ ਦੇਰੀ ਹੋ ਰਹੀ ਹੈ ਉਨਾ ਹੀ ਟੀ ਵੀ ਕੇ ਤੋਂ ਉਲਟ ਜੋੜ ਤੋੜਾਂ ਜਿਹੜੀਆਂ ਨੇ ਚੱਲ ਰਹੀਆਂ ਨੇ। ਟੀ ਵੀ ਕੇ ਦੇ ਪ੍ਰਮੁੱਖ ਵਿਜੇ ਨੇ ਰਾਜਪਾਲ ਦੇ ਨਾਲ ਮੁਲਾਕਾਤ ਜ਼ਰੂਰ ਕੀਤੀ ਪਰ ਉਹਨਾਂ ਨੇ ਆਪਣੇ ਪੱਖ ਦੇ ਵਿੱਚ ਬਹੁਮਤ ਨੂੰ ਲੈ ਕੇ ਸੰਤੁਸ਼ਟੀ ਜਿਹੜੀ ਸੀਗੀ ਉਹ ਵੀ ਕਰਾਈ ਰਾਜਪਾਲ ਦੀ ਕਿ ਉਹ ਸਫਲ ਨਹੀਂ ਹੋ ਸਕੇ। ਖਬਰਾਂ ਹੁਣ ਇਹ ਵੀ ਨੇ ਕਿ ਰਾਜਪਾਲ ਵਿਸ਼ੇਸ਼ ਰੂਪ ਤੋਂ ਇਸ ਗੱਲ ਦੇ ਉੱਤੇ ਇਤਰਾਜ਼ ਜਤਾ ਰਹੇ ਨੇ ਕਿ ਸਿਰਫ 113 ਵਿਧਾਇਕਾਂ ਦੀ ਹਮਾਇਤ ਦੇ ਨਾਲ ਸਰਕਾਰ ਕਿਵੇਂ ਚਲਾਈ ਜਾਵੇ। ਅਸਲ 'ਚ 108 ਟੀ ਵੀ ਕੇ ਦੇ ਅਤੇ 5 ਕਾਂਗਰਸ ਦੇ ਨਾਲ ਵੀ ਜਿਹੜੇ ਨੇ ਵਿਧਾਇਕ ਉਹ ਟੀ ਵੀ ਕੇ ਦੇ ਨਾਲ ਤੁਰ ਪਏ ਨੇ। ਅਜਿਹੇ 'ਚ 113 ਵਿਧਾਇਕਾਂ ਦੇ ਨਾਲ ਸਰਕਾਰ ਨਹੀਂ ਚਲਾਈ ਜਾ ਸਕਦੀ। ਬੈਠਕ ਦੇ ਅਖੀਰ ਦੇ ਵਿੱਚ ਇਹ ਕਿਹਾ ਗਿਆ ਕਿ 118 ਵਿਧਾਇਕਾਂ ਦਾ ਹੀ ਹਮਾਇਤ ਪੱਤਰ ਲੈ ਕੇ ਆਇਆ ਜਾਵੇ ਤਾਂ ਹੀ ਸਰਕਾਰ ਬਣਾਉਣ ਦਾ ਦਾਅਵਾ ਜਿਹੜਾ ਪੂਰਾ ਹੋ ਸਕਦਾ। ਪਰ ਇਸ ਦਰਮਿਆਨ ਟੀ ਵੀ ਕੇ ਨੇ ਇੱਕ ਦਾਅ ਹੋਰ ਖੇਡ ਦਿੱਤਾ। ਤਮਿਲਨਾਡੂ ਦੀ ਸਿਆਸਤ ਦੇ ਵਿੱਚ ਲਗਾਤਾਰ ਜੋੜ ਤੋੜ ਹੋ ਰਹੇ ਨੇ। ਜੇਕਰ ਡੀ ਐਮ ਕੇ ਜਾਂ ਏ ਆਈ ਡੀ ਐਮ ਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਟੀ ਵੀ ਕੇ ਨੇ ਕਿਹਾ ਹੈ ਕਿ ਉਹ ਆਪਣੇ ਸਾਰੇ 108 ਵਿਧਾਇਕਾਂ ਤੋਂ ਅਸਤੀਫਾ ਦਿਵਾਉਣ ਦਾ ਕਦਮ ਵੀ ਚੁੱਕ ਸਕਦੇ ਨੇ। ਅਜਿਹੇ ਦੇ ਵਿੱਚ ਬਹੁਮਤ ਦਾ ਅੰਕੜਾ ਹਾਸਲ ਨਾ ਕਰ ਸਕਣ ਵਾਲੀ ਟੀ ਵੀ ਕੇ ਨੇ ਵਿਰੋਧੀ ਧਰ ਦਿਲਾਂ ਦੇ ਬਹੁਮਤ ਦਾ ਅੰਕੜਾ ਹਾਸਲ ਨਾ ਕਰ ਸਕਣ ਵਾਲੀ ਟੀ ਵੀ ਕੇ ਨੇ ਵਿਰੋਧੀ ਧਿਰਾਂ ਦੇ ਉੱਤੇ ਆਪਣਾ ਸਖ਼ਤ ਰੁੱਖ ਅਪਣਾਉਣ ਦਾ ਸੰਕੇਤ ਦਿੱਤਾ। ਵੈਸੇ ਅਜਿਹਾ ਭਾਰਤ ਦੀ ਰਾਜਨੀਤੀ ਦੇ ਵਿੱਚ ਅੱਜ ਤੱਕ ਕਦੇ ਹੋਇਆ ਨਹੀਂ ਹੈ, ਪਰ ਜੇਕਰ ਹੁੰਦਾ ਤਾਂ ਆਪਣੇ ਆਪ ਦੇ ਵਿੱਚ ਇਹ ਵਾਕਈ ਬੜੇ ਵੱਖਰੇ ਅਤੇ ਬੜੇ ਦਿਲਚਸਪ ਚੋਣ ਨਤੀਜੇ ਜਿਹੜੇ ਨੇ ਉਹ ਨਿਕਲ ਕੇ ਸਾਹਮਣੇ ਆਏ ਹੋਣਗੇ। ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ। ਵੈਸੇ ਤਾਂ ਵਿਕਟੋਰੀਆ ਦੇ ਵਿੱਚ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਚੋਣਾਂ ਦਾ ਵਰ੍ਹਾ, ਇਸ ਕਰਕੇ ਬਹੁਤ ਸਾਰੇ ਸਵੀਟਨਰ ਰਿਓੜੀਆਂ ਵੰਡੀਆਂ ਜਾ ਰਹੀਆਂ। ਵੈਸਟਰਨ ਆਸਟ੍ਰੇਲੀਆ 'ਚ ਇਹੋ ਜਿਹਾ ਕੀ ਹੈ ਅੱਗੇ ਚੱਲ ਕੇ ਤੁਹਾਨੂੰ ਇੱਕ ਚੰਗੀ ਖਬਰ ਦੱਸਦੇ ਹਾਂ ਜੇਕਰ ਤੁਸੀਂ ਪਰਥ ਜਾਂ ਪੂਰੇ ਵੈਸਟਰਨ ਆਸਟ੍ਰੇਲੀਆ 'ਚ ਰਹਿੰਦੇ ਹੋ। ਪਹਿਲਾਂ ਆਈਸਿਸ ਬ੍ਰਾਈਡ ਦੇ ਨਾਲ ਜੁੜੀ ਹੋਈ ਖਬਰ। ਇੱਕ ਮਹਿਲਾ ਜਿਸ ਦੇ ਉੱਤੇ ਆਈਸਿਸ ਯਾਨੀ ਕਿ ਜਿਹੜੀ ਸਵੈ ਘੋਸ਼ਿਤ ਕੱਟੜਪੰਥੀ ਜਥੇਬੰਦੀ ISIS ਉਸ ਦੇ ਨਾਲ ਜੁੜੇ ਹੋਣ ਦਾ ਦੋਸ਼ ਆਇਦ ਕੀਤਾ ਗਿਆ। ਦੋ ਹੋਰ ਮਹਿਲਾਵਾਂ ਦੇ ਉੱਤੇ ਜਿਹੜੇ ਨੇ ਸਲੇਵਰੀ ਦੇ ਚਾਰਜ ਵੀ ਲਗਾਏ ਗਏ ਨੇ ਔਰ ਜਿਵੇਂ ਹੀ ਇਹ ਵਾਪਸ ਪਰਤੀਆਂ ਨੇ, ਆਈਸਿਸ ਬ੍ਰਾਈਡਸ ਜਿਨ੍ਹਾਂ ਨੂੰ ਸੱਦਿਆ ਜਾਂਦਾ, ਪੁਲਿਸ ਨੇ ਇਹਨਾਂ ਨੂੰ ਅਰੈਸਟ ਕੀਤਾ। ਦੋ ਮਹਿਲਾਵਾਂ, ਇੱਕ 53 ਅਤੇ 31 ਸਾਲ ਦੀਆਂ, ਇਹਨਾਂ ਨੂੰ ਮੈਲਬਰਨ ਹਵਾਈ ਅੱਡੇ ਦੇ ਉੱਤੇ ਰੋਕਿਆ ਗਿਆ ਅਤੇ ਤੀਜੀ ਜਿਹੜੀ 32 ਸਾਲ ਦੀ ਹੈ ਉਹ ਆਪਣੇ 9 ਸਾਲ ਦੇ ਛੋਟੇ ਬੱਚੇ ਦੇ ਨਾਲ ਸਿਡਨੀ ਪਹੁੰਚੀ ਸੀ, ਉਸ ਨੂੰ ਵੀ ਰੋਕਿਆ ਗਿਆ। ਅੱਜ ਦੁਪਹਿਰ ਬਾਅਦ ਜਿਹੜਾ ਹੈ ਇਸ ਕਿਸਮ ਦੀ ਖਬਰਾਂ ਸਾਹਮਣੇ ਆਈਆਂ ਕਿ ਇਹਨਾਂ ਦੀ ਲੈਂਡਿੰਗ ਜਿਹੜੀ ਹੈ ਮੈਲਬਰਨ ਅਤੇ ਸਿਡਨੀ ਦੇ ਵਿੱਚ ਹੋਣ ਤੋਂ ਤੁਰੰਤ ਬਾਅਦ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ। ਹੋਇਆ ਵੀ ਇੱਦਾਂ ਹੀ, AFP ਯਾਨੀ ਆਸਟ੍ਰੇਲੀਅਨ ਫੈਡਰਲ ਪੁਲਿਸ ਸਿਡਨੀ ਦੇ ਹਵਾਈ ਅੱਡੇ 'ਤੇ ਮੌਜੂਦ ਸੀ। ਉੱਧਰ ਨਿਊ ਸਾਊਥ ਵੇਲਸ ਪੁਲਿਸ ਫੋਰਸ ASIO ਜਿਹੜੀਆਂ ਕਿ ਖੁਫੀਆ ਏਜੰਸੀਆਂ ਨੇ ਅਤੇ NSW ਦੇ ਕ੍ਰਾਈਮ ਕਮਿਸ਼ਨ ਨੇ ਰਲ ਕੇ 32 ਸਾਲਾ ਜਨਾਈ ਸਫ਼ਰ ਨਾਮ ਦੀ ਮਹਿਲਾ ਨੂੰ ਗ੍ਰਿਫਤਾਰ ਕੀਤਾ। AFP ਅਸਿਸਟੈਂਟ ਕਮਿਸ਼ਨਰ ਕਾਊਂਟਰ ਟੈਰਰਿਜ਼ਮ ਸਟੀਫਨ ਨੱਟ ਨੇ ਕਿਹਾ ਕਿ ਜੇਕਰ ਹੋਰ ਵੀ ਕੋਈ ਵੀ ਐਸੀ ਮਹਿਲਾ ਆਸਟ੍ਰੇਲੀਆ ਦੇ ਵਿੱਚ ਆਉਂਦੀ ਹੈ ਆਈਸਿਸ ਬ੍ਰਾਈਡ ਦੀ, ਤਾਂ ਉਹਨਾਂ ਨੂੰ ਆਪਣੀ ਜਿਹੜੀ ਮਾਸੂਮੀਅਤ ਤੋਂ ਪਹਿਲਾਂ ਸਾਬਤ ਕਰਨੀ ਹੋਏਗੀ। ਵੈਸੇ ਅਸੀਂ ਲਗਾਤਾਰ ਇਹਨਾਂ ਦੇ ਉੱਤੇ ਨਿਗਾਹ ਰੱਖ ਰਹੇ ਹਾਂ। ਸਵੇਰ ਵੇਲੇ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ। ਚੇਤੇ ਕਰਵਾ ਦਿੰਦੇ ਹਾਂ ਕਿ ਸੀਰੀਆ ਦੇ ਰਾਜਧਾਨੀ ਸ਼ਹਿਰ ਦੇ ਵਿੱਚ ਇਹ ਮਹਿਲਾਵਾਂ ਅਲ ਰੋਜ਼ ਕੈਂਪ ਦੇ ਵਿੱਚ ਰਹਿ ਰਹੀਆਂ ਸੀ, ਔਰ 2 ਕੁ ਹਫ਼ਤੇ ਪਹਿਲਾਂ ਇਹ ਖਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਸੀ ਕਿ ਦਮਾਸਕਸ, ਜੋ ਕਿ ਸੀਰੀਆ ਦਾ ਰਾਜਧਾਨੀ ਸ਼ਹਿਰ, ਦਮਾਸਕਸ ਤੋਂ ਇਹ ਵਾਇਆ ਹੁੰਦਿਆਂ ਹੋਇਆਂ ਆਸਟ੍ਰੇਲੀਆ ਆ ਸਕਦੀਆਂ ਨੇ। ਪਰ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਹੀ ਸਰਕਾਰ ਨੇ ਸਪਸ਼ਟ ਕਰ ਦਿੱਤਾ ਸੀ ਕਿ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਉੱਥੇ ਹੀ ਆਸਟ੍ਰੇਲੀਆ ਭਰ ਦੇ ਵਿੱਚ ਕੱਲ੍ਹ ਰਾਤ ਛੋਟੀ ਨਿੱਕੀ ਬੱਚੀ 5 ਸਾਲ ਦੀ, ਜਿਹੜੀ ਐਬਰੀਜਨਲ ਭਾਈਚਾਰੇ ਦੇ ਨਾਲ ਜੁੜੀ ਹੋਈ ਸੀ, ਜਿਹੜੀ ਪਹਿਲਾਂ ਗਾਇਬ ਹੋਈ ਅਤੇ ਫਿਰ ਬਾਅਦ 'ਚ ਮੌਤ ਹੋਈ, ਕੁਮਨਜਾਈ ਲਿਟਲ ਬੇਬੀ ਦੀ ਅਸੀਂ ਗੱਲ ਕਰ ਰਹੇ ਹਾਂ। ਲਗਾਤਾਰ ਇਸ ਕਿਸਮ ਦੀਆਂ ਖਬਰਾਂ ਚੱਲ ਰਹੀਆਂ ਨੇ। 5 ਸਾਲ ਦੀ ਇਸ ਨਿੱਕੀ ਬੱਚੀ ਦੇ ਕਤਲ ਦੀ ਘਟਨਾ ਵਾਪਰਨ ਤੋਂ ਬਾਅਦ ਦੇਸ਼ ਭਰ ਦੇ ਵਿੱਚ ਮੋਮਬੱਤੀ ਮਾਰਚ ਕੱਢੇ ਗਏ ਔਰ ਸ਼ਰਧਾਂਜਲੀ ਇੱਕ ਕਿਸਮ ਦੀ ਦਿੱਤੀ ਗਈ। ਦੱਸ ਦਈਏ ਕਿ ਜੈਫਰਸਨ ਲੂਇਸ ਨਾਮ ਦੇ 47 ਸਾਲਾ ਵਿਅਕਤੀ ਦੇ ਦੁਆਰਾ ਇਸ ਨੂੰ ਅਗਵਾ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਨਾਰਦਰਨ ਟੈਰੀਟਰੀ ਦੇ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਜਦੋਂ 5 ਦਿਨ ਇਸ ਦੀ ਸਰਚ ਚੱਲੀ ਗਈ ਸੀ, ਇਸ ਦੀ ਡੈੱਡ ਬਾਡੀ ਜਿਹੜੀ ਬਰਾਮਦ ਹੋਈ ਸੀ, ਉਸ ਤੋਂ ਬਾਅਦ ਨਾਰਦਰਨ ਟੈਰੀਟਰੀ ਦੇ ਵਿੱਚ ਐਲੀ ਸਪ੍ਰਿੰਗ ਦੇ ਹਸਪਤਾਲ ਦੇ ਬਾਹਰ ਖਾਸ ਤੌਰ ਦੇ ਉੱਤੇ ਇੱਕ ਕਿਸਮ ਦੇ ਦੰਗਿਆਂ ਵਰਗੇ ਹਾਲਾਤ ਬਣ ਗਏ ਸੀ, ਜਦੋਂ ਲੋਕ ਜਵਾਬ ਮੰਗਣ ਲੱਗੇ ਸੀ ਪੁਲਿਸ ਤੋਂ। ਅਜਿਹੇ ਦੇ ਵਿੱਚ ਹੁਣ ਐਲੀ ਸਪ੍ਰਿੰਗ ਹੀ ਨਹੀਂ ਬਲਕਿ ਐਲੀ ਸਪ੍ਰਿੰਗ ਦੇ ਤਾਂ ਜਿਹੜਾ ਐਨਜ਼ੈਕ ਓਵਲ ਹੈ, ਉੱਥੇ ਕੱਲ੍ਹ ਸ਼ਾਮ ਵੇਲੇ ਇਸ ਕਿਸਮ ਦੇ ਨਾਲ ਮੋਮਬੱਤੀ ਮੁਜ਼ਾਹਰਾ ਜਿਹੜਾ ਉਸਦੇ ਹੱਕ ਦੇ ਵਿੱਚ ਕੀਤਾ ਗਿਆ, ਬਲਕਿ ਇਸੇ ਕਿਸਮ ਦਾ ਇੱਕ ਸ਼ਾਂਤੀ ਪ੍ਰਦਰਸ਼ਨ ਜਿਹੜਾ ਸੀ ਸਿਡਨੀ, ਕੈਨਬਰਾ, ਮੈਲਬਰਨ, ਪਰਥ, ਡਾਰਵਿਨ, ਐਡੀਲੈਡ, ਬ੍ਰਿਸਬਨ ਅਤੇ ਹੋਬਾਰਟ ਦੇ ਵਿੱਚ ਵੀ ਦੇਖਣ ਨੂੰ ਮਿਲੇ। ਹਾਲਾਂਕਿ ਕੁਝ ਇੱਕ ਸ਼ਹਿਰਾਂ ਦੇ ਵਿੱਚ ਭੀੜ ਕੋਈ ਬਹੁਤੀ ਜ਼ਿਆਦਾ ਨਹੀਂ ਸੀ, ਪਰ ਇਸ ਕਿਸਮ ਦੇ ਨਾਲ ਪੂਰੇ ਦੇਸ਼ ਦੇ ਵਿੱਚ ਇਸ ਕਿਸਮ ਦੀ ਇੱਕ ਲਹਿਰ ਜਿਹੜੀ ਉਹ ਜ਼ਰੂਰ ਉੱਠੀ। ਉੱਥੇ ਸਰਕਾਰ ਦੀ ਜਿਹੜੀ ਨਵੀਂ ਪਾਲਿਸੀ ਆ ਰਹੀ ਹੈ ਗੈਸ ਰਿਜ਼ਰਵ ਨੂੰ ਲੈ ਕੇ, ਉਸ ਦੇ ਉੱਤੇ ਸਰਕਾਰ ਦੀ ਤਰਫ ਤੋਂ ਆਪਣੇ ਫੈਸਲੇ ਦਾ ਬਚਾਅ ਕੀਤਾ ਜਾ ਰਿਹਾ। ਪਾਲਿਸੀ ਹਾਲਾਂਕਿ ਜੁਲਾਈ 2027 ਤੋਂ ਲਾਗੂ ਹੋਏਗੀ ਅਤੇ ਗੈਸ ਕੰਪਨੀਆਂ ਨੂੰ ਕਹਿ ਦਿੱਤਾ ਜਾਏਗਾ ਕਿ ਆਸਟ੍ਰੇਲੀਆ ਦੇ ਵਿੱਚ ਤੁਸੀਂ ਬਣਾ ਕੇ ਗੈਸ ਬੇਸ਼ੱਕ ਜਿਹੜੇ ਮਰਜ਼ੀ ਦੇਸ਼ ਨੂੰ ਦਿਓ, ਜਿੰਨੀ ਮਰਜ਼ੀ ਦਿਓ, ਉਹ ਤੁਹਾਡਾ ਆਪਣਾ ਇੱਕ ਸਟਾਕ ਪਾਈਲ ਹੋ ਸਕਦਾ, ਪਰ ਆਸਟ੍ਰੇਲੀਆ ਦੇ ਵਿੱਚ 20% ਗੈਸ ਰਿਜ਼ਰਵ ਰੱਖਣੀ ਆਸਟ੍ਰੇਲੀਅਨ ਲੋਕਾਂ ਦੇ ਲਈ, ਗ੍ਰਾਹਕਾਂ ਦੇ ਲਈ, ਉਹ ਇੱਕ ਲਾਜ਼ਮੀ ਪ੍ਰਕਿਰਿਆ ਕਰ ਦਿੱਤੀ ਜਾਏਗੀ। ਐਨਰਜੀ ਮਿਨਿਸਟਰ ਕ੍ਰਿਸ ਬੋਵਨ ਨੇ ਕਿਹਾ ਕਿ ਇਸ ਬਾਬਤ ਹਾਲਾਂਕਿ ਲੈਜਿਸਲੇਟਿਵ ਅਪਰੂਵਲ ਮਿਲਣੀ ਬਾਕੀ ਹੈ, ਪਰ ਆਸਟ੍ਰੇਲੀਆ ਦੇ ਭਵਿੱਖ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਜਾਣਾ ਚਾਹੀਦਾ। ਹਾਲਾਂਕਿ ਇਹ ਕਿਹਾ ਜਾ ਰਿਹਾ ਸੀ ਕਿ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਨੇ, ਗੈਸ ਉਤਪਾਦਕ ਕੰਪਨੀਆਂ, ਉਹ ਇਸ ਫੈਸਲੇ ਤੋਂ ਖੁਸ਼ ਨਹੀਂ ਨੇ, ਤਾਂ ਕ੍ਰਿਸ ਬੋਵਨ ਦਾ ਕਹਿਣਾ ਸੀ ਕਿ ਇਸ ਮਾਮਲੇ ਦੇ ਵਿੱਚ ਹਰ ਇੱਕ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਅਸਲ ਦੇ ਵਿੱਚ ਸਰਕਾਰ ਇਹ ਚਾਹੁੰਦੀ ਹੈ ਕਿ ਕਿਸੇ ਵੀ ਕਿਸਮ ਦੀ ਭਵਿੱਖ ਦੇ ਵਿੱਚ ਐਮਰਜੈਂਸੀ ਸਥਿਤੀ ਦੇ ਅੰਦਰ ਆਸਟ੍ਰੇਲੀਆ ਕੋਲ ਘੱਟੋ ਘੱਟ 50 ਦਿਨ ਦਾ ਸਟਾਕ ਪਾਈਲ ਜਿਹੜਾ ਉਹ ਜ਼ਰੂਰ ਹੋਵੇ। ਅਜਿਹੇ ਦੇ ਵਿੱਚ ਆਸਟ੍ਰੇਲੀਆ ਨੂੰ ਰਿਪ੍ਰਜੈਂਟ ਕਰਨ ਵਾਲੀਆਂ ਵੱਡੀਆਂ ਮੈਨੂਫੈਕਚਰਿੰਗ ਕੰਪਨੀਆਂ, ਚਾਹੇ ਉਹ ਬਲੂਸਕੋਪ ਹੋਵੇ, ਚਾਹੇ ਡੂਲਕਸ ਹੋਵੇ, ਸੀਮੈਂਟ ਆਸਟ੍ਰੇਲੀਆ, ਟਮੈਗੋ ਐਲਮੂਨੀਅਮ, ਇਹਨਾਂ ਸਾਰੀਆਂ ਕੰਪਨੀਆਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ, ਕਿਉਂਕਿ ਇਹ ਸਾਰੀਆਂ ਵੱਡੀਆਂ ਮੈਨੂਫੈਕਚਰਿੰਗ ਕੰਪਨੀਆਂ ਨੇ, ਗੈਸ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ ਅਤੇ ਆਸਟ੍ਰੇਲੀਆ ਦੇ ਖਾਤਰ ਜੇਕਰ ਇੱਕ ਰਿਜ਼ਰਵ ਪਿਆ ਹੋਏਗਾ, ਇੱਕ ਇਸ ਕਿਸਮ ਦਾ ਸਟਾਕ ਪੱਕਾ ਪਿਆ ਹੋਏਗਾ, ਤਾਂ ਉਸ ਦੇ ਇਸਤੇਮਾਲ ਦੇ ਨਾਲ

0: ਜੀ ਤੁਸੀਂ ਸੁਣ ਰਹੇ ਸੀਗੇ ਸਤਿੰਦਰ ਸਰਤਾਜ ਦੇ ਆਵਾਜ਼ 'ਚ ਵਾਲਿਦ। ਕਿਆ ਖੂਬ ਸਿੰਗਰ ਹੈ ਯਾਰ, ਕਿਆ ਹੀ ਖੂਬ ਸਿੰਗਰ ਨੇ। ਜਿੰਨਾ ਇਹਨਾਂ ਦੀ ਤਾਰੀਫ ਕੀਤੀ ਜਾਵੇ ਉਨਾ ਘੱਟ। ਪਰ ਅਸੀਂ ਜੀ ਬੈਠੇ ਪਏ ਸੀਗੇ ਜਿਸ ਟੋਪਿਕ ਨੂੰ ਲੈ ਕੇ, ਉਸ ਟੋਪਿਕ ਦੇ ਹੁਣ ਆਪਾਂ ਲਾਸਟ ਪੋਰਸ਼ਨ 'ਚ ਜਾ ਰਹੇ ਹਾਂ। ਉਸ ਲਾਸਟ ਪੋਰਸ਼ਨ 'ਤੇ ਜਦੋਂ ਆਪਾਂ ਗੱਲਬਾਤ ਕਰਾਂਗੇ ਕਿ ਸਪੋਟਲਾਈਟ ਇਫੈਕਟ ਕਰਦਾ ਕੀ ਹੈ, ਉਸ ਤੋਂ ਬਾਅਦ ਆਪਾਂ ਇਹ ਵੀ ਤਾਂ ਗੱਲ ਕਰਨੀ ਹੈ ਬਈ ਕਿ ਇਹਦਾ ਇਸ ਨੂੰ ਵੇਖੀਏ ਕਿਸ ਤਰ੍ਹਾਂ, ਹੈ ਨਾ। ਵਟ ਆਰ ਦਾ ਸਲਿਊਸ਼ਨਸ, ਇਸ ਨੂੰ ਪਾਰ ਕਿੱਦਾਂ ਪਾਈਏ। ਚਲੋ ਫਿਰ ਹੁਣ ਆਪਾਂ ਆਹ ਡਿਸਕਸ ਕਰਦੇ ਹਾਂ। ਸੋ ਸਭ ਤੋਂ ਮੇਜਰ ਗੱਲ ਜਿਹੜੀ ਹੈ ਨਾ, ਜਿਹੜੀ ਸਪੋਟਲਾਈਟ ਇਫੈਕਟ ਦੇ ਅੰਦਰ ਸਾਨੂੰ ਤੰਗ ਕਰਦੀ ਆ, ਉਹ ਕੀ ਹੈ? ਸਾਡਾ ਕੰਪਲੈਕਸ। ਸਾਨੂੰ ਇੱਕ ਡਰ ਆ ਕਿ ਬਈ ਇਹ ਜੋ ਵੀ ਹੋ ਰਿਹਾ ਆਸ ਪਾਸ, ਇਹ ਸਾਰਾ ਸਿਸਟਮ ਨਾ, ਇਹ ਸਾਰਾ ਤਾਮਾ ਜਾਮਾ ਸਾਨੂੰ ਹੀ ਵੇਖੀ ਜਾਂਦਾ ਪਿਆ। ਮੈਂ ਜੋ ਡਿਸੀਜਨ ਲੈ ਰਿਹਾ ਉਹ ਇੱਕ ਤਰਾਜ਼ੂ ਦੇ ਉੱਪਰ ਤੁਲਦਾ ਪਿਆ ਸਮਾਜ ਦੇ, ਹੈ ਨਾ। ਮੈਂ ਜੋ ਵੀ ਆਪਣੇ ਮਨ 'ਚ ਵਸਾ ਕੇ ਰੱਖਿਆ ਪਿਆ ਉਹ ਮੈਂ ਸ਼ਾਇਦ ਤਾਂ ਨਹੀਂ ਬੋਲ ਪਾਉਂਦਾ ਕਿਉਂਕਿ ਲੋਕ ਕੀ ਕਹਿਣਗੇ, ਕੀ ਹੋਏਗਾ। ਸੋ ਸਭ ਕੁਛ ਹੈ ਮਾਇੰਡ ਸੈੱਟ। ਸੋ ਮੈਂਟਲ ਕੰਡੀਸ਼ਨਿੰਗ ਕਿਸ ਤਰ੍ਹਾਂ ਹੁੰਦੀ ਹੈ, ਇਹ ਕਾਰਨਲ ਯੂਨੀਵਰਸਿਟੀ ਦੇ ਜਿਹੜੇ ਅਗੇਨ ਉਹੀ ਵਾਲੇ ਪ੍ਰੋਫੈਸਰਸ ਜਿਨ੍ਹਾਂ ਦਾ ਮੈਂ ਪਹਿਲੇ ਨਾਮ ਲਿੱਤਾ, ਗਿਲੋਵਿਚ ਹੋਰੀ, ਉਹਨਾਂ ਦਾ ਦਿੱਤੇ ਹੋਏ ਇਹ ਰੂਲਸ ਨੇ ਕਿ ਜੇ ਤੁਸੀਂ ਉਹਨੂੰ ਫੋਲੋ ਕਰੋ ਤੇ ਇਟ ਕੈਨ ਹੈਲਪ ਯੂ, ਰਾਈਟ। ਸੋ ਚਲੋ ਆਪਾਂ ਵੇਖਦੇ ਕਿਸ ਤਰ੍ਹਾਂ ਆਪਾਂ ਹੈਲਪ ਕਰ ਸਕਦੇ ਹਾਂ। ਪਹਿਲਾ ਪੁਆਇੰਟ ਆਉਂਦਾ ਜੀ ਇਹਦੇ ਅੰਦਰ, 2 ਮਿਨਟ ਰੂਲ। ਜੀ ਇਹਦੇ ਅੰਦਰ ਇਹ ਕਿ ਜਦੋਂ ਵੀ ਤੁਹਾਡੇ ਮਾਇੰਡ ਦੇ ਅੰਦਰ ਖਿਆਲ ਆਵੇ ਨਾ, ਲੈਟ ਸਪੋਜ਼ ਮੈਂ ਇੱਕ ਐਗਜ਼ਾਮਪਲ ਲੈਂਦਾ, ਮੈਂ ਜੇ ਇੱਕ ਐਗਜ਼ਾਮਪਲ ਲਵਾਂ ਕਿ ਯਾਰ ਮੈਂ ਨਾ 4 ਲੋਕਾਂ ਦੇ ਵਿੱਚ ਖੜਾ ਪਿਆ, 4-5 ਲੋਕਾਂ ਦੇ ਅੰਦਰ ਖੜਾ ਪਿਆ, ਮੈਂ ਵੀ ਸੋਚੀ ਜਾ ਰਿਹਾ ਯਾਰ ਇਹ ਸਭ ਲੋਕ ਮੈਨੂੰ ਵੇਖ ਰਹੇ ਆ, ਇਹ ਸਭ ਲੋਕ ਮੈਨੂੰ ਜੱਜ ਕਰ ਰਹੇ ਆ, ਇਹ ਕਿਉਂ ਮੈਨੂੰ ਜੱਜ ਕਰ ਰਹੇ ਆ, ਕੀ ਹੋ ਰਿਹਾ, ਮੈਂ ਕੁਝ ਗਲਤ ਪਾਇਆ, ਮੈਂ ਸ਼ਾਇਦ ਕੁਝ ਗਲਤ ਬੋਲ ਦਿੱਤਾ, ਮੇਰੇ ਚਿਹਰੇ 'ਤੇ ਕੁਛ ਲੱਗਾ। ਡਗ ਡਗ ਡਗ ਡਗ ਡਗ ਡਗ, ਸ਼ੁਸ਼, ਸ਼ਾਂਤੀ, 2 ਮਿੰਟ ਆਪਣੇ ਆਪ ਨਾਲ ਰਹੋ, ਆਰਾਮ ਨਾਲ ਸ਼ਾਂਤ ਦਿਮਾਗ ਨਾਲ ਸੋਚੋ ਕਿ ਇਹ ਲੋਕਾਂ ਨੂੰ ਕੋਈ ਇੰਟਰਸਟ ਹੈ ਮੇਰੇ ਅੰਦਰ, ਅਤੇ ਜੇ ਮੈਂ ਜਿੱਦਾਂ ਦਾ ਵੀ ਹਾਂ, ਮੈਂ ਜੋ ਵੀ ਹਾਂ, ਮੇਰੇ ਅੰਦਰ ਕਮੀ ਤਾਂ ਕੋਈ ਹੈ ਨਹੀਂ ਆ। ਯੂ ਆਲਵੇਜ਼ ਹੈਵ ਟੂ ਹਾਈਪ ਯੋਰ ਸੈਲਫ ਅਪ, ਹਮੇਸ਼ਾ ਆਪਣੇ ਆਪ ਨੂੰ ਹਾਈਪ ਅਪ ਕਰਨਾ ਸਿੱਖੋ, ਸਹੀ ਕਿ ਨਹੀਂ। ਸਮਝੋ ਤੁਹਾਡੇ ਤੋਂ ਕੌਫੀ ਡਿੱਗ ਜਾਵੇ, ਤੁਸੀਂ ਕੌਫੀ ਸ਼ੋਪ ਹੋ, ਤੁਸੀਂ ਆਪਣੀ ਬਹੁਤ ਹੀ ਮਨ ਪਸੰਦੀਦਾ ਓਟ ਮਿਲਕ ਲਾਟੇ ਵਿਦ ਹਨੀ ਐਂਡ ਆਲ ਦੈਟ, ਜੋ ਵੀ ਅੱਜ ਕੱਲ੍ਹ ਚੱਲਦਾ ਪਿਆ ਬਈ, ਹੈ ਨਾ, ਆਈ ਡੋਂਟ ਨੋ, ਪਰ ਖੈਰ ਉਹ ਵਾਲੀ ਤੁਸੀਂ ਕੌਫੀ ਕਰ ਦਿੱਤੀ ਜੀ ਔਡਰ, ਹੈ ਨਾ। ਤੁਸੀਂ ਪਕੜੀ ਕੌਫੀ, ਜਿਸ ਤਰ੍ਹਾਂ ਹੀ ਵਾਪਸ ਮੁੜੇ ਹੋ, ਤੁਹਾਡੇ ਸਾਹਮਣੇ ਕੋਈ ਹੋਰ ਵਿਅਕਤੀ, ਕੋਈ ਇਨਸਾਨ, ਕੋਈ ਅਗਲਾ ਪੈਟਰਨ ਸੀਗਾ, ਤੁਸੀਂ ਉਹਨਾਂ ਦੇ ਵਿੱਚ ਵੱਜੇ, ਕੌਫੀ ਗਿਰ ਗਈ, ਡੁੱਲ ਗਈ, ਕਾਫੀ ਲੋਕ ਘਬਰਾ ਜਾਂਦੇ, ਹੜਬੜਾ ਹਟ 'ਚ ਆ ਜਾਂਦਾ, ਪਰ ਆਰਾਮ ਨਾਲ ਸੋਚੋ, ਇਟਸ ਅ ਵੈਰੀ ਹਿਊਮਨ ਥਿੰਗ। ਤੁਸੀਂ ਪਿੱਛੇ ਮੁੜੇ, ਤੁਹਾਨੂੰ ਕੋਈ ਦੱਸਿਆ ਨਹੀਂ, ਕਿਉਂ? ਕਿਉਂਕਿ ਤੁਹਾਡੇ ਓਬਵੀਅਸਲੀ ਮੱਥੇ ਦੇ ਬੈਕ ਸਾਈਡ 'ਤੇ ਤਾਂ ਅੱਖਾਂ ਨਹੀਂ ਲੱਗੀਆਂ ਪਈਆਂ, ਸਿਰ ਦੇ ਬੈਕ ਸਾਈਡ 'ਤੇ ਅੱਖਾਂ ਨਹੀਂ ਲੱਗੀਆਂ ਪਈਆਂ। ਸੋ ਕੌਫੀ ਡਿੱਗ ਗਈ ਤਾਂ ਯੂ ਕੈਨ ਆਲਵੇਸ ਓ ਸੋਰੀ, ਕੌਫੀ ਗਿਰ ਗਈ, ਕੈਨ ਆਈ ਹੈਲਪ ਯੂ, ਉੱਥੇ ਦੇ ਸਟਾਫ ਨੂੰ ਕਹੋ, ਉਹ ਕਹਿੰਗੇ ਨਹੀਂ ਨਹੀਂ ਕੋਈ ਗੱਲ ਨਹੀਂ, ਕੋਈ ਨਹੀਂ, ਚੱਕਰ ਵਾਲੀ ਗੱਲ ਨਹੀਂ, ਇੱਕ ਵਾਰੀ ਦੁਬਾਰਾ ਔਡਰ ਕਰ ਲੈ, ਵੀਲ ਕਲੀਨ ਇਟ ਅਪ, ਈਜ਼ੀ। ਹਰ ਚੀਜ਼ ਨੂੰ 2 ਮਿੰਟ 2.5 ਮਿੰਟ ਦਾ ਟਾਈਮ ਦਿਓ ਕਿ ਇਨ ਰੀਅਲ ਵਰਲਡ, ਇੱਕ ਅਸਲ ਦੁਨੀਆ ਦੇ ਅੰਦਰ, ਜਦੋਂ ਸਾਰੇ ਲੋਕ ਆਪਣੀ ਆਪਣੀ ਗੱਡੀਆਂ ਲੈ ਕੇ ਆਏ ਹੋਣਗੇ ਉਸ ਕੈਫੇ ਦੇ ਅੰਦਰ, ਮਸਾਂ ਹੀ ਕਿਤੇ ਪਾਰਕ ਕੀਤੀ ਹੋਣੀ ਹੈ, ਕੋਈ ਆਪਣੇ ਸਪਾਊਸ ਨਾਲ ਆਇਆ ਹੋਏਗਾ, ਕੋਈ ਆਪਣੇ ਭੈਣ ਭਰਾ ਨਾਲ ਆਇਆ ਹੋਏਗਾ, ਕੋਈ ਆਪਣੇ ਕੰਮ ਤੋਂ ਬ੍ਰੇਕ ਲੈ ਕੇ ਆਇਆ ਹੋਏਗਾ, ਕੋਈ ਆਪਣਾ ਲੰਚ ਕਰ ਰਿਹਾ ਹੋਏਗਾ, ਕੋਈ ਆਪਣਾ ਬ੍ਰੰਚ ਕਰ ਰਿਹਾ ਹੋਏਗਾ, ਕੋਈ ਇਕੱਲਾ ਡਰਿੰਕ ਲੈਣ ਆਇਆ ਹੋਏਗਾ, ਉਹਨਾਂ ਸਾਰਿਆਂ ਦੇ ਸਾਹਮਣੇ ਜੇ ਤੁਹਾਡੀ ਕੌਫੀ ਗਿਰ ਗਈ ਤਾਂ ਉਹਨਾਂ ਦੇ ਦਿਨ 'ਚ ਕੋਈ ਫਰਕ ਨਹੀਂ ਪਏਗਾ ਬਈ, ਕਿਉਂਕਿ ਉਹਨਾਂ ਸਾਰਿਆਂ ਨਾਲ ਵੀ ਇਹ ਕਦੀ ਨਾ ਕਦੀ ਹੋਇਆ ਹੋਣਾ। ਸੋ ਆਪਣੇ ਮਾਇੰਡ ਨੂੰ ਥੋੜ੍ਹਾ ਸ਼ਾਂਤ ਰੱਖੋ, ਨੈਵਰ ਗੈਟ ਟੂ ਐਕਸਾਈਟਡ ਅਬਾਊਟ ਦੀਸ ਥਿੰਗਸ, ਹੈ ਨਾ। ਫਿਰ ਦੂਸਰਾ ਜੀ, ਰਿਵਰਸ ਪਰਸਪੈਕਟਿਵ, ਇਹ ਮੇਰਾ ਫੇਵਰੇਟ ਆ ਐਂਡ ਇਹ ਮੈਂ ਅਪਲਾਈ ਵੀ ਕਰਦਾ, ਠੀਕ ਹੈ ਜੀ। ਇਹਦੇ ਅੰਦਰ ਇਹ ਆ ਕਿ ਸਮਝੋ, ਮੈਂ ਕਿਸ ਤਰ੍ਹਾਂ ਸਮਝਾਈ, ਹਾਂ, ਲੈਟ ਸਪੋਜ਼ ਮੈਂ ਕਿਤੇ ਪ੍ਰੈਜੈਂਟੇਸ਼ਨ ਦੇਣ ਚਲਾ ਗਿਆ, ਹੈ ਨਾ, ਅਤੇ ਮੇਰੇ ਤੋਂ ਕੋਈ ਗਲਤੀ ਹੋ ਜਾਵੇ, ਮੈਂ ਕੋਈ ਗਲਤ ਵਰਡ ਬੋਲ ਦਿੱਤਾ, ਹੈ ਨਾ। ਸਾਡੇ ਨਾਲ ਇੱਥੇ ਰੇਡੀਓ ਬਹੁਤ ਵਾਰੀ ਹੁੰਦਾ, ਅੱਜ ਹੀ ਮੈਂ ਬਲਕੀਰਤ ਨਾਲ ਸ਼ੋਅ ਕਰਦਾ ਪਿਆ ਸੀਗਾ, ਉਹਨੇ ਸਫੋਕੇਸ਼ਨ ਨੂੰ ਸੋਫਿਸਟੀਕੇਸ਼ਨ ਕਹਿ ਦਿੱਤਾ। ਮੈਂ ਕਿੰਨੀ ਦੇਰ ਤੱਕ ਸੋਚੀ ਪਿਆ ਰਿਹਾ, ਮੈਂ ਕਿਹਾ ਸੋਫਿਸਟੀਕੇਸ਼ਨ ਕਹੀ ਜਾ ਰਿਹਾ, ਜੱਚ ਜੀ ਨਹੀਂ ਰਹੀ ਗੱਲ, ਹੈ ਨਾ, ਪਰ ਬਲਕੀਰਤ ਆਪਣਾ ਬਲਕੀਰਤ ਆ, ਸਾਡਾ ਵਿਸ਼ੇਸ਼ਗ, ਖੈਰ ਜੋ ਵੀ ਹੈ ਬਈ। ਹੁਣ ਜੇ ਕੋਈ ਗਲਤ ਵਰਡ ਬੋਲ ਦਿੱਤਾ ਗਿਆ ਤਾਂ ਤੁਹਾਡੇ ਤੋਂ ਤਾਂ ਓਨ ਇਟ, ਹੈ ਨਾ, ਔਰ ਮੇ ਬੀ ਮੇਕ ਅ ਜੋਕ ਆਫ ਇਟ, ਜੋ ਜੋ ਦੇਖੋ ਅੱਜ ਜੇ ਅਗੇਨ ਪਤਾ ਨਹੀਂ ਹੈ ਨਾ ਕਦੋਂ ਕੀ ਕਿਸ ਟਾਈਮ 'ਤੇ ਕੀ ਚੱਲਦਾ, ਪਰ ਜਦੋਂ ਵੀ ਕੋਈ ਗਲਤ ਲਫ਼ਜ਼ ਨਿਕਲ ਆਵੇ ਅਤੇ ਅਸੀਂ ਆਪ ਹੀ ਕੋਈ ਉਹਦੇ 'ਤੇ ਤੰਜ ਕੱਸ ਲਈਦਾ ਅਤੇ ਇਸ ਤਰ੍ਹਾਂ ਦਾ ਇੱਕ ਮਜ਼ਾਕ ਕਰ ਲਈਦਾ ਕਿ ਕਹਿ ਦਾ ਕਿ ਗੱਲ ਆਈ ਗਈ ਹੋਗੀ, ਹੈ ਨਾ? ਕਿਉਂ? ਕਿਉਂਕਿ ਸਲਿਪ ਆਫ ਟੰਗ ਹਰ ਕਿਸੇ ਤੋਂ ਹੁੰਦੀ ਹੈ, ਐਂਡ ਖਾਸ ਕਰ ਤੁਸੀਂ ਅੱਜ ਤੱਕ ਸਲਿਪ ਆਫ ਟੰਗ ਕਿਹਦੀਆਂ ਸੁਣੀ ਹੋਣੀਆਂ? ਜਿਹੜਾ ਬੰਦਾ ਪਬਲਿਕ ਸਪੀਕਿੰਗ ਕਰ ਰਿਹਾ, ਕਿਉਂਕਿ ਓਬਵੀਅਸਲੀ ਆਪਾਂ ਸਪੀਚਾਂ ਹੀ ਹੈ ਤਾਂ ਜ਼ਿਆਦਾਤਰ ਸੁਣਦੇ ਹਾਂ, ਜਿੰਨੇ ਵੀ ਤੁਹਾਡੇ ਨੇਤਾ ਤੋਂ ਲੈ ਕੇ ਅਭਿਨੇਤਾ ਤੱਕ ਮੋਟੀਵੇਸ਼ਨਲ ਸਪੀਕਰ ਹੋ ਗਏ, ਹਮੇਸ਼ਾ ਕੋਈ ਨਾ ਕੋਈ ਫੈਕਟ ਗਲਤ ਬੋਲ ਦੇਣਗੇ, ਕੋਈ ਨਾ ਕੋਈ ਵਰਡ ਗਲਤ ਬੋਲ ਦੇਣਗੇ, ਪਰ ਉਹਦਾ ਤੁਹਾਡੇ ਉੱਪਰ ਕੋਈ ਇੱਦਾਂ ਅਸਰ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਉਸ ਤੋਂ ਬਾਅਦ ਜੋ ਵੀ ਗੱਲਬਾਤ ਕਰਨੀ ਹੈ ਉਹਨੂੰ ਲੈ ਕੇ ਅੰਡਰ ਕੋਨਫੀਡੈਂਟ ਹੋ ਜਾਓ। ਦੇਰ ਇਜ਼ ਸੋਕਰੇਟਸ ਨੇ ਕਿਹਾ ਸੀਗਾ, ਜਿਹਨੂੰ ਆਪਾਂ ਸੁਕਰਾਤ ਪੰਜਾਬੀ ਜੇ ਲਿੰਗੋ 'ਚ ਆਪਾਂ ਕਹਿ ਦਈਏ ਤਾਂ ਸੁਕਰਾਤ ਕਹਿੰਦੇ, ਅਤੇ ਜਦੋਂ ਸਾਰੇ ਏਥਨਸ ਦੇ ਅੰਦਰ ਰੌਲਾ ਪੈ ਗਿਆ ਨਾ ਕਿ ਬਈ ਇਹ ਕੌਣ ਹੈ, ਸਭ ਤੋਂ ਜ਼ਿਆਦਾ ਵਾਈਜ਼ ਆਦਮੀ ਕੌਣ ਹੈ, ਸਭ ਤੋਂ ਜ਼ਿਆਦਾ ਵਾਈਜ਼, ਸਭ ਤੋਂ ਜ਼ਿਆਦਾ ਅਕਲ ਵਾਲਾ, ਸਭ ਤੋਂ ਜ਼ਿਆਦਾ ਸਮਾਰਟ ਇੰਟਲੈਕਚੁਅਲ ਆਦਮੀ ਕੌਣ ਹੈ ਬਈ ਪੂਰੇ ਏਥਨਸ 'ਚ? ਸਾਰਿਆਂ ਨੇ ਕਿਹਾ ਸੁਕਰਾਤ ਹੈ ਬਈ, ਹੋਰ ਕੋਈ ਨਹੀਂ। ਸੁਕਰਾਤ ਤੱਕ ਗੱਲ ਪਹੁੰਚੀ ਕਿ ਹੈ ਮੈਂ, ਅਤੇ ਉਹ ਕਹਿੰਦੇ ਬਈ ਕੀ ਤੁਸੀਂ ਹੀ ਹੋ, ਤੁਸੀਂ ਤਾਂ ਕਾਇੰਡ ਆਫ ਰਾਜਨੇਤਾ ਹੋ, ਹਰ ਕਿਸੇ ਨੂੰ ਤੁਸੀਂ ਹੀ ਸਮਝਾਉਂਦੇ ਹੋ, ਸਹੀ ਕਿ ਨਹੀਂ? ਅਤੇ ਉਹ ਕਹਿੰਦਾ ਬਈ ਤੁਸੀਂ ਤਾਂ ਕਹਿ ਦਿੰਦੇ ਹੋ ਕਿ ਮੈਂ ਬਹੁਤ ਜ਼ਿਆਦਾ ਅਕਲ ਵਾਲਾ, ਪਰ ਮੈਂ ਜੇ ਤੁਸੀਂ ਮੈਨੂੰ ਪੁੱਛੋ ਕਿ ਮੈਂ ਵਾਈਜ਼ ਕਿਉਂ ਹਾਂ ਅਤੇ ਮੇਰਾ ਜਵਾਬ ਪਤਾ ਕੀ ਹੈ? ਉਹ ਕਹਿੰਦੇ ਹਾਂਜੀ ਦੱਸੋ ਤੁਸੀਂ ਕਿਉਂ ਵਾਈਜ਼ ਹੋ, ਕਿਸ ਤਰ੍ਹਾਂ ਤੁਸੀਂ ਇੰਨਾ ਕੁਛ ਜਾਣਦੇ ਹੋ? ਉਹ ਕਹਿੰਦੇ ਕਿਉਂਕਿ ਮੈਂ ਕੁਛ ਨਹੀਂ ਜਾਣਦਾ। ਦ ਆਰਟ ਆਫ ਨੋਇੰਗ ਨਥਿੰਗ, ਹਰ ਰੋਜ਼ ਕੁਛ ਨਵਾਂ ਹੋ ਰਿਹਾ। 5 ਸਾਲ ਦੇ 6 ਸਾਲ ਦੇ ਬੱਚੇ 6-7 ਕਰ ਰਹੇ, ਸਾਨੂੰ ਨਹੀਂ ਪਤਾ ਬਈ ਉਹ ਕਿਉਂ ਕਰ ਰਿਹਾ, ਪਰ ਇਹ ਦੁਨੀਆ ਹੁਣ ਉਹਨਾਂ ਦੀ ਹੈ, ਹੈ ਨਾ? ਨਵੀਂ ਜਨਰੇਸ਼ਨ ਦੀ ਦੁਨੀਆ, ਅਸੀਂ ਤਾਂ ਹੁਣ ਜਦੋਂ ਅਸੀਂ ਨਵੀਂ ਜਨਰੇਸ਼ਨ ਸੀਗੇ ਤਦ ਉਹ ਸਾਡੀ ਦੁਨੀਆ ਸੀ, ਹੁਣ ਨਵੀਂ ਜਨਰੇਸ਼ਨ ਦੀ ਦੁਨੀਆ ਹੁਣ ਉਹਨਾਂ ਦੀ ਹੈ, ਅਸੀਂ ਹਮ ਕਿਰਾਏਦਾਰ ਹੈ, ਜ਼ਿਆਦਾ ਮਕਾਨ ਨਹੀਂ ਹੈ ਹਮਾਰਾ ਯਹਾਂ ਪੇ, ਠੀਕ ਹੈ ਨਹੀਂ? ਸੋ ਐਵਰੀ ਡੇ ਇਜ਼ ਅ ਨਿਊ ਡੇ, ਹਮੇਸ਼ਾ ਕੁਛ ਨਾ ਕੁਛ ਨਵਾਂ ਹੀ ਸਿੱਖਣਾ ਪੈਂਦਾ ਹੈ ਬੰਦੇ ਨੂੰ। ਅਤੇ ਜੇ ਇਸ ਲੰਬੇ ਚੌੜੇ ਪ੍ਰੋਸੈਸ ਦੇ ਅੰਦਰ ਕੋਈ ਇੱਕ ਅੱਧੀ ਸਲਿਪ ਆਫ ਟੰਗ ਹੋ ਜਾਏ, ਕੋਈ ਮਿਸਮੈਚ ਜੁਰਾਬ ਹੋ ਜਾਏ, ਤਾਂ ਉਹਨੂੰ ਖੁਦ ਹੀ ਹੱਸ ਕੇ ਟਾਲ ਦੇਣਾ ਚਾਹੀਦਾ, ਕਿਉਂਕਿ ਐਟ ਦੀ ਐਂਡ ਆਫ ਦ ਡੇ ਵੀ ਆਰ ਆਲ ਹਿਊਮਨਸ। ਐਂਡ ਦੂਸਰਾ ਜੀ, ਇਹ ਉਹਨਾਂ ਲੋਕਾਂ ਵਾਸਤੇ ਜੋ ਬਹੁਤ ਨਰਵਸ ਰਹਿੰਦੇ ਆ, ਬਹੁਤ ਐਂਕਸ਼ੀਅਸ ਰਹਿੰਦੇ ਆ, ਉਹਨਾਂ ਨੂੰ ਪਤਾ ਕਿਸ ਤਰ੍ਹਾਂ ਰਹਿਣਾ ਚਾਹੀਦਾ? ਉਹਨਾਂ ਨੂੰ ਇਸ ਤਰ੍ਹਾਂ ਹੋਣਾ ਚਾਹੀਦਾ, ਇਹ ਵੀ ਕਹਿ ਸਕਦੇ ਹਾਂ ਕਿ ਰਿਵਰਸ ਸਾਈਕੋਲੋਜੀ ਦਾ ਹਿੱਸਾ, ਰਿਵਰਸ ਪਰਸਪੈਕਟਿਵ ਦਾ ਹਿੱਸਾ, ਮੇਰਾ ਫੇਵਰੇਟ ਆ। ਇਹਦੇ ਅੰਦਰ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਬਈ ਕਿ ਲੈਟ ਸਪੋਜ਼ ਕੀ ਗੱਲ ਕਰੀਏ, ਲੈਟ ਸਪੋਜ਼ ਮੈਂ ਪਾਰਟੀ 'ਤੇ ਜਾ ਰਿਹਾ ਐਂਡ ਆਈ ਐਮ ਵੈਰੀ ਮੱਚ ਅੰਡਰ ਕੋਨਫੀਡੈਂਟ ਕਿ ਚਲੋ ਛੱਡੋ ਪਾਰਟੀ ਕਿਉਂ, ਲੈਟ ਸਪੋਜ਼ ਮੈਂ ਜਿੰਮ ਜਾ ਰਿਹਾ, ਮੈਂ ਪਹਿਲੀ ਵਾਰੀ ਜਿੰਮ ਜਾ ਰਿਹਾ। ਹੁਣ ਜਿੰਮ ਬੜਾ ਨਾ ਖਤਰਨਾਕ ਜਿਹਾ ਏਰੀਆ, ਮੈਨੂੰ ਖੁਦ ਨੂੰ ਕਈ ਵਾਰੀ ਬਹੁਤ ਕੰਪਲੈਕਸ ਹੁੰਦਾ, ਕਿਉਂਕਿ ਜੋ ਲੋਕ ਮੈਨੂੰ ਫਿਜ਼ੀਕਲੀ, ਜਿਨ੍ਹਾਂ ਨੇ ਨਹੀਂ ਦੇਖਿਆ, ਮੈਂ ਦੱਸ ਦੇਵਾਂ ਕਿ ਮੈਂ ਕਾਫੀ ਹੀ ਜ਼ਿਆਦਾ ਅਨਫਿਟ ਕਾਇੰਡ ਆਫ ਪਰਸਨ ਹਾਂ, ਹੈ ਨਾ? ਪਤਲੀਆਂ ਬਾਹਾਂ, ਲੰਬਾ ਕੱਦ, ਕੋਈ ਖਾਸ ਇਸ ਤਰ੍ਹਾਂ ਦੀ ਬੋਡੀ ਸ਼ੋਡੀ ਨਹੀਂ ਹੈ, ਹੈ ਨਾ? ਐਂਡ ਕਈ ਲੋਕ ਬਹੁਤ ਓਵਰਵੇਟ ਹੁੰਦੇ ਹੋਣਗੇ, ਹਰ ਤਰ੍ਹਾਂ ਦਾ ਬੰਦਾ। ਜਿਮ ਦੇ ਅੰਦਰ ਜਾਂਦੇ ਹੋ ਤੁਸੀਂ, ਵੇਖਦੇ ਹੋ ਬਈ ਕਿਆ ਬਾਤ ਹੈ, ਲੋਕਾਂ ਦੇ ਪੇਟ 'ਤੇ ਬਿਸਕਿਟ ਬਣੇ ਪਏ ਆ ਬਈ, ਮਤਲਬ ਉਹ ਕੇਐਸ ਮੱਖਣ ਦਾ ਕਿਹੜਾ ਗਾਣਾ ਸੀਗਾ, ਸੇਮ ਸਾਈਜ਼ ਆ ਨਹੀਂ ਪਤਲੋ ਤੇਰੇ ਲੱਕ 'ਤੇ ਜੱਟ ਦੇ ਡੋਲੇ ਦਾ, ਵੋਟ ਐਵਰ, ਕੇਐਸ ਮੱਖਣ ਜ਼ਿੰਦਾਬਾਦ। ਖੈਰ ਪੁਆਇੰਟ 'ਤੇ ਵਾਪਸ ਆਉਂਦੇ ਹੋਏ ਕਿ ਇਸ ਤਰ੍ਹਾਂ ਦੀ ਬੋਡੀ ਵਾਲੇ ਲੋਕ ਹੁੰਦੇ ਉੱਥੇ ਆਸੇ ਪਾਸੇ। ਹੁਣ ਹਰ ਕਿਸੇ ਦੇ ਮਾਇੰਡ 'ਚ ਆਏਗਾ ਯਾਰ ਇਹਦੇ ਸਾਈਡ 'ਤੇ ਜੇ ਮੈਂ ਸੈੱਟ ਲਗਾਉਣ ਲੱਗ ਪਿਆ ਨਾ, ਪਤਾ ਨਹੀਂ ਕੀ ਸੋਚੂਗਾ, ਮੈਂ ਸਹੀ ਲਾ ਰਿਹਾ ਕਿ ਨਹੀਂ, ਕਿੰਨਾ ਜ਼ਰਾ ਲੋਕ ਕੰਪਲੈਕਸ ਖਾਂਦੇ ਆ। ਲੈਟ ਸਪੋਜ਼ ਤੁਸੀਂ ਆਪਣੇ ਮਾਇੰਡ ਨੂੰ ਇਹ ਕਹੋ ਕਿ ਯਾਰ ਜਿਹੜਾ ਸਾਈਡ 'ਤੇ ਆ ਉਹਨੂੰ ਇਹ ਕਹਿ ਦਿੰਦੇ ਹਾਂ ਕਿ ਯੂ ਨੋ ਗ੍ਰੇਟ ਬੋਡੀ ਮੈਨ, ਕਿਆ ਬਾਤ ਹੈ, ਕੀ ਕਰਦੇ ਹੋ ਤੁਸੀਂ, ਕੰਪਲੀਮੈਂਟ ਪੀਪਲ, ਰਾਈਟ? ਕਿਸੇ ਪਾਰਟੀ ਫੰਕਸ਼ਨ 'ਤੇ ਗਏ ਹੋ, ਕਿਸੇ ਕਾਨਫਰੰਸ 'ਤੇ ਗਏ ਹੋ, ਕਿਸੇ ਆਫਿਸ ਸਪੇਸ ਦੇ ਅੰਦਰ ਹੈਗੇ ਹੋ, ਜਿੱਥੇ ਤੁਹਾਨੂੰ ਇਸ ਤਰ੍ਹਾਂ ਦਾ ਲੱਗਦਾ ਕਿ ਯਾਰ ਮੈਂ ਕਿੱਦਾਂ ਦਾ ਹੈਗਾ, ਮੈਂ ਕਿਤੇ ਘੱਟ ਤਾਂ ਨਹੀਂ ਹੈ ਇਹਨਾਂ ਲੋਕਾਂ ਸਾਹਮਣੇ, ਮੇਰੀ ਇੰਟੈਲੀਜੈਂਸ ਲੈਵਲ ਨੂੰ ਕਰ ਲਓ ਜਾਂ ਮੇਰੇ ਐਕਸੈਂਟ ਨੂੰ ਦੇਖ ਕੇ ਜਾਂ ਫਿਰ ਮੇਰੇ ਕੱਪੜਿਆਂ ਨੂੰ ਵੇਖ ਕੇ, ਕਿਸੇ ਵੀ ਬੇਸ 'ਤੇ ਮੈਂ ਕਿਤੇ ਘੱਟ ਤਾਂ ਨਹੀਂ ਹਾਂ, ਤਾਂ ਫਿਰ ਆਲਵੇਜ਼ ਗੋ ਬਿਯੋਂਡ ਦੈਟ ਐਂਡ ਟੈਲ ਦੈਮ ਕਿ ਹਾਊ ਕੈਨ ਆਈ ਹੈਲਪ ਯੂ, ਡੂ ਯੂ ਥਿੰਕ ਆਈ ਕੈਨ ਐਡ ਸਮ ਵੈਲਿਊ ਟੂ ਯੂ, ਕੋਈ ਚੀਜ਼ ਹੈ ਜੋ ਮੈਂ ਇੱਥੇ ਆ ਕੇ ਕਰਾ ਸਕਦਾ, ਕੋਈ ਇੱਧਰ ਹੀ ਚੀਜ਼ ਹੈ ਜਿਹਦੇ ਅੰਦਰ ਮੈਂ ਤੁਹਾਡੀ ਲਾਈਫ ਦੇ ਅੰਦਰ ਜੇ ਮੈਂ ਉਹ ਕਰ ਦੇਵਾਂ ਅੱਜ ਇਸ ਕਾਨਫਰੰਸ 'ਚ ਜਾਂ ਆਫਿਸ ਦੇ ਅੰਦਰ, ਤਾਂ ਉਹ ਤੁਹਾਡੀ ਲਾਈਫ ਦੇ ਅੰਦਰ ਈਜ਼ ਲਿਆਏਗਾ, ਇੱਕ ਇਜ਼ਾਫਾ ਲਿਆਏਗਾ ਤੁਹਾਡੀ ਆਫਿਸ ਲਾਈਫ ਦੇ ਅੰਦਰ ਜਾਂ ਫਿਰ ਅੱਜ ਦੇ ਇਸ ਇਵੈਂਟ ਦੇ ਅੰਦਰ। ਦਿਸ ਵਰਕਸ ਵੰਡਰ, है ना, एंड थोड़े अंदर भी ना इस चीज़ का एक कॉन्फिडेंस बहुत चलता। अजकल सोशल मीडिया तो बहुत ट्रेंडिंग चल रहा है रिजेक्शन थ्योरी, हर रोज़ कितने एक ऐसी जगह पर जाओ तो ऐसी रिक्वेस्ट करो जिहड़ी थानू लगती कि थोड़ी यू नो आउट ऑफ ऑर्डिनरी है, एंड ना सुनो लोगों तो, मतलब जरूरी नहीं है लोग ना ही करन, पर रिजेक्शन थ्योरी का पॉइंट ही यह है कि आप अपने मन च इन्ने सारे दरवाजे लगाए होंगे है कि यूजली जो तुसी किसी को जाके किसी गल की हैल्प मंगो या फिर हैल्प ऑफर करो जवाब ज़्यादातर हाँ ही आता, दरवाज़ा बंद नहीं किया जाता, दरवाज़ा खोलिया जाता। इस करके अपने दिल के दरवाजे खोलें और टेंशन को बोलें बाय बाय गुड बाय टेक केयर। स्पॉटलाइट अपने ऊपर जो बिठाई हुई है वो कॉम्प्लेक्स ना खाओ, उन्हों को कि वाह भाई रज के मेरे ते लाइट पा क्योंकि हम तो भाई जैसे हैं वैसे रहेंगे। दिस वॉज माई शो, दिस वॉज माई गलबात ऑन स्पॉटलाइट इफेक्ट। प्लीज़ अपना फीडबैक जरूर देना। हाँ थोड़ा क्या है ना एक थोड़ा जा एक लीनियंसी भी रखना यार अपने भरा नाल, पता की है कभी कल्ले मैं शो इस तरह करता नहीं, सामने कोई बैठा नहीं तो कल्ले गलबात करते हुए पता नहीं कितना टाइम हो गया, हूँ 18 मिनट हो गया 22 मिनट हो गया जिन्हें भी मिनट हो गए मतलब मज़ेदार मिनट हो गए, कोई निराले वाली गल नहीं है। तुसी जरूर दसना थोनू किधर लगा यह शो, जे थोनू वधिया लगा तो आप अंदर होर भी काफ़ी सारे इधर साइकोलॉजिकल तो फिलोसॉफिकल फैक्ट्स ने थ्यूरीज़ ने जी साइंटिफिकली बैक्ड ने तो उन्होंने आप डिस्कस कर सकते हैं। तुसी ऑब्वियसली थोनू पता सोशल मीडिया राही वैबसाइट राही तो जोड़ा अपना फोन नंबर है वो राही फीडबैक दे सकते हो उस शो वास्ते। तो जान तो पहला मेरा जोड़ा लास्ट गाना मैं वो थानू सुनाऊँगा, मेरी बहुत पसंदीदा गज़ल है तो ये पिछे एक कहानी भी है, वो कहानी भी दसूँगा तो थानू वो गज़ल भी सुनाऊँगा फिर मैं घर चला जाऊँगा, ठीक है ना। सो 1930s की गल है भाई जदों बहुत ज़्यादा रौला पिया होया सीगा इंडिया के अंदर हिंदू मुस्लिम डिवाइड नू लैके, हिंदू मुस्लिम डिवाइड नू लैके बहुत ज़्यादा रौला पिया होया मुस्लिम लीग वालों भी इत्थे कांग्रेस वालों भी, तो उहदे उपर ना अकबर इलाहाबादी एक बहुत बहुत ही मकबूल पोएट होया लखनऊ के अंदर, उन्होंने कहा कि भाई सारे रल मिल के रहना चाहिए डिवीजन का कोई पॉइंट नहीं है, एक गोरे जिहड़े माइंड गेम खेल रहे कि ये दो पाड़ करना चाहते साडे कि सारे इको है असी गंगा जमुना तहसीब जिन्हों कहते हैं है ना। तो लोगों ने ना उन्होंने तंज कसता कि भाई तू आप तो मुसलमान होके शराब पीना है ना तो तू सानू की दसेंगा कि क्या सही है क्या गलत है। उन्होंने बड़ा माइंड हो गया भाई, कहते अच्छा ये गल है, उन्होंने गज़ल लिखती भाई, वो गज़ल लिखी तो वो उस दौर च तो बहुत मशहूर हुई, पर कुछ साल बाद ना मेहदी हसन साहब उन्होंने गज़ल नू गाया, वो गाया तो वह मशहूर हुई काफ़ी, तो उस तो बाद उन्होंने उस गज़ल नू गाना बंद कर दिता, मतलब उन्हां कोल क्योंकि उन्होंने प्लेलिस्ट इन्नियां गज़लां सीगियां कि उहदी नी खासी वारी आती नहीं सी। तो उन्हां दा एक जूनियर होया, जूनियर नू आपां सब जानते हैं बहुत मशहूर गज़ल गायक गुलाम अली साहब, उन्होंने गज़ल नू गाया दोबारा तो उन्हां दी परसनैलिटी दे नाल ते उन्हां दे हर शो दे अंदर वो गज़ल बहुत ज़्यादा मशहूर हो गई। पर उन्होंने पता वो गज़ल क्यों गाई, उन्होंने वो गज़ल इस करके गाई बई कि एक बारी मेहदी हसन साहब किसी बहुत ही तगड़ी कॉन्फ्रेंस च सीगे ते उन्होंने नहीं परवाह की उन्होंने उपर स्पॉटलाइट इफेक्ट है। सो मेहदी हसन साहब ने थोड़ी जी एक दो है ना ड्रिंक्स ज़्यादा ले लेती हैं, सो थोड़े जे डगमगा गए थोड़ा जा डोल के बोलते रहे थोड़ा जा डोल के चले तो घर चले गए। तो काफ़ी लोगों ने उन्होंने उपर उन्हों की आलोचना की कि भाई इन्ने तगड़े आर्टिस्ट होंदे हुए तुसी किस तरह है ना शराब पी के कुछ भी कह सकते हो या फिर इन्नी शराब पी लो कि थानू अपना होश ही नहीं तुसी कित्थे हो। तद यह गज़ल जो अकबर इलाहाबादी ने लिखी जो बाद चो बहुत ज़्यादा मकबूल की गुलाम अली साहब ने, हंगामा है क्यों बरपा चोरी तो नहीं की है डाका तो नहीं डाला चोरी तो नहीं की है।
1: जवाकां दी एक्टिंग है कमाल पवेगा हुण धमाल।
2: तू तो यार होना ही नहीं चाहिए, मैं तो कहना ऐतवार भी स्कूल लगन मसला तो मौका मिलता रीलां तो बचन दा।
3: अरे बोलो पप्पू दे पापा।
1: ਇਸ 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ। ਵੇਖਣ ਜ਼ਰੂਰ ਆਇਓ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: शिकार जब तक नजरों के सामने है, तीर चला देना चाहिए।
7: कल सिवाय इस पिंजरे में होगा, जिंदा या मुर्दा।
8: ये हिंदवी स्वराज जवाब है, हीतर श्रींची इच्छा।
9: Book your tickets now for Raja Shivaji, starring Ritesh Deshmukh, Sanjay Dutt, Abhishek Bachchan and Vidya Balan. Releasing in cinemas on 1st May.
10: Australia to India bhejna, India to Australia mangwana.
11: Documents, baggage ya business courier, bas ek hi naam, Ship Global Australia.
12: 15 saala ka international experience. Melbourne to baad, hun Sydney, Harris Park vich vi. Special offer vich pao, 3 kilo Australia to India, sirf $295 vich. 2 kilo India to Australia, sirf $310. Delivery ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਓਰ ਵਿਜ਼ਿਟ shipglobal.au।
13: ਇਸ਼ਕ ਨਹੀਂ ਆਸਾਂ, ਬਸ ਇਤਨਾ ਸਮਝ ਲੀਜੇ, ਧਿਆਨ ਸੇ ਇਸ਼ਕ ਕੀਜੇ, ਕਿਉਂਕਿ ਸ਼ਾਦੀ ਵੀ ਹੋ ਸਕਤੀ ਹੈ। ਸੋ ਦੋਸਤੋ, ਮੈਂ ਹੂੰ ਆਪਕਾ ਆਪਣਾ ਰਾਜੀਵ ਠਾਕੁਰ, ਔਰ ਆਪ ਸੁਣਤੇ ਰਹੀਏ ਰੇਡੀਓ ਹਾਂਜੀ 1674 AM। ਹੱਸੀਏ, ਮਸਤ ਰਹੀਏ, ਨਾਚਦੇ ਰਹੀਏ, ਖੁਸ਼ ਰਹੀਏ।
14: You are listening.
15: Haji Haji, Haji Haji, Haji Haji, Radio Haji.
14: Radio Haji, 1674 AM, 24/7 Indian Radio, Sydney ka apna Indian radio station.
15: Radio Haji.
14: Stay tuned.
16: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
17: ਜੋ ਹੁਕਮ ਮੇਰੀ ਸਰਕਾਰ।
16: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
17: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
16: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
17: ਆਹੋ ਜੀ ਆਹੋ,
16: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
16: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Dil to har kisi ke paas hota hai, lekin sab dil wale nahi hote.
3: Sat Sri Akal to all the Radio Hanji listeners.
4: Suno ji, gaddi Akshara Jewelers wal lelo.
5: O jo hukam meri sarkar.
4: O aa kidhar? Harry's Park wal jana. Tusi aa kithe ja rahe ho?
5: Akshara Jewelers di dooji location.
4: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे।
5: आहो जी आहो।
4: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच। ऑस्ट्रेलिया तो इंडिया भेजना, इंडिया तो ऑस्ट्रेलिया मंगवाना, डॉक्यूमेंट्स बैगेज या बिजनेस कुरियर, बस एक ही नाम शिप ग्लोबल ऑस्ट्रेलिया। 15 साल का इंटरनेशनल एक्सपीरियंस मेलबर्न तो बाद हुन सिडनी हैरिस पार्क विच वी। स्पेशल ऑफर विच पाओ 3 किलो ऑस्ट्रेलिया टू इंडिया सिर्फ $295 विच, 22 किलो इंडिया टू ऑस्ट्रेलिया सिर्फ $310। डिलीवरी सिद्धी कर दे एड्रेस तक, हुने डायल करो 0406-966-668 और विजिट shipglobal.au।
6: शिकार जब तक नजरों के सामने है तीर चला देना चाहिए।
7: कल सिवाय इस पिंजरे में होगा जिंदा या मुर्दा।
8: ये हिंदवी स्वराज जवाब है हीतर श्रींचीचा।
1: Book your tickets now for Raja Shivaji, starring Ritesh Deshmukh, Sanjay Dutt, Abhishek Bachchan and Vidya Balan. Releasing in cinemas on 1st May.
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
9: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
4: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
10: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
11: ਨੀਰੂ
10: ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
12: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
13: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
12: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
13: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
14: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਤੇ ਹੱਸੀਏ ਸਹੀ। ਅੱਜ ਦੇ ਦਿਨ ਨੂੰ ਥੋੜਾ ਜਿਹਾ ਹੋਰ ਆਪਾਂ ਵਧੀਆ ਬਣਾਈਏ, ਕਿਉਂਕਿ ਅੱਜ ਦਾ ਦਿਨ ਸ਼ੁੱਕਰਵਾਰ ਦਾ, ਤੇ ਵਧੀਆ ਬਣਾਉਣ ਦੇ ਲਈ ਸਾਡੇ ਨਾਲ ਹੋਣਗੇ ਬੱਚੇ, ਚੁਟਕਲੇ ਸੁਣਾਉਣ ਲਈ ਹੋਣਗੇ ਬੱਚੇ, ਤੇ ਹੱਸਣ ਦੇ ਲਈ ਹੋਗੇ ਤੁਸੀਂ ਤੇ ਮੇਰੇ ਨਾਲ ਨੇ ਯਸ਼ਪ੍ਰੀਤ।
15: ਹਾਂਜੀ, ਇੱਕ ਵਾਰੀ ਮੇਰੇ ਵੱਲੋਂ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਬਿਲਕੁਲ, ਅਸੀਂ ਰੈਡੀ ਹੋ ਗਏ ਹਾਂ ਬੱਚਿਆਂ ਦੇ ਨਾਲ ਰਲ ਮਿਲ ਕੇ ਤੁਹਾਡੀ ਸਵੇਰ ਨੂੰ ਤੇ ਸਾਡੀ ਸਵੇਰ ਨੂੰ ਸੋਹਣਾ ਬਣਾਉਣ ਲਈ। ਆਓ ਕਰਦੇ ਹਾਂ ਬੱਚਿਆਂ ਨਾਲ ਗੱਲਾਂ ਬਾਤਾਂ, ਤੇ ਆਓ ਕਰਦੇ ਹਾਂ ਹੱਸੀ ਨਾਲ ਦਿਨ ਦੀ ਸ਼ੁਰੂਆਤ।
14: ਬਿਲਕੁਲ ਜੀ, ਆਓ ਫਿਰ ਆਪਾਂ ਹੱਸਦੇ ਖੇਡਦੇ ਹਾਂ ਤੇ ਅੱਜ ਦੇ ਦਿਨ ਦੇ ਵਿੱਚ ਅੱਗੇ ਵੱਧਦੇ ਹਾਂ, ਤੇ ਵਾਅਦਾ ਕਿ ਜ਼ਰੂਰ ਹੱਸਿਓ। ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਤੇ ਤੁਸੀਂ ਵੀ ਜ਼ਰੂਰ ਹੱਸਿਓ, ਕਿਉਂਕਿ ਹਾਸੇ ਸਾਨੂੰ ਆਪ ਖਿੱਚ ਧੂ ਕੇ ਲੈ ਕੇ ਆਉਣੇ ਪੈਂਦੇ ਆ, ਤੇ ਬਾਕੀ ਤਿਊੜੀਆਂ, ਪਰੇਸ਼ਾਨੀਆਂ, ਬੋਝ ਆਪਣੇ ਆਪ ਹੀ ਨਵਾਣ ਵੱਲ ਨੂੰ ਤੁਰਿਆ ਆਉਂਦਾ, ਉਹ ਫਿਰ ਹਾਸਿਆਂ ਨੂੰ ਦੱਬ ਲੈਂਦਾ, ਫਿਰ ਸਾਨੂੰ ਹਾਸੂ ਸਿੱਖੇ ਤੇ ਫਿਰ ਤਾਂ ਨੂੰ ਚੜ੍ਹਨਾ ਪੈਂਦਾ। ਤੇ ਆਓ ਫਿਰ ਇਹਦੇ ਵਿੱਚ ਆਪਾਂ ਬੱਚਿਆਂ ਦੇ ਥੈਂਕ ਯੂ ਕਰਦੇ ਹਾਂ, ਬੱਚਿਆਂ ਦਾ ਆਪਾਂ ਸਹਾਰਾ ਲੈਂਦੇ ਹਾਂ, ਤੇ ਸਾਡੇ ਨਾਲ ਸਭ ਤੋਂ ਪਹਿਲਾਂ ਮੰਨਤ ਤੇ ਫਤਿਹ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ ਕੀ ਹਾਲ ਆ? ਸਤਿ ਸ਼੍ਰੀ ਅਕਾਲ ਮੰਨਤ ਜੀ,
15: ਕੀ ਹੋਇਆ?
14: ਥੈਂਕ ਯੂ ਹੈਂਗੀ ਹੋ ਗਈ ਹੈਂਗੀ ਹੋ ਗਈ
15: ਓਹੀ ਨੇ ਇੱਦਾਂ ਹੋਇਆ ਇੱਕਦਮ ਸਤਿ ਸ਼੍ਰੀ ਅਕਾਲ
14: ਮੈਨੂੰ ਲੱਗ ਗਿਆ ਪਤਾ ਇਹਨੂੰ ਨਾ ਨਾਂ ਭੁੱਲ ਗਿਆ ਸੀ
15: ਹਾਂ ਪੱਕੀ ਗੱਲ ਇਹੀ ਗੱਲ
11: ਨਹੀਂ
14: ਹਾਂ ਨਾ ਭੁੱਲ ਗਿਆ ਸੀ ਪੱਕੀ ਗੱਲ ਇਹ ਨਾ ਕੁਛ ਹੋਰ ਕਰਨ ਦੀ ਹਾਂ ਇਹਦੀ ਕੁੜੀ ਦੀ ਨਾ ਇਹਨੂੰ ਅੱਜ ਗਜ਼ਿਲੀਅਨ ਫਾਈਨ ਚਾਹੀਦਾ ਇਹਨੂੰ
15: ਇਹ ਆਪਣੀ ਵਾਚ ਵੇਖ ਰਹੀ ਹੋਣੀ ਜਿਹੜੀ ਇਹਦੇ ਕੋਲ ਸਮਾਰਟ ਵਾਚ
14: ਨਹੀਂ ਇਹ ਸੋਹਣੀ ਨਹੀਂ ਰਹੀ ਇਹਨੂੰ ਦਵਾ ਦਵ ਮੰਮੀ ਨੇ ਫੜਾ ਦਿੱਤਾ ਇਹਨੂੰ ਨਾ ਮੈਂ ਦੱਸਾਂ ਕੀ ਹੋਇਆ ਗੈਸ ਕਰਦੇ ਇਹਨੂੰ ਆਸ ਨਹੀਂ ਸੀ ਵੀ ਮੇਰੀ ਸਭ ਤੋਂ ਪਹਿਲਾਂ ਵਾਰੀ ਆ ਜਾਣੀ ਹਾਂ ਫਿਰ ਮੰਨਤ ਆਪੇ ਦੱਸੂਗੀ ਸਹੀ ਸਹੀ ਕੀ ਹੋਇਆ
15: ਫਿਰ ਕੀ ਹੋਇਆ ਸੀ
14: ਅਸਲੀ ਗੱਲ ਦੱਸੋ ਕਿਉਂਕਿ ਮੈਨੂੰ ਪਤਾ ਮੰਨਤ ਝੂਠ ਨੀ ਬੋਲਦੀ ਕਦੇ ਤੁਸੀਂ ਅਸਲੀ ਗੱਲ ਦੱਸੋ ਕੀ ਹੋਈ ਆ ਆਵਾਜ਼ ਨੀ ਆਈ ਕਿਉਂਕਿ ਤੁਸੀਂ ਸੁਣ ਨੀ ਰਹੇ ਏਦਾਂ ਕਹੋ ਨਾ ਤੁਸੀਂ ਸੁਣ ਨੀ ਰਹੇ ਤੇਰਾ ਜਾਂਦਾ ਰਹਿਣਾ ਹੀ ਹੈ ਨਹੀਂ ਉਹ ਸੱਚ ਹੀ ਬੋਲਦਾ ਹੁੰਦਾ ਵਾ ਉਹ ਪਤਾ ਕਿੱਡਾ ਘੈਂਟ ਬੰਦਾ ਵਾ ਠੀਕ ਠਾਕ ਤੇ ਕੀ ਲਿਆਓ ਅੱਜ
11: ਅੱਜ ਮੈਂ ਸੁਣਾਉਂਗੀ ਇੱਕ ਬੋਲੀ
14: ਓਕੇ
15: ਓਕੇ
11: ਕੋਈ ਸੋਨਾ ਇਹ ਬਾਈ ਦ ਵੇ ਇਹ ਬਜ਼ੁਰਗਾਂ ਵਾਲੀ ਆ
15: ਅੱਛਾ
14: ਬਜ਼ੁਰਗਾਂ ਦੇ ਸੁਣਾਉਣ ਵਾਲੀ ਆ ਕਿ ਬਜ਼ੁਰਗਾਂ ਦੇ ਸੁਣਾਉਣ ਵਾਲੀ ਕਿ ਬਜ਼ੁਰਗਾਂ ਦੇ ਸੁਣਨ ਵਾਲੀ ਆ
11: ਬਜ਼ੁਰਗਾਂ ਦੇ ਸੁਣਾਉਣ ਵਾਲੀ
14: ਅੱਛਾ ਤੁਸੀਂ ਤੁਸੀਂ ਫਿਰ ਬਜ਼ੁਰਗ ਬਣ ਕੇ ਮਤਲਬ ਸੁਣਾਓਗੇ
11: ਨਹੀਂ ਮੈਂ ਤਾਂ ਹਜੇ ਗਿਆ
14: ਨਹੀਂ ਪ੍ਰਟੈਂਡਿੰਗ ਜਿੱਦਾਂ ਗਿੱਧੇ ਚ ਚਿੱਟੀ ਚੁੰਨੀ ਲੈ ਕੇ ਸੁਣਾਉਂਦੀਆਂ ਵਾ ਕੁੜੀਆਂ ਹੈ ਨਾ ਤੁਸੀਂ ਵੀ ਇਦਾਂ ਹੀ ਪ੍ਰਟੈਂਡਿੰਗ ਸੁਣਾਇਓ ਨਾ ਜਿੱਦਾਂ ਜਿੱਦਾਂ ਤੁਸੀਂ ਬਜ਼ੁਰਗ ਹੋ ਗਏ ਹੋ
15: ਅਸੀਂ ਇਮੇਜਿਨ
14: ਐਕਟਿੰਗ ਐਕਟਿੰਗ ਐਕਟਿੰਗ ਕਰਕੇ ਹਾਂ
11: ਓਕੇ
14: ਚਲੋ
11: ਕੋਈ ਸੋਨਾ ਕੋਈ ਚਾਂਦੀ ਕੋਈ ਪਿੱਪਲ ਪਰੀ
14: ਪਰਾਤ
11: ਪਰਾਤ ਵੇ ਗੁੱਡ ਨਵੇਂ ਪੁਆ ਦੇ

0: ਇਦਾਂ ਕਰਕੇ ਬੰਨਣ
1: ਨੀ ਟ੍ਰਾਂਸਪਲਾਂਟ ਵਾਲਿਆਂ ਦਾ ਐਡ ਲੱਗ ਰਿਹਾ
0: ਮੰਨ ਤਾਂ ਬੜੀ ਘੈਂਟ ਬੋਲੀ
1: ਇਹ ਕਿਹਨੇ ਮੰਮੀ ਨੇ ਸਿਖਾਈ
2: ਅਸੀਂ ਨਾ ਜਿੱਦਣ ਉਹ ਜਿੱਦਣ ਉਹ ਲੱਗਿਆ ਸੀਗਾ ਸ਼ੈਪਟਰ ਮੇਲਾ ਉਦੋਂ ਵਿਸ਼ਾਲ ਵੀਰ ਨੇ ਸਟਾਲ ਲਾਈ ਸੀ ਉੱਥੋਂ ਬੁੱਕ ਲਈ ਅਸੀਂ ਬੋਲੀ ਵਾਲੀ ਪਾਪਾ ਨੇ ਵੀ ਲੈ ਲਈ
0: ਓਕੇ ਓਕੇ ਓਕੇ ਵਾਹ ਤੁਸੀਂ ਤਾਂ ਬੜੀਆਂ ਕਿਤਾਬਾਂ ਕਤੂਬਾਂ ਲੈਂਦੇ ਹੋ ਪੜ੍ਹਦੇ ਵੀ ਹੁੰਦੇ ਹੋ
2: ਹਾਂਜੀ
0: ਗੁੱਡ ਗਰਲ ਫਤਿਹ ਕਿੱਥੇ ਆ ਫਿਰ ਅੱਜ ਪਿਛਲੀ ਸੀਟ ਤੇ ਓਕੇ ਨਾਲੇ ਤੁਹਾਨੂੰ ਹੈਪੀ ਮਦਰਸ ਡੇ ਆਪਾਂ ਐਤਵਾਰ ਤੇ ਮਿਲਣਾ ਨਹੀਂ ਹਨਾ
2: ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਜਲ ਜਦ ਫਾਇਰ ਰੋਂਕ
0: ਕਾਦੇ ਲਈ ਅੱਜ ਕਾਦੇ ਲਈ ਯਾਰ ਅੱਜ ਤੇ ਮੈਂ ਤੇਰੀਆਂ ਸਿਫਤਾਂ ਹੀ ਬੜੀਆਂ ਕੀਤੀਆਂ
1: ਅੱਜ ਤੇ ਸਗੋ ਤੇਰੀ ਤਾਰੀਫਾਂ ਸੀ ਹਾਂ
2: ਯਸ਼ ਦੀਦੀ ਨੂੰ
0: ਆਹੋ ਯਸ਼ ਦੀਦੀ ਨੂੰ ਯਸ਼ ਦੀਦੀ ਨੂੰ ਕਾਦੇ ਲਈ ਪਰ ਉਹ ਤਾਂ ਬੋਲੀ ਨਹੀਂ ਵਿਚਾਰੀ ਸੇਵਾ ਵਾਲਿਆਂ ਨੂੰ ਪਰਚੀ ਜੇਬ ਚ ਪਾਈ ਹੁੰਦੀ
2: ਅੱਜ ਸਾਡੀ ਪਰਫੋਰਮਿੰਗ ਆਰਟਸ ਆ ਸਕੂਲੇ ਤੇ ਉੱਥੇ ਅੱਜ ਅਸੀਂ ਕੀਬੋਰਡ ਖੇਡਣਾ ਪਿਆਨੋ ਵਰਗਾ ਹੁੰਦਾ ਪਰ ਉਹ ਇਲੈਕਟ੍ਰਿਸਿਟੀ ਤੇ ਚੱਲਦਾ ਵਾ
1: ਓਕੇ ਤੁਸੀਂ ਮਦਰਸ ਡੇ ਨਹੀਂ ਸੈਲੀਬ੍ਰੇਟ ਕਰ ਰਹੇ ਅੱਜ ਸਕੂਲ ਦੇ ਵਿੱਚ
2: ਦੀਦੀ ਕਰ ਰਹੇ ਨੇ ਮੇਰਾ ਮੈਨੂੰ ਮੇਰਾ ਨਹੀਂ ਪਤਾ
0: ਅੱਛਾ ਮੇਰਾ ਨਹੀਂ ਪਤਾ ਓਕੇ ਓਕੇ
1: ਹਾਂਜੀ
2: ਅੱਜ ਮੈਂ ਸੁਣਾਉਂਗਾ ਇੱਕ ਗਾਣਾ
1: ਓਕੇ
2: ਇੱਕ ਪਾਪਾ ਤੇ ਮੰਮਾ ਨੂੰ ਬਹੁਤ ਪਸੰਦ ਆ ਪਰ ਮੈਨੂੰ ਨਹੀਂ
0: ਅੱਛਾ
1: ਓਕੇ
2: ਠੀਕ ਹੈ ਮੈਂ ਸੁਣਾਉਂਗਾ

0: ਨੂੰ ਨੀ ਪੱਕੇ ਪੱਕੇ ਰੰਗ ਦੇ
1: ਮੁੰਡੇ ਨੂੰ ਦਿਲੀ ਮੱਖਣੀ ਵਰਗੀ ਤੂੰ ਵੇ ਪੱਕੇ ਰੰਗ ਦੇ ਮੁੰਡੇ ਨੂੰ
0: ਬੱਲੇ ਬੱਲੇ
1: ਰੰਗ ਰੁੰਗ ਤੋਂ ਮੈਂ ਕੀ ਲੈਣਾ ਰੰਗ ਰੁੰਗ ਤੋਂ ਮੈਂ ਕੀ ਲੈਣਾ ਤੂੰ ਸੋਹਣਾ ਏ ਤਰਨ ਪੱਕੇ ਰੰਗ ਤੂੰ
0: ਨਿਗਣੇ ਨਿਗਣੇ
1: ਵਰਗਾ ਪੁਰਾਣਾ
0: ਸਾਡੇ ਨਾਲ ਯੁਵਰਾਜ ਸਤਿ ਸ਼੍ਰੀ ਅਕਾਲ ਯੁਵਰਾਜ ਉਸ ਤੋਂ ਬਾਅਦ ਤੇਗ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਯੁਵਰਾਜ ਚਲੋ ਤੇਗ ਤੁਸੀਂ ਆ ਜਾਓ ਫਿਰ ਹੈਲੋ
2: ਹੈਲੋ
0: ਤੇਗ ਤੇ ਨਹੀਂ ਤੇ ਫਿਰ ਤਮਨੀਤ ਤੁਸੀਂ ਆ
3: ਜਾਓ
0: ਸਤਿ ਸ਼੍ਰੀ ਅਕਾਲ ਕੌਣ ਆਇਆ ਵਾ ਹੁਣ ਇਹ ਦੱਸੋ ਪਹਿਲਾਂ
3: ਤਮਨੀਤ
0: ਅੱਛਾ ਕੀ ਹਾਲ ਹੈ ਤੁਹਾਡਾ
3: ਮੇਰਾ ਠੀਕ ਹੈ ਦਾਦਾ ਕੀ ਹਾਲ ਹੈ
0: ਬਸ ਸਾਡਾ ਵੀ ਠੀਕ ਤਮਨੀਤ ਠੰਡ ਲੱਗਦੀ ਹੈ ਬੜੀ ਠੰਡ ਹੈ ਨਾ
2: ਬਹੁਤ ਠੰਡ
3: ਅਸੀਂ ਹੀਟਿੰਗ ਲਾਈਟਸ ਪਹਿਲਾ
0: ਓਏ ਹੋਏ ਹੁਣ ਤੇ ਧੁੱਪ ਚੜ ਗਈ ਹੈ ਪਰ
3: ਨਹੀਂ ਸਾਡੇ ਹਦੇ
0: ਸਾਡੇ ਨਹੀਂ ਚੜੀ ਹਲੇ
3: ਠੰਡ ਹੈਗੀ
2: ਅੱਛਾ
0: ਮੈਨੂੰ ਲੱਗਦਾ ਤੁਹਾਡੇ ਘਰ ਦੀ ਡਾਇਰੈਕਸ਼ਨ ਜਿਹੜੀ ਹੈ ਨਾ ਉਹ ਸੂਰਜ ਵੱਲ ਨੂੰ ਨਹੀਂ ਹੋਣੀ ਫਿਰ ਹੈ ਤੁਹਾਡੇ
3: ਨਹੀਂ ਆਈ ਪ੍ਰੋਪਰ
0: ਹੈ ਆਈ ਨਹੀਂ ਪ੍ਰੋਪਰ ਨਹੀਂ ਆਈ ਹਲੇ
2: ਪ੍ਰੋਪਰ ਨਹੀਂ ਹਲਕੀ ਹਲਕੀ ਜਿਹੀ ਆਈ
3: ਥੋੜੀ ਥੋੜੀ ਆਈ
0: ਥੋੜੀ ਥੋੜੀ ਆਈ ਆ ਓਕੇ ਓਕੇ ਓਕੇ ਚਲੋ ਕੋਈ ਗੱਲ ਨਹੀਂ
2: ਰੈਡੀ ਹੋ ਗਏ ਸਕੂਲ ਲਈ
3: ਹਾਂਜੀ ਹੋ ਗਏ ਤੁਸੀਂ ਰੈਡੀ ਹੋ ਗਏ
0: ਹਾਂਜੀ ਹਾਂਜੀ ਅਸੀਂ ਵੀ ਹੋ ਗਏ ਅਸੀਂ ਤਾਂ ਪਹੁੰਚ ਗਏ ਸਾਡੀ ਤਾਂ ਕਲਾਸ ਸ਼ੁਰੂ ਹੋ ਗਈ ਹਾਂਜੀ
3: ਤੁਹਾਡੇ ਕੋ ਸਿਸਟਰਸ ਹੈਗੇ
0: ਹਾਂ ਹੈਗੇ ਹੈਗੀ
3: ਹੈਗੇ ਤੁਸੀਂ ਵੀ ਉਹਨਾਂ ਕੰਮ ਕਰਦੇ
0: ਹੈਂ ਹੋਰ ਸਿਸਟਰ
3: ਜ਼ਿਆਦਾ
0: ਹੁਣ ਥੋੜਾ ਥੋੜਾ ਪਹਿਲਾਂ ਤੇ ਬਹੁਤ ਕਰਦੇ ਸੀ ਨਹੀਂ ਨਹੀਂ ਹੋ ਸਕਦਾ ਕਿਤੇ ਕਿਤੇ ਹੋ ਸਕਦਾ ਕਿਤੇ ਕਿਤੇ ਹੈ ਪਰ ਨਹੀਂ ਜੂੰਡੇ ਵਾਲੀ ਨਹੀਂ ਲੜਾਈ ਹੁੰਦੀ ਸਾਡੀ ਧੱਕਿਆਂ ਤੂੰ ਕਹਿੰਦਾ ਕਿ ਠੀਕ ਆ
2: ਇਹ ਮੈਨੂੰ ਲੱਗਦਾ ਆਪਣਾ ਦੱਸ ਰਹੀ ਤਮੀਦ ਹੈ
0: ਸਾਰੇ ਭੈਣ ਭਰਾ ਏਦਾਂ ਹੀ ਕਰਦੇ ਆ ਹੈ ਨਾ ਹੈ ਮੈਨੂੰ ਲੱਗਦਾ ਅੱਜ ਅੱਜ ਲੜੇ ਹੋ ਕੇ ਕੱਲ
2: ਤਾਜ਼ੀ ਤਾਜ਼ੀ ਹੋਈ ਲੱਗਦੀ
0: ਹੈ ਕੱਲ ਲੜੇ ਹੋ ਹਾਂ ਤੇ ਏਦਾਂ ਹੀ ਪਾਵਰ ਚੈੱਕ ਕਰੀਦੀ ਹੈ ਇੱਕ ਦੂਜੇ ਤੇ ਤੇ ਫਿਰ ਮੰਮਾ ਕੀ ਕਹਿੰਦੇ ਹੁੰਦੇ ਤੁਸੀਂ ਤੇ ਨੀ ਲੜਦੇ ਹੈ ਨਾ ਤੁਸੀਂ ਕਿਹੜਾ ਲੜਦੇ ਹੋ ਜੂੰਡੇ ਵਾਲਾ ਕੇ
3: ਛਡਾਉਂਦੇ
0: ਹੋਣੇ ਆ ਨਾ ਨਿਆਣੇ ਲੜਦੇ ਹੁਣ ਮੰਮਾ ਰੈਫਰੀ ਬਣੀ ਹੋਵੇ ਮੰਮਾ ਫੜ ਕੇ ਫੜਾਵੇ ਆ ਲੈ ਹੁਣ ਤੂੰ ਕੱਪ ਮਾਰ ਆਲੇ ਤੂੰ ਗਲਾਸ ਮਾਰ
2: ਤੇਰੇ ਇੱਕ ਪੁਆਇੰਟ ਹੋ ਗਿਆ ਤੇਰੇ ਇੱਕ ਫਾਉਲ ਹੋ ਗਿਆ
0: ਓਏ ਓਏ ਜੂੜਾ ਫੜ ਜੂੜਾ ਫੜ
3: ਮੰਮਾ ਕਹਿੰਦੇ ਹੱਥ ਜੋ ਦਾਦਾ ਕਹਿੰਦੇ ਕੋਈ ਗੱਲ ਨਹੀਂ
0: ਅੱਛਾ ਕੀ ਸੁਣਾਓਗੇ ਅੱਜ ਫਿਰ
3: ਬੋਲੀ
0: ਹਾਂਜੀ
3: ਲੋਕਾਂ ਦੇ ਜੀਜੇ ਲੰਮ ਸਲਾਮੇ ਲੋਕਾਂ ਦੇ ਜੀਜੇ ਜੇ ਲੰਮ ਸਲਾਮੇ ਮੇਰਾ ਜੀਜਾ ਕਦੂ ਜੀਆ ਮੇਰਾ ਜੀਜਾ ਪਦੂਜਿਆ
0: ਸੜਕ ਤੇ ਜਾਂਦਾ ਪਦੂਜਿਆ
3: ਮੇਰੇ ਮੋਤੀ ਚੂੜਾ ਲੱਡੂਜਿਆ
0: ਮੈਨੂੰ ਤਾਂ ਇੱਦਾਂ ਲੱਗਦਾ ਤਵਨੀਤ ਜਿੱਦਣ ਤੁਹਾਨੂੰ ਗੁੱਸਾ ਹੁੰਦਾ ਨਾ ਭੈਣ ਨਾਲ ਤੁਸੀਂ ਇੱਦਾਂ ਬੋਲੀ ਰਹੀ ਕੱਢਦੇ ਮੈਨੂੰ ਲੱਗਦਾ ਮੈਨੂੰ ਤੇ ਲੱਗਦਾ ਵਾ ਤੂੰ ਨਾ ਕੁੜੀਏ ਭੈਣ ਨੂੰ ਕੋਈ ਕੱਦੂ ਜਿਹਾ ਹੀ ਲੱਭ ਕੇ ਦੇਣਾ ਇਹ ਬੋਲੀਆਂ ਹਾਂਜੀ ਸਾਰਿਆਂ ਨੇ ਜਿਹੜੇ ਮੈਸੇਜ ਜਦੋਂ ਆਪਾਂ ਨੈਕਸਟ ਮਿਲਾਂਗੇ ਗੈਟ ਟੂਗੈਦਰ ਕਰਾਂਗੇ ਫਿਰ ਮੈਂ ਤੁਹਾਨੂੰ ਪੁਛਾ ਦੂੰਗਾ ਕੀ ਭਾਲੂ ਕਹਿਣ ਦੀ ਪਾਰਟੀ ਕਰਨੀ ਤੁਸੀਂ ਅਸਾ ਚ ਉਹਨਾਂ ਦਾ ਬਰਥਡੇ ਸੀ ਨਾ ਹਾਂ ਬਰਥਡੇ ਸੀ ਉਹਨਾਂ ਦਾ ਫਿਰ ਪਾਰਟੀ ਲਵਾਂਗੇ ਹੈ ਨਾ
3: ਅੱਛਾ
0: ਤੁਹਾਡਾ ਬਰਥਡੇ ਆਉਣ ਲੱਗਾ ਓਕੇ ਫਿਰ ਤੁਹਾਡੇ ਦੋਵਾਂ ਕੋ ਪਾਰਟੀ ਲਵਾਂਗੇ
2: ਤੁਹਾਡੇ ਬਰਥਡੇ ਕਦੋਂ ਹੈ
3: ਥ੍ਰੀ ਮੋਰ ਡੇਸ
0: ਓ ਅੱਛਾ ਫਿਰ ਤੇ ਆ ਗਿਆ ਤੇ ਚਲੋ ਗੁੱਡ ਨੈਕਸਟ ਕਿਹਦੀ ਵਾਰੀ ਆ
3: ਵੀਰ ਜੀ
0: ਹਾਂਜੀ
2: ਹਾਂਜੀ
0: ਹੈਲੋ ਵੀਰ ਜੀ
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀ ਆਂਟੀ ਜੀ
0: ਸਤਿ ਸ਼੍ਰੀ ਅਕਾਲ
2: ਵਿਚਾਰਾ ਕਿੱਦਾਂ ਰੋਜ਼ ਨਵੇਂ ਨਵੇਂ ਲਿਆਉਂਦੇ ਹੋ ਮੈਂ ਕੀ ਵੀ ਯਾਦ ਰੱਖਾਂ
0: ਨਹੀਂ ਨਹੀਂ ਕੋਈ ਗੱਲ ਨਹੀਂ
3: ਹਾਂਜੀ
2: ਹਾਂਜੀ
3: ਤੇ ਜਦੋਂ ਦੇਲੀ ਬਾਲੀ ਸੀਗੀ ਵੱਡੀ ਦੀਦੀ ਨੇ ਲੈ ਲਈ
0: ਕੀ
2: ਓ ਬਾਰੀ
3: ਦੇਲੀ ਬਾਲੀ
0: ਓਹੋ ਅੱਜ ਪਗਾਟਾ ਨਹੀਂ ਕੀਤਾ ਚਲ ਕੋਈ ਗੱਲ ਨੀ ਕੱਲ ਤੁਸੀਂ ਲੈ ਲਿਓ

0: ਓਹੋ, ਮੈਨੂੰ ਲੱਗਦਾ ਇਹ ਨਾ ਇਹ ਹਾਰ ਜਾਂਦੀਆਂ ਵਾ ਤਾਜ ਕੋ ਤੇ ਫਿਰ ਚੀਟਿੰਗ ਕਰ ਜਾਂਦੀਆਂ ਹਨਾ। ਚੱਲ ਕੋਈ ਗੱਲ ਨੀ, ਜਿੱਦਣ ਮਿਲਾਂਗੇ ਨਾ ਫਿਰ ਗੱਲ ਕਰਾਂਗੇ ਇਹਨਾਂ ਦੇ ਨਾਲ।
1: ਓਕੇ
0: ਠੀਕ ਆ, ਕੀ ਸੁਣਾਓਗੇ ਫਿਰ ਅੱਜ?
1: ਇੱਕ ਜਿਹੜਾ ਮੈਂ ਕੱਲ ਨੂੰ ਸੁਣਾਇਆ ਸੀਗਾ।
0: ਅੱਛਾ ਫੇਰ ਸੁਣਾਉਣਾ? ਓਕੇ ਹਾਂਜੀ।
1: ਅੱਜ ਸ਼ੁੱਕਰਵਾਰ ਚੂਹਾ ਚੂਹਾ ਗਿਆ ਡਾਕਟਰ ਤੋਂ, ਡਾਕਟਰ ਨੇ ਸੂਈ ਲਾਈ, ਚੂਹਾ ਨੇ ਕਿਹਾ
0: ਮੈਨੂੰ ਲੱਗਦਾ ਸੋਮਵਾਰ ਫੇਰ ਸੁਣਾਉਣੀ ਪੈਣੀ ਆ, ਕਿਉਂਕਿ ਚੂਹੇ ਨੂੰ ਬੁਖਾਰ ਵਾਲੀ ਤੇ ਭੁੱਲ ਹੀ ਗਿਆ ਵਿੱਚ।
2: ਕਿਉਂਕਿ ਉਹ ਸੋਮਵਾਰ ਨਾਲ ਰਾਈਮ ਕਰਦੀ ਹੈ ਨਾ, ਸ਼ੁੱਕਰਵਾਰ ਨਾਲ ਨਹੀਂ ਕਰਦੀ।
0: ਚੂਹੇ ਨੂੰ ਸੋਮਵਾਰ ਜਾਣਾ ਬੁਖਾਰ ਵੇਖੀ,
2: ਠੀਕ ਹੈ ਵੀਕਐਂਡ ਤਾਂ ਐਗਜ਼ੌਸਟ ਹੋ ਜਾਣਾ ਚੂਹੇ।
0: ਥੈਂਕ ਯੂ
2: ਥੈਂਕ ਯੂ। ਹਾਂਜੀ ਦੀਦੀ, ਦੂਜੀ ਦੀਦੀ।
1: ਮੈਂ ਵੱਡੀ ਦੀਦੀ ਦਾ ਬਰਥਡੇ ਸੈਲੀਬ੍ਰੇਟ ਕਰੂਗੇ।
0: ਓ ਜੁੰਡੇ ਜੁੰਡੀ ਹੋ ਕੇ? ਹਾਂਜੀ ਹਾਂ, ਇਹ ਗੁੰਡਿਆ। ਚਲੋ ਥੈਂਕ ਯੂ। ਤੇ ਛੋਟੀ ਦੀਦੀ?
1: ਵੱਡੀ ਦੀਦੀ ਦਾ ਬਰਥਡੇ ਛੋਟੀ ਦੀਦੀ ਦਾ ਬਰਥਡੇ, ਛੋਟੀ ਦੀਦੀ ਦਾ ਬਰਥਡੇ ਬੇਲਾ ਬਰਥਡੇ, ਬੇਲਾ ਦਾ ਬਰਥਡੇ
0: ਪਾਪਾ ਦਾ,
1: ਵੱਡੀ ਦੀਦੀ ਫੇਰ ਮੰਮਾ ਫੇ ਦਾਦਾ ਫੇ ਛੋਟੀ ਦੀਦੀ ਫੇ ਮੈਂ ਫੇ ਵੱਡੀ ਦੀਦੀ।
0: ਅੱਛਾ ਫੇਰ ਵੱਡੀ ਦਾ ਬਦਲ ਜਾਣਾ ਹੈ। ਅੱਛਾ ਵੱਡੀ ਦਾ ਫੇਰ ਬਦਲ ਜਾਣਾ ਹੈ। ਜਿਦਾਂ ਜਦੋਂ ਤੁਸੀਂ ਵੱਡੇ ਹੋਣਾ ਉਦੋਂ ਵੱਡੇ, ਸਾਰੇ ਜਨਮ ਦਿਨ ਤੁਹਾਡੇ ਹੋਣੇ ਆ,
2: ਉਹ ਆਲਟਰਨੇਟ ਉਹਦੇ ਹੀ ਆ ਰਹੇ ਨਾ।
0: ਥੈਂਕ ਯੂ ਦਾ,
2: ਥੈਂਕ ਯੂ
0: ਸਾਡਾ ਵੀ ਠੀਕ ਆ। ਜੂੰਡਾ ਪੀੜ ਹੋਣ ਡਿਆ ਮੇਰਾ ਨਾ, ਜੂੰਡਾ ਪੁੱਟਤਾ ਕਿਸੇ ਨੇ। ਤੁਹਾਡਾ ਤੇ ਨੀ ਹੋਣ ਡਿਆ ਕਿਤੇ? ਨਹੀਂ ਹੋਣ ਡਿਆ? ਓਹੋ
2: ਚਲ, ਹੁਣ ਕੀ ਬਣਾ ਰਹੇ ਹੋ ਅੱਜ ਕੱਲ ਕਰੋਸ਼ੀਏ ਚ?
0: ਇਹ ਥੋੜੀ ਕਰੋਸ਼ੀਏ ਵਾਲੀ ਕੁੜੀ ਥੋੜੀ ਆ,
2: ਕਨਫਿਊਜ਼ ਹੋ ਗਈ ਮੈਂ, ਸੌਰੀ। ਨਹੀਂ ਸੌਰੀ ਸੌਰੀ, ਵਾਪਸ
0: ਉਹ ਤੇ ਚਪਲੀ ਸਿਸਟਰਸ ਨੇ।
2: ਹਾਂਜੀ ਹਾਂਜੀ,
0: ਕੀ ਸੁਣਾਓਗੇ?
1: ਮੈਂ ਕਰਨੀ।
2: ਹਾਂਜੀ
0: ਕਰਦੇ ਹੋ? ਸਿੱਖਦੇ ਹੋ? ਓਕੇ ਓਕੇ,
2: ਮਤਲਬ ਇਹ ਟ੍ਰੈਂਡਿੰਗ ਹੈ, ਹਰ ਬੱਚਾ ਸਿੱਖ ਰਿਹਾ ਹੈ।
0: ਗੁੱਡ, ਕੀ ਬਣਾਇਆ ਤੁਸੀਂ?
1: ਕੁਛ ਨਹੀਂ,
0: ਕੁਛ ਵੀ ਨਹੀਂ ਬਣਾਇਆ ਨਾ, ਸਿੱਖਦੇ ਹੀ ਹੋ। ਠੀਕ ਆ, ਗੁੱਡ, ਗੱਲ ਤੇ ਟਾਈਮ ਪਾਸ ਦੀ ਹੈ, ਜੇ ਜੁੰਡਿਆਂ ਨਾਲ ਹੋ ਜਾਂਦਾ ਤਾਂ ਕੀ ਲੈਣੇ ਕਰੋਸ਼ੀਆ
2: ਹੋਰ ਕੀ, ਹੋਰ ਆਖੋ ਕੁਝ ਪੈ ਜਾ
0: ਹੈ। ਇਹਨਾਂ ਲੜਕੇ ਦੇੜ ਦਿਆ ਕਰਨਾ ਇੱਕ ਦੂਜੇ ਨੂੰ,
2: ਤੇਰੇ ਦੋ ਫੰਦੇ ਜ਼ਿਆਦਾ ਹੋ ਗਏ ਦੇੜ ਦੇੜ।
0: ਹਾਂਜੀ ਕੀ ਸੁਣਾਓਗੇ ਪੁੱਤ?
2: ਹਾਂਜੀ
1: ਤੁਸੀਂ ਕੱਲ ਕਹਿੰਦੇ ਸੀ
0: ਐ ਤੇ ਨਹੀਂ ਕਹਿੰਦੇ,
1: ਪੀਜ਼ਾ ਪਾਰਟੀ ਕਰਾਂਗੇ।
0: ਕੀ ਕਰਾਂਗੇ?
2: ਪੀਜ਼ਾ ਪਾਰਟੀ।
0: ਇਹ ਕਿੱਥੋਂ ਸੁਣ ਲਿਆ ਤੁਸੀਂ? ਬੜਿਆਂ ਨੇ ਫਾਇਦਾ ਉਠਾਇਆ,
2: ਮੈਨੂੰ ਤਾਂ ਲੱਗਿਆ ਨੁਕਸਾਨ ਹੀ ਹੁੰਦਾ।
0: ਨਹੀਂ ਨਹੀਂ, ਫਿਰ ਤਾਂ ਮੈਂ ਦੱਸੂਗਾ ਕਹਾਣੀਆਂ। ਮੈਂ ਕਹਿੰਦੀ ਮੈਂ ਰਾਲੇ ਰਾਤੀ ਯਾਦ ਕਰ ਰਿਹਾ ਮੈਂ ਯਾਰ, ਮਤਲਬ ਲੋਕੀ ਕਿੱਦਾਂ ਫਾਇਦਾ ਉਠਾਉਂਦੇ ਨਾ, ਮੈਨੂੰ ਮਜ਼ਾ ਆਉਂਦਾ ਸਗੋਂ। ਹਾਂਜੀ ਕਰਾਂਗੇ ਪੁੱਤ, ਜਦੋਂ ਆਪਾਂ ਨੈਕਸਟ ਟਾਈਮ ਮਿਲਾਂਗੇ ਫਿਰ ਕਰਾਂਗੇ। ਹਾਂਜੀ ਕੀ ਸੁਣਾਓਗੇ ਅੱਜ?
2: ਹਾਂਜੀ ਹਾਂਜੀ, ਅੱਜ ਤੇ ਫਰਾਈਡੇ ਬੋਲੀ ਡੇ।
1: बाली बसी कटन गया सी, बाली बसी कटन गया सी, चट के लियन दिलू
0: मैं बिगड़ी, बहुतां बिगड़ गया तू, थोड़ी थोड़ी मैं बिगड़ी, बहुतां बिगड़ गया तू, तू कुड़िए अपने अपने ओदे ते बोलियां पौंदी रहनी है, ते तेरी भैन जीजे ते पौंदी रहनी है, तू ध्यान नहीं देंदी, तू
2: जिहड़ी पौ रही है उहनूं नहीं पता होणा मैं की हाथ कीता।
0: थैंक यू पुत्तो,
2: थैंक यू अश्लीन,
0: सत श्री अकाल पुत्तो, सत श्री अकाल, थैंक यू, हसते खेडते रहो, इस तरह ਰੌਣਕਾਂ ਲੱਗੀਆਂ ਰਹਿਣ ਤੁਹਾਡੇ ਵਿਹੜੇ। ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਯੁਵਰਾਜ, ਸਤਿ ਸ਼੍ਰੀ ਅਕਾਲ, ਕੀ ਹਾਲ ਆ?
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ,
0: ਸਤਿ ਸ਼੍ਰੀ ਅਕਾਲ ਜੀ।
2: ਯੁਵਰਾਜ, ਕੀ ਹਾਲ ਚਾਲ ਹੈ?
3: ਮੇਰੇ ਚੀਕਾ ਛੱਡਾ, ਕੀ ਹਾਲ ਆ?
2: ਸਾਡਾ ਵੀ ਠੀਕ ਆ।
0: ਕੀ ਸੁਣਾਓਗੇ?
3: ਆਮ ਇੱਕ ਚੁਟਕਲਾ।
0: ਹਾਂ ਆਮ ਸੁਣਾ ਦਿਓ।
3: ਆਮ ਇੱਕ ਵਾਰੀ ਮੈਡਮ ਕਹਿੰਦੀ ਆ, ਮੈਂ ਤੁਹਾਨੂੰ ਇੱਕ ਪਾਸਟ ਪ੍ਰੈਜ਼ੈਂਟ ਤੇ ਫਿਊਚਰ ਦਾ ਇੱਕ ਟੈਂਸ ਦੱਸਦੀ, ਐਗਜ਼ਾਮਪਲ ਦੱਸਦੀ ਆ, ਫਿਰ ਤੁਸੀਂ ਇੱਕ ਹੋਰ ਐਗਜ਼ਾਮਪਲ ਦੇ ਲਓ। ਫਿਰ ਕਹਿੰਦੀ ਆ, ਮੈਂ ਸੋਨੀ ਹੈਂ, ਸੀ ਹੋਂ ਤੇ ਰਹੂੰਗੀ। ਫਿਰ ਪੱਪੂ ਕਹਿੰਦਾ, ਮੈਡਮ ਜੀ ਇਹ ਤੁਹਾਡਾ ਵਹਿਮ ਸੀ ਹੈ ਤੇ ਰਹੂਗਾ।
1: ਆਵਾਜ਼
0: ਥੋੜੀ ਜੀ ਵਧਾ ਲਿਓ ਪੁੱਤ। ਵਧਾ ਲਈ ਆ? ਓਕੇ, ਫਿਰ ਤੁਸੀਂ ਏਦਾਂ ਕਰੋ, ਫੋਨ ਨਾ ਦੰਦ ਲਾਗੇ ਕਰ ਲਓ।

0: ਇਹ ਤੇ ਟ੍ਰੈਫਿਕ ਵਾਲੀ ਸਿਟੀ ਦੀ ਵੀ ਆਵਾਜ਼ ਆਈ।
1: ਆਹੋ
2: ਸਾਈਡ ਤੇ ਪਹੁੰਚ ਗਿਆ।
1: ਹਾਂਜੀ
2: ਪਹੁੰਚ ਗਿਆ ਸਾਈਡ ਤੇ।
1: ਅੱਛਾ ਪਹੁੰਚ ਗਿਆ ਸਾਈਡ। ਤੁਸੀਂ ਅੱਜ ਤੁਰ ਕੇ ਜਾ ਰਹੇ ਹੋ ਕਿ ਗੱਡੀ ਤੇ? ਤੁਰ ਕੇ ਜਾ ਰਹੇ ਹੋ। ਓਕੇ ਓਕੇ। ਧੁੱਪ ਲੱਗੀ ਬਾਹਰ? ਹਾਂਜੀ
2: ਹਾਂਜੀ।
1: ਅੱਛਾ ਅੱਛਾ ਚਲੋ ਸੁਣਾ ਦੋ ਦਵਾ ਦਾ ਫਿਰ, ਕੀ ਸੁਣਾਓਗੇ?
2: ਉੜਦਾ ਉੜਦਾ ਮੋਰ ਮੇਰੀ ਚਿੱਠੀ ਤੇ ਬਹਿ ਗਿਆ, ਤੂੰ ਸ਼ਾਮ ਕਰਿਆ ਤੈਨੂੰ
1: ਗਿੱਧੇ ਵਿੱਚ ਨੱਚਣਾ,
2: ਤੈਨੂੰ ਗਿੱਧੇ ਵਿੱਚ ਨੱਚਣਾ
1: ਸਿਖਾ ਦਿੰਨੀ ਆ, ਤੈਨੂੰ ਗਿੱਧੇ ਵਿੱਚ ਨੱਚਣਾ ਸਿਖਾ ਦਿੰਨੀ ਆ। ਤੁਸੀਂ ਲੋਲੀਪੋਪ ਵਾਲੇ ਭਾਈ ਦੇ ਨਾ ਅੱਗੇ ਹੋ ਕੇ ਗਿੱਧਾ ਪਾਓ, ਤੈਨੂੰ ਗਿੱਧੇ ਵਿੱਚ ਨੱਚਣਾ ਸਿਖਾ ਦਿੰਨੀ ਆ। ਹੈ ਦੇਖ
2: ਸਪੈਸ਼ਲ।
1: ਹਾਂਜੀ ਪਲੀਜ਼ ਪਲੀਜ਼ ਪਲੀਜ਼।
2: ਅੰਬਰ ਨੇ ਅੱਜ ਛੋਟੇ ਨਾਲ ਗੱਲ ਕਰਨੀ ਆ।
1: ਹਾਂਜੀ
2: ਅੰਬਰ ਦੇ ਨਾਲ ਗੱਲ ਕਰਦੀ ਆ।
0: ਹਾਂਜੀ ਹਾਂਜੀ ਅੰਬਰ ਨਾਲ।
1: ਅੰਬਰ ਨਾਲ ਗੱਲ ਕਰਨੀ ਤੁਸੀਂ?
2: ਥੈਂਕ ਯੂ ਹੈਵ ਅ ਨਾਈਸ ਡੇ।
1: ਅੱਛਾ
2: ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ। ਅੱਛਾ ਅੰਬਰ ਨੇ ਗੱਲ ਕਰਨੀ। ਅੰਬਰ ਕੀ ਹਾਲ ਹੈ ਤੁਹਾਡਾ?
2: ਮੈਂ ਵਧੀਆ।
1: ਓਏ ਤੁਸੀਂ ਤੇ ਬੜੀਆਂ ਸੋਹਣੀਆਂ ਗੱਲਾਂ ਕਰਦੇ ਹੋ।
2: ਹਾਂਜੀ।
1: ਓਏ ਤੇ ਤੁਸੀਂ ਸਕੂਲ ਗਏ ਹੋ?
2: ਮੈਂ ਸਕੂਲ ਗਈ।
1: ਓਕੇ ਕਿਹੜੀ ਕਲਾਸ ਚ ਹੋ ਤੁਸੀਂ? ਕਿੰਡੀਆਂ ਪਿਆਰੀਆਂ ਗੱਲਾਂ ਕਰਦੇ ਤੁਸੀਂ। ਕਿੰਨੇ ਈਅਰ ਦੇ ਹੋ ਤੁਸੀਂ? 4 ਓਏ ਬਿਗ ਬਿਗ, ਤੁਸੀਂ ਤੇ ਬੜੇ ਬਿਗ ਹੋ ਗਏ ਹੋ। ਕੀ ਸੁਣਾਓਗੇ?
0: ਹਾਂਜੀ
1: ਨਾਨੀ ਮੋਰਨੀ। ਹਾਂਜੀ
0: ਹਾਂਜੀ ਹਾਂਜੀ
2: ਨੰਨੀ ਦੇਵੀ ਮੋਹਣੀ ਅਮੋਲ ਲੈ ਗਏ ਪੱਕੀ ਸਾਵੇ ਬੱਜੇ
1: ਚੋਲ ਲੈ ਗਏ ਨਾਨੀ ਤੇਰੀ
2: ਨੰਨੀ ਦੇਵੀ ਮੋਹਣੀ
1: ਲੈ ਗਏ ਬਾਕੀ
2: ਪੱਕੀ ਸਾਵੇ ਬੱਜੇ
1: ਚੋਰ
2: ਚੋਲ ਆ ਗਏ।
1: ਵਾਹ ਤੁਸੀਂ ਤਾਂ ਬਹੁਤ ਸੋਹਣਾ ਬੋਲਦੇ ਹੋ ਤੁਸੀਂ।
2: ਥੈਂਕ ਯੂ।
1: ਵੈਰੀ ਨਾਈਸ। ਥੈਂਕ ਯੂ ਅੰਬਰ, ਥੈਂਕ ਯੂ। ਤੁਸੀਂ ਤਾਂ ਬਹੁਤ ਪਿਆਰੀ ਪਿਆਰੀ ਆਵਾਜ਼ ਹੈ ਤੁਹਾਡੀ। ਥੈਂਕ ਯੂ, ਥੈਂਕ ਯੂ ਅੰਬਰ, ਥੈਂਕ ਯੂ। ਅਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ। ਸਤਿ ਸ਼੍ਰੀ ਅਕਾਲ ਸ਼੍ਰੇਆ, ਕੀ ਹਾਲ ਆ? ਸਤਿ ਸ਼੍ਰੀ ਅਕਾਲ। ਓ ਸੋਰੀ ਵੀ ਤੂੰ ਮੇਰਾ ਹੱਥ ਵੱਜ ਗਿਆ, ਤੁਸੀਂ ਨਾ ਦੁਬਾਰਾ ਤੋਂ ਕਾਲ ਕਰ ਲਓ, ਹੁਣੇ ਅਸੀਂ ਦੁਬਾਰਾ ਕਰ ਲਿਓ ਤੁਸੀਂ। ਥੈਂਕ ਯੂ ਅਤੇ ਮਾਫ਼ੀ ਇੱਕ ਵਾਰੀ ਫਿਰ ਤੋਂ ਮੇਰੀ ਗਲਤੀ ਦੇ ਨਾਲ ਤੁਹਾਡੀ ਕੱਟੀ ਗਈ। ਤੇ ਅਸੀਂ ਤੁਸੀਂ ਸਤਿ ਸ਼੍ਰੀ ਅਕਾਲ ਬੱਤੂ, ਕੀ ਹਾਲ ਹੈ?
2: ਠੀਕ ਹੈ।
1: ਓਕੇ ਘਰੇ ਹੀ ਹੋ, ਲੈ ਕੇ ਚੱਲ ਗਏ ਹੋ? ਕਿੰਨੇ ਵਜੇ ਜਾਂਦੇ ਘਰੋਂ?
2: ਚਾਹ ਚੂ ਪੀ ਲੀ?
1: ਹਾਂਜੀ ਚਾਹ ਪੀ ਲੀ ਬੱਤੂ।
2: ਪਹਿਲਾਂ ਆਵਾਜ਼ ਨੀ ਆਈ ਸੀ,
1: ਪਹਿਲਾਂ ਆਵਾਜ਼ ਨੀ ਆਈ। ਹਾਂ ਹਾਂਜੀ ਚਾਹ ਪੀ ਲੀ। ਗੁੱਡ।
2: ਕੀ ਖਾਦਾ ਚਾਹ ਨਾਲ?
1: ਚਾਹ ਦੇ ਨਾਲ ਮੈਂ ਤੇ ਬੇਸਣ ਖਾਦਾ।
2: ਗੁੱਡ
1: ਗੁੱਡ ਗੁੱਡ। ਤੁਸੀਂ ਕੀ ਖਾਦਾ ਵਾ?
0: ਤੁਸੀਂ ਕੀ ਖਾਦਾ?
2: ਦੁੱਧ ਨਾਲ
0: ਬ੍ਰੇਕਫਾਸਟ।
1: ਬ੍ਰੇਕਫਾਸਟ ਕੀ? ਬ੍ਰੇਕਫਾਸਟ ਕੀ ਖਾਦਾ?
2: ਨੁਟੀ ਗੇਮ ਐਂਡ ਦੁੱਧ ਐਂਡ ਐਗ ਐਂਡ ਬਦਾਮ।
1: ਓਏ
0: ਦੁੱਧ ਐਗ ਐਂਡ ਬਦਾਮ।
2: ਸਨਫਲਾਵਰ ਸੀਡ, ਸਨਫਲਾਵਰ ਸੀਡ, ਪੰਪਕਿਨ ਸੀਡ।
1: ਤੁਸੀਂ ਤੇ ਬੜੇ ਹੈਲਦੀ ਹੈਲਦੀ ਚੀਜ਼ਾਂ ਖਾਂਦੇ ਹੋ।
2: ਹਾਂਜੀ
1: ਤੁਹਾਨੂੰ ਪਤਾ ਅਸੀਸ ਵੀ 6 ਹੋ ਗਈ ਆ।
2: ਹਾਂਜੀ।

0: ਅਸੀਸ ਨੇ ਤੁਹਾਨੂੰ ਪਾਰਟੀ ਦਿੱਤੀ ਕਿ ਨਹੀਂ? ਤੁਸੀਂ ਦਿਓਗੇ ਕਿ ਨਹੀਂ ਉਹਨੂੰ? ਅਸੀਸ ਕਲਾਸ ਦੇ ਵਿਚ ਤੇ ਲੈ ਕੇ ਗਈ ਸੀ ਮਫਿਨ ਕੇ ਕੀ ਕੱਪ ਕੇਕ ਲੈ ਕੇ ਗਈ ਸੀ ਘਰੇ ਡਿਫਰੈਂਟ ਕਲਾਸ ਚ। ਮੈਂ ਉਹਨੂੰ ਕਹਿਣਾ ਵਾ ਵੀ ਤੂੰ ਇੱਕ ਸੇਵ ਕਰਕੇ ਤੇ ਤੂੰ ਭਲਾ ਸ਼੍ਰੇਆ ਨੂੰ ਕਿਉਂ ਨਹੀਂ ਦਿੱਤਾ? ਤੁਸੀਂ ਬ੍ਰੇਕ ਚ ਤੇ ਕੱਥੇ ਖੇਡਦੇ ਹੋ ਨਾ ਤੁਸੀਂ? ਹਾਂ, ਤੇ ਫਿਰ ਇੱਕ ਸਨੀਕੀ ਸਨੀਕੀ ਕਰਕੇ ਤੇ ਉਹਨੂੰ ਦੇਣਾ ਚਾਹੀਦਾ ਸੀ ਸ਼੍ਰੇਆ ਨੂੰ, ਹੈ ਨਾ? ਪਰ ਤੁਸੀਂ ਜਦੋਂ ਤੁਹਾਡਾ ਬਰਥਡੇ ਹੋਊਗਾ ਨਾ ਤੁਸੀਂ ਇੱਕ ਦੇਣਾ ਸੀ ਇਸ ਨੂੰ। ਤਵਨੀਤ ਦਾ ਵੀ ਬਰਥਡੇ ਹੈ ਨਾ ਤੇ ਤੁਹਾਡਾ ਵੀ ਬਰਥਡੇ, ਟੂ ਬਰਥਡੇ ਹੋ ਗਏ। ਕੀ ਸੁਣਾਓਗੇ ਫਿਰ ਅੱਜ? ਹੈ ਗਾਣਾ? ਓਕੇ
1: ਓਕੇ।
2: ਬੋਲੇ ਚੂੜੀਆਂ ਬੋਲੇ ਖੰਗਣਾ ਐਵੇਂ ਹੋ ਗਈ ਤੇਰੇ ਸਾਜਣਾ ਤੇਰੇ ਬਿੰਜਨੇ ਚੁਆਦਾ ਮੈਂ ਤੇ ਮਾਗੀਆ ਸੋਨੀਆ ਲੈ ਜਲੇ ਜਾ ਦਿਲੇ ਜਲੇ ਜਾ।
0: ਤੁਸੀਂ ਕੀ ਕਿਹਾ? ਨੋਨੀਆ ਲੈ ਜਾ ਲੈ ਜਾ?
2: ਨਹੀਂ,
0: ਹਾਂ
2: ਦਿਲ
0: ਦਿਲ ਓਏ ਸੋਨੀ ਹੈ ਲੈ ਜਾ ਲੈ ਜਾ। ਥੈਂਕ ਯੂ
1: ਥੈਂਕ ਯੂ।
0: ਤੇ ਵੀਰ ਜੀ ਕਿੱਥੇ ਆ?
2: ਅਸੀਸ ਨਾਲ ਗੱਲ ਕਰੋ। ਅਸੀਸ ਨਾਲ?
0: ਹਾਂਜੀ, ਲਿਆਓ ਲਿਆਓ ਲਿਆਓ
1: ਅਸੀਸ ਨਾਲ।
2: ਸਤਿ ਸ਼੍ਰੀ ਅਕਾਲ
0: ਅੰਕਲ ਆਂਟੀ ਜੀ। ਸਤਿ ਸ਼੍ਰੀ ਅਕਾਲ ਮਾਣੂ ਬਿੱਲੀ ਜੀ।
2: ਕੀ ਹਾਲ ਹੈ ਮਾਣੂ ਬਿੱਲੀ?
0: ਉਹ ਠੀਕ ਹੈ ਮਾਣੂ ਬਿੱਲੀ। ਅੱਜ ਮੰਮਾ ਨੇ ਕਿਹਾ ਸੀ ਵੀ ਮਾਣੂ ਬਿੱਲੀ ਨਹੀਂ ਕਹਿਣਾ। ਤੁਸੀਂ ਸਾਨੂੰ ਮਾਣੂ ਬਿੱਲੀ ਨਹੀਂ ਕਿਹਾ? ਤੁਹਾਡੇ ਕੋਲ ਕੈਟੀ ਹੈਗੀ? ਟੋਏ ਵੀ ਨੀ ਹੈਗਾ? ਟੋਏ ਮਾਣੂ ਨੀ ਹੈਗੀ? ਟੋਏ ਵੀ ਨੀ ਹੈਗਾ ਮਾਣੂ ਦਾ? ਹੈਗੀ ਆ? ਹਾਂ ਤੇ ਹੈਗੀ ਆ ਫਿਰ ਕੇ। ਮਾਣੂ ਬਿੱਲੀ ਕਿੱਥੇ ਬਿਜ਼ੀ ਅੱਜ?
2: ਕਿਤੇ ਨਹੀਂ, ਬਿਜ਼ੀ ਹੈ ਗਿਆ।
0: ਕਾਏ ਹਾਏ, ਕੀ ਸੁਣਾਓਗੇ ਫਿਰ?
2: ਜੋਨੀ
0: ਜੋਨੀ ਜੋਨੀ ਜੋਨੀ। ਅੱਛਾ, ਮਛਲੀ ਜਲਕੀ ਜੋਨੀ ਜੋਨੀ ਦੋਵੇਂ ਇਕੱਠੇ ਕਰ ਦੋ।
2: ਮਛਲੀ ਜਲਕੀ
0: ਰਾਣੀ ਹੈ ਜੋਨੀ,
1: ਜੋਨੀ ਕਾ ਵੋ ਖਾਣਾ ਹੈ
0: ਜੀਵਨ ਉਸਕਾ ਪਾਣੀ ਹੈ।
2: ਮਛਲੀ ਜਲ ਕੀ ਰਾਣੀ ਹੈ ਜੀਵਨ ਉਸਕਾ ਪਾਣੀ ਹੈ ਹੱਥ ਜਾਓ ਜਲ ਜਾਏਗੀ ਪਾਣੀ ਮੇਂ ਦਮ ਮਰ
0: ਜਾਏਗੀ। ਵਾਹ
2: ਬੱਲੇ ਬੱਲੇ,
0: ਉਹ ਚੱਕ ਦੇ ਮਛਲੀ। ਕੱਲ ਇੱਕ ਮੈਨੂੰ ਆਂਟੀ ਮਿਲੇ ਸੀ, ਕਹਿੰਦੇ ਮੈਨੂੰ ਵਿਰਕ ਸਾਹਿਬ ਦੀਆਂ ਗੱਲਾਂ ਬੜੀਆਂ ਸੋਹਣੀਆਂ ਲੱਗਦੀਆਂ।
3: ਕੀ ਕਿਹਾ?
0: ਉਹ ਕੱਲ ਆਂਟੀ ਇੱਕ ਮਿਲੇ ਸੀ, ਕਹਿੰਦੇ ਮੈਨੂੰ ਵਿਰਕ ਸਾਹਿਬ ਦੀਆਂ ਗੱਲਾਂ ਬੜੀਆਂ ਸੋਹਣੀਆਂ ਲੱਗਦੀਆਂ।
3: ਉਹ
0: ਨਹੀਂ, ਉਹ ਸੁਣਦੇ ਆ ਵਿਰਕ ਸਾਹਿਬ ਨੂੰ ਨਾ ਮੇਰੇ ਵੱਲੋਂ ਪਿਆਰ ਦਿਓ। ਹਾਂ ਮੈਂ ਆਪਾਂ ਦੇ ਦਾਂਗੇ ਸਵੇਰੇ ਪਿਆਰ, ਹੈਂ? ਤੁਹਾਡੇ ਲਈ ਬਹੁਤ ਉਹਨਾਂ ਨੇ ਦੁਆਵਾਂ ਦਿੱਤੀਆਂ ਤੇ ਪਿਆਰ ਭੇਜਿਆ ਹੈ। ਵਿਰਕ ਸਾਹਿਬ ਦੇ ਰੌਣਕ ਲਾ ਦਿੰਦੇ ਸਵੇਰੇ,
3: ਕੀ ਗਿਆ?
0: ਕਹਿੰਦੇ ਵਿਰਕ ਸਾਹਿਬ ਬੜੀਆਂ ਰੌਣਕਾਂ ਲਾਉਂਦੇ ਸਵੇਰੇ।
3: ਰੌਣਕਾਂ ਤੇ ਲਾਉਣੀਆਂ ਪੈਂਦੀਆਂ ਫਿਰ
0: ਹੋਰ ਸੁਣਾਓ ਫਿਰ ਨਵੀਤਾ ਜੀ।
3: ਕੀ ਗਿਆ?
0: ਕੋਈ ਨਵੀਤਾ ਜੀ, ਸ਼ੁੱਕਰਵਾਰ ਦਾ ਫਿਰ ਕੀ ਪਲਾਨ ਹੈ ਫਿਰ ਵੀਕਐਂਡ ਦਾ?
1: ਵਿਕ ਸਾਹਿਬ ਨੇ ਲਿਆ ਟੋਪਾ, ਸੁਣਾਈ ਨਹੀਂ ਦੇ ਰਿਹਾ।
3: ਕੁਛ ਨਹੀਂ ਹੈ
0: ਹੈਂ,
3: ਮੈਂ ਪਲਾਨ ਮੈਨੂੰ ਪਤਾ ਨਹੀਂ ਕੀ ਹੋਣ ਲੱਗਾ ਵਾ, ਪਰ ਪਲਾਨ ਤਾਂ ਕੁਛ ਹੋਊਗਾ ਹੀ।
1: ਅੱਛਾ,
0: ਵੀਕਐਂਡ ਤੇ ਫਿਰ ਬਣੂ ਕੋਈ ਪਲਾਨ ਕਿ ਨਹੀਂ?
3: ਹਾਂ ਬਣੂਗਾ।
0: ਮੈਨੂੰ ਲੱਗਦਾ ਮੰਮੀ ਨੇ ਕਹਿ ਦੇਣਾ ਵਾ ਨਹੀਂ ਕੁੜੀ ਛੋਟੀ ਆ, ਠੰਡ ਬੜੀ ਆ।
3: ਮੰਮਾ ਨੇ ਮੈਨੂੰ ਉਦੋਂ ਵੈਸੇ ਆਈ ਪੀ
1: ਹੁਣ
0: ਮੁੱਕ ਗਈ ਫਿਰ ਯਾਰ, ਸਾਨੂੰ ਤੁਸੀਂ ਖਵਾਈ ਨੀ ਤੇ ਪਹਿਲਾਂ ਮਕਾਤੀ ਜੇ। ਹਫ਼ਤਾ ਕੁ ਪਹਿਲਾਂ ਦੇ ਗਏ, ਠੰਡ ਤੋਂ ਪਹਿਲਾਂ ਪਹਿਲਾਂ ਹੀ ਮਕਾਤੀ ਮੈਂ।
1: ਹੁਣ ਅੰਕਲ ਹੁਣ ਅਲਸੀ ਦੀ ਗੱਲ ਕਰਤੀ ਤੁਸੀਂ,
0: ਆਹੋ
3: ਅਲਸੀ ਦੇ ਜੂੰਗਾ ਥੋੜਾ ਜੀ।
0: ਬਿਰਖ ਸਾਹਿਬ
1: ਤੁਸੀਂ ਖਾਂਦੇ ਹੋ ਅਲਸੀ?
0: ਦੋ ਕਬੂਤਰ
3: ਕੋਲੋ ਕੋਲੀ, ਅੰਬ ਉਹਨਾਂ ਦੇ ਕਾਲੇ, ਨਾ ਕੁਛ ਖਾਂਦੇ ਨਾ ਕੁਛ ਪੀਂਦੇ, ਰੱਬ ਉਹਨਾਂ ਨੂੰ ਪਾਲੇ।
0: ਦੋ ਕਬੂਤਰ ਕੋਲੋ ਕੋਲੀ ਆਉਂਦਾ ਹੈ ਤੁਹਾਨੂੰ?
3: ਕਾਲੇ ਆ ਤੇ ਨਾ ਕੁਝ ਪੀਂਦੇ ਨਾ ਕੁਝ ਖਾਂਦੇ, ਰੱਬ ਹੀ ਉਹਨਾਂ ਨੂੰ ਪਾਲੇ।
0: ਅੱਛਾ, ਯਾਰ ਇਹ ਤੇ ਏਡੀ ਲੰਮੀ ਤੇ ਇੰਨੀ ਔਖੀ, ਸਾਨੂੰ ਤਾਂ ਸੌਖੀਆਂ ਸੌਖੀਆਂ ਵੀ ਨਹੀਂ ਆਉਂਦੀਆਂ। ਕੋਈ ਦੋ ਸਾਨੂੰ ਹਿੰਟ ਹੁੰਟ ਕੋਈ
3: ਹਿੰਟ ਹੁੰਟ ਜੇ ਜਿਹੜਾ ਆਨਸਰ ਨਾ,
1: ਹਾਂਜੀ,
3: ਜੇ ਆਪਾਂ ਨੂੰ ਇਹ ਚੀਜ਼ਾਂ ਹੈਗੀਆਂ ਨੀ ਨਾ,
0: ਮੈਨੂੰ ਲੱਗਦਾ ਅਸੀਂ ਕੰਧਾਂ ਚ ਵੀ ਵੱਜ ਸਕਦੇ ਫਿਰ, ਹਨਾ? ਗੱਡੀ ਵੀ ਨੀ ਚੱਲਣੀ, ਹਨਾ?
1: ਗੱਲ ਮੈਂ ਸੁਣ ਸੁਣ ਕੇ ਅੱਜ ਪੂਰੇ ਦਿਨ ਹੱਸੀ ਚੜ
0: ਵਿਰਕ ਸਾਹਿਬ ਤੁਸੀਂ ਤੇ ਨਾ ਓਕੇ ਰਿਪੋਰਟ ਕਰਤਾ ਕੰਮ, ਤੁਸੀਂ ਕੁੜੀ ਸਿਆਣੀ ਕਰਤੀ
3: ਤੁਸੀਂ।
0: ਥੈਂਕ ਯੂ ਵਿਰਕ ਸਾਹਿਬ।
1: ਅਰੇ ਆਨਸਰ ਤੇ ਦੱਸੋ,
0: ਦੱਸ ਤੇ ਦਿੱਤੀ ਆਂਟੀ ਨੇ?
3: ਨਹੀਂ,
0: ਆਹੋ ਤੇ ਅੱਖਾਂ ਹੀ ਕਿਹਾ ਨਾ,
1: ਸਮਝ ਲੱਗ ਗਈ ਸਾਰਿਆਂ ਨੂੰ।
0: ਥੈਂਕ ਯੂ ਵਿਰਕ ਸਾਹਿਬ।
1: ਥੈਂਕ ਯੂ ਵਿਰਕ ਸਾਹਿਬ।
3: ਰੋਜ਼ਾ ਇੱਕ ਹੋਰ ਗੱਲ ਦੱਸਾਂ?
0: ਹਾਂਜੀ,
3: ਮੈਨੂੰ ਨਾ ਅੱਜ ਨਾ ਸੁਪਨਾ ਆਇਆ ਵੀ ਮੇਰੀ ਭੈਣ ਤੁਰਨ ਡੈ ਪੈਗੀ।
0: ਓ ਫਿਰ ਤੇ ਸੱਚੀ ਤੁਰਨ ਲੱਗ ਪੈਣਾ ਯਾਰ ਉਹਨੇ।
3: ਹਾਂ, ਇੰਨਾ ਲੰਮਾ ਸੁਪਨਾ ਆਇਆ ਨਾ, ਲੇਟ ਸਕੂਲ ਆ ਤੇ।
0: ਅੱਛਾ, ਉਹ ਭਾਵੇਂ ਤੁਰ ਕੇ ਸਕੂਲ ਚਲ ਗਈ ਹੋਵੇ।
3: ਕੀ ਗਿਆ?
0: ਉਹ ਭਾਵੇਂ ਤੁਰ ਕੇ ਸਕੂਲ ਚਲ ਗਈ ਹੋਵੇ।
3: ਹਾਂਜੀ,
0: ਹੈਨਾ, ਉਹ ਤੁਰ ਕੇ ਤੇ ਸਕੂਲ ਤੁਹਾਨੂੰ ਛੱਡਣ ਜਾਣ ਦੀ ਹੋਣੀ ਆ। ਹਾਂ, ਇਹਨੇ ਵੇਖੀ ਬੜਾ ਭੱਜਿਆ ਕਰਨਾ ਹੀ ਇਹਨੇ।
1: ਫਿਰ ਤੁਹਾਨੂੰ ਬਾਰ ਬਾਰ ਫੜਨਾ ਪੈਣਾ ਭੱਜ ਭੱਜ ਕੇ ਪਿੱਛੇ।
0: ਜਦੋਂ ਤੁਰਨ ਲੱਗ ਪੂਗੀ ਨਾ ਉਦੋਂ ਫਿਰ ਤੁਸੀਂ ਸਾਡੇ ਕੋਲ ਆਇਓ, ਠੀਕ ਆ? ਫਿਰ ਅਸੀਂ ਰੇਸ ਕਰਾਵਾਂਗੇ, ਸਾਡੇ ਕੋਲ ਵੀ ਇੱਕ ਹੈਗੀ ਆ, ਉਹ ਹੌਲੀ ਹੌਲੀ ਤੁਰਦੀ ਆ,
3: ਹੈ
0: ਨਾ? ਇੱਕ ਜਿਹੜੇ ਵਿਸ਼ਾਲ ਅੰਕਲ ਹੈ ਨਾ ਵੀਰਾ ਵਾ, ਉਹਨਾਂ ਦੀ ਵੀ ਕੁੜੀ ਹੈਗੀ ਆ, ਉਹ ਵੀ ਤੁਰਨ ਲੱਗ ਪਈ, ਤੇ ਦੋਵਾਂ ਦੀ ਰੇਸ ਕਰਾਵਾਂਗੇ ਫਿਰ,
1: ਸੇਮ ਏਜ ਗਰੁੱਪ ਹੋ ਜਾਏਗਾ,
0: ਠੀਕ ਆ? ਉਹ ਵੀ ਇੱਕ ਸਾਲ ਦੀ ਹੋਈ ਆ, ਠੀਕ ਆ?
3: ਮੇਰੀ ਭੈਣ ਨੇ ਸਿਰਫ ਇੱਕ ਮਹੀਨਾ ਰਹਿ ਗਿਆ ਤੇ ਇੱਕ ਸਾਲ ਦੀ,
0: ਤੇ ਉਹ ਥੋੜੀ ਜੀ ਵੱਡੀ ਆ, ਚੱਲ ਉਹਨੂੰ ਆਪਾਂ ਥੋੜਾ ਜਿਹਾ ਪਿੱਛੇ ਤੋਰਾਂਗੇ ਨਾ, ਹੈਂ, ਫਿਰ ਵੇਖਾਂਗੇ ਵੀ ਕਿਹੜੀ ਜਿੱਤਦੀ ਆ,
3: ਦੇਖਾਂਗੇ।
0: ਚਲੋ ਠੀਕ ਆ,
1: ਓਕੇ,
0: ਥੈਂਕ ਯੂ ਵਿਰਕ ਸਾਹਿਬ,
1: ਹੈਵ ਅ ਨਾਈਸ ਡੇ,
0: ਥੈਂਕ ਯੂ, ਥੈਂਕ ਯੂ, ਸਤਿ ਸ੍ਰੀ ਅਕਾਲ ਅਸੀਸ, ਤੁਸੀਂ ਆਨਰ ਹੋ।
3: ਸਤਿ ਸ੍ਰੀ ਅਕਾਲ ਵਨਜੋਤ ਅੰਕਲ ਜੀ ਤੇ ਯਸ਼ਪ੍ਰੀਤ ਆਂਟੀ ਜੀ,
0: ਸਤਿ ਸ੍ਰੀ ਅਕਾਲ,
1: ਕੀ ਹਾਲ ਚਾਲ ਹੈ?
3: ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ?
0: ਅਸੀਂ ਬਹੁਤ ਵਧੀਆ, ਠੀਕ ਹਾਂ। ਮਦਰਸ ਡੇ ਤੇ ਕੀ ਕਰਨਾ ਫਿਰ?
3: ਅੱਜ ਹਜੇ ਮਦਰਸ ਡੇ ਤੇ ਅਸੀਂ ਤਾਂ ਸਾਨੂੰ ਪਤਾ ਅਸੀਂ ਅੱਜ ਕੀ ਕਰ ਰਹੇ ਹਾਂ?
1: ਹਾਂਜੀ ਹਾਂਜੀ,
0: ਪਤਾ ਮੈਨੂੰ।
3: ਅੱਜ ਅਸੀਂ ਸਕੂਲ ਚ ਪੇਟੀਆਂ ਲੈ ਕੇ ਜਾ ਰਹੇ ਹਾਂ।
1: ਓ,
0: ਪੇਟੀਆਂ? ਪੇਟੀਆਂ ਤੇ ਇੰਡੀਆ ਹੁੰਦੀਆਂ ਵਾ,
3: ਪੇਟੀਆਂ ਇੱਥੇ ਵੀ ਆਉਂਦੀਆਂ, ਫਿਰ ਅਸੀਂ ਬਣਾਉਂਦੇ ਆ।
0: ਤੁਸੀਂ ਪੇਟੀਆਂ ਬਣਾਉਂਦੇ ਜੇ? ਪੇਟੀਆਂ ਕੀ ਹੁੰਦੀਆਂ ਵਾ ਭਲਾ?
3: ਪੇਟੀਆਂ ਕੁਛ ਨੀ,
0: ਇੱਕ ਪੇਟੀਆਂ ਵੀ ਹੁੰਦੀਆਂ ਵਾ ਤੁਹਾਡੇ ਪਿੰਡ ਹੋਣੀਆਂ ਇੰਡੀਆ,
3: ਪੇਟੀਆਂ?
0: ਹਾਂ, ਉਹਨਾਂ ਚ ਬਿਸਤਰੇ ਰੱਖੀ ਦੇ, ਰਜਾਈਆਂ ਰੱਖੀ ਦੀਆਂ, ਸਰਾਣੇ ਰੱਖੀ ਦੇ, ਤਾਂ ਹੀ
3: ਪੇਟੀਆਂ।
0: ਮੈਂ ਹੀ ਜਿਹੜੀ ਗੱਲ ਕਹਿ ਰਹੇ ਹੋ ਸੋਨੂੰ ਪਤਾ
3: ਹੋਈ ਜਾਂਦੀ
0: ਹੈ, ਗਿੱਲੀ ਹੋਈ ਜਾਂਦੀ ਆ ਤੇ ਗਿੱਲੀ ਹੋਈ ਜਾਂਦੀ ਆ, ਹੋਈ ਜਾਂਦੀ ਆ ਤੇ ਗਿੱਲੀ ਹੋਈ ਜਾਂਦੀ ਆ, ਅਸੀਸ ਦੀ ਗੱਡੀ ਤਾਂ ਗਿੱਲੀ ਹੋਈ ਜਾਂਦੀ ਆ, ਭਿੱਜੀ ਜਾਂਦੀ ਆ, ਚੱਲੀ ਜਾਂਦੀ ਆ ਤੇ ਚੱਲੀ ਜਾਂਦੀ ਆ, ਨਾਲੇ ਗਿੱਲੀ ਹੋਈ ਜਾਂਦੀ ਆ ਤੇ ਭੱਜੀ ਜਾਂਦੀ ਆ, ਚੱਕ ਦੇ ਢੋਲੀਆ,
3: ਚੱਕ ਦੇ ਢੋਲੀਆ,
0: ਆਹ ਬੱਲੇ ਬੱਲੇ, ਆਹਾ ਬੱਲੇ ਬੱਲੇ। ਸਾਰਿਆਂ ਤੋਂ ਅੱਗੇ ਲੰਘਦੀ ਜਾਂਦੀ ਆ,
3: ਮੈਂ ਮੰਡੇ ਦੇ ਸੌਫਟ ਪੇਟੀਆਂ ਬਣਾਈਆਂ।
1: ਓਹ,
0: ਅੱਛਾ, ਤੁਸੀਂ ਬਣਾਈਆਂ?
1: ਕੀ ਪਾਇਆ ਵਿੱਚ?
3: ਮੈਂ ਮੰਡੀ ਨੂੰ ਦੱਸੂਗੀ।
0: ਅੱਛਾ,
3: ਵੀ ਕਿੰਨੀਆਂ ਸੋਹਣੀਆਂ ਸੀ ਬਣਾਈਆਂ।
1: ਕੀ ਪਾਇਆ, ਕੀ ਹੈ ਉਹਦੇ ਵਿੱਚ?
3: ਆਲੂ।
1: ਆਲੂ,
0: ਆਲੂ ਪਾਏ, ਹੋਰ?
3: ਮੈਨੂੰ ਆਲੂ ਪਸੰਦ ਹੈ।
0: ਅੱਛਾ, ਆਲੂ, ਆਲੂ ਤੇ ਸਾਰੇ ਨਿਆਣਿਆਂ ਨੂੰ ਪਸੰਦ ਆ। ਕੀ ਸੁਣਾਓਗੇ?
3: ਆਲੂ ਪਰੌਂਠਾ, ਆਲੂ ਪੈਟੀਆਂ, ਆਲੂ ਮਟਰ, ਆਲੂ ਗੋਭੀ,
0: ਸਾਰਾ ਕੁਝ
3: ਆਲੂ ਵਾਲੇ ਚੀਜ਼ਾਂ।
0: ਓਕੇ, ਅਸੀਂ ਵੀ ਤੁਹਾਨੂੰ ਆਲੂ ਖਵਾਵਾਂਗੇ ਫਿਰ।
3: ਓਕੇ,
0: ਕੀ ਸੁਣਾਓਗੇ ਫਿਰ?
3: ਬੋਲੀ।
0: ਓਕੇ,
1: ਹਾਂਜੀ।
3: ਗਿੱਧਾ ਗਿੱਧਾ ਕਰੇ ਮੇਲਣੇ, ਗਿੱਧਾ ਗਿੱਧਾ ਕਰੇ ਮੇਲਣੇ, ਗਿੱਧਾ ਪਾਉ ਬਥੇਰਾ, ਸਾਰੇ ਪਿੰਡਾਂ ਕੱਟ ਹੋ ਗਿਆ, ਸਾਰੇ ਪਿੰਡਾਂ ਕੱਟ ਹੋ ਗਿਆ, ਭਰਿਆ ਪਿਆ ਬਨੇਰਾ, ਖੁਲਕੇ ਨੱਚਣਾ ਨੀ ਦਿਲ ਸ਼ੌਂਕ ਦਾ ਗੀਣਾ ਨੀ, ਖੁਲਕੇ ਨੱਚਣਾ ਨੀ ਦਿਲ ਸ਼ੌਂਕ ਦਾ ਗੀਣਾ ਨੀ, ਖੁਲਕੇ ਨੱਚਣਾ ਨੀ, ਬੱਲੇ ਬੱਲੇ ਬੱਲੇ ਬੱਲੇ ਬੱਲੇ, ਚੱਕ ਦੋ ਰਣਜੋਤ ਅੰਕਲ ਜੀ ਤੇ ਯਸ਼ਪ੍ਰੀਤ ਆਂਟੀ ਜੀ,
0: ਬੱਲੇ ਬੱਲੇ ਬੱਲੇ, ਆ
3: ਬੱਲੇ ਬੱਲੇ ਬੱਲੇ, ਸ਼ਾਬਾ ਸ਼ਾਬਾ ਸ਼ਾਬਾ,
0: ਨਾ ਨਾ ਨਾ ਨਾ ਨਾਰੇ ਨਾਰੇ ਨਾਰ, ਨਾ ਨਾ ਨਾ ਨਾ ਨਾਰੇ ਨਾਰੇ ਨਾ,
3: ਨਾ ਨਾ ਨਾ ਨਾ ਨਾ
0: ਨਾ ਨਾ ਨਾ ਨਾ ਨਾ ਨਾ ਨਾ ਨਾ।
1: ਵਾਹ ਅਸੀਸ, ਅਸੀਸ ਵੀ ਕਰੇ,
0: ਹਾਏ ਹਾਏ ਫੂਫੂ, ਓਏ ਹੋਏ ਫੂਫੂ, ਤੇ ਕੁੜੀਏ ਤੂੰ ਤੂੰ ਉਹ ਨੀ ਦਿੱਤਾ
1: ਸ਼੍ਰੇਆ ਨੂੰ,
0: ਸ਼੍ਰੇਆ ਨੂੰ ਆਪਣੇ ਬਰਥਡੇ ਤੇ ਕੱਪ ਕੇਕ ਨੀ ਦਿੱਤਾ?
3: ਉਹਨੇ ਮੈਨੂੰ ਵੀ ਨਹੀਂ ਕੁਛ ਦਿੱਤਾ।
0: ਉਹਦਾ ਤੇ ਬਰਥਡੇ ਹਲੇ ਆਉਣਾ ਆ ਤੇ ਉਹਨੇ ਤਾਂ
3: ਮੇਰਾ ਬਰਥਡੇ ਬੱਗ ਵੀ ਗਿਆ।
0: ਆ ਤਾਂ ਬੱਗ ਗਿਆ ਤੇ ਉਹਨੂੰ ਨਹੀਂ ਦੇਣਾ
3: ਬੱਗ ਗਿਆ
0: ਹੋਰ ਉਹ ਵੀ ਤੇ ਤੁਹਾਡੀ ਫਰੈਂਡ ਆ
3: ਮੈਂ ਦਊਂਗੀ ਮੈਂ ਭੁੱਲ ਗਈ
0: ਹੁਣ ਸ਼੍ਰੇਆ ਤੁਸੀਂ ਭੁੱਲ ਗਏ ਨਾ ਤੇ ਉਹਨੇ ਸ਼੍ਰੇਆ ਤੁਹਾਨੂੰ ਦਊਗੀ
3: ਲਾਸਟ ਨਹੀਂ ਹੈ ਬਟ ਉਹ ਮੇਰੇ ਕਲਾਸ ਦੇ ਕੋਲ ਹੈ
1: ਤੇ ਤੁਸੀਂ ਬ੍ਰੇਕ 'ਚ ਦੇ ਦੇਣਾ ਸੀ
3: ਬ੍ਰੇਕ 'ਚ ਮੇਰੇ ਕੋਲ
0: ਤਾਂ ਕਰਕੇ ਨਾ ਪਰ ਜਦੋਂ ਹੁਣ ਅਸੀਂ ਸ਼੍ਰੇਆ ਨੂੰ ਕਵਾਂਗੇ ਵੀ ਉਹ ਤੁਹਾਨੂੰ ਦਊਗੀ ਫਿਰ ਜਦੋਂ ਉਹਦਾ ਬਰਥਡੇ ਹੋਊਗਾ ਨੈਕਸਟ ਵੀਕ
3: ਮੈਂ ਲੋਲੀ ਬੈਗ ਨਾ ਇੱਕ ਬਣਾ ਕੇ ਦੇ ਦੂ ਸ਼੍ਰੇਆ ਨੂੰ
0: ਹਾਂ ਆਹ ਠੀਕ ਆ
3: ਦੁਪਹਿਰੇ
0: ਮਿਲੂਗੀ ਨਾ ਹਾਂ ਤੇ ਤੁਸੀਂ ਜਦੋਂ ਦੁਪਹਿਰੇ ਉਹਨੂੰ ਮਿਲਣਾ ਉਹਨੂੰ ਕਿਹੋ ਨਾ ਹੋ ਨੀ ਸਹੇਲੀਏ ਆਈ ਫੋਰਗੋਟ ਨੀ
3: ਥੈਂਕ
0: ਯੂ ਸੀ ਸਰ
3: ਥੈਂਕ ਯੂ ਬਾਏ
0: ਬਾਏ ਬਾਏ ਨੀ
3: ਮੰਡੇ
0: ਨੀ ਥੈਂਕ ਯੂ
1: ਥੈਂਕ ਯੂ ਹੈਪੀ ਮਦਰਸ ਡੇ ਤੁਸੀਂ ਕੀ ਬਣਾਇਆ ਮੰਮਾ ਵਾਸਤੇ
0: ਉਹ ਚਲੇ ਗਈ ਆ ਕੁੜੀ ਕਾਰਡ ਬਣਾਇਆ ਹੈ ਉਹਨੇ ਥੈਂਕ ਯੂ ਤੇ ਸੈਮੀ ਸਾਹਿਬ ਤੁਸੀਂ ਆਉਣੇ ਰਹੋ ਕੀ ਹਾਲ ਚਾਲ ਹੈ ਤੁਹਾਡਾ
4: ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਨੇ
0: ਸਤਿ ਸ੍ਰੀ ਅਕਾਲ ਜੀ
4: ਸਤਿ ਸ੍ਰੀ ਅਕਾਲ ਯਸ਼ਪ੍ਰੀਤ ਜੀ
1: ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਤੁਸੀਂ ਦੱਸੋ
4: ਇੱਕ ਬੇਨਤੀ ਭਾਜੀ ਆਪਣਾ ਨਾ ਕਾਲਰ ਦੀ ਇੱਕੋ ਬੜੀ ਆ ਰਹੀ ਪਿੱਛੇ
0: ਹਾਲੇ ਵੀ ਆਉਂਦੀ ਹੈ
4: ਹਾਲੇ ਵੀ ਆਉਂਦੀ ਹੈ
0: ਓਕੇ ਇਹ ਕੋ ਹੈ ਯਾਰ ਪ੍ਰੋਬਲਮ
1: ਸਾਰੇ ਮਾਉਨ ਬਾਬਾ ਤੇ ਨਹੀਂ
0: ਕਰਮਾਂ ਦਾ ਕੋ ਲੈਣਾ ਦੇਣਾ ਹੁੰਦਾ
4: ਕਰਮਾਂ ਕੋਲ ਤੇ ਬਾਬਾ ਰੱਖਿਆ ਕਰੋ ਕਰਮਾਂ ਨੂੰ ਫੋਨ ਚਲਾਉਣ ਨੂੰ ਵਾਲੋ ਕਰਿਆ ਕਰੋ ਸਾਨੂੰ ਉਹ ਤੋਂ ਵੱਖਰੇ ਕੋਲ ਆਪੋ ਆਪਣੀ
0: ਨਾ
4: ਪੁੱਛੋ ਠੀਕ ਠਾਕ ਜੇ
0: ਹਾਂਜੀ ਹਾਂਜੀ ਬਹੁਤ ਵਧੀਆ ਤੁਸੀਂ ਦੱਸੋ ਠੰਡ ਮਨਾ ਰਹੇ ਹੋ
4: ਸੋਨਮ ਬਾਜਵਾ ਦਾ ਕੀ ਪੈਟਰਨ ਬਣਾ ਬ੍ਰੇਕਫਾਸਟ ਦਾ
0: ਹਾਂਜੀ ਸੋਨਮ ਬਾਜਵਾ ਉਹ ਲਾਈਕ ਕਰਦੀ ਆ ਟੋਸਟ ਵਿਦ ਆਵਕਾਡੋ
1: ਉਹ ਐਵੇਂ ਆਨਲਾਈਨ ਤੇ ਕਹਿੰਦੀ ਸੀਗੀ ਕਿ ਮੈਂ ਸਭ ਕੁਝ ਖਾ ਲੈਂਦੀ ਹਾਂ ਮੇਰਾ ਮੈਟਾਬੋਲਿਜ਼ਮ ਸਟਰੋਂਗ ਹੈ
0: ਓਕੇ
1: ਬਟ ਉਹ ਕੁਝ ਨਹੀਂ ਖਾਂਦੀ
0: ਆਨਲਾਈਨ ਤੇ ਇਦਾਂ ਹੀ ਕਹਿੰਦੀਆਂ ਹੁੰਦੀਆਂ
1: ਆਈ ਗਾਟ ਗੁੱਡ ਜੀਨਸ ਐਂਡ ਗੁੱਡ
0: ਮੈਟਾਬੋਲਿਜ਼ਮ ਪਰ ਤੁਸੀਂ ਤੁਸੀਂ ਕਿਉਂ ਪੁੱਛਦੇ ਮਤਲਬ ਤੁਸੀਂ ਕੀ ਤੁਸੀਂ ਬ੍ਰੇਕਫਾਸਟ ਇਸ ਤਰ੍ਹਾਂ ਨਾ
4: ਮੈਨੂੰ ਤਾਂ ਜਾਗੀ ਕਿਉਰਿਓਸਿਟੀ ਮੈਂ ਨੀਰੂ ਬਾਜਵਾ ਪਤਾ ਮੈਂ ਸੋਨੂ ਬਾਜਵਾ ਦਾ ਪਤਾ ਹੋਵੇ
0: ਇਹ ਮਤਲਬ ਜਲਨ ਹੈ ਤੁਹਾਡੀ ਕੀ ਮਤਲਬ ਜੇ ਉਹ ਮੈਨੂੰ ਪਤਾ ਆ ਤੇ ਇਹਦੇ ਚ ਕੀ
4: ਹੈ
1: ਇਹਨਾਂ ਨੂੰ ਤਾਂ
4: ਕਦਮ ਚੱਲਾਂਗੇ ਨਾ
1: ਮੈਲਬਨ ਵਾਲੇ ਬਾਜਵਾ ਦਾ ਵੀ ਪਤਾ ਹੈ ਸਾਰਿਆਂ ਦਾ ਪਤਾ ਹੈ ਮਾਰਨਿੰਗ ਰੂਟੀਨ ਸਾਰੇ ਨੂੰ ਪਤਾ ਉਹਨਾਂ ਨੂੰ
4: ਕਿਹੜਾ ਪਤਾ ਹੋਵੇ ਨਾ
1: ਤੁਹਾਡਾ ਵੀ ਪਤਾ ਉਹਨਾਂ ਨੂੰ
4: ਹੈ ਵੀਰ ਬਾਜਵਾ ਦਾ ਪਤਾ ਹੋਵੇ ਸੋਨੇ ਬਾਜਵਾ ਦਾ ਪਤਾ ਹੋਵੇ
0: ਹਾਂ
4: ਤੇ ਭਾਬੀ ਸਾਡੇ ਪਤਾ ਹੈ ਨਾ ਵੇ
0: ਲੈ ਆ ਹੁੰਦੀ ਜੈਲਸੀ ਹੈ ਨਾ ਆ ਤੇ ਮਤਲਬ ਹਾਰਡਕੋਰ ਹਾਂ ਪਿਓਰ ਜੈਲਸੀ ਹੈ ਨਾ
4: ਜੇ ਮੈਨੂੰ ਮੈਂ ਜੈਲਸ ਨਹੀਂ ਕਰਦਾ ਮਗਰ ਸਾਨੂੰ ਕੁਛ ਦੱਸੋ ਕੋਈ ਸੋਰਸ ਹੈ ਅਸੀਂ ਵੀ ਕਿਤੇ ਕਿਸੇ ਨੂੰ ਫੋਲੋ ਕਰੀਏ
0: ਜਲਨ ਜਲਨ ਜਲਨ ਹੈ ਨਾ
4: ਇੰਸਪੀਰੇਸ਼ਨ ਹੈ ਪ੍ਰੇਰਨਾ ਸੋਰਸ ਤੁਸੀਂ ਸਾਡੇ
0: ਅੱਛਾ ਅੱਛਾ ਅੱਛਾ ਫਿਰ ਰੱਖਿਆ ਕਰੋ ਤੁਸੀਂ ਧਿਆਨ ਤੇ ਹੁਣ ਕੋਈ ਮਲਕਾ ਨੂਰਾ ਨਾਰਾ ਦਾ ਵੇਖੋ ਬ੍ਰੇਕਫਾਸਟ ਤੁਸੀਂ ਤੁਸੀਂ ਸਿੰਗਰ ਸਿੰਗਰ ਬਰਾਦਰੀ ਵਾਲੇ ਬੰਦੇ ਜੀ ਤੁਸੀਂ
4: ਰੱਖਿਆ
0: ਹੈ
4: ਪੱਤਰਕਾਰ ਆਇਆ ਨਾ ਦਸਵਾ ਸਾਹਿਬ ਬੰਦਾ ਵੀ ਹਾਂ ਤੇਰੇ ਯਾਰ ਤੁਹਾਡੇ ਨਾ ਯਾਰ ਕਿੱਦਾਂ ਤੇਰੇ ਕਿੱਦਾਂ ਯਾਰ ਆਪਣਾ ਕੀ ਖਿਆਲ ਹੈ ਕਹਿੰਦਾ ਮੇਰੇ ਯਾਰ ਬੜੇ ਭੈੜੇ ਆ ਕਹਿੰਦਾ ਫੋਨ ਕਰਕੇ ਕਹਿੰਦੇ ਆਪਣਾ ਮੈਸੇਜ ਚੈੱਕ ਕਰ ਲਾਲਜ ਗਏ ਇੰਟਰਵਿਊ
0: ਤੇ
4: ਉਹਨਾਂ ਆਉਂਦੇ ਉਹਨਾਂ ਆਪਣੇ ਰਿਜ਼ਿਊਮੇ ਲਿਖਿਆ ਵੀ ਮੈਂ ਏ ਆਈ ਲੈਂਗੁਏਜ ਬੋਲ ਲੈਂਦਾ ਸਮਝਣਾ ਨਾਲ ਬੋਲਣਾ ਏ ਆਈ ਦੀ ਲੈਂਗੁਏਜ ਉਹ ਬੜੇ ਮੈਂ ਖੁਸ਼ ਹੋਇਆ ਵੀ ਚੱਲ ਪਿਆ ਬੰਦਾ ਆ ਗਿਆ ਨਾ ਏ ਆਈ ਦੀ ਲੈਂਗੁਏਜ ਸਮਝ ਲੈਂਦਾ ਤੇ ਉਹ ਗਏ ਇੰਟਰਵਿਊ ਬੁਲਾਇਆ ਉਹਨਾਂ ਨੇ ਕਹਿੰਦੇ ਹਾਂ ਦੱਸ ਏ ਆਈ ਦੀ ਕਿਹੜੀ ਲੈਂਗੁਏਜ ਹੁੰਦੀ ਆ ਕਹਿੰਦਾ ਲਾਲਜ ਕਹਿੰਦੇ ਮੈਂ ਲਸਨ ਹੂੰ ਬੇ
0: ਉਹ ਬੜੇ ਘੈਂਟ ਆ ਉਹ ਅਰੇ ਮੈਂ ਕੋਸਾ ਕੋਸਾ ਪਾਣੀ ਹੂੰ ਉਹ ਮੇਰੇ ਮੈਨੂੰ ਸੁਬਹਾ ਸੁਬਹਾ ਪੀਓਗੇ ਤੋ ਥੈਂਕ ਯੂ ਬੋਲੋਗੇ
1: ਮੈਂ ਇੱਕ ਵਾਰੀ ਵਿਸ਼ਾਲ ਜੀ ਨੂੰ ਦੇਖਿਆ ਵਿਸ਼ਾਲ ਜੀ ਨੇ ਏ ਆਈ ਨੂੰ ਪੰਜਾਬੀ ਤੇ ਉਹਨੂੰ ਪਤਾ ਨੀ ਕੁਛ ਪੁੱਛਿਆ ਤੇ ਕਹਿੰਦੇ ਵੀਰ ਜੀ ਇਹਦਾ ਆਨਸਰ
0: ਉਹਨੇ ਵੀ ਵੀਰ ਜੀ ਕਹਿਤਾ
1: ਨਹੀਂ ਕਹਿੰਦੇ ਉਹ ਮੈਂ ਪੇਡ ਵਰਜ਼ਨ ਲਿਆ ਕਿ ਮੈਨੂੰ ਮੇਰੀ ਇੱਜ਼ਤ ਕਰੇ ਵੀਰ ਜੀ ਬੋਲੇ
0: ਅੱਛਾ ਪੇਡ ਵਰਜ਼ਨ ਲਿਆ ਹੁਣ ਮੈਂ ਰੱਖੜੀ ਦੇ ਪੈਸੇ ਦੇਣੇ ਪੈਣ
1: ਰੀਚਾਰਜ ਕਰਾਉਣਾ ਪਏਗਾ
4: ਚਿਰਾਗ ਲੱਭਿਆ ਤੇ ਮੈਂ ਰਗੜਾ ਜਿੰਨ ਆਇਆ ਸੁਪਨੇ ਚ ਤੇ ਕੀ ਮੰਗਿਆ ਫਿਰ ਕਹਿੰਦੇ ਮੈਂ ਉਹਨੂੰ ਕਿਹਾ ਵੀ ਐ ਕਰ ਮੈਨੂੰ ਦੁਨੀਆਂ ਦਾ ਨਾ ਸਾਰਿਆਂ ਤੋਂ ਅਮੀਰ ਬੰਦਾ ਬਣਾ ਦੇ ਤੇ ਕਹਿੰਦਾ ਉਹਨੇ ਸੋਚਿਆ ਤੇ ਕਹਿੰਦਾ ਹੱਸਿਆ ਮੈਂ ਕਿਹਾ ਫਿਰ ਕਹਿੰਦਾ ਫਿਰ ਕੀ ਆ ਕਹਿੰਦਾ ਹੁਕਮ ਕਰ ਬਕਵਾਸ ਨਾ ਕਰ
0: ਲਾਲ ਜੀ ਵੇਖ ਲੋ ਕੀ ਕਹਿੰਦੇ
5: ਮੇਰੇ
0: ਕੋਲ ਤਾਂ ਸੁਣਿਆ ਨੀ ਜਾਂਦਾ ਜਿੱਦਾਂ ਦੀਆਂ ਤੁਹਾਨੂੰ ਇਹ ਨਾ ਗੱਲਾਂ ਕਰਦੇ
5: ਇਹੋ ਜਿਹੇ ਬੰਦੇ ਪ੍ਰੋਬਲਮ ਇੱਕੋ ਨਾਲ ਨੀ ਹੈ
1: ਉਹਨਾਂ ਦਾ ਮੈਸੇਜ ਆਉਣਾ ਹੁਣ ਨੋ ਬੋਡੀ ਸ਼ੇਵਿੰਗ ਪਲੀਜ਼
5: ਏਦਾਂ ਪੁੱਛਣਾ ਜਿਹਦਾ ਸਰਵੇ ਸ਼ੁਰੂ ਕਰਦੀ
0: ਯਾਰ ਜੈਲਸ ਕਿੰਨਾ ਫੀਲ ਕਰਦੇ ਨਾ ਵੀ ਮੈਨੂੰ ਦੱਸ ਫਿਰ ਕੀ ਹੋਇਆ ਜੇ ਇਹ ਉਹਦਾ ਬ੍ਰੇਕਫਾਸਟ ਦੱਸੋ ਇਹਦਾ ਬ੍ਰੇਕਫਾਸਟ ਦੱਸੋ ਹੈ ਵੇਖ ਲੈ
1: ਬਣਾਣੇ ਪਰੌਂਠੇ
0: ਖਾਣੇ ਫਿਰ ਇਹਨਾਂ ਨੇ ਪਰੌਂਠੇ ਹੀ ਆ ਰਾਤ ਵਾਲੇ
1: ਰਾਤ
0: ਰੋਟੀ ਵੀ ਸਵੇਰੇ ਪਰੌਂਠਾ ਕਹਿ ਕੇ ਖਾ ਲੈਂਦੇ
5: ਮੈਨੂੰ ਮਿਲੀ ਮੈਂ ਤੁਹਾਡੀ ਮੁੱਛਾਂ ਪਈ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ। ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਜਿਹਨੇ ਅੱਜ ਦਾ ਇਹ ਦਿਨ ਦਿੱਤਾ, ਚਿਹਰੇ 'ਤੇ ਮੁਸਕਰਾਹਟ ਹੋਵੇਗੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਸਾਰਾ ਦਿਨ ਸੱਜੀ ਰਹੇ, ਇਹ ਮੁਸਕਰਾਹਟ ਚਿਹਰੇ ਦੇ ਉੱਤੇ ਇਸੇ ਤਰ੍ਹਾਂ ਦੇ ਨਾਲ ਬਣੀ ਰਹੇ। ਇਹੋ ਹੀ ਹੈ ਸ਼ੁਕਰਾਨਾ ਉਸ ਰੱਬ ਦਾ ਸਵੇਰੇ ਸਵੇਰੇ ਦੇ ਸਮੇਂ ਜਿਹੜਾ ਤੁਹਾਨੂੰ ਮਿਲਦਾ। ਉਹ ਤੁਹਾਡਾ ਜੇ ਖਿੜਿਆ ਚਿਹਰਾ ਵੇਂਦਾ ਤੇ ਉਹਦਾ ਵੀ ਦਿਨ ਬਣ ਜਾਂਦਾ। ਇਹ ਖੁਸ਼ੀ ਹਾਸੇ ਇਹ ਕਹਿੰਦੇ ਨੇ ਐਸੀ ਲਾਗ ਹੈ ਜਿਹੜੀ ਅੱਗੇ ਤੋਂ ਅੱਗੇ ਲੱਗਣੀ ਚਾਹੀਦੀ ਹੈ। ਕਈ ਵਾਰੀ ਤੁਹਾਡਾ ਖਿੜਿਆ ਚਿਹਰਾ ਵੇਖ ਕੇ ਕਿਸੇ ਦੂਸਰੇ ਦਾ ਸਾਰਾ ਦਿਨ ਬਣ ਜਾਂਦਾ, ਉਹਦੇ ਦੁੱਖ ਦੂਰ ਹੋ ਜਾਂਦੇ ਨੇ, ਉਹਦੇ ਮੱਥੇ ਦੀਆਂ ਤਿਊੜੀਆਂ ਚਲੀਆਂ ਜਾਂਦੀਆਂ ਨੇ। ਆਓ ਫਿਰ ਅੱਗੇ ਵੱਧਦੇ ਹਾਂ, ਕਿਸੇ ਦੂਸਰੇ ਦੇ ਲਈ ਵੀ ਕੁਛ ਕਰਦੇ ਹਾਂ, ਕਿਉਂਕਿ ਇਨਸਾਨ ਤਾਂ ਉਹੀ ਜਿਹੜਾ ਕਿਸੇ ਦੂਸਰੇ ਦੇ ਵੀ ਕੰਮ ਆਵੇ। ਇਹ ਤੋਂ ਸੌਖਾ ਤਰੀਕਾ ਨਹੀਂ ਕਿਸੇ ਦੇ ਕੰਮ ਆਉਣ ਦਾ, ਕਿਸੇ ਦੇ ਕੋਲ ਜਾਣਾ ਨਹੀਂ, ਕਿਸੇ ਨੂੰ ਕੁਛ ਕਹਿਣਾ ਨਹੀਂ, ਕਿਸੇ ਨੂੰ ਆਵਾਜ਼ ਨਹੀਂ ਮਾਰਨ ਦੀ ਲੋੜ। ਜ਼ਰੂਰੀ ਨਹੀਂ ਕਿ ਕਿਸੇ ਨਾਲ ਤੁਹਾਡੀ ਜਾਣ ਪਛਾਣ ਹੋਵੇ, ਕੋਈ ਸਰੋਕਾਰ ਹੋਵੇ। ਜ਼ਰੂਰੀ ਸਿਰਫ ਇਹ ਆ ਕਿ ਇਸ ਰੱਬ ਦੀ ਦਿੱਤੀ ਬਖਸ਼ਿਸ਼ ਦੀ ਵਰਤੋਂ ਕਰਨੀ। ਇਹਦੇ ਨਾਲ ਤੁਸੀਂ ਆਪ ਵੀ ਖੁਸ਼ ਰਹਿੰਦੇ ਹੋ, ਤੁਹਾਡਾ ਵੀ ਦਿਨ ਬਣ ਜਾਂਦਾ ਅਤੇ ਤੁਹਾਨੂੰ ਵੇਖਣ ਵਾਲੇ ਦਾ ਵੀ। ਅਤੇ ਕਈ ਵਾਰੀ ਤੁਹਾਡੇ ਚਿਹਰੇ 'ਤੇ ਜਦੋਂ ਪੱਕੀ ਮੁਸਕਰਾਹਟ ਰਹਿਣ ਲੱਗ ਪੈਂਦੀ ਹੈ, ਤੁਹਾਡੀਆਂ ਸਾਂਝਾਂ ਇਹੋ ਜਿਹੇ ਲੋਕਾਂ ਦੇ ਨਾਲ ਬਣਦੀਆਂ ਕਿ ਤੁਹਾਡੀ ਜ਼ਿੰਦਗੀ ਬਾਕਮਾਲ ਹੋ ਜਾਂਦੀ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅੱਜ ਦੀ ਕਹਾਣੀ ਗੌਤਮ ਬੁੱਧ ਦੇ ਜੀਵਨ ਨਾਲ ਸੰਬੰਧਿਤ ਹੈ। ਕਹਿੰਦੇ ਨੇ ਇੱਕ ਵਾਰੀ ਇੱਕ ਇੱਕ ਬਜ਼ੁਰਗ ਵਿਅਕਤੀ ਜਿਹੜਾ ਅਕਸਰ ਹੀ ਗੌਤਮ ਬੁੱਧ ਦੇ ਕੋਲ ਆਉਂਦਾ ਸੀ, ਵੱਡਾ ਭਗਤ ਸੀ ਉਹ ਗੌਤਮ ਬੁੱਧ ਦਾ। ਗੌਤਮ ਬੁੱਧ ਦੇ ਕੋਈ ਵੀ ਉਪਦੇਸ਼ ਸੁਣ ਕੇ ਆਉਂਦਾ, ਅੱਗੇ ਜ਼ਰੂਰ ਲੋਕਾਂ ਤੱਕ ਪਹੁੰਚਾਉਂਦਾ, ਦੂਜਿਆਂ ਨਾਲ ਆ ਕੇ ਗੱਲ ਕਰਦਾ, ਹਰ ਇੱਕ ਨੂੰ ਪ੍ਰੇਰਿਤ ਕਰਦਾ ਕਿ ਤੁਸੀਂ ਵੀ ਗੌਤਮ ਦੇ ਕੋਲ ਜਾਇਆ ਕਰੋ। ਜੇਕਰ ਤੁਹਾਨੂੰ ਤੁਹਾਡੀ ਸਮੱਸਿਆ ਦਾ ਕੋਈ ਹੱਲ ਨਹੀਂ ਲੱਭਦਾ, ਤੁਹਾਡੇ ਕਾਰੋਬਾਰ 'ਚ ਕੋਈ ਬਰਕਤ ਨਹੀਂ ਪੈਂਦੀ, ਘਰ 'ਚ ਕਲੇਸ਼ ਰਹਿੰਦਾ, ਤੁਹਾਡਾ ਵੀ ਮਨ ਜੇਕਰ ਨਹੀਂ ਟਿਕਦਾ, ਤੁਹਾਨੂੰ ਵੀ ਸੱਚ ਦੀ ਜੇਕਰ ਭਾਲ ਹੈ, ਮਨ ਦੀ ਸ਼ਾਂਤੀ ਦੇ ਲਈ, ਮਨ ਦੀ ਤਸੱਲੀ ਦੇ ਲਈ ਇੱਕ ਵਾਰੀ ਗੌਤਮ ਦੇ ਕੋਲ ਜ਼ਰੂਰ ਆਇਆ ਕਰੋ। ਗੌਤਮ ਦੇ ਤਾਂ ਦਰਸ਼ਨ ਦੀਦਾਰੇ ਕਰਕੇ ਹੀ ਬੜੇ ਦੁੱਖ ਦੂਰ ਹੋ ਜਾਂਦੇ ਆ। ਅਕਸਰ ਹੀ ਦੂਜਿਆਂ ਨੂੰ ਪ੍ਰੇਰਿਤ ਕਰਦਾ, ਪਰ ਉਹਦਾ ਆਪਣਾ ਪੁੱਤ ਉਹਦੀ ਕੋਈ ਨਾ ਸੁਣਦਾ, ਉਹਦਾ ਆਪਣਾ ਨੌਜਵਾਨ ਪੁੱਤ ਉਹਨੂੰ ਉਹ ਹਮੇਸ਼ਾ ਕਹਿੰਦਾ ਕਿ ਮੇਰੇ ਨਾਲ ਚੱਲ, ਕਾਲ ਮੇਰੇ ਨਾਲ ਚੱਲਿਆ ਕਰ। ਜਦ ਨਾ ਹੀ ਕਾਲ ਹੋਵੇ ਉਹ ਕਿੱਥੇ ਜਾਵੇ ਗੌਤਮ ਦੇ, ਉਹ ਬਿਲਕੁਲ ਜਾਣਾ ਪਸੰਦ ਨਹੀਂ ਸੀ ਕਰਦਾ। ਇਸ ਚੀਜ਼ ਕਰਕੇ ਬੜੀ ਵਾਰੀ ਘਰ ਦੇ ਵਿੱਚ ਤਲਖੀ ਵੀ ਹੋਈ। ਕਈ ਵਾਰੀ ਦਬਕੇ ਦੇ ਨਾਲ ਡਾਂਟ ਡਪਟ ਕੇ ਵੀ ਉਹਨੂੰ ਭੇਜਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਕੰਨ ਦੇ ਉੱਤੇ ਜੂੰ ਨਾ ਸਰਕੇ। ਜਦੋਂ ਉਹ ਦਾਨ ਪੁੰਨ ਕਰਦਾ ਤਾਂ ਉਦੋਂ ਵੀ ਕਹਿੰਦਾ ਕਾਲ ਮੇਰੇ ਨਾਲ ਚੱਲ। ਗੱਲ ਕਦੀ ਕਿ ਅਨਾਥ ਮੰਡਲ ਨਾਂ ਦਾ ਇਹ ਵਿਅਕਤੀ, ਜਿਹਨੇ ਬਥੇਰੇ ਯਤਨ ਕਰਕੇ ਵੇਖ ਲਏ, ਪਰ ਉਹਦਾ ਪੁੱਤ ਨਾ ਤਾਂ ਉਹਦੇ ਦਾਨੀ ਸੁਭਾਅ ਨੂੰ ਮੰਨਣ ਨੂੰ ਫਿਰੇ ਅਤੇ ਨਾ ਹੀ ਗੌਤਮ ਦੇ ਕੋਲ ਜਾਵੇ। ਆਖਿਰਕਾਰ ਇੱਕ ਦਿਨ ਉਹਨੂੰ ਇੱਕ ਤਰਕੀਬ ਸੁੱਝੀ, ਉਹਨੇ ਆਪਣੇ ਪੁੱਤ ਨੂੰ ਆਵਾਜ਼ ਮਾਰੀ ਅਤੇ ਕਿਹਾ, ਜੇ ਤੂੰ ਗੌਤਮ ਬੁੱਧ ਦੇ ਜਾਏਗਾ ਤੇ ਮੈਂ ਤੈਨੂੰ 100 ਰੁਪਈਆ ਦਊਂਗਾ, ਜਾਂ ਜੋ ਵੀ ਉਦੋਂ ਦੇ ਉਸ ਸਮੇਂ ਦੇ ਹਿਸਾਬ ਦੇ ਨਾਲ ਕੋਈ ਕਰੰਸੀ ਚੱਲਦੀ ਸੀ, ਕੋਈ ਮੋਹਰਾਂ ਚੱਲਦੀਆਂ ਸੀ, ਸਿੱਕੇ ਚੱਲਦੇ ਸੀ, ਉਹ ਦੇਣ ਦੀ ਗੱਲ ਕਹੀ।
ਇਹ ਉਮਰ ਉਦਾਂ ਦੀ ਹੁੰਦੀ ਆ ਜਦੋਂ ਪੈਸੇ ਧੇਲੇ ਦੀ ਲੋੜ ਬਹੁਤ ਹੁੰਦੀ। ਨੌਜਵਾਨ ਨੇ ਫੈਸਲਾ ਕੀਤਾ ਕਿ 100 ਐਵੇਂ ਮਿਲ ਜਾਣਾ, ਜਾਣ 'ਚ ਕੀ ਆ, ਹਰਜ ਕੀ ਆ। ਹੋ ਉਹਨੇ ਗਿਆ ਬੈਠਾ, ਮਨ ਦੇ ਵਿੱਚ ਵਿਚਾਰ ਚੱਲੀ ਜਾਂਦੇ ਨੇ ਬੈਠੇ ਦੇ ਕਿ ਪਤਾ ਨਹੀਂ ਉਹਨੇ 100 ਦੇਣਾ ਵੀ ਆ ਕਿ ਨਹੀਂ ਦੇਣਾ। ਐਵੇਂ ਬਹਾਨੇ ਜਿਹੇ ਦੇ ਨਾਲ ਭੇਜ ਦਿੱਤਾ। ਫਿਰ ਸੋਚਦਾ ਚੱਲ ਕੋਈ ਗੱਲ ਨਹੀਂ, ਗਾਂ 'ਤੇ ਨਾ ਕਹਿਣ ਵਾਲਾ ਉਹ। ਇਹ ਰੋਜ਼ ਰੋਜ਼ ਦੀ ਖਿੱਚ ਖਿੱਚ ਤੇ ਮੁੱਕੂ। ਫਿਰ ਪਿਓ ਮੈਨੂੰ ਵੀ ਕਹਿਣ ਵਾਲਾ ਨਹੀਂ ਕੋਈ ਕੰਮ, ਜੇ ਉਹਨੇ ਅੱਜ ਮੇਰੀ ਨਾ ਪੂਰੀ ਕੀਤੀ, ਆਪਣਾ ਵਾਅਦਾ ਨਾ ਪੂਰਾ ਕੀਤਾ ਤਾਂ ਫਿਰ ਮੇਰੇ ਤੋਂ ਵੀ ਕੀ ਆਸ ਰੱਖਦਾ। ਇਹੋ ਹੀ ਸੋਚਾਂ ਸੋਚਦਾ ਘਰ ਵਾਪਸ ਆਇਆ। ਆ ਕੇ ਜਦੋਂ 100 ਮੰਗਿਆ ਤਾਂ ਪਿਓ ਨੇ ਪਹਿਲਾਂ ਹੀ ਤਿਆਰ ਰੱਖਿਆ ਸੀ, ਕੱਢ ਕੇ ਹੱਥ ਦੇ ਵਿੱਚ ਫੜਾ ਦਿੱਤਾ। ਬੜਾ ਹੈਰਾਨ ਹੋਇਆ, ਬਸ ਇੰਨਾ ਕੀ ਕੰਮ, ਸਿਰਫ ਜਾਣਾ ਅਤੇ ਵਾਪਸ ਆ ਜਾਣਾ ਅਤੇ 100 ਰੁਪਈਆ ਮਿਲੂਗਾ, ਇਹ ਤਾਂ ਕੰਮ ਬਹੁਤ ਵਧੀਆ। ਕਹਿਣ ਲੱਗਾ ਕੱਲ੍ਹ ਵੀ ਮਿਲੂਗਾ, ਇੱਦਾਂ ਤਾਂ ਮੈਂ ਰੋਜ਼ ਜਾ ਸਕਦਾ। ਪਿਓ ਹੱਸ ਕੇ ਪਾਸਿਓਂ ਦੀ ਲੰਘ ਗਿਆ, ਕੱਲ੍ਹ ਦੀ ਕੱਲ੍ਹ ਵੇਖਾਂਗੇ। ਅਗਲੇ ਦਿਨ ਪਿਓ ਨੇ ਫਿਰ ਦੁਬਾਰਾ ਆਵਾਜ਼ ਮਾਰੀ ਅਤੇ ਕਿਹਾ ਮੈਨੂੰ ਇਹ ਦੱਸ ਕੱਲ੍ਹ ਤੂੰ ਕੀ ਸੁਣਿਆ, ਗੌਤਮ ਕੋਲੋਂ ਕੀ ਸਿੱਖ ਕੇ ਆਇਆ। ਪਰ ਉਹਨੂੰ ਕੁਛ ਨਹੀਂ ਪਤਾ ਕਿਉਂਕਿ ਉਹਦਾ ਧਿਆਨ ਹੀ ਨਹੀਂ ਸੀ। ਉਹਦਾ ਧਿਆਨ ਤਾਂ ਸਿਰਫ ਇਸ ਪਾਸੇ ਸੀ ਕਿ ਪਿਓ 100 ਦਊਗਾ ਜਾਂ ਉਹਨੇ ਬਹਾਨਾ ਹੀ ਮਾਰਿਆ। ਉਹ ਤਾਂ ਸਿਰਫ ਉੱਥੇ ਹਾਜ਼ਰ ਸੀ, ਦੱਸਣ ਲਈ ਕੁਛ ਨਹੀਂ ਮਿਲਿਆ ਪਿਓ ਨੂੰ। ਇਹਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ, ਮੈਨੂੰ ਪਤਾ ਸੀ ਤੂੰ ਇਸੇ ਤਰ੍ਹਾਂ ਨਾ ਕਰਨਾ। ਹੁਣ ਮੇਰੀ ਗੱਲ ਧਿਆਨ ਦੇ ਨਾਲ ਸੁਣ, ਅੱਜ ਜੇਕਰ ਤੂੰ ਜਾਏਗਾ ਤਾਂ ਤੈਨੂੰ ਮੈਂ 1000 ਰੁਪਈਆ ਦਊਂਗਾ ਜਾਂ 1000 ਸਿੱਕੇ ਦਊਂਗਾ, ਮੋਹਰਾਂ ਦਊਂਗਾ, ਪਰ ਸ਼ਰਤ ਇੱਕ ਕਿ ਤੂੰ ਆ ਕੇ ਮੈਨੂੰ ਸਾਰਾ ਕੁਛ ਦੱਸਣਾ। ਅੱਜ ਤੂੰ ਇਕੱਲੀ ਇਕੱਲੀ ਯਾਦ ਕਰਨੀ ਆ ਉਹ ਗੱਲ। ਪੁੱਤ ਦੇ ਕੰਨ ਖੜ੍ਹੇ ਹੋ ਗਏ, 1000 ਤਾਂ ਉਹਨਾਂ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਸੀ। ਮੈਨੂੰ ਤਾਂ ਹੋਰ ਕੁਛ ਕਰਨ ਦੀ ਵੀ ਲੋੜ ਨਹੀਂ, ਪਿਓ ਬਾਹਰੋਂ ਕਮਾ ਕੇ ਲਿਆਉਂਦਾ ਅਤੇ ਮੈਨੂੰ ਸਿਰਫ ਉੱਥੇ ਜਾਣ ਦੇ ਲਈ ਕਮਾਈ ਮਿਲਣੀ ਸ਼ੁਰੂ ਹੋ ਜਾਣੀ। ਇਹ ਤੋਂ ਵਧੀਆ ਹੋਰ ਸੌਦਾ ਕੀ ਹੋ ਸਕਦਾ, ਬਿਨਾਂ ਸੋਚੇ ਸਮਝੇ ਹਾਂ ਕਰ ਦਿੱਤੀ। ਕੱਲ੍ਹ ਵੀ ਤਾਂ ਗਏ ਸੀ, ਅੱਜ ਵੀ ਜਾਂਦੇ ਹਾਂ, ਥੋੜ੍ਹਾ ਧਿਆਨ ਦੇ ਨਾਲ ਸੁਣ ਲਾਂਗੇ। ਕਹਿੰਦੇ ਨੇ ਜਾ ਕੇ ਅੱਜ ਉਹ ਗੌਤਮ ਦੇ ਸਾਹਮਣੇ ਬਹਿ ਗਿਆ, ਇਕੱਲੀ ਇਕੱਲੀ ਚੀਜ਼ ਬੜੇ ਧਿਆਨ ਦੇ ਨਾਲ ਸੁਣਨੀ ਸ਼ੁਰੂ ਕਰ ਦਿੱਤੀ ਕਿਉਂਕਿ ਪਤਾ ਵਾ ਪਿਓ ਨੇ ਜਾ ਕੇ ਪੁੱਛਣਾ, ਪਿਓ ਨੂੰ ਮੈਂ ਦੱਸਣਾ। ਬਹੁਤ ਧਿਆਨ ਦੇ ਨਾਲ ਸੁਣਦਾ ਰਿਹਾ, ਆਪਣੇ ਦਿਮਾਗ ਦੇ ਵਿੱਚ ਉਹਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਇੰਨੇ ਧਿਆਨ ਦੇ ਨਾਲ ਸੁਣਿਆ, ਅੱਜ ਉਹ ਵਾਪਸ ਨਹੀਂ ਆਇਆ। ਪਿਓ ਨੂੰ ਫਿਕਰ ਹੋ ਗਈ, ਮੁੰਡਾ ਕਿੱਥੇ ਗਿਆ, ਲੱਭਦਾ ਲਭਾਉਂਦਾ। ਜਦੋਂ ਗੌਤਮ ਦੇ ਟਿਕਾਣੇ 'ਤੇ ਪੁੱਜਾ ਤਾਂ ਪੁੱਤ ਉੱਥੇ ਬੈਠਾ। ਕਹਿਣ ਲੱਗਾ ਤੂੰ ਆਇਆ ਨਹੀਂ ਘਰ, ਘਰ ਤੇਰੀ ਮਾਂ ਪਰੇਸ਼ਾਨ ਆ, ਤੈਨੂੰ ਇਸ ਲਈ ਪੈਸੇ ਥੋੜ੍ਹੀ ਦੇਣੇ ਸੀ, ਤੇ ਤੂੰ ਹੁਣ ਇੱਥੇ ਹੀ ਰਹਿ ਪਵੇਂ। ਚੱਲ ਤੇਰੇ ਪੈਸੇ ਤੇਰੇ ਮੈਂ ਦੇਣਾ, ਉੱਠ ਚੱਲ ਮੇਰੇ ਨਾਲ। ਅੱਖਾਂ ਤਾਂ ਚੁੱਕੀਆਂ ਪਿਓ ਵੱਲ, ਬਿਟਰ ਬਿਟਰ ਵੇਖੀ ਜਾਵੇ, ਪਰ ਨਾਲ ਨਹੀਂ ਤੁਰਿਆ। ਪਿਓ ਫੇਰ ਬੋਲਿਆ ਚੱਲ ਮੈਂ ਕੱਲ੍ਹ ਤੋਂ ਨਹੀਂ ਕਹਿੰਦਾ ਆਉਣ ਦੇ ਲਈ, ਤੇਰੀ ਮਾਂ ਬੜੀ ਪਰੇਸ਼ਾਨ ਹੈ, ਚੱਲ ਘਰ ਨੂੰ। ਪਰ ਉਹ ਫੇਰ ਨਹੀਂ ਤੁਰਿਆ। ਅੱਜ ਉਹ ਵਾਲਾ ਪੁੱਤ ਨਹੀਂ ਸੀ ਰਿਹਾ, ਅੱਜ ਉਹ ਬਦਲ ਗਿਆ ਸੀ। ਅੱਜ ਪਿਓ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਅੱਜ ਮੈਂ ਆਪਣੇ ਪੁੱਤ ਨੂੰ ਨਹੀਂ ਕਿਸੇ ਹੋਰ ਨੂੰ ਮਿਲ ਰਿਹਾ, ਤੇ ਪੁੱਤ ਨੂੰ ਲੱਗ ਰਿਹਾ ਸੀ ਕਿੱਦਾਂ ਦਾ ਪਿਓ ਆ, ਇਹਨੇ ਤਾਂ ਮੈਨੂੰ ਇੱਥੇ ਭੇਜ ਦਿੱਤਾ, ਆਪ ਹੀ ਇੰਨੇ ਚਿਰ ਦਾ ਆਉਂਦਾ, ਇਹਨੂੰ ਉਹ ਕਿਉਂ ਨਹੀਂ ਪਤਾ ਲੱਗਾ ਜਿਹੜਾ ਅੱਜ ਮੈਨੂੰ ਪਤਾ ਲੱਗਾ। ਜਿਹੜੀਆਂ ਗੱਲਾਂ ਬੁੱਧ ਕੋਲੋਂ ਮੈਂ ਸੁਣ ਕੇ ਸਿੱਖ ਕੇ ਅੱਜ ਇੱਥੇ ਹੀ ਰਹਿ ਪਿਆ,
ਮੇਰਾ ਪਿਓ ਤਾਂ ਇੰਨੇ ਚਿਰ ਦਾ ਆਉਂਦਾ, ਇਹਦੇ 'ਤੇ ਅਸਰ ਕੋਈ ਕਿਉਂ ਨਹੀਂ? ਉਹ ਮਨ ਮਨ ਸੋਚੀ ਜਾਂਦਾ ਅਤੇ ਪਿਓ ਬੋਲੀ ਜਾਂਦਾ। ਹਾਰ ਕੇ ਕਹਿਣ ਲੱਗਾ, ਚੱਲ ਠੀਕ ਹੈ, ਚੱਲ ਮੇਰਾ ਪੁੱਤ, ਮੈਂ ਕੱਲ੍ਹ ਤੋਂ ਤੈਨੂੰ ਕਹਿੰਦਾ ਹੀ ਨਹੀਂ ਆਉਣ ਦੇ ਲਈ, ਤੂੰ ਵੱਧ ਸਿੱਕੇ ਲੈਣੇ ਵੱਧ ਲੈ ਲਈ, ਚੱਲ ਦੇਰ ਬਹੁਤ ਹੋ ਗਈ ਹੈ। ਅੱਗੋਂ ਪੁੱਤ ਕਹਿਣ ਲੱਗਾ, ਮੈਨੂੰ ਪੈਸੇ ਨਹੀਂ ਚਾਹੀਦੇ, ਮੈਂ ਤਾਂ ਸਗੋਂ ਇਹ ਕਹਿਣਾ ਸੀ ਜਿਹੜਾ ਕੱਲ੍ਹ ਤੁਸੀਂ ਮੈਨੂੰ 100 ਦਿੱਤਾ ਸੀ ਉਹ ਫਲਾਂ ਫਲਾਂ ਥਾਂ ਦੇ ਉੱਤੇ ਪਿਆ, ਉਹ ਵੀ ਜਾ ਕੇ ਉੱਥੋਂ ਚੁੱਕ ਲਿਓ। ਪੈਸੇ ਮੈਂ ਕਰਨੇ ਕੀ? ਅੱਜ ਜੋ ਮੈਂ ਸੁਣਿਆ ਉਹਦੇ ਵਿੱਚ ਪੈਸਾ ਤਾਂ ਕਿਤੇ ਆਉਂਦਾ ਹੀ ਨਹੀਂ, ਪੈਸੇ ਦੀ ਤਾਂ ਜ਼ਰੂਰਤ ਹੀ ਨਹੀਂ ਮੈਨੂੰ। ਪਰ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਤੁਹਾਨੂੰ ਐਡੀ ਜ਼ਰੂਰਤ ਕਿਉਂ ਲੱਗਦੀ ਰਹੀ। ਪਿਓ ਦੀ ਫਿਕਰ ਹੋਰ ਵੱਧ ਗਈ, ਭੱਜਾ ਭੱਜਾ ਬੁੱਧਕ ਹੋ ਗਿਆ। ਕਹਿਣ ਲੱਗਾ, ਜੀ ਇਹਨੂੰ ਕਹੋ ਮੇਰੇ ਨਾਲ ਘਰ ਨੂੰ ਜਾਵੇ। ਪੁੱਤ ਨੇ ਕਿਹਾ, ਤੇਰਾ ਕੱਲੇ ਆਇਆ ਸੀ, ਹੁਣ ਤਾਂ ਬਈ ਉਹਦੀ ਮਰਜ਼ੀ ਆ, ਉਹਨੇ ਕਿਹੜੇ ਘਰ ਜਾਣਾ। ਜਦੋਂ ਉਹਦਾ ਮਨ ਕੀਤਾ ਉਹਨੇ ਆਪ ਹੀ ਚੱਲ ਆਉਣਾ। ਗੱਲ ਕਾਹਦੀ ਕਿ ਹਰ ਰੋਜ਼ ਜਾਂ ਲੰਮੇ ਸਮੇਂ ਤੋਂ ਵਿਚਾਰ ਸੁਣਨ ਦਾ ਉਹਦੇ ਪਿਓ ਦੇ ਉੱਤੇ ਉਨਾ ਅਸਰ ਨਹੀਂ ਹੋਇਆ ਜਿੰਨਾ ਅੱਜ ਇੱਕ ਦਿਨ ਦਾ ਉਹਦੇ ਪੁੱਤ ਦੇ ਉੱਤੇ ਹੋ ਗਿਆ। ਅਧਿਆਤਮਕ ਪੱਖ ਤੋਂ ਹਟ ਕੇ ਜੇ ਵੇਖੀਏ ਤਾਂ ਕਹਾਣੀ ਦੇ ਵਿੱਚੋਂ ਆਪਾਂ ਇਹ ਵੀ ਸਿੱਖ ਸਕਦੇ ਹਾਂ ਕਿ ਜੇਕਰ ਤੁਹਾਨੂੰ ਲੱਗਦਾ ਹੋਵੇ ਕੋਈ ਬਹੁਤ ਚਿਰਾਂ ਤੋਂ ਕਿਸੇ ਸਫ਼ਰ ਦੇ ਉੱਤੇ ਚੱਲਿਆ, ਕਿਸੇ ਨੇ ਬੜੇ ਚਿਰ ਦਾ ਕਾਰੋਬਾਰ ਸ਼ੁਰੂ ਕੀਤਾ, ਨੌਕਰੀ ਦੇ ਵਿੱਚ ਬੜਾ ਕਿਸੇ ਨੂੰ ਪੁਰਾਣਾ ਤਜਰਬਾ, ਪੜ੍ਹਾਈ ਲਿਖਾਈ ਦੇ ਵਿੱਚ ਉਹਨੇ ਬਹੁਤ ਪਹਿਲਾਂ ਦੀ ਡਿਗਰੀ ਕਰਨੀ ਸ਼ੁਰੂ ਕਰ ਦਿੱਤੀ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਕੰਮ ਦੇ ਵਿੱਚ ਕਿਸੇ ਨੂੰ ਬਹੁਤ ਜ਼ਿਆਦਾ ਮੁਹਾਰਤ ਹੈ ਅਤੇ ਤੁਹਾਨੂੰ ਲੱਗਦਾ ਹੋਵੇ ਪਤਾ ਨਹੀਂ ਕਦੋਂ ਇਹਦੇ ਨਾਲ ਰਲਾਂਗੇ, ਇਹਦੇ ਸਫ਼ਰ ਹੀ ਬੜਾ ਲੰਮਾ। ਕਈ ਵਾਰੀ ਆਪਾਂ ਸੋਚ ਸੋਚ ਕੇ ਐਵੇਂ ਜਾਂਦੇ ਹੀ ਨਹੀਂ ਉਸ ਰਾਹ। ਸੱਚ ਆ ਕਿ ਉਹਦਾ ਇੱਕ ਆਪਣਾ ਸਫ਼ਰ ਆ, ਤੁਹਾਡਾ ਆਪਣਾ ਸਫ਼ਰ ਹੈ। ਬੜੇ ਚਿਰ ਦਾ ਵੀ ਕੋਈ ਰੱਬ ਦੇ ਰਾਹ ਦੇ ਉੱਤੇ ਤੁਰਿਆ ਤਾਂ ਜ਼ਰੂਰੀ ਨਹੀਂ ਹੈ ਉਹਦੇ ਅੰਦਰ ਕੁਛ ਪੈ ਰਿਹਾ ਹੋਵੇ, ਉਹ ਬਾਹਰ ਪੈ ਪੈ ਕੇ ਡੁੱਲੀ ਜਾਂਦਾ। ਬਹੁਤੇ ਤਾਂ ਇਸੇ ਕਰਕੇ ਤੁਰੇ ਫਿਰਦੇ ਕਿਉਂਕਿ ਲੋਕਾਂ ਦੇ ਵਿੱਚ ਅਕਸ ਵਧੀਆ ਬਣਦਾ, ਲੋਕਾਂ ਦੇ ਵਿੱਚ ਇਮੇਜ ਵਧੀਆ ਬਣਾ ਕੇ ਰੱਖਣੀ ਹੁੰਦੀ ਹੈ। ਲੋਕ ਫਿਰ ਸੋਚਦੇ ਨੇ ਧਰਮੀ ਕਰਮੀ ਬੰਦਾ, ਇਹਦੇ ਨਾਲ ਆਪਾਂ ਵਪਾਰ ਕਰ ਸਕਦੇ ਹਾਂ, ਇਹਦੇ ਨਾਲ ਸਾਂਝ ਆਪਾਂ ਰੱਖ ਸਕਦੇ ਹਾਂ। ਪਰ ਸੱਚ ਇਹ ਕਿ ਜੇਕਰ ਕੋਈ ਤੁਹਾਨੂੰ ਮਨੋ ਕਰੇ ਤਾਂ ਬਹੁਤਾ ਸਮਾਂ ਨਹੀਂ ਲੱਗਦਾ। ਗੱਲ ਇਹ ਹੈ ਕਿ ਕੋਈ ਧਿਆਨ ਲਾਵੇ ਸਹੀ ਕਿਸੇ ਪਾਸੇ ਵੀ, ਉਹ ਰੱਬ ਵੱਲ ਲਾ ਲਓ, ਆਪਣੇ ਕੰਮ ਕਾਜ ਵੱਲ ਲਾ ਲਓ, ਪੜ੍ਹਾਈ ਵੱਲ ਲਾ ਲਓ। ਧਿਆਨ ਤਾਂ ਥੋੜ੍ਹੇ ਸਮੇਂ ਦਾ ਵੀ ਤੁਹਾਨੂੰ ਬਹੁਤ ਕੁਛ ਦੇ ਜਾਂਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: रेडियो हांजी 1674 AM
3: शिकार जब तक नजरों के सामने है तीर चला देना चाहिए।
4: कल सिवाय इस पिंजरे में होगा जिंदा या मुर्दा।
5: ये हिंदवी स्वराज जवाब है इच्छा।
1: बुक योर टिकट्स नाउ फॉर राजा शिवाजी स्टारिंग रितेश देशमुख संजय दत्त अभिषेक बच्चन एंड विद्या बालन रिलीजिंग इन सिनेमाज ऑन 1st May।
6: रेडियो हांजी 1674 में समा हो चुका खबरां ते झात मारन दा। अज 8 तरीक है मई का महीना शुक्रवार का दिन वो वेखते हैं केड़ियां ने खास खबर साढ़े नाल गौतम कपिल ने इस टाइम फोन लाइन के उत्ते आओ जानते हैं केड़ियां ने खास अपडेट्स। हाँ जी गौतम जी तुसी ऑन एयर हो
7: जी। बहुत धन्यवाद रणजोत जी और सारी स्रोतियां भी प्यार भरी सत श्रीकाल। आओ शुरुआत करते हैं अज दी खबरां दी इंटरनेशनल न्यूज़ दे नाल। पहली खबर डोनाल्ड ट्रंप दे नाल जुड़ी जिथे अमरीकी राष्ट्रपति ने बुधवार शाम नूं कहा कि ईरान दे नाल जंग जल्दी खत्म होएगी। बार बार अजिहा कह रहे ने। हुण उन्हें यह भी कहा है कि हॉर्मुज़ स्ट्रेट ते ईरान दे परमाणु प्रोग्राम दे उत्ते भी समझौता करन दीआं कोशिशां कीतियां जा रही ने। ट्रंप ने जॉर्जिया दे गवर्नर दे अहुदे दे लई रिपब्लिकन उम्मीदवार बर्ट जोन्स की हमायत दे विच एक प्रोग्राम दे अंदर कहा कि जदों ये सब हो रहा है ਤੁਸੀਂ ਦੇਖੋਗੇ ਕਿ ਸਮਝੋਗੇ ਕਿ ਅਸੀਂ ਕਿਸੇ ਅਹਿਮ ਵਜ੍ਹਾ ਦੇ ਨਾਲ ਇਹ ਕਰ ਰਹੇ ਹਾਂ। ਅਸੀਂ ਉਹਨਾਂ ਨੂੰ ਪਰਮਾਣੂ ਹਥਿਆਰ ਬਣਾਉਣ ਨਹੀਂ ਦਿੱਤੇ। ਜ਼ਿਆਦਾਤਰ ਲੋਕ ਜਾਣਦੇ ਨੇ ਕਿ ਇਹ ਸਹੀ ਹੈ ਅਤੇ ਬੜੀ ਜਲਦੀ ਖਤਮ ਵੀ ਹੋ ਜਾਏਗਾ। CNN ਦੀ ਖਬਰ ਦੇ ਮੁਤਾਬਕ ਈਰਾਨ ਵੀਰਵਾਰ ਦੇ ਦਿਨ ਵਿਚੋਲਗੀ ਧਿਰਾਂ ਤੱਕ ਅਮਰੀਕੀ ਸਮਝੌਤੇ ਦੇ ਬਾਰੇ ਆਪਣਾ ਜਵਾਬ ਦੇਵੇਗਾ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਕਾਈ ਨੇ ਕਿਹਾ ਸੀ ਕਿ ਅਮਰੀਕੀ ਸਮਝੌਤੇ ਦੇ ਉੱਤੇ ਅਮਰੀਕੀ ਪ੍ਰਸਤਾਵ ਦੇ ਉੱਤੇ ਉਹਨਾਂ ਨੇ ਆਪਣੀ ਜਿਹੜੀ ਰਾਏ ਹੈ ਆਪਣਾ ਜਿਹੜਾ ਪੱਖ ਹੈ ਉਹ ਪਾਕਿਸਤਾਨੀ ਵਿਚੋਲਗੀਆਂ ਤੱਕ ਸਾਂਝਾ ਕਰ ਦਿੱਤਾ ਹੈ। ਉੱਧਰ ਇਜ਼ਰਾਈਲ ਨੇ ਹਿਜਬੁੱਲਾ ਦੇ ਨਾਲ ਸੀਜ਼ਫਾਇਰ ਦੀ ਸਹਿਮਤੀ ਜਤਾਉਣ ਦੇ ਬਾਵਜੂਦ ਬੁੱਧਵਾਰ ਦੀ ਸ਼ਾਮ ਬੈਰੂਤ ਦੇ ਉੱਤੇ ਹਮਲਾ ਕੀਤਾ। ਇਹ ਹਮਲਾ ਬੈਰੂਤ ਸ਼ਹਿਰ ਦੇ ਦੱਖਣੀ ਹਿੱਸੇ ਦਈਏ ਦੇ ਵਿੱਚ ਹੋਇਆ ਜਿੱਥੇ ਹਿਜਬੁੱਲਾ ਦਾ ਟਿਕਾਣਾ ਵੀ ਹੈ। ਔਨਲਾਈਨ ਪਾਈਆਂ ਗਈਆਂ ਤਸਵੀਰਾਂ ਦੇ ਵਿੱਚ ਅੱਗ ਦੀਆਂ ਲਪਟਾਂ ਕੁਝ ਨੁਕਸਾਨ ਹੋਈਆਂ ਇਮਾਰਤਾਂ ਵੀ ਨਜ਼ਰ ਆ ਰਹੀਆਂ ਨੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬਿਆਨ ਦੇ ਵਿੱਚ ਕਿਹਾ ਸੀ ਕਿ ਉਹਨਾਂ ਨੇ ਖੁਦ ਇਸ ਹਮਲੇ ਦੀ ਮਨਜ਼ੂਰੀ ਦਿੱਤੀ ਸੀ। ਇਹ ਹਮਲਾ ਹਿਜਬੁੱਲਾ ਦੀ ਖਾਸ ਰਦਵਾਨ ਫੋਰਸ ਦੇ ਇੱਕ ਕਮਾਂਡਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਇਜ਼ਰਾਈਲ ਦੇ ਜ਼ਿਆਦਾਤਰ ਹਵਾਈ ਹਮਲੇ ਦੱਖਣੀ ਲੈਬਨਾਨ ਦੇ ਵਿੱਚ ਹੀ ਹੁੰਦੇ ਨੇ। ਫੌਜ ਦਾ ਕਹਿਣਾ ਹੈ ਕਿ ਇਹੀ ਹਿਜਬੁੱਲਾ ਦੇ ਨਾਲ ਜੁੜੇ ਹੋਏ ਟਿਕਾਣੇ ਨੇ ਅਤੇ ਇੱਥੇ ਹੀ ਨਿਸ਼ਾਨਾ ਬਣਾਇਆ ਜਾ ਰਿਹਾ। ਲੈਬਨਾਨ ਦੇ ਸਿਹਤ ਮੰਤਰਾਲੇ ਦੇ ਮੁਤਾਬਕ ਪਿਛਲੇ ਹਫ਼ਤੇ ਇਹਨਾਂ ਹਮਲਿਆਂ ਦੇ ਵਿੱਚ ਪੂਰੇ ਦੇਸ਼ ਦੇ ਅੰਦਰ 120 ਤੋਂ ਜ਼ਿਆਦਾ ਲੋਕ ਮਾਰੇ ਗਏ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਮਹਿਲਾਵਾਂ ਅਤੇ ਬੱਚੇ ਸ਼ਾਮਲ ਨੇ। ਦੱਸ ਦਈਏ ਕਿ ਮੰਤਰਾਲਾ ਹਿਜਬੁੱਲਾ ਦੇ ਮੈਂਬਰਾਂ ਨੂੰ ਵੀ ਆਮ ਲੋਕਾਂ ਦੀ ਗਿਣਤੀ ਦੇ ਵਿੱਚ ਜੋੜਦਾ ਹੈ। ਉੱਥੇ ਹੀ ਆਪਰੇਸ਼ਨ ਸਿੰਧੂਰ ਦੇ 1 ਸਾਲ ਪੂਰਾ ਹੋਣ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਆਪਣੀ ਪ੍ਰੋਫਾਈਲ ਪਿਕਚਰ ਬਦਲ ਦਿੱਤੀ। ਉਹਨਾਂ ਨੇ ਆਪਰੇਸ਼ਨ ਸਿੰਧੂਰ ਦੇ ਨਾਲ ਜੁੜੀ ਹੋਈ ਇੱਕ ਨਵੀਂ ਪ੍ਰੋਫਾਈਲ ਪਿਕਚਰ ਲਗਾਈ ਅਤੇ ਨਾਲ ਹੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਵੀ ਲਿਖ ਛੱਡੀ। 1 ਸਾਲ ਪਹਿਲਾਂ ਸਾਡੀ ਫੌਜ ਨੇ ਆਪਰੇਸ਼ਨ ਸਿੰਧੂਰ ਦੇ ਦਰਮਿਆਨ ਬੇਮਿਸਾਲ ਸਾਹਸ ਅਤੇ ਸਟੀਕਤਾ ਦਾ ਇੱਕ ਪ੍ਰਦਰਸ਼ਨ ਕੀਤਾ ਸੀ। ਉਹਨਾਂ ਨੇ ਪਹਿਲਗਾਮ ਦੇ ਵਿੱਚ ਨਿਰਦੋਸ਼ ਮਾਰੇ ਗਏ ਭਾਰਤੀਆਂ ਦੇ ਉੱਤੇ ਹਮਲਾ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦੇਣ ਦਾ ਦਾਅਵਾ ਵੀ ਕੀਤਾ। ਉਹਨਾਂ ਕਿਹਾ ਕਿ ਭਾਰੀ ਸਾਡੀ ਦੇਸ਼ ਦੀ ਫੌਜ ਨੇ ਪੂਰੀ ਹਿੰਮਤ ਦੇ ਨਾਲ ਪੂਰੀ ਤਾਕਤ ਦੇ ਨਾਲ ਇਹ ਜੰਗ ਲੜੀ ਹੈ, ਇਸ ਦੇ ਲਈ ਮੈਂ ਉਹਨਾਂ ਨੂੰ ਸਲਾਮ ਕਰਦਾ। ਮੋਦੀ ਨੇ ਇਹ ਵੀ ਲਿਖਿਆ ਕਿ 1 ਸਾਲ ਪੂਰਾ ਹੋਣ ਤੋਂ ਬਾਅਦ ਅੱਤਵਾਦ ਨੂੰ ਹਰਾਮ ਅਤੇ ਉਸ ਤੰਤਰ ਨੂੰ ਖਤਮ ਕਰਨ ਦੇ ਲਈ ਸਾਡੇ ਸੰਕਲਪ ਦੇ ਵਿੱਚ ਹਾਲੇ ਵੀ ਕੋਈ ਕਮੀ ਨਹੀਂ ਆਈ ਹੈ। ਚੇਤੇ ਕਰਵਾ ਦਿੰਦੇ ਹਾਂ ਕਿ ਪਿਛਲੇ ਸਾਲ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਕੱਟੜਪੰਥੀ ਹਮਲੇ 'ਚ 26 ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਫੌਜੀ ਸੰਘਰਸ਼ ਹੋਇਆ ਸੀ। ਭਾਰਤ ਵਾਲੇ ਪਾਸਿਓਂ ਇਸ ਨੂੰ ਆਪਰੇਸ਼ਨ ਸਿੰਦੂਰ ਦਾ ਨਾਮ ਦਿੱਤਾ ਗਿਆ ਸੀ। ਉੱਧਰ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਦੀਆਂ ਟਿੱਪਣੀਆਂ ਦੇ ਉੱਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸਾਕ ਡਾਰ ਨੇ ਵੀ ਟਿੱਪਣੀ ਕੀਤੀ ਹੈ। ਉਹਨਾਂ ਕਿਹਾ ਹੈ ਕਿ ਸਿਰਫ ਪਾਸਟ ਨੂੰ ਯਾਦ ਕਰਨ ਦਾ ਦਿਨ ਨਹੀਂ ਹੈ, ਬਲਕਿ ਭਵਿੱਖ ਬਣਾਉਣ ਦਾ ਵੀ ਦਿਨ ਹੈ। ਦਰਅਸਲ ਪਿਛਲੇ ਸਾਲ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਕੱਟੜਪੰਥੀ ਹਮਲੇ ਦੇ ਵਿੱਚ ਭਾਰਤ ਪਾਕਿਸਤਾਨ ਦੇ ਦਰਮਿਆਨ ਜਿਹੜਾ ਸੰਘਰਸ਼ ਹੋਇਆ ਸੀ, ਪਾਕਿਸਤਾਨ ਦਾ ਕਹਿਣਾ ਹੈ ਕਿ ਉਹਨਾਂ ਨੇ ਉਸ ਸੰਘਰਸ਼ ਦੇ ਵਿੱਚ ਭਾਰਤ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ। ਪਾਕਿਸਤਾਨ ਨੇ ਆਪਣੇ ਫੌਜੀ ਮੁਹਿੰਮ ਨੂੰ ਮਾਰਕਾਏ ਹੱਕ ਦਾ ਨਾਮ ਦਿੱਤਾ ਸੀ, ਭਾਰਤ ਨੇ ਆਪਰੇਸ਼ਨ ਸਿੰਧੂਰ ਦਾ ਨਾਮ ਦਿੱਤਾ ਸੀ। ਇੱਕ ਸਾਲ ਬੀਤਣ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਾਕ ਡਾਰ ਨੇ ਕਿਹਾ ਕਿ ਮਾਰਕਾਏ ਹੱਕ ਨੂੰ ਇੱਕ ਸਾਲ ਹੋ ਚੁੱਕਿਆ, ਸਿਰਫ ਕੈਲੰਡਰ ਦੀ ਤਾਰੀਖ ਨਹੀਂ ਬਲਕਿ ਹਿੰਮਤ, ਏਕਤਾ ਅਤੇ ਮਜ਼ਬੂਤ ਇਰਾਦਿਆਂ ਦੀ ਕਹਾਣੀ ਹੈ। ਪਿਛਲੇ ਸਾਲ ਜਦੋਂ ਸਾਡੇ 'ਤੇ ਹਮਲਾ ਕੀਤਾ ਗਿਆ ਤਾਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਅਗਵਾਈ ਦੇ ਵਿੱਚ ਪਾਕਿਸਤਾਨ ਨੇ ਬੜੇ ਸੰਜਮ ਦੇ ਨਾਲ ਜਵਾਬ ਦਿੱਤਾ ਸੀ। ਸਾਡਾ ਜਵਾਬ ਸੋਚ ਸਮਝ ਕੇ ਜ਼ਿੰਮੇਦਾਰੀ ਅਤੇ ਸਹੀ ਨਿਸ਼ਾਨੇ ਦੇ ਉੱਤੇ ਲਗਾਇਆ ਗਿਆ ਜਵਾਬ ਸੀ। ਜ਼ਿਕਰਯੋਗ ਹੈ ਕਿ ਭਾਰਤ ਵਾਲੇ ਪਾਸਿਓਂ ਬੇਸ਼ੱਕ ਇਸ ਨੂੰ ਆਪਣਾ ਇੱਕ ਸਫਲ ਮਿਸ਼ਨ ਦੱਸਿਆ ਜਾ ਰਿਹਾ, ਪਰ ਪਾਕਿਸਤਾਨ ਵੀ ਇਸੇ ਭਾਸ਼ਾ ਦੇ ਵਿੱਚ ਗੱਲ ਕਰ ਰਿਹਾ। ਪਾਕਿਸਤਾਨ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਆਪਰੇਸ਼ਨ ਸਿੰਧੂਰ ਦੇ ਦਰਮਿਆਨ ਭਾਰਤ ਨੇ ਜਿੰਨੀ ਵੀ ਤਾਕਤ ਦੇ ਨਾਲ ਪਾਕਿਸਤਾਨ ਦੇ ਉੱਤੇ ਹਮਲਾ ਬੋਲਿਆ ਹੋਵੇ, ਪਾਕਿਸਤਾਨ ਨੇ ਸਿਰਫ 10-15% ਤਾਕਤ ਦਾ ਹੀ ਇਸਤੇਮਾਲ ਕੀਤਾ ਸੀ। ਡੀ ਜੀ ਆਈ ਐੱਸ ਪੀ ਆਰ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ, ਅਸੀਂ ਉਦੋਂ ਵੀ ਤਿਆਰ ਸੀ, ਅਸੀਂ ਹੁਣ ਵੀ ਤਿਆਰ ਹਾਂ। ਇਸ ਵਾਰ 14 ਅਗਸਤ ਨੂੰ ਇੱਕ ਬੜੀ ਸ਼ਾਨਦਾਰ ਪਰੇਡ ਹੋਏਗੀ। ਉਹਨਾਂ ਕਿਹਾ ਕਿ ਅਸੀਂ ਪਾਕਿਸਤਾਨ ਦੀ ਜਨਤਾ ਨੂੰ ਆਪਣੀ ਤਾਕਤ ਦਾ ਇੱਕ ਛੋਟਾ ਜਿਹਾ ਨਮੂਨਾ ਵੀ ਦਿਖਾਵਾਂਗੇ। ਪਾਕਿਸਤਾਨ ਦੀ ਫੌਜ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਨੂੰ ਸਾਡਾ ਇੱਕੋ ਹੀ ਸੁਨੇਹਾ, ਤੁਸੀਂ ਚਾਹੇ ਜੋ ਮਰਜ਼ੀ ਕਰੋ, ਚਾਹੇ ਉਹ ਜਿਸ ਤਰੀਕੇ ਦਾ ਮਰਜ਼ੀ ਦਾ ਕਾਰਾ ਹੋਵੇ, ਪਰ ਅਸੀਂ ਇੱਥੇ ਖੜ੍ਹੇ ਹਾਂ, ਪੂਰੀ ਤਾਕਤ ਦੇ ਨਾਲ ਤੁਹਾਡਾ ਜਵਾਬ ਦੇਵਾਂਗੇ। ਇਹ ਜੰਗ ਜਿਹੜੀ ਹੈ ਜ਼ਮੀਨ 'ਤੇ, ਹਵਾ 'ਚ ਅਤੇ ਪਾਣੀ 'ਚ, ਇੱਥੋਂ ਤੱਕ ਕਿ ਸਾਈਬਰ ਸਪੇਸ 'ਤੇ ਦਿਮਾਗਾਂ ਦੀ ਵੀ ਹੈ। ਅਸੀਂ ਪਹਿਲਾਂ ਵੀ ਤਿਆਰ ਸੀ, ਹੁਣ ਵੀ ਤਿਆਰ ਹਾਂ। ਪਾਕਿਸਤਾਨ ਦੇ ਉੱਤੇ ਕਿਸੇ ਵੀ ਕੀਮਤ ਦੇ ਨਾਲ ਕੋਈ ਇਸ ਕਿਸਮ ਦਾ ਦੌਰ 'ਤੇ ਨਹੀਂ ਲੱਗਣ ਦਾਂਗੇ। ਅਤੇ ਉਹਨਾਂ ਇਸ ਗੱਲ ਦਾ ਵੀ ਦਾਅਵਾ ਕੀਤਾ ਕਿ ਪਾਕਿਸਤਾਨ ਦੀ ਰੱਖਿਆ ਦੇ ਲਈ ਪਾਕਿਸਤਾਨ ਆਪਣੀ ਪੂਰੀ ਤਾਕਤ ਦੇ ਨਾਲ ਜਵਾਬ ਦੇਵੇਗਾ। ਉੱਧਰ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵੀਰਵਾਰ ਦੇ ਦਿਨ ਮੀਡੀਆ ਬਰੀਫਿੰਗ ਦੇ ਦੌਰਾਨ ਆਪਰੇਸ਼ਨ ਸਿੰਧੂਰ ਅਤੇ ਸਿੰਧੂ ਜਲ ਸਮਝੌਤੇ ਦੇ ਉੱਤੇ ਗੱਲਬਾਤ ਵੀ ਕੀਤੀ। ਉਹਨਾਂ ਕਿਹਾ ਕਿ ਅਸੀਂ ਅੱਤਵਾਦ ਦੇ ਖਿਲਾਫ਼ ਆਪਣੀ ਰੱਖਿਆ ਨੀਤੀ ਨੂੰ ਮਜ਼ਬੂਤ ਕਰਨ ਦੇ ਪੂਰੇ ਪੂਰੇ ਹੱਕਦਾਰ ਹਾਂ। ਸਿੰਧੂ ਜਲ ਸੰਧੀ ਦੇ ਉੱਤੇ ਸਾਡਾ ਰੁੱਖ ਹਮੇਸ਼ਾ ਇੱਕੋ ਜਿਹਾ ਰਿਹਾ। ਪਾਕਿਸਤਾਨ ਦੇ ਦੁਆਰਾ ਸਰਹੱਦ ਪਾਰ ਅੱਤਵਾਦ ਨੂੰ ਉਤਸ਼ਾਹਿਤ ਕੀਤਾ ਜਾਂਦਾ, ਜਵਾਬ ਦੇ ਵਿੱਚ ਸਿੰਧੂ ਜਲ ਸੰਧੀ ਨੂੰ ਫਿਲਹਾਲ ਰੋਕ ਦਿੱਤਾ ਗਿਆ। ਪਾਕਿਸਤਾਨ ਨੂੰ ਸਰਹੱਦ ਪਾਰ ਅੱਤਵਾਦ ਦੀ ਹਮਾਇਤ ਨੂੰ ਪੂਰੀ ਤਰ੍ਹਾਂ ਦੇ ਨਾਲ ਰੋਕਣ ਅਤੇ ਹਮੇਸ਼ਾ ਦੇ ਲਈ ਛੱਡ ਦੇਣ ਤੋਂ ਬਾਅਦ ਹੀ ਇਸ ਸਮਝੌਤੇ ਦੇ ਉੱਤੇ ਕੁਝ ਸੋਚਿਆ ਜਾ ਸਕਦਾ ਹੈ। ਉੱਥੇ ਚੂਹਿਆਂ ਤੋਂ ਫੈਲਣ ਵਾਲੀ ਇੱਕ ਦੁਰਲੱਭ ਬਿਮਾਰੀ ਹੰਤਾ ਵਾਇਰਸ ਨੇ ਹੁਣ ਇੱਕ ਕਰੂਜ਼ ਸ਼ਿਪ ਦੇ ਉੱਤੇ ਸਵਾਰ ਯਾਤਰੀਆਂ ਦੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਦੱਸ ਦਈਏ ਕਿ ਇਹਦੇ 'ਤੇ ਕੁਝ ਆਸਟ੍ਰੇਲੀਅਨ ਯਾਤਰੀ ਵੀ ਨੇ। ਇਸ ਘਾਤਕ ਵਾਇਰਸ ਕਾਰਨ ਹੁਣ ਤੱਕ 3 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਯਾਨੀ WHO ਦੀ ਮਾਰੀਆ ਵੈਨ ਕਰਕੋਵ ਨੇ ਸਪਸ਼ਟ ਕੀਤਾ ਹੈ ਕਿ ਇਹ ਅਗਲਾ ਕੋਵਿਡ ਨਹੀਂ ਹੈ, ਕਿਉਂਕਿ ਇਹ ਵਾਇਰਸ ਇਨਸਾਨਾਂ ਤੋਂ ਇਨਸਾਨਾਂ ਦੇ ਵਿੱਚ ਆਸਾਨੀ ਦੇ ਨਾਲ ਨਹੀਂ ਫੈਲਦਾ। ਹਾਲਾਂਕਿ ਇੱਕ ਗੰਭੀਰ ਬਿਮਾਰੀ ਜ਼ਰੂਰ ਹੈ। ਇਹ ਵਾਇਰਸ ਉਦੋਂ ਫੈਲਦਾ ਹੈ ਜਦੋਂ ਕੋਈ ਵਿਅਕਤੀ ਚੂਹਿਆਂ ਦੇ ਮਲ ਮੂਤਰ, ਲਾਰ ਜਾਂ ਉਹਨਾਂ ਦੇ ਰਹਿਣ ਵਾਲੀ ਥਾਂ ਦੀ ਦੂਸ਼ਿਤ ਹਵਾ ਦੇ ਵਿੱਚ ਸਾਹ ਲੈਂਦਾ ਹੈ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਇਨਫੈਕਸ਼ਨ ਦੀ ਸ਼ੁਰੂਆਤ ਅਰਜਨਟੀਨਾ ਦੇ ਦੱਖਣੀ ਹਿੱਸੇ ਉਸ਼ੁਆਇਆ ਦੇ ਵਿੱਚ ਪੰਛੀਆਂ ਨੂੰ ਦੇਖਣ ਦੇ ਲਈ ਗਏ ਹੋਏ ਯਾਤਰੀ ਜਿਹੜੇ ਸੀ ਉਹਨਾਂ ਤੋਂ ਹੋਈ ਹੈ। ਅਰਜਨਟੀਨਾ ਦੇ ਵਿੱਚ ਪਿਛਲੇ ਸਾਲ ਹੰਤਾ ਵਾਇਰਸ ਦੇ ਮਾਮਲਿਆਂ 'ਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਸੀ, ਜਿਸ ਕਾਰਨ ਜਲਵਾਯੂ ਪਰਿਵਰਤਨ ਨੂੰ ਵੀ ਜ਼ਿੰਮੇਦਾਰ ਮੰਨਿਆ ਜਾ ਰਿਹਾ। ਉਦੋਂ ਪਿਛਲੇ ਸਾਲ ਅਰਜਨਟੀਨਾ 'ਚ 28 ਮੌਤਾਂ ਹੋ ਗਈਆਂ ਸੀ। ਹੰਤਾ ਵਾਇਰਸ ਦੇ ਸ਼ੁਰੂਆਤੀ ਲੱਛਣ ਆਮ ਫਲੂ ਵਰਗੇ ਹੀ ਹੁੰਦੇ ਨੇ, ਜਿਵੇਂ ਤੇਜ਼ ਬੁਖਾਰ, ਠੰਡ ਲੱਗਣਾ, ਮਾਸਪੇਸ਼ੀਆਂ 'ਚ ਦਰਦ, ਸਿਰ ਦਰਦ, ਗੰਭੀਰ ਸਥਿਤੀ ਦੇ ਵਿੱਚ ਫੇਫੜਿਆਂ ਦੇ ਵਿੱਚ ਪਾਣੀ ਭਰ ਜਾਂਦਾ, ਜਿਸ ਨੂੰ ਹੰਤਾ ਵਾਇਰਸ ਪਲੋਮੇਨਰੀ ਸਿੰਡਰੋਮ ਵੀ ਕਿਹਾ ਜਾਂਦਾ। ਇਸ ਦੇ ਵਿੱਚ ਮੌਤ ਦਰ 35% ਤੱਕ ਚਲੀ ਜਾਂਦੀ ਹੈ। ਬਚਾਅ ਦੇ ਉਹੀ ਤਰੀਕੇ ਨੇ ਜੋ ਇੱਕ ਫਲੂ ਦੇ ਵਿੱਚ ਹੁੰਦੇ ਨੇ। ਡਾਕਟਰੀ ਸਹਾਇਤਾ ਸਮੇਂ ਸਿਰ ਲਓ, ਇਸ ਦਾ ਕੋਈ ਖਾਸ ਇਲਾਜ ਜਾਂ ਵੈਕਸੀਨ ਨਹੀਂ ਹੈ, ਪਰ ਚੂਹਿਆਂ ਅਤੇ ਉਹਨਾਂ ਦੇ ਮਲ ਮੂਤਰ ਦੇ ਸੰਪਰਕ ਦੇ ਵਿੱਚ ਆਉਣ ਤੋਂ ਬਚੋ। ਸਫਾਈ ਕਰਦੇ ਸਮੇਂ ਦਸਤਾਨਿਆਂ ਦੀ ਵਰਤੋਂ ਕਰੋ, ਬਲੀਚ ਘੋਲ ਦੀ ਵਰਤੋਂ ਘਰ ਦੇ ਵਿੱਚ ਜ਼ਰੂਰ ਕਰੋ। ਚੂਹਿਆਂ ਵਾਲੀ ਥਾਂ ਦੇ ਉੱਤੇ ਝਾੜੂ ਜਾਂ ਵੈਕਿਊਮ ਦੀ ਵਰਤੋਂ ਨਾ ਕਰੋ, ਕਿਉਂਕਿ ਇਸ ਦੇ ਨਾਲ ਵਾਇਰਸ ਹਵਾ ਦੇ ਵਿੱਚ ਫੈਲ ਜਾਂਦਾ ਹੈ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ ਤਮਿਲਨਾਡੂ ਤੋਂ, ਜਿੱਥੇ ਤਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਵਿੱਚ ਤਮਿਲਗਾ ਵੇਤਰੀ ਕੜਗਮ ਯਾਨੀ TVK ਇਸ ਵਕਤ ਲਗਾਤਾਰ ਚਰਚਾ ਦੇ ਵਿੱਚ ਬਣੀ ਹੋਈ ਹੈ। ਤਮਿਲਨਾਡੂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ, ਕਿਸੇ ਵੀ ਇੱਕ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ, ਪਰ TVK ਨੂੰ ਸਭ ਤੋਂ ਵਧੇਰੇ ਸੀਟਾਂ ਜਿੱਤ ਦੇ ਵਿੱਚ ਨਸੀਬ ਜ਼ਰੂਰ ਹੋਈਆਂ। 234 ਮੈਂਬਰਾਂ ਵਾਲੀ ਤਮਿਲਨਾਡੂ ਵਿਧਾਨ ਸਭਾ ਦੇ ਵਿੱਚ ਟੀ ਵੀ ਕੇ ਨੂੰ 108 ਸੀਟਾਂ ਮਿਲੀਆਂ, ਜਦਕਿ ਸਰਕਾਰ ਬਣਾਉਣ ਦੇ ਲਈ 118 ਸੀਟਾਂ ਦੀ ਲੋੜ ਹੁੰਦੀ ਹੈ। ਯਾਨੀ ਬਹੁਮਤ ਦੇ ਅੰਕੜੇ ਤੋਂ 10 ਸੀਟਾਂ ਹੀ ਘੱਟ ਨੇ। ਦੱਸ ਦਈਏ ਕਿ ਇਸ ਸੰਦਰਭ ਦੇ ਵਿੱਚ ਇਹ ਖਬਰ ਵੀ ਫੈਲੀ ਕਿ DMK ਅਤੇ AIDMK ਰਲ ਕੇ ਸਰਕਾਰ ਬਣਾਉਣ ਜਾ ਰਹੇ ਨੇ। ਯਾਨੀ ਕਿ ਦੋ ਐਸੀਆਂ ਵਿਰੋਧੀ ਧਿਰਾਂ ਜਿਹੜੀਆਂ ਕਿ ਦਹਾਕਿਆਂ ਤੋਂ ਤਮਿਲਨਾਡੂ ਦੇ ਵਿੱਚ ਇੱਕ ਦੂਸਰੇ ਦੇ ਖਿਲਾਫ ਲੜਦੀਆਂ ਰਹੀਆਂ ਨੇ। ਕਦੇ ਵੀ ਇਹ ਸੋਚਿਆ ਨਹੀਂ ਸੀ ਜਾ ਸਕਦਾ ਕਿ DMK ਅਤੇ ADMK ਇਸ ਕਿਸਮ ਦੇ ਨਾਲ ਇਕੱਠੇ ਆਉਣਗੇ, ਪਰ ਸੋਚਣ ਦੀ ਲੋੜ ਵੀ ਨਹੀਂ ਹੈ ਕਿਉਂਕਿ ਮਹਿਜ਼ ਸੋਸ਼ਲ ਮੀਡੀਆ ਦੇ ਉੱਤੇ ਫੈਲਾਈ ਗਈ ਇੱਕ ਖਬਰ ਹੈ। DMK ਨੇ ਇਸ ਖਬਰ ਦਾ ਤੁਰੰਤ ਖੰਡਨ ਵੀ ਕੀਤਾ। AIDMK ਦੇ ਨੇਤਾ ਸੇਮਲਾਈ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਵੀ ਹੋ ਜਾਵੇ, ਏਡਾਪੀ ਪਾਲਨ ਸਵਾਮੀ ਇੱਕ ਚੰਗਾ ਅਤੇ ਨਿਰਣਾਇਕ ਫੈਸਲਾ ਲੈਣਗੇ। ਏਡਾਪੀ ਪਾਲਨ ਸਵਾਮੀ ਕਿੰਗ ਮੇਕਰ ਨਹੀਂ, ਉਹ ਕਿੰਗ ਨੇ। ਇਸ ਗੱਲ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ ਕਿ ਸਿਆਸੀ ਵਿਚਾਰਧਾਰਾ ਤੋਂ ਉਲਟ ਜਾ ਕੇ ਕਿ ਦੋਵੇਂ ਪਾਰਟੀਆਂ ਸਰਕਾਰ ਬਣਾਉਣ ਦੀ ਕੋਸ਼ਿਸ਼ ਦੀ ਅਫਵਾਹ ਜਾਣ ਬੁੱਝ ਕੇ ਫੈਲਾ ਰਹੀਆਂ ਨੇ। ਅਸਲ 'ਚ ਇਸ ਤੋਂ ਪਹਿਲਾਂ DMK ਨੇ ਕਾਂਗਰਸ ਦੇ ਉੱਤੇ ਇਲਜ਼ਾਮ ਮੜਿਆ ਸੀ ਕਿ ਕਾਂਗਰਸ ਨੇ ਉਹਨਾਂ ਦੀ ਪਿੱਠ ਦੇ ਵਿੱਚ ਛੁਰਾ ਖੋਪਿਆ ਕਿਉਂਕਿ ਕਾਂਗਰਸ ਨੇ ਵਿਜੇ ਦੀ TVK ਪਾਰਟੀ ਨੂੰ ਹਮਾਇਤ ਦੇਣ ਦੀ ਗੱਲ ਕੀਤੀ ਹੈ। ਪਰ ਅਜਿਹੇ ਦੇ ਵਿੱਚ ਜੇਕਰ ਤਮਿਲਨਾਡੂ ਦੇ ਅੰਦਰ ਐਸੇ ਕੋਈ ਹਾਲਾਤ ਬਲਦੇ ਨੇ, ਤਮਿਲਨਾਡੂ 'ਚ ਵਿਜੇ ਦੀ ਜਿਹੜੀ ਸਰਕਾਰ ਆ ਉਸਨੂੰ ਸਹੁੰ ਚੁਕਾਈ ਦੇ ਲਈ ਹਾਲੇ ਤੱਕ ਸਥਿਤੀ ਸਪੱਸ਼ਟ ਨਹੀਂ ਹੋ ਪਾ ਰਹੀ ਹੈ। ਮਾਮਲਾ ਬਹੁਤ ਜ਼ਿਆਦਾ ਅੰਕੜਿਆਂ ਦੇ ਉੱਤੇ ਟਿਕ ਗਿਆ ਹੈ ਔਰ ਬਹੁਤ ਦੇਰੀ ਦੇ ਨਾਲ ਹੋ ਰਿਹਾ ਹੈ। ਅਜਿਹੇ ਦੇ ਵਿੱਚ ਕਮਿਊਨਿਸਟ ਪਾਰਟੀ ਹੈ ਜਿਹੜੀ ਭਾਰਤ ਦੀ, CPIM ਮਾਰਕਸਵਾਦੀ ਪਾਰਟੀ, ਉਹਨਾਂ ਨੇ ਤਮਿਲਨਾਡੂ 'ਚ TVK ਪਾਰਟੀ ਦੇ ਨੇਤਾ ਵਿਜੇ ਨੂੰ ਬਗੈਰ ਕਿਸੇ ਦੇਰੀ ਦੇ ਸਰਕਾਰ ਬਣਾਉਣ ਦਾ ਸੱਦਾ ਦੇਣ ਦੀ ਮੰਗ ਗਵਰਨਰ ਤੱਕ ਰੱਖੀ ਹੈ। CPIM ਨੇ ਲਿਖਿਆ ਹੈ ਕਿ ਹਾਲ ਹੀ ਦੇ ਦਿਨਾਂ ਦੇ ਵਿੱਚ ਹੋਈਆਂ ਤਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਵਿੱਚ ਇੱਕ ਐਸਾ ਆਮ ਲੋਕਾਂ ਦਾ ਇੱਕ ਫਤਵਾ ਜਾਰੀ ਹੋਇਆ ਜਿਸ ਦੇ ਵਿੱਚ ਕਿਸੇ ਇੱਕ ਪਾਰਟੀ ਜਾਂ ਗੱਠਜੋੜ ਨੂੰ ਪੂਰਨ ਬਹੁਮਤ ਨਹੀਂ ਮਿਲ ਰਿਹਾ, ਯਾਨੀ ਕਿ ਕੋਈ ਵੀ ਅਜਿਹੀ ਸਰਕਾਰ ਨਹੀਂ ਬਣਾ ਸਕਦਾ। ਅਜਿਹੀ ਸਥਿਤੀ 'ਚ 108 ਵਿਧਾਇਕਾਂ ਵਾਲੀ ਸਭ ਤੋਂ ਵੱਡੀ ਪਾਰਟੀ TVK ਨੂੰ ਹੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਦਿੱਤਾ ਜਾਣਾ ਚਾਹੀਦਾ ਔਰ ਇਸ ਦੇ ਲਈ ਦੇਰੀ ਨਹੀਂ ਕੀਤੀ ਜਾਣੀ ਚਾਹੀਦੀ। ਅਸਲ 'ਚ ਰਾਜਪਾਲ ਇਸ ਮਾਮਲੇ ਦੇ ਲਈ ਦੇਰੀ ਕਰ ਰਹੇ ਨੇ। ਮੰਨਿਆ ਵੀ ਜਾ ਰਿਹਾ ਹੈ ਕਿ ਜਿੰਨੀ ਦੇਰੀ ਹੋ ਰਹੀ ਹੈ ਉਨਾ ਹੀ TVK ਤੋਂ ਉਲਟ ਜੋੜ ਤੋੜਾਂ ਜਿਹੜੀਆਂ ਨੇ ਚੱਲ ਰਹੀਆਂ ਨੇ। TVK ਦੇ ਪ੍ਰਮੁੱਖ ਵਿਜੇ ਨੇ ਰਾਜਪਾਲ ਦੇ ਨਾਲ ਮੁਲਾਕਾਤ ਜ਼ਰੂਰ ਕੀਤੀ ਪਰ ਉਹਨਾਂ ਨੇ ਆਪਣੇ ਪੱਖ ਦੇ ਵਿੱਚ ਬਹੁਮਤ ਨੂੰ ਲੈ ਕੇ ਸੰਤੁਸ਼ਟੀ ਜਿਹੜੀ ਸੀਗੀ ਉਹ ਵੀ ਕਰਾਈ ਰਾਜਪਾਲ ਦੀ ਕਿ ਉਹ ਸਫਲ ਨਹੀਂ ਹੋ ਸਕੇ। ਖਬਰਾਂ ਹੁਣ ਇਹ ਵੀ ਨੇ ਕਿ ਰਾਜਪਾਲ ਵਿਸ਼ੇਸ਼ ਰੂਪ ਤੋਂ ਇਸ ਗੱਲ ਦੇ ਉੱਤੇ ਇਤਰਾਜ਼ ਜਤਾ ਰਹੇ ਨੇ ਕਿ ਸਿਰਫ 113 ਵਿਧਾਇਕਾਂ ਦੀ ਹਮਾਇਤ ਦੇ ਨਾਲ ਸਰਕਾਰ ਕਿਵੇਂ ਚਲਾਈ ਜਾਵੇ। ਅਸਲ 'ਚ 108 TVK ਦੇ ਅਤੇ 5 ਕਾਂਗਰਸ ਦੇ ਨਾਲ ਵੀ ਜਿਹੜੇ ਨੇ ਵਿਧਾਇਕ ਉਹ TVK ਦੇ ਨਾਲ ਤੁਰ ਪਏ ਨੇ। ਅਜਿਹੇ 'ਚ 113 ਵਿਧਾਇਕਾਂ ਦੇ ਨਾਲ ਸਰਕਾਰ ਨਹੀਂ ਚਲਾਈ ਜਾ ਸਕਦੀ। ਬੈਠਕ ਦੇ ਅਖੀਰ ਦੇ ਵਿੱਚ ਇਹ ਕਿਹਾ ਗਿਆ ਕਿ 118 ਵਿਧਾਇਕਾਂ ਦਾ ਹੀ ਹਮਾਇਤ ਪੱਤਰ ਲੈ ਕੇ ਆਇਆ ਜਾਵੇ ਤਾਂ ਹੀ ਸਰਕਾਰ ਬਣਾਉਣ ਦਾ ਦਾਅਵਾ ਜਿਹੜਾ ਪੂਰਾ ਹੋ ਸਕਦਾ। ਪਰ ਇਸ ਦਰਮਿਆਨ TVK ਨੇ ਇੱਕ ਦਾਅ ਹੋਰ ਖੇਡ ਦਿੱਤਾ। ਤਮਿਲਨਾਡੂ ਦੀ ਸਿਆਸਤ ਦੇ ਵਿੱਚ ਲਗਾਤਾਰ ਜੋੜ ਤੋੜ ਹੋ ਰਹੇ ਨੇ। ਜੇਕਰ DMK ਜਾਂ AIDMK ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ TVK ਨੇ ਕਿਹਾ ਹੈ ਕਿ ਉਹ ਆਪਣੇ ਸਾਰੇ 108 ਵਿਧਾਇਕਾਂ ਤੋਂ ਅਸਤੀਫਾ ਦਿਵਾਉਣ ਦਾ ਕਦਮ ਵੀ ਚੁੱਕ ਸਕਦੇ ਨੇ। ਅਜਿਹੇ ਦੇ ਵਿੱਚ ਬਹੁਮਤ ਦਾ ਅੰਕੜਾ ਹਾਸਲ ਨਾ ਕਰ ਸਕਣ ਵਾਲੀ TVK ਨੇ ਵਿਰੋਧੀ ਦਿਲਾਂ ਦੇ ਬਹੁਮਤ ਦਾ ਅੰਕੜਾ ਹਾਸਲ ਨਾ ਕਰ ਸਕਣ ਵਾਲੀ TVK ਨੇ ਵਿਰੋਧੀ ਧਿਰਾਂ ਦੇ ਉੱਤੇ ਆਪਣਾ ਸਖ਼ਤ ਰੁੱਖ ਅਪਣਾਉਣ ਦਾ ਸੰਕੇਤ ਦਿੱਤਾ। ਵੈਸੇ ਅਜਿਹਾ ਭਾਰਤ ਦੀ ਰਾਜਨੀਤੀ ਦੇ ਵਿੱਚ ਅੱਜ ਤੱਕ ਕਦੇ ਹੋਇਆ ਨਹੀਂ ਹੈ, ਪਰ ਜੇਕਰ ਹੁੰਦਾ ਤਾਂ ਆਪਣੇ ਆਪ ਦੇ ਵਿੱਚ ਇਹ ਵਾਕਈ ਬੜੇ ਵੱਖਰੇ ਅਤੇ ਬੜੇ ਦਿਲਚਸਪ ਚੋਣ ਨਤੀਜੇ ਜਿਹੜੇ ਨੇ ਉਹ ਨਿਕਲ ਕੇ ਸਾਹਮਣੇ ਆਏ ਹੋਣਗੇ। ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ। ਵੈਸੇ ਤਾਂ ਵਿਕਟੋਰੀਆ ਦੇ ਵਿੱਚ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਚੋਣਾਂ ਦਾ ਵਰ੍ਹਾ, ਇਸ ਕਰਕੇ ਬਹੁਤ ਸਾਰੇ ਸਵੀਟਨਰ ਰਿਓੜੀਆਂ ਵੰਡੀਆਂ ਜਾ ਰਹੀਆਂ। ਵੈਸਟਰਨ ਆਸਟ੍ਰੇਲੀਆ 'ਚ ਇਹ ਜਿਹਾ ਕੀ ਹੈ, ਅੱਗੇ ਚੱਲ ਕੇ ਤੁਹਾਨੂੰ ਇੱਕ ਚੰਗੀ ਖਬਰ ਦੱਸਦੇ ਹਾਂ ਜੇਕਰ ਤੁਸੀਂ ਪਰਥ ਜਾਂ ਪੂਰੇ ਵੈਸਟਰਨ ਆਸਟ੍ਰੇਲੀਆ 'ਚ ਰਹਿੰਦੇ ਹੋ। ਪਹਿਲਾਂ ISIS ਬ੍ਰਾਈਡ ਦੇ ਨਾਲ ਜੁੜੀ ਹੋਈ ਖਬਰ। ਇੱਕ ਮਹਿਲਾ ਜਿਸ ਦੇ ਉੱਤੇ ISIS ਯਾਨੀ ਕਿ ਜਿਹੜੀ ਸਵੈ ਘੋਸ਼ਿਤ ਕੱਟੜਪੰਥੀ ਜਥੇਬੰਦੀ ISIS ਉਸ ਦੇ ਨਾਲ ਜੁੜੇ ਹੋਣ ਦਾ ਦੋਸ਼ ਆਇਦ ਕੀਤਾ ਗਿਆ। ਦੋ ਹੋਰ ਮਹਿਲਾਵਾਂ ਦੇ ਉੱਤੇ ਜਿਹੜੇ ਨੇ ਸਲੇਵਰੀ ਦੇ ਚਾਰਜ ਵੀ ਲਗਾਏ ਗਏ ਨੇ ਔਰ ਜਿਵੇਂ ਹੀ ਇਹ ਵਾਪਸ ਪਰਤੀਆਂ ਨੇ ਆਈਸਿਸ ਬਰਾਈਡਸ ਜਿਨ੍ਹਾਂ ਨੂੰ ਸੱਦਿਆ ਜਾਂਦਾ ਹੈ। ਪੁਲਿਸ ਨੇ ਇਹਨਾਂ ਨੂੰ ਅਰੈਸਟ ਕੀਤਾ ਹੈ। ਦੋ ਮਹਿਲਾਵਾਂ, ਇੱਕ 53 ਅਤੇ 31 ਸਾਲ ਦੀਆਂ, ਇਹਨਾਂ ਨੂੰ ਮੈਲਬਨ ਹਵਾਈ ਅੱਡੇ ਦੇ ਉੱਤੇ ਰੋਕਿਆ ਗਿਆ, ਅਤੇ ਤੀਜੀ ਜਿਹੜੀ 32 ਸਾਲ ਦੀ ਹੈ ਉਹ ਆਪਣੇ 9 ਸਾਲ ਦੇ ਛੋਟੇ ਬੱਚੇ ਦੇ ਨਾਲ ਸਿਡਨੀ ਪਹੁੰਚੀ ਸੀ, ਉਸ ਨੂੰ ਵੀ ਰੋਕਿਆ ਗਿਆ। ਅੱਜ ਦੁਪਹਿਰ ਬਾਅਦ ਜਿਹੜਾ ਹੈ ਇਸ ਕਿਸਮ ਦੀ ਖਬਰਾਂ ਸਾਹਮਣੇ ਆਈਆਂ ਕਿ ਇਹਨਾਂ ਦੀ ਲੈਂਡਿੰਗ ਜਿਹੜੀ ਹੈ ਮੈਲਬਨ ਅਤੇ ਸਿਡਨੀ ਦੇ ਵਿੱਚ ਹੋਣ ਤੋਂ ਤੁਰੰਤ ਬਾਅਦ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ। ਹੋਇਆ ਵੀ ਇੱਦਾਂ ਹੀ। AFP ਯਾਨੀ ਆਸਟ੍ਰੇਲੀਅਨ ਫੈਡਰਲ ਪੁਲਿਸ ਸਿਡਨੀ ਦੇ ਹਵਾਈ ਅੱਡੇ 'ਤੇ ਮੌਜੂਦ ਸੀ। ਉੱਧਰ ਨਿਊ ਸਾਊਥ ਵੇਲਜ਼ ਪੁਲਿਸ ਫੋਰਸ ASIO ਜਿਹੜੀਆਂ ਕਿ ਖੁਫੀਆ ਏਜੰਸੀਆਂ ਨੇ ਅਤੇ NSW ਦੇ ਕ੍ਰਾਈਮ ਕਮਿਸ਼ਨ ਨੇ ਰਲ ਕੇ 32 ਸਾਲਾ ਜਨਾਈ ਸਫ਼ਰ ਨਾਮ ਦੀ ਮਹਿਲਾ ਨੂੰ ਗ੍ਰਿਫਤਾਰ ਕੀਤਾ। AFP ਅਸਿਸਟੈਂਟ ਕਮਿਸ਼ਨਰ ਕਾਊਂਟਰ ਟੈਰਰਿਜ਼ਮ ਸਟੀਫਨ ਨੱਟ ਨੇ ਕਿਹਾ ਕਿ ਜੇਕਰ ਹੋਰ ਵੀ ਕੋਈ ਵੀ ਐਸੀ ਮਹਿਲਾ ਆਸਟ੍ਰੇਲੀਆ ਦੇ ਵਿੱਚ ਆਉਂਦੀ ਹੈ ਆਈਸਿਸ ਬਰਾਈਡ ਦੀ, ਤਾਂ ਉਹਨਾਂ ਨੂੰ ਆਪਣੀ ਜਿਹੜੀ ਮਾਸੂਮੀਅਤ ਤੋਂ ਪਹਿਲਾਂ ਸਾਬਤ ਕਰਨੀ ਹੋਏਗੀ। ਵੈਸੇ ਹੀ ਅਸੀਂ ਲਗਾਤਾਰ ਇਹਨਾਂ ਦੇ ਉੱਤੇ ਨਿਗਾਹ ਰੱਖ ਰਹੇ ਹਾਂ। ਸਵੇਰ ਵੇਲੇ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ। ਚੇਤੇ ਕਰਵਾ ਦਿੰਦੇ ਹਾਂ ਕਿ ਸੀਰੀਆ ਦੇ ਰਾਜਧਾਨੀ ਸ਼ਹਿਰ ਦੇ ਵਿੱਚ ਇਹ ਮਹਿਲਾਵਾਂ ਅਲ ਰੋਜ਼ ਕੈਂਪ ਦੇ ਵਿੱਚ ਰਹਿ ਰਹੀਆਂ ਸੀ, ਔਰ 2 ਹਫ਼ਤੇ ਪਹਿਲਾਂ ਇਹ ਖਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਸੀ ਕਿ ਦਮਾਸਕਸ, ਜੋ ਕਿ ਸੀਰੀਆ ਦਾ ਰਾਜਧਾਨੀ ਸ਼ਹਿਰ, ਦਮਾਸਕਸ ਤੋਂ ਇਹ ਵਾਇਆ ਹੁੰਦਿਆਂ ਹੋਇਆਂ ਆਸਟ੍ਰੇਲੀਆ ਆ ਸਕਦੀਆਂ ਨੇ, ਪਰ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਹੀ ਸਰਕਾਰ ਨੇ ਸਪਸ਼ਟ ਕਰ ਦਿੱਤਾ ਸੀ ਕਿ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਉੱਥੇ ਹੀ ਆਸਟ੍ਰੇਲੀਆ ਭਰ ਦੇ ਵਿੱਚ ਕੱਲ੍ਹ ਰਾਤ ਛੋਟੀ ਨਿੱਕੀ ਬੱਚੀ 5 ਸਾਲ ਦੀ ਜਿਹੜੀ ਐਬਰੀਜਨਲ ਭਾਈਚਾਰੇ ਦੇ ਨਾਲ ਜੁੜੀ ਹੋਈ ਸੀ, ਜਿਹੜੀ ਪਹਿਲਾਂ ਗਾਇਬ ਹੋਈ ਅਤੇ ਫਿਰ ਬਾਅਦ 'ਚ ਮੌਤ ਹੋਈ, ਕੁਮਨਜਾਈ ਲਿਟਲ ਬੇਬੀ ਦੀ ਅਸੀਂ ਗੱਲ ਕਰ ਰਹੇ ਹਾਂ। ਲਗਾਤਾਰ ਇਸ ਕਿਸਮ ਦੀਆਂ ਖਬਰਾਂ ਚੱਲ ਰਹੀਆਂ ਨੇ। 5 ਸਾਲ ਦੀ ਇਸ ਨਿੱਕੀ ਬੱਚੀ ਦੇ ਕਤਲ ਦੀ ਘਟਨਾ ਵਾਪਰਨ ਤੋਂ ਬਾਅਦ ਦੇਸ਼ ਭਰ ਦੇ ਵਿੱਚ ਮੋਮਬੱਤੀ ਮਾਰਚ ਕੱਢੇ ਗਏ ਔਰ ਸ਼ਰਧਾਂਜਲੀ ਇੱਕ ਕਿਸਮ ਦੀ ਦਿੱਤੀ ਗਈ। ਦੱਸ ਦਈਏ ਕਿ ਜੈਫਰਸਨ ਲੂਇਸ ਨਾਮ ਦੇ 47 ਸਾਲਾ ਵਿਅਕਤੀ ਦੇ ਦੁਆਰਾ ਇਸ ਨੂੰ ਅਗਵਾ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਨਾਰਦਰਨ ਟੈਰੀਟਰੀ ਦੇ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਜਦੋਂ 5 ਦਿਨ ਇਸ ਦੀ ਸਰਚ ਚੱਲੀ ਗਈ ਸੀ, ਇਸ ਦੀ ਡੈੱਡ ਬਾਡੀ ਜਿਹੜੀ ਬਰਾਮਦ ਹੋਈ ਸੀ, ਉਸ ਤੋਂ ਬਾਅਦ ਨਾਰਦਰਨ ਟੈਰੀਟਰੀ ਦੇ ਵਿੱਚ ਐਲੀ ਸਪ੍ਰਿੰਗ ਦੇ ਹਸਪਤਾਲ ਦੇ ਬਾਹਰ ਖਾਸ ਤੌਰ ਦੇ ਉੱਤੇ ਇੱਕ ਕਿਸਮ ਦੇ ਦੰਗਿਆਂ ਵਰਗੇ ਹਾਲਾਤ ਬਣ ਗਏ ਸੀ, ਜਦੋਂ ਲੋਕ ਜਵਾਬ ਮੰਗਣ ਲੱਗੇ ਸੀ ਪੁਲਿਸ ਤੋਂ। ਅਜਿਹੇ ਦੇ ਵਿੱਚ ਹੁਣ ਐਲੀ ਸਪ੍ਰਿੰਗ ਹੀ ਨਹੀਂ ਬਲਕਿ ਐਲੀ ਸਪ੍ਰਿੰਗ ਦੇ ਤਾਂ ਜਿਹੜਾ ਐਨਜ਼ੈਕ ਓਵਲ ਹੈ ਉੱਥੇ ਕੱਲ੍ਹ ਸ਼ਾਮ ਵੇਲੇ ਇਸ ਕਿਸਮ ਦੇ ਨਾਲ ਮੋਮਬੱਤੀ ਮੁਜ਼ਾਹਰਾ ਜਿਹੜਾ ਉਸਦੇ ਹੱਕ ਦੇ ਵਿੱਚ ਕੀਤਾ ਗਿਆ, ਬਲਕਿ ਇਸੇ ਕਿਸਮ ਦਾ ਇੱਕ ਸ਼ਾਂਤੀ ਪ੍ਰਦਰਸ਼ਨ ਜਿਹੜਾ ਸੀ ਸਿਡਨੀ, ਕੈਨਬਰਾ, ਮੈਲਬਨ, ਪਰਥ, ਡਾਰਵਿਨ, ਐਡੀਲੈਡ, ਬ੍ਰਿਸਬਨ ਅਤੇ ਹੋਬਾਰਟ ਦੇ ਵਿੱਚ ਵੀ ਦੇਖਣ ਨੂੰ ਮਿਲੇ। ਹਾਲਾਂਕਿ ਕੁਝ ਇੱਕ ਸ਼ਹਿਰਾਂ ਦੇ ਵਿੱਚ ਭੀੜ ਕੋਈ ਬਹੁਤੀ ਜ਼ਿਆਦਾ ਨਹੀਂ ਸੀ, ਪਰ ਇਸ ਕਿਸਮ ਦੇ ਨਾਲ ਪੂਰੇ ਦੇਸ਼ ਦੇ ਵਿੱਚ ਇਸ ਕਿਸਮ ਦੀ ਇੱਕ ਲਹਿਰ ਜਿਹੜੀ ਉਹ ਜ਼ਰੂਰ ਉੱਠੀ। ਉੱਥੇ ਸਰਕਾਰ ਦੀ ਜਿਹੜੀ ਨਵੀਂ ਪਾਲਿਸੀ ਆ ਰਹੀ ਹੈ ਗੈਸ ਰਿਜ਼ਰਵ ਨੂੰ ਲੈ ਕੇ, ਉਸ ਦੇ ਉੱਤੇ ਸਰਕਾਰ ਦੀ ਤਰਫ ਤੋਂ ਆਪਣੇ ਫੈਸਲੇ ਦਾ ਬਚਾਅ ਕੀਤਾ ਜਾ ਰਿਹਾ। ਪਾਲਿਸੀ ਹਾਲਾਂਕਿ ਜੁਲਾਈ 2027 ਤੋਂ ਲਾਗੂ ਹੋਏਗੀ ਅਤੇ ਗੈਸ ਕੰਪਨੀਆਂ ਨੂੰ ਕਹਿ ਦਿੱਤਾ ਜਾਏਗਾ ਕਿ ਆਸਟ੍ਰੇਲੀਆ ਦੇ ਵਿੱਚ ਤੁਸੀਂ ਬਣਾ ਬਣਾ ਕੇ ਗੈਸ ਬੇਸ਼ੱਕ ਜਿਹੜੇ ਮਰਜ਼ੀ ਦੇਸ਼ ਨੂੰ ਦਿਓ, ਜਿੰਨੀ ਮਰਜ਼ੀ ਦਿਓ, ਉਹ ਤੁਹਾਡਾ ਆਪਣਾ ਇੱਕ ਸਟਾਕ ਪਾਈਲ ਹੋ ਸਕਦਾ, ਪਰ ਆਸਟ੍ਰੇਲੀਆ ਦੇ ਵਿੱਚ 20% ਗੈਸ ਰਿਜ਼ਰਵ ਰੱਖਣੀ ਆਸਟ੍ਰੇਲੀਅਨ ਲੋਕਾਂ ਦੇ ਲਈ, ਗ੍ਰਾਹਕਾਂ ਦੇ ਲਈ, ਉਹ ਇੱਕ ਲਾਜ਼ਮੀ ਪ੍ਰਕਿਰਿਆ ਕਰ ਦਿੱਤੀ ਜਾਏਗੀ। ਐਨਰਜੀ ਮਿਨਿਸਟਰ ਕ੍ਰਿਸ ਬੋਵਨ ਨੇ ਕਿਹਾ ਕਿ ਇਸ ਬਾਬਤ ਹਾਲਾਂਕਿ ਲੈਜਿਸਲੇਟਿਵ ਅਪਰੂਵਲ ਮਿਲਣੀ ਬਾਕੀ ਹੈ, ਪਰ ਆਸਟ੍ਰੇਲੀਆ ਦੇ ਭਵਿੱਖ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਜਾਣਾ ਚਾਹੀਦਾ। ਹਾਲਾਂਕਿ ਇਹ ਕਿਹਾ ਜਾ ਰਿਹਾ ਸੀ ਕਿ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਨੇ, ਗੈਸ ਉਤਪਾਦਕ ਕੰਪਨੀਆਂ, ਉਹ ਇਸ ਫੈਸਲੇ ਤੋਂ ਖੁਸ਼ ਨਹੀਂ ਨੇ, ਤਾਂ ਕ੍ਰਿਸ ਬੋਵਨ ਦਾ ਕਹਿਣਾ ਸੀ ਕਿ ਇਸ ਮਾਮਲੇ ਦੇ ਵਿੱਚ ਹਰ ਇੱਕ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਅਸਲ ਦੇ ਵਿੱਚ ਸਰਕਾਰ ਇਹ ਚਾਹੁੰਦੀ ਹੈ ਕਿ ਕਿਸੇ ਵੀ ਕਿਸਮ ਦੀ ਭਵਿੱਖ ਦੇ ਵਿੱਚ ਐਮਰਜੈਂਸੀ ਸਥਿਤੀ ਦੇ ਅੰਦਰ ਆਸਟ੍ਰੇਲੀਆ ਕੋਲ ਘੱਟੋ ਘੱਟ 50 ਦਿਨ ਦਾ ਸਟਾਕ ਪਾਈਲ ਜਿਹੜਾ ਉਹ ਜ਼ਰੂਰ ਹੋਵੇ। ਅਜਿਹੇ ਦੇ ਵਿੱਚ ਆਸਟ੍ਰੇਲੀਆ ਨੂੰ ਰਿਪ੍ਰਜੈਂਟ ਕਰਨ ਵਾਲੀਆਂ ਵੱਡੀਆਂ ਮੈਨੂਫੈਕਚਰਿੰਗ ਕੰਪਨੀਆਂ, ਚਾਹੇ ਉਹ ਬਲੂਸਕੋਪ ਹੋਵੇ, ਚਾਹੇ ਡੂਲਕਸ ਹੋਵੇ, ਸੀਮੈਂਟ ਆਸਟ੍ਰੇਲੀਆ, ਟਮੈਗੋ ਐਲਮੂਨੀਅਮ, ਇਹਨਾਂ ਸਾਰੀਆਂ ਕੰਪਨੀਆਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ, ਕਿਉਂਕਿ ਇਹ ਸਾਰੀਆਂ ਵੱਡੀਆਂ ਮੈਨੂਫੈਕਚਰਿੰਗ ਕੰਪਨੀਆਂ ਨੇ, ਗੈਸ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ ਅਤੇ ਆਸਟ੍ਰੇਲੀਆ ਦੇ ਖਾਤਰ ਜੇਕਰ ਇੱਕ ਰਿਜ਼ਰਵ ਪਿਆ ਹੋਏਗਾ, ਇੱਕ ਇਸ ਕਿਸਮ ਦਾ ਸਟਾਕ ਪੱਕਾ ਪਿਆ ਹੋਏਗਾ, ਤਾਂ ਉਸਦੇ ਇਸਤੇਮਾਲ ਦੇ ਨਾਲ ਫਾਇਦਾ ਮਿਲ ਸਕੇਗਾ ਆਸਟ੍ਰੇਲੀਅਨ ਕੰਪਨੀਆਂ ਨੂੰ, ਆਸਟ੍ਰੇਲੀਅਨ ਉਤਪਾਦਕਾਂ ਨੂੰ। ਫੈਡਰਲ ਟੈਕਸ ਪੇਅਰ ਦੇ ਪੈਸਿਆਂ ਦਾ $6 ਬਿਲੀਅਨ ਸਬਰਬਨ ਰੇਲ ਲੂਪ ਦੇ ਵਿੱਚ ਪਾਇਆ ਜਾ ਰਿਹਾ ਹੈ, ਇਹ ਕਹਿਣਾ ਹੈ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦਾ। ਦੱਸ ਦਈਏ ਕਿ ਅਗਲੇ ਹਫ਼ਤੇ ਫੈਡਰਲ ਬਜਟ ਪੇਸ਼ ਕੀਤਾ ਜਾਣਾ ਤੇ ਉਸ ਬਜਟ ਦੇ ਵਿੱਚ ਵਿਕਟੋਰੀਆ ਦੀ ਸਬਰਬਨ ਰੇਲ ਲੂਪ ਜਿਹੜਾ ਕਿ ਹੁਣ ਤੱਕ ਦਾ ਵਿਕਟੋਰੀਆ ਦਾ ਸਭ ਤੋਂ ਮਹਿੰਗਾ ਸੌਦਾ ਉਹ ਨਿਬੜ ਰਿਹਾ। ਇਸ 26 ਕਿਲੋਮੀਟਰ ਦੇ ਟਨਲ ਜਿਹੜਾ ਟਰੈਕ ਹੈ ਰੇਲਵੇ ਦਾ ਟਰੈਕ ਉਸਦੇ ਨਿਰਮਾਣ ਦੇ ਖਾਤਰ ਜਿਹੜਾ ਚੈਲਟਨਮ ਤੋਂ ਬੋਕਸਹਿਲ ਤੱਕ ਜਾਣਾ ਫੈਡਰਲ ਸਰਕਾਰ ਦੀ ਤਰਫ ਤੋਂ ਆਖਿਰਕਾਰ ਇੱਕ ਵੱਡੀ ਰਕਮ ਜਿਹੜੀ ਉਸ ਪਾਸੇ ਅਲੋਟ ਕੀਤੀ ਗਈ ਹੈ। ਹਾਲਾਂਕਿ ਉਹ ਵੱਖਰੀ ਗੱਲ ਹੈ ਕਿ ਸਾਲ 2022 ਦੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਐਂਥਨੀ ਐਲਬਨੀਜ਼ ਲੇਬਰ ਸਰਕਾਰ ਨੇ ਕਿਹਾ ਸੀ ਕਿ ਉਹ $2.2 billion ਇਸ ਸਬਰਬਨ ਰੇਲ ਲੂਪ ਦੇ ਨਿਰਮਾਣ ਦੇ ਖਾਤਰ ਖਰਚਣਗੇ, ਪਰ ਹੁਣ ਬਜਟ ਹੋਰ ਵੀ ਜ਼ਿਆਦਾ ਵਧਾ ਦਿੱਤਾ ਗਿਆ। ਫੈਡਰਲ ਸਰਕਾਰ ਜਿਹੜਾ ਇਹ ਪੈਸਾ ਸਾਲ 2030 ਦੇ ਅਖੀਰ ਤੱਕ ਵਿਕਟੋਰੀਆ ਸਰਕਾਰ ਤੱਕ ਪੁੱਜਦਾ ਕਰ ਦੇਗੀ। ਦੱਸ ਦਈਏ ਕਿ ਇਸ ਦਾ ਮਤਲਬ ਤਾਂ ਇਹ ਵੀ ਹੈ ਕਿ ਅਗਲੇ ਚਾਰ ਸਾਲ ਮੰਨਿਆ ਜਾ ਸਕਦਾ ਘੱਟੋ ਘੱਟ ਕਿ ਸਬਰਬਨ ਰੇਲ ਲੂਪ ਦਾ ਇਹ ਟਰੈਕ ਚੱਲਦਾ ਨਜ਼ਰ ਨਹੀਂ ਆਉਂਦਾ, ਯਾਨੀ ਕਿ ਵਾਕਈ ਬਹੁਤ ਮਹਿੰਗਾ ਸੌਦਾ ਹੁੰਦਾ ਜਾ ਰਿਹਾ ਹੈ। ਉੱਥੇ ਵਿਕਟੋਰੀਆ ਤੋਂ ਇੱਕ ਹੋਰ ਵੱਡੀ ਖਬਰ ਸਾਹਮਣੇ ਆਉਂਦੀ ਹੈ ਜਦੋਂ ਵਿਕਟੋਰੀਆ ਦੇ ਵਿੱਚ ਪ੍ਰੀਮੀਅਰ ਦੀ ਦਾਅਵੇਦਾਰ ਅਤੇ ਅਪੋਜੀਸ਼ਨ ਦੀ ਨੇਤਾ ਵਿਰੋਧੀ ਧਿਰ ਨੇਤਾ ਜੈਸ ਵਿਲਸਨ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਜੇਕਰ ਉਹਨਾਂ ਦੀ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਚੁਣ ਕੇ ਵਿਕਟੋਰੀਆ ਦੇ ਵਿੱਚ ਸੱਤਾ ਦੇ ਉੱਤੇ ਕਾਬਜ਼ ਹੁੰਦੀ ਹੈ ਤਾਂ ਫਿਰ ਉਹ ਸਭ ਤੋਂ ਪਹਿਲਾਂ ਤਾਂ ਬਿਊਰੋਕਰੇਟਸ ਜਿਹੜੇ ਮੋਟੀਆਂ ਤਨਖਾਹਾਂ ਹਾਸਲ ਕਰ ਰਹੇ ਨੇ ਉਹਨਾਂ ਨੂੰ ਨੌਕਰੀ ਤੋਂ ਬਾਹਰ ਕਰਨਗੇ। ਸੁਣਨ ਦੇ ਵਿੱਚ ਤਾਂ ਇਹ ਖਬਰ ਚੰਗੀ ਹੈ ਕਿਉਂਕਿ ਜੈਸ ਵਿਲਸਨ ਦੇ ਮੁਤਾਬਕ ਇਸ ਤਰੀਕੇ ਦੇ ਨਾਲ ਉਹ ਸਾਲਾਨਾ $22 billion ਦੀ ਬਚਤ ਕਰ ਸਕਣਗੇ। ਇਹ ਪਾਲਿਸੀ ਦੇ ਤਹਿਤ ਗੱਠਜੋੜ ਸਰਕਾਰ ਦੀ ਤਰਫ ਤੋਂ ਕੁਝ ਨਵੇਂ 46 ਅਲੱਗ ਅਲੱਗ ਵਿਕਟੋਰੀਅਨ ਡਿਪਾਰਟਮੈਂਟ ਨੇ ਜਿਨ੍ਹਾਂ ਨੂੰ ਸੂਬਾਈ ਸਰਕਾਰ ਤਨਖਾਹ ਦਿੰਦੀ ਹੈ। ਉਹਨਾਂ ਦੇ ਵਿੱਚ ਕੋਈ ਨਵੀਂ ਹਾਇਰਿੰਗ ਯਾਨੀ ਕਿ ਕੋਈ ਨਵੀਂ ਨਿਯੁਕਤੀ ਜਿਹੜੀ ਹੈ ਉਹ ਬਿਊਰੋਕਰੇਟਸ ਦੀ ਨਹੀਂ ਕੀਤੀ ਜਾਏਗੀ, ਬਲਕਿ ਉਹਨਾਂ ਕਿਹਾ ਕਿ ਇਸ ਦਰਮਿਆਨ ਫਰੰਟ ਲਾਈਨ ਵਰਕਰ ਯਾਨੀ ਟੀਚਰ, ਨਰਸਿਸ, ਪੁਲਿਸ ਇਹਨਾਂ ਦੀਆਂ ਨਿਯੁਕਤੀਆਂ ਜ਼ਰੂਰ ਧਿਆਨ ਦੇ ਵਿੱਚ ਰੱਖੀਆਂ ਜਾਣਗੀਆਂ ਜੋ ਕਿ ਇੱਕ ਸਰਕਾਰ ਦਾ ਕੰਮ ਵੀ ਹੈ। ਪਰ ਵਿਕਟੋਰੀਅਨ ਪਬਲਿਕ ਸਰਵਿਸ ਦੇ ਵਿੱਚ 7,184 ਫੁੱਲ ਟਾਈਮ ਜਿਹੜੇ ਸਟਾਫ ਮੈਂਬਰ ਨੇ ਉਹਨਾਂ ਨੂੰ ਅਲੱਗ ਅਲੱਗ ਅਦਾਰਿਆਂ ਦੀ ਗੱਲ ਕਰ ਰਹੇ ਹਾਂ ਅਸੀਂ, ਸਿੱਖਿਆ ਤੋਂ ਲੈ ਕੇ ਸਿਹਤ ਮਹਿਕਮੇ ਤੱਕ ਅਲੱਗ ਅਲੱਗ ਅਦਾਰਿਆਂ ਦੇ ਵਿੱਚ ਇਹ ਜਿਹੜੇ ਪਬਲਿਕ ਸਰਵਿਸ ਦੇ ਉੱਪਰਲੀਆਂ ਮੋਟੀਆਂ ਤਨਖਾਹਾਂ ਹਾਸਲ ਕਰਨ ਵਾਲੇ ਅਹੁਦੇਦਾਰ ਨੇ ਉਹਨਾਂ ਦੀਆਂ ਨੌਕਰੀਆਂ ਖਤਮ ਕੀਤੀਆਂ ਜਾ ਸਕਦੀ ਹੈ। ਆਖਰੀ ਖਬਰ ਦੀ ਸਾਂਝ ਪਾਉਂਦੇ ਹੋਏ ਚੱਲੀਏ ਵੈਸਟਰਨ ਆਸਟ੍ਰੇਲੀਆ ਤੋਂ, ਜਿੱਥੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਹਰ ਇੱਕ ਡਰਾਈਵਰ ਨੂੰ $100 ਦਾ ਫਿਊਲ ਸਪੋਰਟ ਪੇਮੈਂਟ ਸਰਕਾਰ ਦੀ ਤਰਫ ਤੋਂ ਦਿੱਤਾ ਜਾਏਗਾ। 2026-27 ਦੇ ਬਜਟ ਦੇ ਵਿੱਚ ਇਹ ਪ੍ਰਸਤਾਵ ਰੱਖਿਆ ਗਿਆ। ਵੈਸਟਰਨ ਆਸਟ੍ਰੇਲੀਆ ਦੀ ਟ੍ਰੈਜਰਰ ਰੀਟਾ ਸਿਫੋਤੀ ਨੇ ਇਸ ਬਾਰੇ ਦੱਸਿਆ ਜਦੋਂ ਉਹ ਆਪਣਾ ਤੀਸਰਾ ਬਜਟ ਪੇਸ਼ ਕਰ ਰਹੇ ਨੇ ਜਾਂ ਪੇਸ਼ ਕੀਤਾ, ਮਾਫ ਕਰਨਾ, ਅਤੇ ਇਸ ਮਾਮਲੇ ਦੇ ਵਿੱਚ ਹਾਊਸਿੰਗ, ਹੋਸਪਿਟਲ ਅਤੇ ਐਜੂਕੇਸ਼ਨ ਤੋਂ ਇਲਾਵਾ ਵੈਸਟਰਨ ਆਸਟ੍ਰੇਲੀਆ ਦੇ ਹੋਰ ਦੂਸਰੇ ਵੱਡੇ ਪ੍ਰੋਜੈਕਟਾਂ ਦੇ ਬਾਰੇ ਵੀ ਚਰਚਾ ਕੀਤੀ ਗਈ। ਪਰ ਇਸ ਰਕਮ ਜਿਹੜੀ ਹੈ ਜਿਹੜੀ $100 ਦੀ ਹਰ ਇੱਕ ਵੈਸਟਰਨ ਆਸਟ੍ਰੇਲੀਅਨ ਡਰਾਈਵਰ ਨੂੰ ਦਿੱਤੀ ਜਾਏਗੀ, ਇਸ ਦੇ ਨਾਲ ਕੋਸਟ ਆਫ ਲਿਵਿੰਗ ਯਾਨੀ ਕਿ ਘਰਾਂ ਦੇ ਵਿੱਚ ਜਿਹੜੇ ਖਰਚੇ ਨੇ ਉਹਨਾਂ ਦੇ ਵਿੱਚ ਕਟੌਤੀ ਕੁਝ ਥੋੜ੍ਹੀ ਬਹੁਤ ਹੋ ਸਕੇਗੀ। ਇਸ ਕਿਸਮ ਦਾ ਦਾਅਵਾ ਟ੍ਰੈਜਰ ਸਿਫੋਤੀ ਦੀ ਤਰਫ ਤੋਂ ਕੀਤਾ ਗਿਆ। ਦੱਸ ਦਈਏ ਕਿ 1 July ਤੋਂ 2.1 million ਜਿਹੜੇ ਰੈਜੀਡੈਂਟਸ ਨੇ ਵੈਸਟਰਨ ਆਸਟ੍ਰੇਲੀਆ ਦੇ ਉਹ ਸਰਵਿਸ WA ਐਪ ਦੇ ਉੱਤੇ ਜਾ ਕੇ ਆਪਣੀ ਫਿਊਲ ਸਪੋਰਟ ਪੇਮੈਂਟ ਦਾ ਕਲੇਮ ਲੈ ਸਕਦੇ ਨੇ। IPL ਦੇ ਵਿੱਚ ਜਿਹੜੀ ਟੇਬਲ ਸੂਚੀ ਹੈ ਉਸ ਦੇ ਵਿੱਚ ਬੜੇ ਬਦਲਾਅ ਹੋ ਰਹੇ ਨੇ। ਕੱਲ੍ਹ ਦੇ ਦਿਨ ਜਿਹੜਾ ਲਖਨਊ ਸੁਪਰ ਜਾਇੰਟ ਅਤੇ ਬੈਂਗਲੁਰੂ ਦੇ ਦਰਮਿਆਨ ਮੁਕਾਬਲਾ ਖੇਡਿਆ ਗਿਆ, ਅੱਜ ਦੇ ਦਿਨ ਦਿੱਲੀ ਕੈਪੀਟਲ ਅਤੇ KKR ਦੇ ਦਰਮਿਆਨ ਮੁਕਾਬਲਾ ਹੋਣਾ। ਪਰ ਇਸ ਜਿਹੜਾ ਟੇਬਲ ਸੂਚੀ ਹੈ ਇਸ ਦੇ ਵਿੱਚ ਵੱਡੇ ਫੇਰਬਦਲ ਹੋ ਸਕਦੇ ਨੇ, ਵੱਡੇ ਤਾਂ ਨਹੀਂ ਪਰ ਕੁਝ ਇੱਕ ਫੇਰਬਦਲ ਹੋ ਸਕਦੇ ਨੇ 5ਵੇਂ 6ਵੇਂ ਨੰਬਰ ਦੀਆਂ ਟੀਮਾਂ ਦੇ ਦਰਮਿਆਨ। ਬਹਿਰਾਲ ਉਹ ਅਪਡੇਟ ਅੱਗੇ ਚੱਲ ਕੇ ਤੁਹਾਡੇ ਨਾਲ ਮੈਲਬਰਨ ਸਟੂਡੀਓ ਤੋਂ ਰਣਜੋਤ ਜੀ ਸਾਂਝੀ ਕਰਨਗੇ। ਮੈਨੂੰ ਦਿਓ ਫਿਲਹਾਲ ਇਜਾਜ਼ਤ, ਧੰਨਵਾਦ।
6: ਜੀ ਧੰਨਵਾਦ ਗੌਤਮ ਜੀ। ਇੱਧਰ ਅਜੇ ਆਪਾਂ ਸਪੋਰਟਸ ਦੀਆਂ ਅਪਡੇਟ ਦੇ ਉੱਤੇ ਝਾਤੀ ਮਾਰੀਏ, ਅਤੇ ਇਸ ਤੋਂ ਪਹਿਲਾਂ ਸਪੋਰਟਸ ਦੇ ਵਿੱਚ ਇਸ ਟਾਈਮ ਡੇਵਿਡ ਵਾਰਨਰ ਫਿਰ ਦੁਬਾਰਾ ਚਰਚਾ ਦੇ ਵਿੱਚ ਨੇ। ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਆਈ ਸੀ 5 April ਨੂੰ ਸਿਡਨੀ ਦੇ ਪੂਰਬੀ ਇਲਾਕੇ ਦੇ ਵਿੱਚ ਜਦੋਂ ਪੁਲਿਸ ਨੇ ਇੱਕ ਗੱਡੀ ਨੂੰ ਰੋਕਿਆ ਅਤੇ ਪਤਾ ਲੱਗਾ ਕਿ ਉਹਦੇ ਵਿੱਚ ਡੇਵਿਡ ਵਾਰਨਰ ਨੇ, ਜਦੋਂ ਉਹਨਾਂ ਦਾ ਬ੍ਰੈਥ ਟੈਸਟ ਕੀਤਾ ਗਿਆ ਅਤੇ ਪਤਾ ਲੱਗਾ ਕਿ ਉਹਨਾਂ ਨੇ ਸ਼ਰਾਬ ਵੀ ਪੀਤੀ ਹੈ। ਸੋ ਈਸਟਰ ਸੰਡੇ ਦੇ ਉੱਤੇ ਜਿਹੜਾ ਇਹਨਾਂ ਦੇ ਵੱਲੋਂ ਕੀਤਾ ਕਾਰਨਾਮਾ ਹੈ ਉਹ ਹੁਣ ਫਿਰ ਦੁਬਾਰਾ ਤੋਂ ਚਰਚਾ 'ਚ ਇਸ ਕਰਕੇ ਆ ਕਿਉਂਕਿ ਇਸ ਟਾਈਮ ਇਹਨਾਂ ਦੀ ਅਦਾਲਤ ਤੱਕ ਜਿਹੜਾ ਇਹ ਕੇਸ ਪਹੁੰਚ ਚੁੱਕਾ। ਵਿਵਲੀ ਲੋਕਲ ਕੋਰਟ ਦੇ ਵਿੱਚ ਕੱਲ੍ਹ ਦੇ ਦਿਨ ਜਦੋਂ ਸੁਣਵਾਈ ਹੋਈ ਅਤੇ ਉੱਥੇ ਪੇਸ਼ ਖੁਦ ਤਾਂ ਨਹੀਂ ਹੋਏ ਕਿਉਂਕਿ ਇਸ ਟਾਈਮ ਦੇ ਉੱਤੇ ਉਹ ਟੂਰਨਾਮੈਂਟ ਖੇਡ ਰਹੇ ਨੇ ਪਾਕਿਸਤਾਨ ਦੇ ਵਿੱਚ। ਹੁਣ ਅਗਲੀ ਸੁਣਵਾਈ ਜਿਹੜੀ 24 ਜੂਨ ਤੱਕ ਮੁਲਤਵੀ ਕਰ ਦਿੱਤੀ ਗਈ ਹੈ, ਪਰ ਇਹਨਾਂ ਦੇ ਵਕੀਲ ਦਾ ਇਹ ਕਹਿਣਾ ਕਿ ਵਾਰਨਰ ਆਪਣੀ ਗਲਤੀ ਦਾ ਅਹਿਸਾਸ ਕਰਦੇ ਨੇ, ਉਹਨਾਂ ਨੂੰ ਉਬਰ ਜਾਂ ਫਿਰ ਟੈਕਸੀ ਲੈ ਲੈਣੀ ਚਾਹੀਦੀ ਸੀ, ਇਸ ਤਰੀਕੇ ਦੇ ਨਾਲ ਸ਼ਰਾਬ ਪੀ ਕੇ ਉਹਨਾਂ ਨੂੰ ਗੱਡੀ ਨਹੀਂ ਸੀ ਚਲਾਉਣੀ ਚਾਹੀਦੀ, ਇਹ ਇੱਕ ਲਾਪਰਵਾਹੀ ਆ। ਆਪਣੇ ਦੋਸਤਾਂ ਦੇ ਨਾਲ ਅਪਾਰਟਮੈਂਟ ਦੇ ਵਿੱਚ ਬੈਠ ਕੇ ਉਹਨਾਂ ਨੇ ਵਾਈਨ ਦੇ 3 ਗਲਾਸ ਪੀਤੇ। ਦੱਸ ਦਈਏ ਕਿ ਜਦੋਂ ਉਹਨਾਂ ਦੇ ਟੈਸਟ ਕੀਤਾ ਗਿਆ ਵਾਰਨਰ ਦਾ, ਤਾਂ ਉਸ ਸਮੇਂ ਦੁੱਗਣੀ ਮਾਤਰਾ ਲਗਭਗ ਉਹਨਾਂ ਦੇ ਸਰੀਰ ਦੇ ਵਿੱਚੋਂ ਨਿਕਲੀ ਸੀ। ਵਕੀਲ ਦੇ ਅਨੁਸਾਰ ਵਾਰਨਰ ਨੇ ਆਪਣੀ ਆਖਰੀ ਡਰਿੰਕ ਪੁਲਿਸ ਦੇ ਦੁਆਰਾ ਰੋਕੇ ਜਾਣ ਤੋਂ ਸਿਰਫ 11 ਮਿੰਟ ਪਹਿਲਾਂ ਹੀ ਲਈ ਸੀ, ਸੋ ਪੁਲਿਸ ਨੇ ਦੂਸਰਾ ਬ੍ਰੈਥ ਟੈਸਟ ਜਿਹੜਾ ਲਗਭਗ 52 ਮਿੰਟ ਬਾਅਦ ਲਿਆ। ਆਪਣੀ ਹਰਕਤ ਦੇ ਉੱਤੇ ਵਾਰਨਰ ਪਛਤਾਵਾ ਜ਼ਰੂਰ ਕਰ ਰਹੇ ਨੇ। ਵਕੀਲ ਦੇ ਮੁਤਾਬਿਕ ਉਹਨਾਂ ਦਾ ਕਹਿਣਾ ਕਿ ਉਹ ਰਵਾਇਤੀ ਤੌਰ ਦੇ ਉੱਤੇ ਮਾਫ਼ੀ ਵੀ ਮੰਗਣਗੇ, ਅਤੇ ਆਸਟ੍ਰੇਲੀਆ ਦੇ ਵਿੱਚ ਇੱਕ ਆਮ ਨਾਗਰਿਕ ਨੂੰ ਜੋ ਸਜ਼ਾ ਇਸ ਗਲਤੀ ਦੀ ਹੋਊਗੀ ਉਸ ਸਜ਼ਾ ਇਹ ਭੁਗਤਣ ਦੇ ਲਈ ਬਿਲਕੁਲ ਤਿਆਰ ਬਰ ਤਿਆਰ ਨੇ। ਸੋ ਫਿਲਹਾਲ ਹੁਣ ਅਗਲੀ

ਖੇਡ ਦੇ ਉੱਤੇ ਵੀ ਅਸਰ ਵੇਖਿਆ ਜਾ ਸਕਦਾ ਤੇ ਉਹਨਾਂ ਦੇ ਨਿੱਜੀ ਜ਼ਿੰਦਗੀ ਦੇ ਉੱਤੇ ਵੀ ਅਸਰ ਵੇਖਿਆ ਜਾ ਸਕਦਾ। ਸੋ ਫਿਲਹਾਲ ਇਸੇ ਚੀਜ਼ ਦੇ ਉੱਤੇ ਕ੍ਰਿਕਟ ਨਿਊ ਸਾਊਥ ਵੇਲ ਦੇ ਜਿਹੜੇ ਚੀਫ ਐਗਜ਼ੀਕਿਊਟਿਵ ਨੇ ਲੀ ਜਰਮਨ, ਉਹਨਾਂ ਦਾ ਇਹ ਕਹਿਣਾ ਕਿ ਕਾਫੀ ਚਿੰਤਾਜਨਕ ਦੋਸ਼ ਨੇ ਇਸ ਤਰੀਕੇ ਦੇ ਨਾਲ ਇੱਕ ਦੇਸ਼ ਦੇ ਗੌਰਵ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ, ਬੜੀ ਗੰਭੀਰਤਾ ਦੇ ਨਾਲ ਇਹਨੂੰ ਸੋਚਣਾ ਚਾਹੀਦਾ ਵਾ। ਸੋ ਡਰਾਈਵਿੰਗ ਕਰਦੇ ਸਮੇਂ ਕੋਈ ਵੀ ਕਿਸੇ ਵੀ ਕਿਸਮ ਦਾ ਨਸ਼ੇ ਦਾ ਸੇਵਨ ਜੇਕਰ ਕਰਦਾ ਤੇ ਉਹਦੇ ਉੱਤੇ ਉਹੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਇੱਕ ਆਮ ਨਾਗਰਿਕ ਦੇ ਉੱਤੇ ਹੁੰਦੀ ਹੈ। ਸੋ ਹਰ ਇੱਕ ਬੰਦਾ ਜਿਹੜਾ ਇਹਨਾਂ ਨੂੰ ਫੋਲੋ ਕਰਦਾ ਉਹਨਾਂ ਦੇ ਉੱਤੇ ਵੀ ਗਲਤ ਅਸਰ ਪੈਂਦਾ। ਇਸ ਟਾਈਮ ਦੇ ਉੱਤੇ PSL ਖੇਡ ਰਹੇ ਨੇ, ਇਹ ਵੀ ਸ਼ਾਇਦ ਸਾਡੇ ਸਰੋਤਿਆਂ ਨੂੰ ਯਾਦ ਹੋਊਗਾ ਕਿ ਜਦੋਂ IPL ਦੀ ਬੋਲੀ ਹੋਈ ਤੇ ਇਹਨਾਂ ਨੂੰ ਖਰੀਦਿਆ ਵੀ ਨਹੀਂ ਗਿਆ। ਸੋ ਉਸ ਤੋਂ ਬਾਅਦ ਫਿਰ ਇਹ ਕਰਾਚੀ ਕਿੰਗਸ ਦੀ ਕਪਤਾਨੀ ਕਰਨ ਦੇ ਲਈ ਚਲੇ ਗਏ। ਉਸੇ ਦੇ ਦਰਮਿਆਨ ਹੀ ਇਸ ਦੀਆਂ ਛੁੱਟੀਆਂ ਮਨਾਉਣ ਦੇ ਲਈ ਵਾਪਸ ਆਸਟ੍ਰੇਲੀਆ ਪਰਤੇ ਸੀ ਤੇ ਉਸ ਤੋਂ ਬਾਅਦ ਇਹ ਖਬਰ ਸਾਹਮਣੇ ਆਉਂਦੀ ਆ ਕਿ ਡਰਿੰਕ ਡਾਈਵਿੰਗ ਦੇ ਵਿੱਚ ਉਹ ਫੜੇ ਗਏ। ਡੇਵਿਡ ਵਾਰਨਰ ਜੋ ਕਿ 2024 ਦੇ ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਸੀ, ਉਸ ਤੋਂ ਬਾਅਦ ਲਗਾਤਾਰ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਹੌਲੀ ਹੌਲੀ ਚਰਚਾ ਦੇ ਵਿੱਚ ਜ਼ਰੂਰ ਰਹਿੰਦੇ ਨੇ। ਉਹ ਇੱਦਾਂ ਲੱਗ ਰਿਹਾ ਵਾ ਕਿ ਪਿਛਲੇ ਕੁਛ ਸਮੇਂ ਤੋਂ ਸਾਰਾ ਕੁਛ ਸਮੂਦ ਨਹੀਂ ਚੱਲ ਰਿਹਾ। ਵੈਸੇ ਆਪਣੇ ਕੈਰੀਅਰ ਦੇ ਵਿੱਚ ਸੋਹਣਾ ਦਬਦਬਾ ਰਿਹਾ ਵਾ ਇਹਨਾਂ ਦਾ, 112 ਟੈਸਟ ਮੈਚ ਇਹਨਾਂ ਨੇ ਖੇਡੇ ਨੇ, 44 ਤੋਂ ਵੱਧ ਦੀ ਔਸਤ ਦੇ ਨਾਲ 8786 ਦੌੜਾਂ ਇਹਨਾਂ ਨੇ ਬਣਾਈਆਂ। ਇੱਥੇ ਦੱਸ ਦਿਜੇ ਕਿ 2018 ਦੇ ਵਿੱਚ ਦੱਖਣੀ ਅਫਰੀਕਾ ਦੇ ਵਿੱਚ ਜੋ ਹੋਏ ਜਿਹੜਾ ਸੈਂਡਪੇਪਰ ਸਕੈਂਡਲ ਸੀ ਉਹਦੇ ਵਿੱਚ ਵਾਰਨਰ ਨੂੰ ਵੀ ਦੋਸ਼ੀ ਪਾਇਆ ਗਿਆ ਸੀ, ਪਰ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਇਹਨਾਂ ਨੇ ਵਾਪਸੀ ਕੀਤੀ ਸੀ। ਇਸੇ ਵਜ੍ਹਾ ਦੇ ਕਰਕੇ 12 ਮਹੀਨਿਆਂ ਦੀ ਉਦੋਂ ਵੀ ਇਹਨਾਂ ਦੇ ਉੱਤੇ ਪਾਬੰਦੀ ਲੱਗੀ ਸੀ। ਸੋ ਉਦੋਂ ਵੀ ਅਖਬਾਰਾਂ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੇ ਰਹੇ, ਹਾਲਾਂਕਿ ਉਦੋਂ ਇਹਨਾਂ ਦੇ ਨਾਲੋਂ ਵੱਧ ਖਬਰਾਂ ਜਿਹੜੀਆਂ ਸਟੀਵ ਸਮਿਥ ਦੀਆਂ ਲੱਗ ਗਈਆਂ, ਇਸ ਕਰਕੇ ਇਹ ਕੁਛ ਨਾਂ ਜਿਹੜੇ ਨੇ ਉਹ ਥੋੜ੍ਹੇ ਜਿਹੇ ਦੱਬੇ ਵੀ ਰਹਿ ਗਏ, ਜਾਂ ਫਿਰ ਇੱਦਾਂ ਵੀ ਕਹਿ ਲਈਏ ਕਿ ਉਸ ਸਮੇਂ ਤੱਕ ਉਨੇ ਵੱਡੇ ਨਾਂ ਨਹੀਂ ਸੀ ਜਿੰਨਾ ਸਟੀਵ ਸਮਿਥ ਜਾਂ ਫਿਰ ਉਹ ਕਪਤਾਨ ਹੋਣ ਕਰਕੇ ਵੀ ਜ਼ਿਆਦਾ ਇਸ ਚੀਜ਼ ਦੇ ਵਿੱਚ ਸੁਰਖੀਆਂ ਅਖਬਾਰਾਂ ਦੇ ਵਿੱਚ ਬਟੋਰੀਆਂ ਗਈਆਂ, ਯਾਨੀ ਕਿ ਇਹ ਸਾਰਾ ਦਾ ਸਾਰਾ ਜਿਹੜਾ ਦੋਸ਼ ਸੀ ਉਹਨਾਂ ਦੇ ਸਿਰ ਜ਼ਿਆਦਾ ਮੜਿਆ ਜਾਂਦਾ ਰਿਹਾ, ਪਰ ਇਹ ਵੀ ਉਸੇ ਦੇ ਵਿੱਚ ਹੀ ਸ਼ਾਮਿਲ ਸੀ। ਸੋ ਹੁਣ ਵੇਖਣ ਵਾਲੀ ਚੀਜ਼ ਇਹ ਹੈ ਕਿ ਇਹਨਾਂ ਨੂੰ ਫਿਲਹਾਲ 24 ਜੂਨ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ। ਇੱਧਰ ਜੇ ਅਗਲੀਆਂ ਕੁਛ ਖਬਰਾਂ ਦੀ ਗੱਲ ਕਰੀਏ ਤੇ ਉਹ ਵੀ ਕ੍ਰਿਕਟ ਦੇ ਨਾਲ ਹੀ ਜੁੜਦੀਆਂ ਨੇ। ਇਸ ਟਾਈਮ ਦੇ ਉੱਤੇ ਪੈਟ ਕਮਿੰਸ ਜਿਹੜੇ ਕਿ ਕਪਤਾਨ ਵੀ ਨੇ ਆਸਟ੍ਰੇਲੀਆ ਟੀਮ ਦੇ, ਸੋ ਉਹਨੂੰ 12 ਮਿਲੀਅਨ ਦੀ ਪੇਸ਼ਕਸ਼ ਕੀਤੀ ਗਈ ਆ ਕਿ ਅਗਲਾ ਜਿਹੜਾ ਕੰਟਰੈਕਟ ਹੈ ਉਹ 3 ਸਾਲ ਦਾ ਉਹ ਸਾਈਨ ਕਰ ਲੈਣ। ਅਜਿਹਾ ਇਸ ਕਰਕੇ ਕਹਿੰਦੇ ਨੇ ਆਸਟ੍ਰੇਲੀਆ ਕਰ ਰਿਹਾ ਵਾ ਕਿਉਂਕਿ ਆਸਟ੍ਰੇਲੀਆ ਕ੍ਰਿਕਟ ਆਸਟ੍ਰੇਲੀਆ ਦੇ ਵੱਲੋਂ ਹੁਣ ਆਪਣੇ ਖਿਡਾਰੀਆਂ ਨੂੰ ਕਿਸੇ ਤਰੀਕੇ ਦੇ ਨਾਲ ਬੰਨ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਮੱਸਿਆ ਇਹ ਹੈ ਕਿ ਜਦੋਂ ਹੁਣ IPL ਜਾਂ ਫਿਰ ਹੋਰ ਵੱਡੇ ਵੱਡੇ ਜਿਹੜੇ ਟੂਰਨਾਮੈਂਟ ਜਿਨ੍ਹਾਂ 'ਚ ਕਿ ਖਿਡਾਰੀਆਂ ਨੂੰ ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਖਿਡਾਰੀਆਂ ਨੂੰ ਸੋਹਣਾ ਪੈਸਾ ਦਿੱਤਾ ਜਾਂਦਾ ਤੇ ਉਹ ਫਿਰ ਆਸਟ੍ਰੇਲੀਆ ਦੇ ਵੱਲੋਂ ਖੇਡਣ ਦੇ ਲਈ ਕਈ ਵਾਰੀ ਆਨਾਕਾਨੀ ਵੀ ਕਰਦੇ ਨੇ ਜਾਂ ਫਿਰ ਜ਼ਿੰਮੇਵਾਰੀਆਂ ਤੋਂ ਭੱਜਦੇ ਨੇ ਜਾਂ ਫਿਰ ਨਾ ਭੱਜਣ। ਇਸ ਵਜ੍ਹਾ ਦੇ ਕਰਕੇ ਇਹ ਕਾਫੀ ਵੱਡੀ ਰਕਮ ਦੀ ਪੇਸ਼ਕਸ਼ ਕੀਤੀ ਗਈ ਹੈ। ਇਕੱਲਾ ਇਹਨਾਂ ਨੂੰ ਨਹੀਂ, ਹੋਰ ਵੀ ਖਿਡਾਰੀਆਂ ਦੇ ਨਾਂ ਸ਼ਾਮਲ ਨੇ, ਪਰ ਪੈਟ ਕਮਿੰਸ ਨੂੰ ਜਿਹੜਾ ਵਾ 12 ਮਿਲੀਅਨ ਲਗਭਗ 3 ਸਾਲ ਦੇ ਸਮੇਂ ਦੇ ਲਈ, ਜਿਹਦੇ ਵਿੱਚ ਕਿ 4 ਮਿਲੀਅਨ ਜਿਹੜਾ ਵਾ ਉਹ ਪਹਿਲੇ ਸਾਲ ਦੇ ਵਿੱਚ ਮਿਲੂਗਾ। ਮਕਸਦ ਇਹੋ ਯਕੀਨੀ ਬਣਾਉਣਾ ਹੈ ਕਿ ਉਹ 2029 ਤੱਕ ਟੈਸਟ ਕ੍ਰਿਕਟ ਨੂੰ ਪਹਿਲ ਦੇਣ ਅਤੇ ਹੋਰ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਪਾਸੇ ਕਰਕੇ ਰੱਖਣ। ਇੱਥੇ ਚੀਜ਼ ਇਹ ਵੀ ਵੇਖਣ ਵਾਲੀ ਆ ਕਿ ਇਹ ਅਲੱਗ ਅਲੱਗ ਚੱਲ ਰਹੇ ਜਿਹੜੇ T20 ਦੇ ਟੂਰਨਾਮੈਂਟ ਨੇ, ਇਸ ਵਜ੍ਹਾ ਦੇ ਕਰਕੇ ਟੈਸਟ ਕ੍ਰਿਕਟ ਦੇ ਉੱਤੇ ਵੀ ਬੁਰਾ ਅਸਰ ਪੈ ਰਿਹਾ। ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਜਿਹੜੇ ਨੇ ਟ੍ਰੈਵਿਸ ਹੈਡ, ਜਿਨ੍ਹਾਂ ਨੂੰ ਕਿ 2020 ਦਾ ਵੀ ਕਪਤਾਨ ਇਸ ਵਾਰੀ ਬਣਾ ਕੇ ਭੇਜਿਆ ਗਿਆ ਸੀ, ਉਹਨਾਂ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ ਕ੍ਰਿਕਟ ਆਸਟ੍ਰੇਲੀਆ ਦੀ। ਇਸ ਤੋਂ ਇਲਾਵਾ ਜਿਹੜੇ ਲਬੁਸ਼ੇਨ ਨੇ ਉਹਨਾਂ ਨੂੰ ਵੀ 3 ਸਾਲ ਦੇ ਨਵੇਂ ਕੰਟਰੈਕਟ ਦੀ ਪੇਸ਼ਕਸ਼ ਕੀਤੀ ਗਈ ਹੈ। ਵਿਦੇਸ਼ੀ ਜਿਹੜੀਆਂ ਚੱਲ ਰਹੀਆਂ ਲੀਗਾਂ ਨੇ ਉਹਨਾਂ ਨੂੰ ਇੱਕ ਖਤਰਾ ਦੱਸਿਆ ਗਿਆ ਵਾ ਇਸ ਟਾਈਮ ਆਸਟ੍ਰੇਲੀਆ ਕ੍ਰਿਕਟ ਦੇ ਵੱਲੋਂ, ਅੰਤਰਰਾਸ਼ਟਰੀ ਕ੍ਰਿਕਟ ਛੱਡ ਕੇ ਪੂਰਾ ਸਮਾਂ ਉਹ ਕਰੋੜਾਂ ਰੁਪਈਏ ਕਮਾਉਣ ਦੀ ਪੇਸ਼ਕਸ਼ ਕਰਕੇ ਉੱਧਰ ਨੂੰ ਲੱਗੇ ਰਹਿੰਦੇ ਨੇ। ਪਿਛਲੇ ਸਾਲ IPL ਗਰੁੱਪ ਨੇ ਕਹਿੰਦੇ ਨੇ ਕਿ ਕਮਿੰਸ ਨੂੰ ਅਤੇ ਹੈੱਡ ਨੂੰ ਅੰਤਰਰਾਸ਼ਟਰੀ ਕ੍ਰਿਕਟ ਜਿਹੜੀ ਆ, ਅੰਤਰਰਾਸ਼ਟਰੀ ਕਾਉਂਟੀ ਜਿਹੜੀ ਆ, ਉਹ ਛੱਡਣ ਦੇ ਲਈ 10 ਮਿਲੀਅਨ ਦੀ ਪੇਸ਼ਕਸ਼ ਕਰ ਛੱਡੀ। ਇੱਦਾਂ ਦੀਆਂ ਖਬਰਾਂ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ, ਪਰ ਉਸ ਤੋਂ ਬਾਅਦ ਫਿਰ ਖਬਰ ਇਹ ਆਈ ਕਿ ਇਹਨਾਂ ਨੇ ਉਹ ਠੁਕਰਾ ਦਿੱਤੀ ਸੀ। ਇਸ ਟਾਈਮ ਦੇ ਉੱਤੇ ਵੱਡੀ ਸਮੱਸਿਆ ਜਿਹੜੀ ਆ ਉਹ ਇਹ ਆ ਕਿ ਕਾਫੀ ਆਉਣ ਵਾਲੇ ਦਿਨਾਂ ਦੇ ਵਿੱਚ ਟੈਸਟ ਮੈਚ ਹੋਣੇ ਨੇ। ਅਗਸਤ ਤੋਂ ਸ਼ੁਰੂ ਹੋ ਕੇ ਤੇ 12 ਮਹੀਨਿਆਂ ਦੇ ਅੰਦਰ ਲਗਭਗ 21 ਟੈਸਟ ਆਸਟ੍ਰੇਲੀਆ ਦੀ ਟੀਮ ਨੇ ਖੇਡਣੇ ਨੇ ਜੋ ਹੁਣ ਇਹਨਾਂ ਦੇ ਵੱਲੋਂ ਖੁਲਾਸੇ ਆਏ ਨੇ। ਪੈਟ ਕਮਿੰਸ ਪਿਛਲੇ ਕੁਛ ਸਮੇਂ ਤੋਂ ਸੱਟਾਂ ਦੇ ਨਾਲ ਵੀ ਜੂਝ ਰਹੇ ਸੀ, ਪਾਸੇ ਵੀ ਰਹੇ ਨੇ ਉਹ ਗੇਮ ਤੋਂ, ਇਸੇ ਵਜ੍ਹਾ ਦੇ ਕਰਕੇ ਇਸ ਸਾਲ ਕਈ ਅਹਿਮ ਮੈਚਾਂ ਦੇ ਵਿੱਚ ਉਹ ਨਹੀਂ ਸੀ ਖੇਡ ਸਕੇ। ਕ੍ਰਿਕਟ ਆਸਟ੍ਰੇਲੀਆ ਹੁਣ ਇਹ ਚਾਹੁੰਦੀ ਆ ਕਿ ਅਜਿਹੇ ਮਹੱਤਵਪੂਰਨ ਸਮੇਂ ਦੇ ਵਿੱਚ ਉਹ ਆਪਣੇ ਜਿਹੜੇ ਮੁੱਖ ਖਿਡਾਰੀ

0: ਰਹੀ ਨੇ ਉਹ ਐਟਲੀਸਟ ਆਸਟ੍ਰੇਲੀਆ ਦੇ ਲਈ ਆਪਣੇ ਦੇਸ਼ ਦੇ ਲਈ ਜ਼ਰੂਰ ਅਵੇਲੇਬਲ ਰਹਿਣ। ਇੱਧਰ AFL ਇੰਨੀ ਦਿਨੀ ਚਰਚਾ ਦੇ ਵਿੱਚ ਆ ਅਤੇ ਹੁਣ ਪੀਕ ਦੇ ਉੱਤੇ ਚੱਲ ਰਿਹਾ ਮਾਹੌਲ ਚਾਲ। ਅੱਠਵਾਂ ਜਿਹੜਾ ਦੌਰ ਸੀ, ਅੱਠਵਾਂ ਰਾਊਂਡ ਸੀ, ਉਹਦੇ ਵਿੱਚ ਕੁਛ ਸਿਖਰਲੇ ਮੁਕਾਬਲਿਆਂ ਦੀ ਗੱਲ ਕਰ ਲੈਂਦੇ ਹਾਂ। ਪਹਿਲਾਂ ਸਿਡਨੀ ਸਮਾਨ ਜਿਹੜੇ ਕਿ ਟੌਪ ਦੇ ਉੱਤੇ ਨੇ, ਅੱਠ ਦੇ ਵਿੱਚੋਂ ਸੱਤ ਮੈਚ ਜਿੱਤ ਕੇ ਇਹ ਟੀਮ ਜਿਹੜੀ ਆ ਸਿਖਰਲੇ ਸਥਾਨ ਦੇ ਉੱਤੇ ਆ। ਫਿਰ ਮੈਂਟਲ ਦੀ ਟੀਮ ਜਿਹੜੀ ਕਿ ਸੱਤ ਜਿੱਤਾਂ ਹਾਸਲ ਕੀਤੀਆਂ ਵਾ, ਜਿਹਨੇ ਉਹ ਦੂਸਰੇ ਸਥਾਨ ਦੇ ਉੱਤੇ ਆ। ਅਤੇ ਉਸ ਤੋਂ ਬਾਅਦ ਫਿਰ ਆਉਂਦੀ ਹੌਥਨ ਦੀ ਟੀਮ, ਜਿਨ੍ਹਾਂ ਨੇ 6 ਮੈਚ ਜਿੱਤੇ ਨੇ ਅਤੇ 1 ਇਹਨਾਂ ਦਾ ਡਰੋਅ ਹੋਇਆ ਸੀ। ਸੋ ਅਜੇ ਤੱਕ ਜ਼ਿਆਦਾਤਰ ਮੈਚਾਂ ਦੇ ਵਿੱਚ ਇਹ ਵੀ ਜੇਤੂ ਹੀ ਰਹੇ ਨੇ। ਇਸ ਤੋਂ ਇਲਾਵਾ ਫਿਰ ਥੱਲੇ ਆ ਜਾਂਦੀਆਂ ਨੇ ਟੀਮਾਂ, ਬ੍ਰਿਸਬੇਨ ਲਾਇਨਸ, ਗੋਲਡ ਕੋਸਟ ਸਨਸ ਅਤੇ ਜਲੋਂਗ ਕੈਟਸ, ਜਿਹੜੀ ਹਮੇਸ਼ਾ ਹੀ ਟੌਪ ਦੇ ਉੱਤੇ ਰਹਿੰਦੀ ਹੈ। ਇਸ ਵਾਰੀ ਵੀ ਪਹਿਲੇ 6 ਦੇ ਵਿੱਚ ਤਾਂ ਜ਼ਰੂਰ ਜਗ੍ਹਾ ਬਣਾ ਕੇ ਬੈਠੀ ਆ ਫਿਲਹਾਲ। ਹੁਣ 8ਵੇਂ ਰਾਊਂਡ ਦੀ ਜੇ ਪਹਿਲਾਂ ਆਪਾਂ ਗੱਲ ਕਰ ਲਈਏ ਤਾਂ ਸਭ ਤੋਂ ਰੋਮਾਂਚਕ ਮੈਚ ਜਿਹੜਾ ਸੀ ਉਹ ਕੋਲਿੰਗਵੁੱਡ ਅਤੇ ਹੌਥਨ ਦਾ ਹੀ ਹੋ ਨਿਬੜਿਆ, ਜਿਹਦੇ ਵਿੱਚ ਕਿ 93-93 ਦੇ ਉੱਤੇ ਇਹ ਸਕੋਰ ਡਰੋਅ ਰਿਹਾ ਸੀ। ਉਸ ਤੋਂ ਬਾਅਦ ਫਿਰ ਜਿਹੜਾ ਅਗਲੇ ਕੁਛ ਮੈਚ ਜਿਹਦੇ ਵਿੱਚ ਕਿ ਰਿਚਮੰਡ ਦੀ ਪਹਿਲੀ ਜਿੱਤ ਵੀ ਚਰਚਾ ਦੇ ਵਿੱਚ ਰਹੀ 8ਵੇਂ ਰਾਊਂਡ ਦੇ ਵਿੱਚ, ਐਡੀਲੇਡ ਡਰਬੀ ਅਤੇ ਐਡੀਲੇਡ ਦਾ ਜਿਹੜਾ ਪੋਰਟ ਐਡੀਲੇਡ ਦਾ ਜਿਹੜਾ ਮੈਚ ਸੀ ਉਹ ਵੀ ਕਾਫੀ ਫਸਮਾ ਰਿਹਾ। ਸਿਰਫ 1 ਅੰਕ ਦੇ ਨਾਲ ਇਹ ਜਿੱਤੇ, 76-75 ਦਾ ਜਿਹੜਾ ਸਕੋਰ ਸੀ ਉਹ ਵੀ ਚਰਚਾ ਦੇ ਵਿੱਚ ਰਿਹਾ, ਜਿਹੜਾ ਕਿ ਆਖਰੀ ਮਿੰਟਾਂ ਦੇ ਵਿੱਚ ਗੋਲ ਬ੍ਰੇਡਨ ਕੁੱਕ ਨੇ ਕੀਤਾ ਸੀ। ਇਸ ਤੋਂ ਬਾਅਦ ਫਿਰ ਬ੍ਰਿਸਬਨ ਲਾਇਨਸ ਦੀ ਵੱਡੀ ਜਿੱਤ ਵੀ ਚਰਚਾ ਦਾ ਵਿਸ਼ਾ ਬਣੀ ਰਹੀ, ਜਿਹੜੇ ਕਿ ਅਸੈਂਡਨ ਨੂੰ ਬੁਰੀ ਤਰ੍ਹਾਂ ਦੇ ਨਾਲ ਹਰਾਉਂਦੇ ਨੇ। 143 ਦੇ ਮੁਕਾਬਲੇ ਸਿਰਫ 79 ਗੋਲ ਇਹ ਮਾਰ ਸਕੇ ਸੀ। ਹੁਣ ਕੁੱਲ ਮਿਲਾ ਕੇ ਜੇਕਰ ਆਪਾਂ ਗੱਲ ਕਰੀਏ ਤਾਂ 9ਵਾਂ ਜਿਹੜਾ ਰਾਊਂਡ ਆ ਹੁਣ ਸ਼ੁਰੂ ਹੋ ਗਿਆ। ਸੋ ਇਸ ਹਫ਼ਤੇ ਤੋਂ ਜਿਹੜੇ 9ਵੇਂ ਰਾਊਂਡ ਦੇ ਵਿੱਚ ਜੇ ਵੇਖੀਏ ਤਾਂ ਸਭ ਤੋਂ ਵੱਡੇ ਕਈ ਚੀਜ਼ਾਂ ਜਿਹੜੀਆਂ ਨੇ ਹੁਣ ਸਾਹਮਣੇ ਆਉਣਗੀਆਂ ਕਿ ਕਿਹੜਾ ਕੀ ਅਤੇ ਕਿੱਦਾਂ। ਸੋ ਅੱਜ ਫਿਲਹਾਲ, ਕਿਉਂਕਿ ਅੱਜ 8 ਮਈ ਆ ਅਤੇ 9ਵੇਂ ਰਾਊਂਡ ਦੀ ਸ਼ੁਰੂਆਤ ਹੋਣੀ ਆ, ਸੋ ਪਹਿਲੇ ਦਿਨ ਹੁਣ ਬ੍ਰਿਸਬਨ ਲਾਇਨਸ ਦਾ ਸਾਹਮਣਾ ਜਿਹੜਾ ਕਾਰਲਟਨ ਦੇ ਨਾਲ ਹੋਣਾ। ਅੱਜ ਸ਼ਹਿਰ ਦੇ ਵਿੱਚ ਕਾਫੀ ਗਹਿਮਾ ਗਹਿਮੀ ਰਹੂਗੀ। ਕਾਰਲਟਨ ਦੇ ਜਿਹੜੇ ਫੈਨ ਨੇ ਉਹ ਪੂਰੇ ਪੱਬਾਂ ਭਾਰ ਨੇ, ਅਤੇ ਉੱਧਰ ਦੂਸਰਾ ਮੈਚ ਜਿਹੜਾ ਵਾ ਪੋਰਟ ਐਡੀਲੇਡ ਦਾ ਜਿਹੜਾ ਵੈਸਟਰਨ ਬੁਲਡੋਗਸ ਦੇ ਨਾਲ ਹੋਣਾ ਵਾ। ਸੋ ਅੱਜ ਜੇਕਰ ਜਾ ਰਹੇ ਹੋ ਸਿਟੀ ਵਾਲੇ ਪਾਸੇ ਨੂੰ ਤਾਂ ਥੋੜ੍ਹਾ ਜਿਹਾ ਇਹ ਵੀ ਚੀਜ਼ਾਂ ਧਿਆਨ ਦੇ ਵਿੱਚ ਰੱਖ ਸਕਦੇ ਹੋ। ਸੋ ਫਿਲਹਾਲ AFL ਨੂੰ ਜੇ ਤੁਸੀਂ ਚਾਹੁੰਦੇ ਹੋ ਤਾਂ ਇਹ ਜਾਣਕਾਰੀਆਂ ਤੁਹਾਡੇ ਲਈ ਸੀ। ਅਤੇ ਹੁਣ IPL ਵਾਲਿਆਂ ਦੀ ਵਾਰੀ। IPL ਦੇ ਵਿੱਚ ਜਿੱਦਾਂ ਗੌਤਮ ਜੀ ਦੱਸ ਰਹੇ ਕਾਫੀ ਵੱਡੇ ਫੇਰਬਦਲ, ਅਤੇ ਵੱਡਾ ਫੇਰਬਦਲ ਇਹ ਰਿਹਾ ਕਿ ਪਹਿਲਾਂ ਤਾਂ ਪੰਜਾਬ ਦੀ ਟੀਮ ਜਿੱਤਦੀ ਜਿਹੜੀ ਆ ਲਗਾਤਾਰ 3 ਮੈਚ ਹਾਰ ਗਈ ਆ। ਫੀਲਡਿੰਗ ਦੇ ਵਿੱਚ ਮਾੜਾ ਪ੍ਰਦਰਸ਼ਨ ਬੋਲਿੰਗ ਤੋਂ ਬਾਅਦ ਸਾਹਮਣੇ ਆਇਆ, ਅਤੇ ਹੁਣ ਕੱਲ੍ਹ ਦੇ ਦਿਨ ਜਿਹੜੀ ਦੂਸਰੇ ਨੰਬਰ 'ਤੇ ਜਾਂ ਪਹਿਲੇ 2 ਨੰਬਰਾਂ ਦੇ ਉੱਤੇ ਜਿਹੜੀਆਂ ਟੀਮਾਂ ਸੀ ਮੁੱਖ ਦਾਅਵੇਦਾਰੀ ਪੰਜਾਬ, ਅਤੇ ਉਸ ਤੋਂ ਬਾਅਦ ਫਿਰ ਸੀਗੀ ਬੰਗਲੌਰ RCB ਕੋਹਲੀ ਦੀ ਟੀਮ, ਸੋ ਉਹ ਵੀ ਸਭ ਤੋਂ ਹੇਠਲੇ ਦਰਜੇ ਦੀ ਟੀਮ ਤੋਂ ਹਾਰ ਗਈ ਆ ਇਸ ਟੇਬਲ ਦੇ ਵਿੱਚੋਂ। ਕੱਲ੍ਹ ਦੇ ਦਿਨ 19 ਓਵਰਾਂ ਦਾ ਇਹ ਮੈਚ ਸੀ ਜਿਹਦੇ ਵਿੱਚ ਕਿ ਮੀਂਹ ਦੇ ਕਰਕੇ ਇਹਨੂੰ 1 ਓਵਰ ਘਟਾਇਆ ਗਿਆ ਸੀ, ਅਤੇ DLS ਟਾਰਗੇਟ ਦਿੱਤਾ ਗਿਆ ਸੀ 213 ਦੌੜਾਂ ਦਾ। ਸੋ ਜੇ ਇਹਦੇ ਵਿੱਚ ਲਖਨਊ ਦੀ ਟੀਮ ਜਿਹੜੀ ਹੈ 109 ਦੌੜਾਂ ਪਹਿਲਾਂ ਬਣਾਉਂਦੀ ਆ, ਕਿਆ ਤਾਬੜ ਤੋੜ ਬੱਲੇਬਾਜ਼ੀ ਕੱਲ੍ਹ ਦੇ ਦਿਨ ਮਿਸ਼ਲ ਮਾਰਸ਼ ਨੇ 111 ਦੌੜਾਂ ਨੇ ਬਣਾਈਆਂ 56 ਗੇਂਦਾਂ ਦੇ ਉੱਤੇ। ਅਤੇ ਉਸ ਤੋਂ ਬਾਅਦ ਫਿਰ ਨਿਕਲਸ ਪੂਰਨ ਵੀ ਇਸ ਵਾਰੀ ਚਲੋ ਠੀਕ ਠਾਕ ਸਕੋਰ ਬਣਾ ਗਏ 23 ਦੇ ਵਿੱਚ 38, ਅਤੇ ਪੰਤ ਇਸ ਵਾਰੀ ਆਪਣੀ ਲਾਜ ਜਿਹੜੀ ਆ ਉਹ ਜਾਂਦੇ ਜਾਂਦੇ ਬਚਾਉਣ 'ਚ ਕਾਮਯਾਬ ਹੋ ਰਹੇ ਨੇ। 10 ਗੇਂਦਾਂ ਦੇ ਵਿੱਚ 32 ਦੌੜਾਂ ਜਿਹੜੀਆਂ ਪੰਤ ਨੇ ਬਣਾਈਆਂ, ਇਸੇ ਦੀ ਬਦੌਲਤ 19 ਓਵਰਾਂ ਦੇ ਵਿੱਚ 209 ਦੌੜਾਂ ਇਹਨਾਂ ਦੇ ਵੱਲੋਂ ਬਣਾਈਆਂ ਗਈਆਂ ਸੀ। ਕੋਈ ਵੀ ਗੇਂਦਬਾਜ਼ ਕੁਛ ਖਾਸ ਨਹੀਂ ਕਰ ਪਾਇਆ। ਜੋਸ਼ ਹੇਜ਼ਲਵੁੱਡ ਨੂੰ ਵੀ ਠੀਕ ਠਾਕ 4 ਓਵਰਾਂ ਦੇ ਵਿੱਚ 49 ਸਕੋਰ ਪੈ ਜਾਂਦੀ। ਹਾਂ, ਭੁਵਨੇਸ਼ਵਰ ਕੁਮਾਰ ਜ਼ਰੂਰ ਆਪਣੀ ਜਿੱਤ ਜਿਹੜੀ ਬਚਾਉਣ 'ਚ ਕਾਮਯਾਬ ਹੋਏ, ਸਕੋਰ ਕੋਈ ਬਹੁਤੀ ਖਾਸ ਨਹੀਂ ਪਈ। ਪਰ ਇੱਧਰ ਜੇ ਆਪਾਂ ਗੱਲ ਕਰੀਏ RCB ਦੀ, ਅਤੇ ਸ਼ੁਰੂਆਤੀ ਬੱਲੇਬਾਜ਼ ਕੋਈ ਵੀ ਨਹੀਂ ਚੱਲਿਆ ਕੋਹਲੀ ਸਮੇਤ। ਉਸ ਤੋਂ ਬਾਅਦ ਫਿਰ ਜਿਹੜਾ ਪਾਡੀਕਲ ਨੇ 34 ਦੌੜਾਂ ਬਣਾਈਆਂ, ਅਤੇ ਰਜਤ ਪਾਟੀਦਾਰ ਜਿਹੜੇ ਕਿ ਸਭ ਤੋਂ ਕਾਮਯਾਬ ਬੱਲੇਬਾਜ਼ ਰਹੇ ਇਸ ਮੈਚ ਦੇ, 31 ਗੇਂਦਾਂ ਦੇ ਵਿੱਚ ਉਹਨਾਂ ਨੇ 61 ਦੌੜਾਂ ਬਣਾਈਆਂ। ਉਸ ਤੋਂ ਬਾਅਦ ਫਿਰ ਟਿਮ ਡੇਵਿਡ 17 ਦੇ ਵਿੱਚ 40 ਬਣਾਉਣ 'ਚ ਕਾਮਯਾਬ ਹੋਏ, ਕਰਨਾਲ ਪਾਂਡੀਆ 16 ਦੇ ਵਿੱਚ 28, ਅਤੇ ਰੋਮਾਰੀਓ ਸ਼ੈਫਰਡ 15 ਦੇ ਵਿੱਚ 23। ਪਰ ਇਹ ਹਾਰ ਨੂੰ ਨਹੀਂ ਟਾਲ ਸਕੇ। ਸੋ ਇਸ ਮੈਚ ਦੇ ਵਿੱਚ ਜਿੱਥੇ ਲਗਭਗ ਤੈਅ ਹੀ ਮੰਨਿਆ ਜਾ ਰਿਹਾ ਸੀ ਕਿ RCB ਇਹ ਮੈਚ ਜਿੱਤੂਗੀ, ਉੱਥੇ 9 ਰਨਾਂ ਦੇ ਨਾਲ ਇਹ ਮੈਚ ਹੁਣ ਹਾਰ ਜਾਂਦੀ ਹੈ। ਪੁਆਇੰਟ ਟੇਬਲ ਦੇ ਉੱਤੇ ਕਰੀ ਝਾਤੀ ਮਾਰ ਲੈਂਦੇ ਹੁਣ ਇਸ ਟਾਈਮ ਦੇ ਉੱਤੇ ਹੈਦਰਾਬਾਦ ਦੀ ਟੀਮ ਜਿਹੜੀ ਆ ਸਨਰਾਈਜ਼ਰਸ ਹੈਦਰਾਬਾਦ ਉਹ ਹੁਣ ਟੌਪ ਦੇ ਉੱਤੇ ਆ ਗਈ ਹੈ। 11 ਮੈਚਾਂ ਦੇ ਵਿੱਚੋਂ ਉਹਨਾਂ ਨੇ 7 ਜਿੱਤੇ ਨੇ, 14 ਪੁਆਇੰਟ ਨੇ ਉਹਨਾਂ ਦੇ। ਪੰਜਾਬ ਦੀ ਟੀਮ ਹੁਣ ਦੂਸਰੇ ਨੰਬਰ ਦੇ ਉੱਤੇ ਖਿਸਕ ਗਈ ਹੈ। 10 ਮੈਚ ਖੇਡੇ ਨੇ, 10 ਦੇ ਵਿੱਚੋਂ 6 ਜਿੱਤੇ ਨੇ, 3 ਲਗਾਤਾਰ ਹਾਰੇ ਨੇ, 13 ਪੁਆਇੰਟ ਇਹਨਾਂ ਦੇ। ਅਤੇ ਤੀਸਰੇ ਨੰਬਰ ਦੇ ਉੱਤੇ ਆਰ ਸੀ ਬੀ ਜਿਹਨਾਂ ਦੇ ਕੋਲ 12 ਪੁਆਇੰਟ ਨੇ, ਆਰ ਸੀ ਬੀ ਨੇ 10 ਖੇਡੇ ਨੇ ਅਤੇ ਉਹਨਾਂ ਦੇ ਵਿੱਚੋਂ 6 ਜਿੱਤੇ ਨੇ, ਯਾਨੀ ਕਿ ਚੌਥੇ ਨੰਬਰ ਦੇ ਉੱਤੇ ਜਿਹੜਾ ਹਾਲੇ ਫਿਲਹਾਲ ਬਰਕਰਾਰ ਹੈ ਰਾਜਸਥਾਨ ਰੋਇਲਜ਼, ਇਹਨਾਂ ਨੇ ਵੀ 10 ਦੇ ਵਿੱਚੋਂ 6 ਜਿੱਤੇ ਨੇ, 12 ਪੁਆਇੰਟ ਨੇ। ਸੋ ਫਿਲਹਾਲ ਜੇ ਆਪਾਂ ਵੇਖੀਏ ਪੰਜਾਬ, ਬੰਗਲੌਰ ਅਤੇ ਰਾਜਸਥਾਨ ਅਤੇ ਗੁਜਰਾਤ, ਇਹ ਸਾਰਿਆਂ ਨੇ ਜਿਹੜਾ 10 ਦੇ ਵਿੱਚੋਂ 6 ਮੈਚ ਜਿੱਤੇ ਨੇ। ਪਰ ਪੁਆਇੰਟ ਟੇਬਲ ਦੇ ਉੱਤੇ ਜੇ ਵੇਖੀਏ ਰਨ ਰੇਟ, ਨੈੱਟ ਰਨ ਰੇਟ ਦੇ ਹਿਸਾਬ ਦੇ ਨਾਲ ਇਹ ਜ਼ਰੂਰ ਦਰਜਾਬੰਦੀ ਥੋੜ੍ਹੀ ਬਹੁਤ ਉੱਤੇ ਥੱਲੇ ਆ। ਅਤੇ ਹਾਲੇ ਇਸ ਦੌੜ ਦੇ ਵਿੱਚੋਂ ਲੱਗ ਰਿਹਾ ਵਾ ਕਿ ਚੇਨਈ ਦੀ ਟੀਮ ਵੀ ਬਾਹਰ ਨਹੀਂ ਹੋਈ, ਕਿਉਂਕਿ ਪਿਛਲੇ ਮੈਚ ਲਗਾਤਾਰ ਇਹਨਾਂ ਨੇ ਜਿੱਤੇ ਨੇ। ਸੋ ਹਾਲੇ ਕੁਛ ਵੀ ਕਹਿੰਦੇ ਨੇ ਕਿ ਕਹਿਣਾ ਮੁਸ਼ਕਲ ਆ, ਹਾਲੇ ਮੈਚ ਬਾਕੀ ਨੇ। ਫਿਲਹਾਲ ਹੁਣ ਤੱਕ ਦੇ ਅਪਡੇਟਸ ਆਈ ਪੀ ਐਲ ਦੇ, ਅਤੇ ਅੱਜ ਦਾ ਮੈਚ ਵੀ ਕਾਫੀ ਅਹਿਮ ਰਹਿਣ ਵਾਲਾ ਵਾ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਖਬਰਾਂ ਦੇ ਇਸ ਹਿੱਸੇ ਦੇ ਵਿੱਚੋਂ, ਅਤੇ ਦੁਬਾਰਾ ਸੁਣਨ ਦੇ ਲਈ ਤੁਸੀਂ ਸਾਡੀ ਐਪਲੀਕੇਸ਼ਨ ਦੇ ਉੱਤੇ ਜਾ ਕੇ ਪੋਡਕਾਸਟ ਦੇ ਜ਼ਰੀਏ ਖਬਰਾਂ ਤੁਸੀਂ ਸੁਣ ਸਕਦੇ ਹੋ। ਧੰਨਵਾਦ।
1: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਸੁਣਿਓ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 1 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406 9666668 or visit shipglobal.au।

0: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ
5: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਓਏ ਹੋਏ ਹੋਏ ਕੀ ਬਾਤ ਹੈ, ਜਦੋਂ ਵੀ ਕੋਈ ਇਹੋ ਜਿਹਾ ਗਾਣਾ ਸੁਣ ਲੈਂਦੇ ਆ ਨਾ, ਫਿਰ ਤੇ ਕੁਝ ਵੀ ਕਰਨ ਨੂੰ ਨਹੀਂ ਜੀ ਕਰਦਾ, ਜੀ ਕਰਦਾ ਵਿਹਲੇ ਬਹਿ ਕੇ ਤੇ ਬਸ ਇੱਕ ਹੋਰ ਗਾਣਾ ਇਹੋ ਜਿਹਾ ਲਾ ਲਈਏ ਤੇ ਸੁਣੀ ਜਾਈਏ ਸੁਣੀ ਜਾਈਏ। ਇਹ ਗਾਣਾ ਤੁਹਾਨੂੰ ਤਾਂ ਸੁਣਾਇਆ ਵਾ, ਇੱਕ ਤੇ ਫੇਵਰੇਟ ਕਹਿ ਲਓ ਸਾਡਾ, ਤੇ ਦੂਜੀ ਗੱਲ ਕਿ ਜਿਹੜਾ ਆਪਾਂ ਵਿਸ਼ਾ ਰੱਖਣਾ ਅੱਜ, ਉਹ ਵਿਸ਼ੇ ਦੀ ਜੇ ਗੱਲ ਹੋਵੇ ਤੇ ਫਿਰ ਇਹੋ ਜਿਹੇ ਗਾਣੇ ਜਿਹੜੇ ਉਹ ਮੱਲੋ ਮੱਲੀ ਧਿਆਨ 'ਚ ਆ ਜਾਂਦੇ ਨੇ। ਅਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਸਤਿੰਦਰ ਸਰਤਾਜ, ਡਾਕਟਰ ਸਤਿੰਦਰ ਸਰਤਾਜ ਪਰਫੋਰਮ ਕਰ ਰਹੇ ਨੇ ਮੈਲਬਨ ਦੇ ਵਿੱਚ 16 ਮਈ 2026 ਦੇ ਵਿੱਚ। ਜੇ ਰਿਪੀਟ ਸੁਣ ਰਹੇ ਹੋ ਅੱਗੇ ਪਿੱਛੇ ਕਰ ਲਿਓ ਡੇਟ, ਹੋ ਸਕਦਾ ਵੀ ਇਹ ਸਾਡਾ ਸ਼ੋਅ ਇੱਦਾਂ ਦਾ ਹੀ ਪਾਪੂਲਰ ਹੋ ਜਾਏਗੀ ਇਹਨੂੰ ਅਗਲੇ ਸਾਲ ਫਿਰ ਜਿਹੜਾ ਰਿਪੀਟ ਲਾਇਆ ਜਾਵੇ।
1: ਵੈਰੀ
0: ਹੈਨਾ ਯਾਰ, ਵੇਖੋ ਪੋਜ਼ਿਟਿਵਿਟੀ ਇੱਦਾਂ ਹੀ ਆ,
1: ਇੰਨਾ ਪੋਜ਼ਿਟਿਵ ਰਹਿਣਾ ਚਾਹੀਦਾ,
0: ਹੈਨਾ ਰਹਿਣਾ ਚਾਹੀਦਾ। ਸੋਚੋ ਵੱਡਾ ਵੱਡਾ, ਨਿੱਕਾ ਤਾਂ ਮੈਂ ਸੋਚਦਾ ਹੀ ਨਹੀਂ।
1: ਸਭ ਤੋਂ ਵਧੀਆ ਗੱਲ ਤੇਰੀ ਇਹ ਸੀ ਜੋ ਤੂੰ ਕਿਹਾ ਕਿ ਵਿਹਲੇ ਰਹਿਣ ਦਾ ਮਨ ਕਰਦਾ,
2: ਕਦੋਂ ਨਹੀਂ ਕਰਦਾ ਇਹ ਦੱਸੋ।
0: ਕਰਦਾ ਕਰਦਾ ਜੀ, ਹੁਣ ਵੇਖੋ ਹਰ ਵਾਰੀ ਵਿਹਲੇ ਰਹਿਣ ਦਾ ਮਨ ਕਹੀ ਜਾਵਾਂਗੇ ਤੇ ਕਿਸੇ ਨੇ ਸਾਨੂੰ ਕੰਮ ਦੇਣਾ ਬੰਦ ਕਰ ਦੇਣਾ, ਉਹਨੇ ਕਹਿਣਾ ਯਾਰ ਇਹਦਾ ਤੇ ਜੀ ਨਹੀਂ ਕਰਦਾ ਕੁਝ ਕਰਨ ਨੂੰ, ਜਦੋਂ ਵੇਖੋ ਵਿਹਲੇ ਰਹਿਣ ਦੀਆਂ ਗੱਲਾਂ ਬਾਤਾਂ ਕਰਦਾ ਰਹਿੰਦਾ। ਤੇ ਇਸ ਕਰਕੇ ਆਪਾਂ ਹਿਸਾਬ ਜੇ ਨਾ ਕਹਿਣਾ ਪੈਂਦੀ ਇਹ ਗੱਲ, ਤੇ ਤੁਸੀਂ ਆਵਾਜ਼ ਸੁਣੀ ਲਈ ਹੈ ਜੀ। ਕ੍ਰਿਸ਼ਨਾ ਭਾਰਤਵਾਜ ਜੀ ਨੇ ਅੱਜ ਮੇਰੇ ਨਾਲ ਗੱਲਬਾਤ ਜਿਹਦੇ 'ਤੇ ਆਪਾਂ ਕਰਨੀ ਉਹ ਤੁਹਾਨੂੰ ਇਹੋ ਦੱਸਣਗੇ। ਹਾਂ ਜੀ, ਸਵਾਗਤ ਤੁਹਾਡਾ, ਵੈਲਕਮ, ਤੇ ਤੁਸੀਂ ਮੈਂ ਆਪੇ ਕਰ ਲਿਆ, ਪਰ ਚਲੋ ਰਵਾਇਤੀ ਤੌਰ 'ਤੇ ਮੈਂ ਇੱਕ ਵਾਰੀ ਕਰ ਦਿੰਦਾ ਤੁਹਾਡਾ।
1: ਥੈਂਕ ਯੂ ਸੋ ਮਚ ਬਲ ਬਲ ਬਣੀ ਜੀ
0: ਜੀ ਜੀ ਓ ਮਾਈ ਗੋਡ,
1: ਠੀਕ ਹੈ ਬਲ ਬਣੀ
0: ਹੈ ਨਾ, ਏਡਾ ਬਣੀ ਚ ਏਡਾ ਜ਼ੋਰ ਪਾਤਾ
1: ਬਣੀ। ਹਾਂ ਬਟ ਆਈ ਰੀਅਲੀ ਲਾਈਕ ਯੋਰ ਨਿਕਨੇਮ।
0: ਓ ਇਜ਼ ਇਟ?
1: ਗੋਲੂ ਅੱਜ ਆਪਾਂ ਬੋਇਜ਼ ਮੀਟਅਪ ਕੀਤਾ, ਕਿਸ ਵਾਸਤੇ, ਕਿਹੜੀ ਗੱਲ ਕਰਨੀ ਆਪਾਂ, ਕਿਸ ਬਾਰੇ?
0: ਹਾਂ ਬੋਇਜ਼ ਮੀਟਅਪ ਵੇਖੋ ਜਦੋਂ ਹੁੰਦਾ ਵਾ ਤੇ ਗੱਲਾਂ ਹੋ ਹੀ ਜਾਂਦੀਆਂ ਨੇ। ਵੇਖੋ ਗੱਲ ਭਾਵੇਂ ਕੋਈ ਵੀ ਨਾ ਹੋਵੇ, ਗੱਲ ਨਿਕਲ ਆਉਂਦੀ ਕਿਤੇ ਨਾ ਕਿਤੇ।
1: ਗੱਲ ਏਦਾਂ ਨਾ ਸਾਰ ਇੱਕੋ ਹੀ ਆ।
0: ਹਾਂ ਬਾਕੀ ਕੱਢਣ ਵਾਲੇ ਤੇ ਉਹਨੇ ਕੀ ਕੱਢਣਾ।
1: ਦੋ ਕੁ ਬੰਦਿਆਂ ਨੇ ਇਕੱਠੇ ਬੈਠ ਕੇ ਜੇ ਰੋਣਾ ਤੇ ਹਰ ਮਰਦ ਨੂੰ ਪਤਾ ਹੋਣਾ ਇਸ ਵਕਤ ਕਿ ਕਿਸ ਬਾਰੇ ਗੱਲਬਾਤ ਕਰਦੇ। ਪਰ ਅੱਜ ਆਪਾਂ ਇਹਨੂੰ ਥੋੜਾ ਅੱਛਾ ਬਲੈਂਕਟ ਦੇਵਾਂਗੇ। ਵੀ ਵਿਲ ਟਾਕ ਅਬਾਊਟ ਧੁੰਦਲੇ ਰਿਸ਼ਤੇ।
0: ਓਏ ਹੋਏ ਹੋਏ ਹੋਏ, ਧੁੰਦਲੇ ਤੋਂ ਤੁਹਾਨੂੰ ਉਹ ਚੇਤੇ ਆ ਗਿਆ?
1: ਕੌਣ ਆ ਗਿਆ?
0: ਧੁੰਦਲੇ ਧੁੰਦਲੇ ਨੈਣ ਨਕਸ਼ੇ ਉਹਦੇ ਚੇਤੇ ਨੇ।
1: ਤੇ ਏਦਾਂ ਨਹੀਂ ਆਉਣਾ ਚਾਹੀਦਾ ਨਾ, ਸੁਣਾਓ
0: ਲੋਕਾਂ ਦੀ ਸੂਰਤ। ਅੱਖਾਂ ਮੂਰਿਓ
1: ਮਿੱਟੀ ਪਈ ਆ।
0: ਓਏ ਹੋਏ, ਏਦਾਂ ਮਿੱਟੀ ਨਹੀਂ ਦੇਣੀ, ਕਿਉਂਕਿ ਮਿੱਟੀ ਵੈਸੇ ਹੋਣੀ ਨਹੀਂ, ਇਹ ਸਿਰਫ ਇਹਨਾਂ ਨੇ ਗਾਣੇ 'ਚ ਹੀ ਕਿਹਾ ਵਾ। ਇੱਦਾਂ ਹੋ ਹੀ ਨਹੀਂ ਸਕਦਾ ਵੀ ਸੂਰਤ ਅੱਖਾਂ ਗਾੜੀਓ ਮਿੱਟ ਜੇ। ਬਾਕੀ ਥੋੜ੍ਹਾ ਜਿਹਾ ਸੁਣਾ ਦੇਣੇ ਹੁਣ ਤੁਸੀਂ ਕਹਿ ਤਾ ਦੇ, ਵੈਸੇ ਮੈਂ ਸੁਣ ਕੇ ਸੈਡ ਹੋ ਜਾਂਦਾ, ਪਰ ਚਲੋ ਕੀ ਕਰ ਸਕਦੇ।

0: ਜਿੱਤੀ
1: ਹੋਏ ਹੋਏ ਕਹਿੰਦਾ ਬਸ ਇੱਕ ਉਸੇ ਹੀ ਸ਼ਹਿਰ ਨੂੰ ਹਾਰਿਆ ਵਾ ਬਾਕੀ ਸਭ ਕੁਝ ਜਿੱਤ ਲਿਆ
2: ਤੁਸੀਂ ਭਾਈ ਨਾਮ ਆਪਣਾ ਸ਼ੇਅਰ ਕਰ ਦੋ ਤੁਹਾਨੂੰ ਵਿਆਖਿਆ ਜ਼ਿਆਦਾ ਵਧੀਆ ਸਮਝ ਆਈ ਹੋਣੀ ਸਹੀ ਕਿ ਨਹੀਂ ਏਦਾਂ ਹੀ ਆ
1: ਹਾਂ ਏਦਾਂ ਹੀ ਆ ਉੱਦਣ ਸਿੱਖ ਖੇਡਾਂ ਤੇ ਨਹੀਂ ਗਏ ਪਿੱਛੇ ਜੇ ਆਪਾਂ ਤੁਸੀਂ ਵੀ ਨਾਲ ਮੌਜੂਦ ਹੋ ਉੱਥੇ ਤੇ ਉਹ ਆਪਣੀ ਟੀਮ ਦਾ ਵੀਰ ਹੀ ਤੇ ਉਹਨੂੰ ਮੈਂ ਕਹਿ ਮੈਂ ਵੀ ਵੀਰ ਜੀ ਤੁਸੀਂ ਕਰੋ ਕੀ ਵੋਕਸ ਪੋਕਸ ਹੀ
2: ਕੀ ਵੋਕਸ ਪੋਕ
1: ਹੈ ਨਾ ਤੇ ਉਹ ਵੀਰ ਪੰਜ ਸੱਤ ਖਲੋਤੇ ਸੀ ਤੇ ਉਹਨਾਂ ਨੂੰ ਜਾ ਕੇ ਪੁੱਛਣ ਲੱਗ ਪਿਆ ਆਪਣੀ ਸਹੇਲੀ ਦਾ ਨਾਮ ਦੱਸੋ ਆਪਣੀ ਪਹਿਲੀ ਸਹੇਲੀ ਦਾ ਨਾਮ ਦੱਸੋ ਉਹ ਵਿਚਾਰਾ ਸੋਚੀ ਪੈ ਗਿਆ
2: ਉਹ ਬੰਦਾ ਸਤਬਧ ਹੋਇਆ ਸਤਬਧ ਹਾਂ ਹੀ ਵਾਸ ਆਲ ਓਵਰ ਬਸ ਰੋਏ ਨਹੀਂ ਬਾਈ ਜੀ
1: ਹਾਂ ਮਤਲਬ ਉਹ ਤੁਸੀਂ ਵੇਖਣ ਇੱਦਾਂ ਹੁਣ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਪਰ ਜੇ ਤੁਸੀਂ ਉਹ ਵੇਖ ਲੈਂਦੇ ਨਾ ਉਹਦੇ ਜੈਸਚਰਸ ਕਹਿੰਦੇ ਆਪਾਂ
2: ਜੈਸਚਰ ਜੱਜਾ ਜੱਜਾ ਜਹਾਜ
1: ਜੈਸਚਰਸ ਦੇ ਤੁਸੀਂ ਵੇਖ ਲੈਂਦੇ ਸਾਨੂੰ ਤੇ ਕਹਿਣਾ ਨਹੀਂ ਆਉਣ ਡਿਆ ਸਾਨੂੰ ਵਿਖਾਉਣਾ ਹੀ ਹੁੰਦਾ
2: ਫਿਰ ਤੁਸੀਂ ਤੇ ਉਹ ਤਿੰਨ ਪੱਕੇ ਯਾਰ ਹਨਾ ਹਰ ਗਰੁੱਪ ਚ ਕਿਸੇ ਦੀ ਆਸ਼ਕੀ ਇਸ ਤਰ੍ਹਾਂ ਦੀ ਹੋਵੇ ਕਿਸੇ ਦੀ ਮੁਹੱਬਤ ਇੱਦਾਂ ਦੀ ਰਹੀ ਹੋਵੇ ਕਿ ਪੂਰੀ ਨਾ ਹੋਈ ਹੋਵੇ ਤੇ ਉਹ ਦੋ ਤਿੰਨ ਯਾਰ ਤਾਂ ਹੁੰਦੇ ਨਾ ਤੁਹਾਨੂੰ ਤੰਗ ਕਰਨ ਵਾਲੇ
1: ਉਹਨਾਂ ਨੂੰ ਹੀ
2: ਫੋਨ ਲਾਉਂਦਾ ਹੁੰਦਾ ਉਹਨਾਂ ਨੇ ਬਹੁਤ ਵਿਚਾਰੇ ਨੂੰ ਤੰਗ ਕੀਤਾ
1: ਫੋਨ ਵੀ ਉਹਨਾਂ ਨੇ ਲਾਉਂਦਾ ਨਾ ਬੰਦਾ ਜਦੋਂ ਇੱਦਾਂ ਦੀ ਗੱਲ ਕਰਨੀ ਆ ਉਦੋਂ ਫਿਰ ਉਹੋ ਹੀ ਫੋਨ ਲੱਗਣਾ ਵਾ ਉੱਥੇ ਉਹਨਾਂ ਨੂੰ ਵੀ ਪਤਾ ਵੀ ਹੁਣ ਇਹ ਗੱਲ ਕਰਨੀ ਕਿਉਂਕਿ ਇਹਦਾ ਫੋਨ ਆ ਗਿਆ
2: ਪਰ ਬਨੀ ਮੈਨੂੰ ਇੱਕ ਗੱਲ ਦੱਸ ਇਹ ਮਤਲਬ ਮੈਂ ਇਹ ਚੀਜ਼ ਵੇਖੀ ਆ ਫਰੋਮ ਬੋਥ ਹੈਂਡਸ ਠੀਕ ਹੈ ਮੈਂ ਤੇਰਾ ਵੀ ਜਾਣਨਾ ਚਾਹੁੰਦਾ ਐਂਡ ਓਬਵੀਅਸਲੀ ਸਾਡੇ ਸਰੋਤੇ ਜਦੋਂ ਸੁਣਨਗੇ ਉਹ ਵੀ ਆਪਣਾ ਹਨਾ ਪੱਖ ਰੱਖ ਸਕਦੇ ਸਮਝ ਸਕਦੇ ਕਿ ਇਸ ਇਟ ਰਾਈਟ ਔਰ ਨਾਟ
1: ਇਹ ਤੇ ਪਹਿਲਾਂ ਤੇ
2: ਮਰਦ ਨੂੰ ਕੌਨਸੋਲੇਸ਼ਨ ਦੇ ਨਹੀਂ ਸਕਦਾ
1: ਹਾਂ
2: ਸਮਝ ਤੇਰਾ ਕੋਈ ਦੋਸਤ ਆਇਆ ਹੋਵੇ
1: ਸਹੀ ਆ
2: ਕਿ ਬਈ ਯਾਰ ਬ੍ਰੇਕਅਪ ਹੋ ਗਿਆ ਤੂੰ ਤੀਸਰੀ ਲਾਈਨ ਨਹੀਂ ਬੋਲ ਸਕਦਾ ਕਿ ਕਹਿਣਾ ਕੀ ਆ ਮੈਨੂੰ ਅੱਜ ਤੱਕ ਨਹੀਂ ਪਤਾ
1: ਇੱਦਾਂ ਹੀ ਆ
2: ਕਿ ਬੰਦੇ ਨੂੰ ਕਹਿਣਾ ਕੀ ਆ ਓਕੇ ਸੋਰੀ
1: ਮੈਂ ਤੇ ਇਹ ਕਹਿੰਦਾ ਵੀ ਚੱਲ ਕੋਈ ਗੱਲ ਨੀ ਸਿਰਫ ਇੰਨੀ ਕੁ ਗੱਲ ਆਪਣੇ ਕੋਲ ਵੀ ਚੱਲ ਕੋਈ ਨੀ ਹੋ ਜਾਣੇ ਆਹ ਗੱਲ ਆ ਜਿਹੜੀ ਮਤਲਬ ਮੈਂ ਕਹਿੰਦਾ ਜੇ ਮੈਂ ਬਾਕੀ ਹੋ ਸਕਦਾ ਵੀ ਵੇਖੋ ਅੱਜ ਕੱਲ ਨਾ ਮੈਂ ਕੁਝ ਨੀ ਕਹਿ ਸਕਦਾ ਕਿਉਂਕਿ ਕਈ ਮੁੰਡੇ ਵੀ ਬੜੀ ਸੋਹਣੀ ਇਹ ਚੀਜ਼ ਕਰ ਲੈਂਦੇ ਨੇ ਹਨਾ ਕਿਉਂਕਿ
2: ਹਾਂ ਨਹੀਂ ਕਹਿ ਸਕਦਾ
1: ਹਾਂ ਕਿਉਂਕਿ ਥੋੜਾ ਜਿਹਾ ਤੁਹਾਨੂੰ
2: ਮੈਂ ਤਾਂ ਆਪਣਾ ਕਿੱਸਾ ਦੱਸ ਸਕਦਾ
1: ਮਾਨਾ ਬਦਲ ਗਿਆ ਯਾਰ ਤੁਸੀਂ ਕਿੱਥੇ ਤੁਰੇ ਫਿਰਦੇ
2: ਪਤਾ ਨੀ ਅਕਤੂਬਰ ਦਾ ਕਿਹੜਾ ਦਿਨ ਸੀਗਾ ਮੇਰਾ ਇੱਕ ਦੋਸਤ ਅਸੀਂ
1: ਕਾਲਾ ਦਿਨ ਕਹਿ ਸਕਦੇ
2: ਹਾਂ ਉਹ ਕਾਲਾ ਦਿਨ ਨਹੀਂ ਕਹਿ ਸਕਦੇ ਮੇਰੇ ਲਈ ਪਰਸਨਲ ਤੌਰ ਤੇ ਵਧੀਆ ਦਿਨ ਸੀ ਕਿਉਂਕਿ ਉਸ ਦੀ ਗਰਲਫ੍ਰੈਂਡ ਦਾ ਬਰਥਡੇ ਸੀ
1: ਓਕੇ
2: ਪਰ ਉਹ ਸੀਗਾ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ
1: ਅੱਛਾ ਜੀ
2: ਪਰ ਮੁੰਡੇ ਨੇ ਕਿਹਾ ਜੀ ਮੈਂ ਪਾਰਟੀ ਦੇਣੀ ਅਸੀਂ ਵਾਓ
1: ਮੁਫਤ
2: ਦਾ ਕੇਕ ਖਾਣਾ ਮੁਫਤ ਦੀ ਰੋਟੀ ਕੌਣ ਮਨਾ ਕਰਦਾ ਸੋ ਅਸੀਂ ਸੈਲੀਬ੍ਰੇਟ ਕੀਤਾ
1: ਇਹਨੂੰ ਕਿੰਨੂੰ ਪਤਾ ਜਿਹੜਾ ਮਰਜ਼ੀ ਹੋਵੇ ਆਪਾਂ ਤੇ ਪਾਰਟੀ ਲਈ ਚੱਲ ਗਏ
2: ਅਸੀਂ ਦੂਰ ਵਾਲੀ ਭਾਬੀ ਨੂੰ ਮਤਲਬ ਦੂਰੋਂ ਹੀ ਹੈਪੀ ਬਰਥਡੇ ਕਹਿ ਕੇ ਉਹਨੇ ਕੇਕ ਕੱਟਿਆ ਖਾਦਾ ਖੁਦਾ ਸਭ ਹੋਇਆ ਗੱਲ ਹੀ ਨਹੀਂ ਹੋ ਪਾ ਰਹੀ ਉਹਦੀ ਫੋਨ ਕਰ ਰਹੇ ਗੱਲ ਫੋਨ ਹੀ ਨਹੀਂ ਚੱਕ ਨਹੀਂ ਅੱਛਾ ਉਹਨੇ ਉਹਦੀ ਕਜ਼ਨ ਨੂੰ ਫੋਨ ਕੀਤਾ ਉਹ ਕਹਿੰਦੀ ਵੀਰ ਉਹਨੇ ਦੱਸਿਆ ਨੀ ਤੁਹਾਨੂੰ ਉਹਦਾ ਅੱਜ ਰੋਕਾ ਸੀ
1: ਜਿਹਦੇ ਬਦਲੇ ਵਿਚਾਰੇ ਨੇ ਏਡੀ ਪਾਰਟੀ ਰੱਖਤੀ
2: ਹਾਂ ਹੁਣ
1: ਉੱਤੋਂ ਫੋਨ ਚੁੱਕ ਕੇ ਦੱਸਿਆ ਵੀ ਨਹੀਂ
2: ਨਾ ਨਾ ਨਾ ਉਹ ਫਿਰ ਰੋਕਾ ਕਰਾ ਰਹੀ ਸੀ ਨਾ ਦੇਖ ਆਪਣੇ ਲੈਵਲ ਤੋਂ ਠੀਕ
1: ਹੈ
2: ਰੋਕਾ ਕਰਾ ਰਹੀ
1: ਜੇ ਬੰਦਾ ਰੋਕਾ ਕਰਾ ਰਿਹਾ ਓਬਵੀਅਸਲੀ ਰੁਕੂਗਾ ਹੀ ਫੇਰ ਹੀ ਕਰਾ
2: ਉਹ ਰੁਕ ਗਏ ਪਰ ਜਾਈ ਜੋ ਹੋ ਨਾ ਸਕੇ ਉਹ ਰੁਕ ਗਏ ਅੱਛਾ ਹੁਣ ਦੇਖ ਇਮੋਸ਼ਨਲ ਕੁਐਸਚਨ ਜਾਂ ਇਮੋਸ਼ਨਲ ਇੰਟੈਲੀਜੈਂਸ ਆਫ ਮੈਨ ਅਸੀਂ ਦੋਨੋਂ ਕਾਰ ਚ ਬੈਠੇ ਹਾਂ ਉਹ ਤੇ ਮੇਰਾ ਦੋਸਤ ਹੈ ਨਾ ਤੇ ਉਹਦਾ ਨਾਮ ਆਪਾਂ ਹੈਪੀ ਕਹਿ ਦਿੰਦੇ ਹਾਂ ਠੀਕ ਹੈ
1: ਹੈਪੀ
2: ਹੈਪੀ ਬੈਠਾ ਪਿਆ ਹੈਪੀ ਸੈਡ ਹੋ ਕੇ ਉਹਨੇ ਕਿਹਾ ਅੱਛਾ ਰੁਕੋ ਗਿਆ ਹੁਣ ਮੈਂ ਚਾਂਪ ਖਾ ਰਿਹਾ ਪਿੱਛੇ ਬੈਠਾ ਹੁਣ ਮੈਨੂੰ ਸਮਝ ਨੀ ਆ ਰਿਹਾ ਕਿ
1: ਹੁਣ
2: ਕਿਉਂਕਿ ਚਾਂਪ ਦੀ ਪ੍ਰੋਬਲਮ ਇਹ ਹੈ ਜ਼ਿਆਦਾ ਟਾਈਮ ਤੱਕ ਜੇ ਤੁਹਾਡੀ ਉਹ ਡਿਸਪੋਜ਼ਲ ਪਲੇਟ ਤੇ ਰਵੇ ਨਾ ਉਹ ਸੌਗੀ ਹੋ ਜਾਂਦੀ ਹੈ ਤੇ ਉਹ ਪਲੇਟ ਵੀ ਜਾਣ ਲੱਗੀ
1: ਕਈ ਵਾਰੀ ਤੁਸੀਂ ਵੇਖਿਆ ਹੋਣਾ ਚਾਂਪ ਚ ਵੀ ਪਲੇਟ ਦਾ ਸਵਾਦ ਆਉਣ ਲੱਗ ਪੈਂਦਾ
2: ਯੈਸ ਯੈਸ ਦੇਖਿਆ ਇਹ ਦੇਖੋ ਗਾਇਸ ਦੇਖੋ ਕਿੰਨੇ ਤਗੜੇ ਡਿਟੇਲਡ ਬੰਦੇ ਹਾਇਰ ਕੀਤੇ ਹੋਏ ਅਸੀਂ ਏਦਾਂ ਨੀ ਹੈ ਭਾਜੀ ਪ੍ਰੋਡਿਊਸਰ ਬਣੀ ਠੀਕ
1: ਹੈ ਵਿਸਤਾਰ ਚਾਹਤੀ ਹੋਣੀ
2: ਵਿਸਤਾਰ ਪੂਰਵਕ ਖੈਰ ਉਹ ਕਹਿੰਦਾ ਰੋਕੋ ਹੋ ਗਿਆ ਹਾਂ ਰੋਕੋ ਹੋ ਗਿਆ ਮੈਂ ਕਿਹਾ ਕਿਧਰ ਰੋਕਾ ਹੋ ਗਿਆ ਕਹਿੰਦਾ ਤੇਰੀ ਭਾਬੀ ਦਾ ਮੈਂ ਕਿਹਾ ਤੂੰ ਤਾਂ ਇੱਥੇ ਆ ਕਹਿੰਦਾ ਵਾਓ ਥੈਂਕ ਯੂ
1: ਤੂੰ ਇੰਨਾ ਤੇ ਸੋਚਿਆ ਨਾ ਵੀ ਮੇਰੇ ਨਾਲ ਹੋਣਾ
2: ਮੈਂ ਕਿਹਾ ਹੁਣ ਕੀ ਕਰ ਸਕਦੇ ਹਾਂ ਕਹਿੰਦਾ ਕੀ ਕਰ ਸਕਦੇ ਹਾਂ
1: ਮਸਲਾ ਪੈ ਗਿਆ
2: ਹਨਾ ਹੁਣ ਪਰ ਚਾਂਪ ਮੇਰੀ ਡਿੱਗਦੀ ਪਈ ਆ, ਮੈਂ ਕਿਹਾ ਚਲ ਤੂੰ ਖਾ ਤੇ ਸਹੀ ਕੁਛ
1: ਖਾ ਖਾ ਤੇ ਰਹੀ ਕਿ ਇੱਕ ਤੇ ਹੁੰਦਾ ਪਲਾਸਟਿਕ ਵਾਲਾ, ਇੱਕ ਹੁੰਦਾ ਪੀਲਾ ਜਿਹੜਾ ਟੁੱਥਪਿਕ,
2: ਟੁੱਥਪਿਕ
1: ਓਕੇ,
2: ਟੁੱਥਪਿਕ ਵੀ ਨਹੀਂ ਦੇ ਤੱਕ ਟਕਾ ਨਹੀਂ ਸਕਦਾ ਉਸ ਪੀਸ ਨੂੰ,
1: ਹਾਂਜੀ ਹਾਂਜੀ,
2: ਹਨਾ ਉਹ ਪੀਸ ਡਿੱਗਣ ਲੱਗਾ ਹੈਗਾ, ਮੈਂ ਜਿਸ ਤਰ੍ਹਾਂ ਮਾਵਾਂ ਨੀ ਛੋਟੇ ਹੁੰਦੇ ਬੱਚਿਆਂ ਨੂੰ ਖਵਾਉਂਦੀ, ਮੈਂ ਹੱਥ ਇਸ ਥੱਲੇ ਰੱਖ ਕੇ ਹਨਾ ਪੀਸ
1: ਡਿੱਗੇ,
2: ਮੈਂ ਕਿਹਾ ਚਲ ਤੂੰ ਤੇ ਖਾ,
1: ਤੂੰ ਚਾਂਪ ਤੇ ਖਾ,
2: ਹੀ ਇਜ਼ ਵੈਰੀ ਓਵਰਵੇਟ 130-140 kg ਟਾਈਪਸ, ਸੋ ਉਹਨੇ ਚਲੋ ਹਨਾ ਰੂਹ ਦੀ ਖੁਰਾਕ ਨਹੀਂ ਮਿਲੀ, ਪੇਟ ਦੀ ਤਾਂ ਮਿਲਣੀ ਚਾਹੀਦੀ ਹੈ, ਉਹਨੇ ਉਹ ਖਾਧਾ। ਅੱਛਾ ਆਪਾਂ ਨਾ ਹੁਣ ਚਾਂਪ ਖਾ ਰਹੇ ਗੱਲ ਹੀ ਨੀ ਕਰ ਰਹੇ ਆਪਸ ਚ, ਹਨਾ
1: ਉਹ ਮਤਲਬ ਚੁੱਪ ਚੁਪੀਤੇ ਦੋ,
2: ਹੁਣ ਉਹ ਪ੍ਰੋਸੈਸ ਨਹੀਂ ਕਰ ਪਾ ਰਿਹਾ, ਮੈਨੂੰ ਹੈ ਕਿ ਯਾਰ ਹੁਣ ਘਰ ਚ
1: ਪਾਰਟੀ ਤੇ ਆਏ ਆ ਯਾਰ, ਸਪੈਸ਼ਲ
2: ਨਹੀਂ ਪਾਰਟੀ ਪੂਟੀ ਹੋ ਗਈ, ਇਹ ਤਾਂ ਹੁਣ ਆਪਸ ਚ ਜਿਹੜਾ ਸ਼ਾਮ ਹੋਣਾ ਬਹਿਣਾ। ਸਾਡਾ ਇੱਕ ਹੋਰ ਦੋਸਤ ਛੋਟਾ ਸ਼ਹਿਰ, ਛੋਟੇ ਸ਼ਹਿਰ ਦਾ ਫਾਇਦਾ ਕੀ ਹੁੰਦਾ ਜੀ, ਈਨ ਮੀਨ ਸਾਢੇ ਤਿੰਨ ਲੋਕ ਰਹਿੰਦੇ ਉੱਥੋਂ ਨੂੰ ਜਾਣਦੇ ਆ, ਉਹਨੇ ਟਕ ਟਕ ਟਕ ਕੀਤਾ ਕਾਰ ਚ, ਉਹ ਥੋੜਾ ਸੀਗਾ ਖੱਪੀ ਆ, ਅਸੀਂ ਉਹਨੂੰ ਕਹਿੰਦੇ ਚਾਚਾ,
1: ਓਕੇ ਚਾਚਾ,
2: ਹਨਾ ਚਾਚਾ ਜੀ ਥੋੜਾ ਸ਼ਾਂਤ, ਉਹਨੇ ਕੁਛ ਏਦਾਂ ਦੇ ਵਰਡਸ ਬੋਲੇ ਜਿਹੜੇ ਓਬਵੀਅਸਲੀ ਆਪਾਂ ਔਨ ਏਅਰ ਨਹੀਂ ਦੱਸ ਸਕਦੇ,
1: ਬਿਲਕੁਲ ਦੱਸੇ
2: ਅਸੀਂ ਕਿ ਬ੍ਰੇਕਅਪ ਹੋ ਗਿਆ ਭਰਾ ਦਾ। ਅੱਛਾ ਦਰਵਾਜ਼ਾ ਖੋਲਿਆ ਬੈਠਾ, ਕਹਿੰਦਾ ਮੈਂ ਸਮਝਾਉਣਾ ਕੋਈ ਗੱਲ ਨੀ,
1: ਅੱਛਾ ਠੀਕ ਹੈ, ਦਿਲਾਸਾ ਦੇਣ
2: ਕਹਿੰਦਾ ਮਾੜਾ ਹੀ, ਕਹਿੰਦਾ ਹੈਪੀ ਕਾਰ ਤੇ ਤੋਰ ਤੇ ਮੈਂ ਤੈਨੂੰ ਸਮਝਾਉਣਾ, ਉਹ ਤਰੀਕੇ ਜਿਹੇ ਨਾਲ ਆਪਣੇ ਘਰ ਉਤਰਿਆ, ਕਹਿੰਦਾ ਗੱਲ ਗੱਲ ਕਰਾਂਗੇ, ਸਮਝਾਇਆ ਤੁਹਾਨੂੰ ਹੈਪੀ
1: ਆਪਣਾ ਕੰਮ ਕਰਕੇ ਗਾ ਗਿਆ।
2: ਫਿਰ ਬਸ ਉਹ ਔਕਵਰਡ ਸਾਇਲੈਂਸ ਤੋਂ ਬਾਅਦ ਆਪਣੇ ਘਰ, ਮੈਂ ਆਪਣੇ ਘਰ, ਫਿਰ ਉਹਦੀ ਲਾਈਫ ਚ ਉਹੀ ਹੋ ਜੋ ਮੁੰਨਾ ਬਾਈ ਦੇ ਅੰਦਰ ਗਾਣਾ, ਕਿ ਫਿਰ ਆਪਣੇ ਮੁਹੱਲੇ ਮੇ ਐਸ਼ਵਰਿਆ ਆਈ ਤੇ ਮਤਲਬ ਕਹਾਣੀ ਖਤਮ
1: ਖਤਮ ਹੋ ਗਈ।
2: ਸੋ ਮਤਲਬ ਇਹ ਫੈਕਟ ਤੇ ਹੈ,
1: ਬਾਅਦ ਚ ਉਹਨੇ ਤੁਹਾਨੂੰ ਫੋਨ ਲਾਇਆ,
2: ਨਾ ਨਾ
1: ਬਾਅਦ ਚ ਤੁਹਾਨੂੰ ਕੋਈ ਫੋਨ,
2: ਨਾ ਨਾ ਡਨ, ਕਾਲਜ ਜਾਓ ਆ ਗਏ ਚਲ ਗਏ, ਹਾਂ ਉਹ ਰਾਤ ਆਪਾਂ 2 ਵਜੇ ਤੱਕ ਵੀ
1: ਰਾਤ ਗਈ ਬਾਤ ਗਈ,
2: ਹਾਂ ਰਾਤ ਗਈ ਬਾਤ ਗਈ ਹੋ ਗਿਆ।
1: ਵੈਸੇ ਵਧੀਆ, ਮੈਂ ਤੇ ਉਹ ਮਤਲਬ ਵੀਰ ਜਿਹੜਾ ਵੀ ਹੋਊਗਾ ਤੁਹਾਡਾ ਹੈਪੀ ਵੀਰ, ਹੈਪੀ ਚਲੋ ਮੈਨੂੰ ਪਤਾ ਅਸਲੀ ਤੇ ਨਹੀਂ ਹੋਣਾ, ਪਰ ਮਤਲਬ ਵਧੀਆ ਸੋਚਣੀ ਯਾਰ ਉਹਦੀ, ਠੀਕ ਹੈ ਰਾਤ ਗਈ ਬਾਤ ਗਈ, ਵਧੀਆ ਕੀਤਾ ਉਹਨੇ, ਕਿਉਂਕਿ ਬਾਅਦ ਚ ਵੀ ਤੁਹਾਨੂੰ ਫੋਨ ਲਾ ਗਏ, ਐਵੇਂ ਸਵਾਦ ਲੈਣ ਦਾ ਕੋਈ ਪੈਦਾ ਥੋੜਾ, ਰੋਕਾ ਹੋ ਗਿਆ, ਵਧੀਆ ਕੀਤਾ।
2: ਪਰ ਪੁਆਇੰਟ ਇਹ ਆ ਕਿ ਅੱਜ ਉਸ ਮੁੰਡੇ ਦੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ, 3 ਸਾਲ ਕਿਸੇ ਹੋਰ ਨਾਲ,
1: ਨਹੀਂ
2: 3 ਸਾਲ ਦਾ ਜਵਾਕ ਆ, 5 ਸਾਲ ਹੋ ਗਏ ਵਿਆਹ ਨੂੰ, ਇੱਕ ਗੱਲ ਹੋ ਗਈ 8-9 ਸਾਲ ਪੁਰਾਣੀ, ਪਰ ਅਸੀਂ ਜਿਹੜਾ ਸਰਕਲ ਆ ਅੱਜ ਵੀ ਪੁਰਾਣਾ, ਉਹ ਅੱਜ ਵੀ ਉਹਨੂੰ ਜਿਹੜੀ ਭਾਬੀ ਹੋ ਨਾ ਸਕੀ ਉਹਦੇ ਨਾਮ ਤੇ ਬੁਲਾਉਂਦੇ ਆ।
1: ਯਾਰ ਵੇਖੋ ਉਹ ਚੀਜ਼ ਨਾ ਤੁਹਾਡੇ ਜਿੱਦਾਂ ਮੇਰੇ ਨਾਮ ਦੇ ਨਾਲ ਹੁਣ ਲਾ ਲਓ ਵੀ ਵਿੱਚ 4 ਅੱਖਰ ਜਿਹੜੇ ਆਉਣ ਡੇ ਮੇਰੇ ਨਾਲ, 5 ਹੋ ਗਏ, ਕਿੰਨੇ ਬੰਦੇ ਗਿਣ ਕੇ ਦੱਸੋ ਯਾਰ, ਮੈਂ ਮੈਥਮੈਟਿਕਸ ਚ ਇੰਨਾ ਜ਼ਿਆਦਾ,
2: 5
1: ਹੋ ਗਏ ਨਾ, ਹੁਣ ਉਹ 5 ਅੱਖਰ ਮੇਰੇ ਨਾਲ ਹੀ ਰਹਿਣੇ ਆ, ਹੁਣ ਮੈਂ 3 ਅੱਖਰ ਕੱਢ ਕੇ ਥੋੜਾ ਜਾ ਸਕਦਾ, ਹੁਣ ਮੈਂ ਬੀ ਵਾਈ ਬਾਏ ਥੋੜਾ ਕਰ ਦੇਣੀ,
2: ਬਾਏ ਤਾਂ ਉਹ ਕਰ ਗਈ ਨਾ ਉਹਨੂੰ,
1: ਬਾ ਹੁਣ ਮੰਨ ਲਓ ਕ੍ਰਿਸ਼ਨਾ ਭਾਰਤਵਾਜ, ਹਾਂ
2: ਹੁਣ ਬਹੁਤ ਅੱਖਰ,
1: ਹਾਂ ਇਹ ਜ਼ਿਆਦਾ ਅੱਖਰ ਨਹੀਂ, ਪਰ ਕ੍ਰਿਸ਼ਨਾ ਨੇ ਭਾਰਤਵਾਜ ਦੇ ਨਾਲ ਹੀ ਰਹਿਣਾ ਵਾ, ਕਿਉਂਕਿ ਉਹ 2 ਚੀਜ਼ਾਂ ਇਕੱਠੀਆਂ ਨੇ, ਉਹ ਜਦੋਂ ਜਿਹੜਾ ਇਹ ਮਸਲਾ ਸੀ ਨਾ ਉਹ ਇਕੱਠਾ ਹੋ ਜਾਂਦਾ, ਉਦੋਂ ਜਿਹੜੀ ਪਹਿਲੀ ਚੀਜ਼ ਉਹ ਇਕੱਠੀ ਹੋ ਜਾਂਦੀ ਆ, ਉਹ ਹਾਂ ਤੁਸੀਂ ਉਹਨੂੰ ਇਗਨੋਰ ਕਰ ਸਕਦੇ ਹੋ ਜਿੰਨਾ ਮਰਜ਼ੀ ਕਰੀ ਜਾਓ, ਪਰ ਉਹ ਰਹਿੰਦੀ ਤੁਹਾਡੇ ਨਾਲ ਹੀ ਆ, ਕਿਤੇ ਨਾ ਕਿਤੇ ਬੈਕ ਆਫ ਦਾ ਮਾਇੰਡ ਕਹਿ ਸਕਦੇ ਹੋ, ਤੁਹਾਨੂੰ ਚੇਤੇ ਹੀ ਹੁੰਦੀ ਆ। ਪਰ ਇਹ ਗੱਲ ਦੋਸਤੋ ਆਪਾਂ ਤੁਹਾਨੂੰ ਤਾਂ ਸੁਣਾਈ ਆ ਕ੍ਰਿਸ਼ਨਾ ਜੀ ਨੇ ਕਿ ਤੁਹਾਡੇ ਦੀ ਥੋੜ੍ਹਾ ਜਿਹਾ ਸਮਝਣਾ ਔਖਾ ਹੋ ਜਾਵੇ ਵੀ ਆਪਾਂ ਗੱਲ ਕਿਹਦੇ ਬਾਰੇ ਕਰਨੀ ਆ, ਪਰ ਗੱਲ ਆਪਾਂ ਜਿਹੜੀ ਕਰਨੀ ਆ ਉਹ ਰਿਲੇਸ਼ਨਸ਼ਿਪ ਤੇ ਨਾਲ ਆਪਣੀਆਂ ਜਿਹੜੀਆਂ ਰਿਸਪੋਂਸੀਬਿਲਟੀ ਜਿਹੜੀਆਂ ਭਾਰੀ ਹੋ ਜਾਂਦੀਆਂ ਨੇ ਰਿਲੇਸ਼ਨਸ਼ਿਪ ਦੇ ਉੱਤੇ। ਹੁਣ ਵੇਖੋ ਤੁਹਾਡੀ ਗੱਲ ਦੇ ਵਿੱਚ ਮੈਨੂੰ ਇੱਕ ਚੀਜ਼ ਸਮਝ ਆਈ ਵੀ ਉਹ ਕੁੜੀ ਜੋ ਵੀ ਸੀਗੀ ਉਹਨਾਂ ਦੋਵਾਂ ਦਾ, ਮਤਲਬ ਓਬਵੀਅਸਲੀ ਦੋਵਾਂ ਪਾਸਿਓਂ ਹੋਊਗਾ ਤੇ ਤਾਂ ਹੀ ਉੱਥੋਂ ਤੱਕ ਉਹ ਗੱਲ ਗਈ, ਤਾਂ ਹੀ ਵਿਚਾਰੇ ਨੇ ਲੌਂਗ ਡਿਸਟੈਂਸ ਦੀ ਪਾਰਟੀ ਰੱਖੀ, ਤੇ ਉਹ ਤੋਂ ਬਾਅਦ ਜਦੋਂ ਉਹ ਰੋਕੀ ਗਈ, ਓਬਵੀਅਸਲੀ ਰਿਸਪੋਂਸੀਬਿਲਟੀਜ਼ ਨੇ ਹੀ ਉਹਨੂੰ ਰੋਕਤਾ,
2: ਘਰਦਿਆਂ ਦੀ ਹਾਂ ਸੁਣਨੀ ਪਈ,
1: ਪ੍ਰੈਸ਼ਰ ਲਾ ਲਓ ਜਾਂ ਫਿਰ ਮਤਲਬ ਸੋ ਐਂਡ ਸੋ ਕੋਈ ਵੀ ਰੀਜ਼ਨ ਹੋ ਸਕਦੇ, ਚਲੋ ਉਹਦੇ ਆਪਣੇ, ਪਰ ਰਿਸਪੋਂਸੀਬਿਲਟੀਜ਼ ਦੇ ਵਿੱਚ ਇਨਕਲੂਡਿਡ ਹੀ ਸੀਗੀ ਨਾ, ਉਹ ਤੋਂ ਬਿਨਾਂ ਨਹੀਂ ਰੁਕੀ,
2: ਬਿਲਕੁਲ,
1: ਤੇ ਰਿਸਪੋਂਸੀਬਿਲਟੀਜ਼ ਹੈਵੀ ਹੋ ਗਈਆਂ ਨਾ ਫਿਰ ਰਿਲੇਸ਼ਨਸ਼ਿਪ ਦੇ ਉੱਤੇ। ਗੱਲ ਆਪਾਂ ਅੱਜ ਇਸੇ ਉੱਤੇ ਹੀ ਕਰ ਰਹੇ ਹਾਂ ਵੀ ਤੁਹਾਡਾ ਰਿਲੇਸ਼ਨਸ਼ਿਪ ਆ, ਹੁਣ ਉਹ ਜ਼ਰੂਰੀ ਨਹੀਂ ਹੈ ਕਿ ਰਿਲੇਸ਼ਨਸ਼ਿਪ ਤੁਹਾਡਾ
2: ਹਾਂ ਕਿਸੇ
1: ਕੁੜੀ ਦਾ ਮੁੰਡੇ ਨਾਲ ਹੋ ਸਕਦਾ, ਮੁੰਡੇ ਦਾ ਕੁੜੀ ਨਾਲ ਵੀ ਹੋ ਸਕਦਾ, ਜ਼ਿਆਦਾ ਇਹੋ ਹੀ ਹੁੰਦੇ
2: ਇਹਦੇ ਅੰਦਰ। ਹਾਂ ਹਾਂ ਮਤਲਬ ਚਲੋ ਖੈਰ ਪੋਲੀਟੀਕਲੀ ਆਪਾਂ ਕਹਿ ਨਹੀਂ ਸਕਦੇ ਕਿ ਜ਼ਿਆਦਾਤਰ
1: ਮੈਲਬਨ,
2: ਬਟ ਪਰ ਤੂੰ ਦੇਖਣਾ ਇਹੀ ਪੁਆਇੰਟ ਉਹਦੇ ਅੰਦਰ ਕਿ ਅਗਲਾ ਵੀ ਅਗਲੇ ਦਿਨ ਤੋਂ ਇਸ ਤਰ੍ਹਾਂ ਹੋ ਗਿਆ ਕਿ ਕੁਛ ਹੋਇਆ ਹੀ ਨਹੀਂ, ਕਿਉਂ ਕਿਉਂਕਿ ਕਾਲਜ ਵੀ ਜਾਣਾ,
1: ਕਿਉਂਕਿ ਉਹਦੀ ਵੀ ਰਿਸਪੋਂਸਿਬਿਲਟੀ ਕੰਮ ਵੀ
2: ਦੇਖਣਾ। ਸੋ ਇਹ ਰਿਸਪੋਂਸਿਬਿਲਿਟੀ ਮਾਰਦੀ ਆ ਬੰਦੇ ਨੂੰ ਕਿ ਬੰਦੇ ਦੀ ਇਮੋਸ਼ਨਲ ਇੰਟੈਲੀਜੈਂਸ ਸਿਫਰ ਆ ਉਹ ਮਾਰਦੀ ਆ, ਇਹ ਵੀ ਗੱਲ ਆ,
1: ਕਿਉਂਕਿ ਉਹ ਕਹਿੰਦੇ ਹੁੰਦੇ ਵੀ ਦੇਣ ਨੂੰ ਹੀ ਲੈਣ ਆ ਦੋਵੇਂ ਪਾਸੇ ਇੱਕ ਦੂਜੇ ਨਾਲ ਇੰਟਰਕਨੈਕਟਡ ਹੁੰਦੇ,
2: ਖਾਸ ਕਰ ਇੱਥੇ ਦਾ ਟ੍ਰਾਂਜੈਕਸ਼ਨਲ, ਐਵਰੀਥਿੰਗ ਇਜ਼ ਟ੍ਰਾਂਜੈਕਸ਼ਨਲ।
1: ਪਰ ਕਈ ਬੰਦੇ ਅੰਦਰ ਬੈਠੇ ਵੀ ਅਣਕਲਾ ਕੇ ਬਿੰਦੇ ਆ, ਫੋਰ ਯੋਰ ਕਾਈਂਡ ਇਨਫੋਰਮੇਸ਼ਨ।
0: ਵਾਹ, ਮੈਨੂੰ ਜ਼ਿਆਦਾ ਆਉਣਾ ਚਾਹੀਦਾ
1: ਸਟਾਈਲ ਆ, ਕਿਉਂਕਿ ਸਟਾਈਲ ਆ ਉਹਨਾਂ ਦਾ।
0: ਅੱਛਾ,
1: ਤੁਸੀਂ ਆਪਣੀ ਹੱਕਾਂ ਦੇ ਵਿੱਚ ਕੱਢ ਕੱਢ ਕੇ ਹੱਥ ਦੇ ਰੱਖ ਕੇ ਮੰਗਣ ਵਾਲੇ ਨਹੀਂ ਆਓ। ਕਈ ਬੰਦੇ ਹੁੰਦੇ ਨਾ, ਮੰਨ ਲਓ ਉਹਨਾਂ ਨੂੰ ਨਾ ਇਹੋ ਜਿਹੀਆਂ ਚੀਜ਼ਾਂ ਨਾਲ ਇੰਨਾ ਪਿਆਰ ਹੁੰਦਾ ਵਾ ਕਿ ਉਹ ਜਿੱਡੀ ਮਰਜ਼ੀ ਵੱਡੀ ਮੀਟਿੰਗ 'ਚ ਬੈਠੇ ਹੋਣ, ਉਹਨਾਂ ਨੂੰ ਜਗ੍ਹਾ ਲੋਕੇਸ਼ਨ ਹੀ ਮੈਟਰ ਕਰਦੀ। ਉਹ ਜਿੱਥੋਂ ਵੀ ਕਿਤੇ, ਮੰਨ ਲਓ ਹੁਣ ਫੋਰ ਐਗਜ਼ਾਮਪਲ ਵਿਸ਼ ਦੀ ਆਪਣੇ ਗੱਲ ਕੀਤੀ, ਉਹ ਇੱਥੋਂ ਚੁੱਕਦੇ ਵਾਲ ਆਪਣੇ ਕਿਤੇ ਵੀ, ਹੁਣ ਉਹਨਾਂ ਨੂੰ ਕੋਈ ਕਹਿ ਦੇ ਵੀ ਆਹ ਬੜਾ ਮਾੜਾ ਜਿਹਾ ਨਾ ਲਾਇਓ, ਅਤੇ ਉਹ ਚੁੱਕਣਗੇ ਅਤੇ ਉਹ ਬੈਠੇ ਭਰੀ ਕਚਹਿਰੀ ਦੇ ਵਿੱਚ ਹੀ ਆ, ਹੱਥ ਦਰਾ ਕੇ ਅਤੇ ਉਹ ਵਿਸ਼ ਮੰਗਣ ਲੱਗ ਪੈਣੀ, ਹੈ ਨਾ। ਮਤਲਬ ਉਹਨਾਂ ਨੂੰ ਇਹ ਚੀਜ਼ ਦਾ
0: ਜਵਾਬ ਪੂਰੀ ਹੋਵੇ ਕਿਸੇ ਦੀ ਕਰੀ ਨਾ ਕਰੀ।
1: ਹਾਂ, ਇਹ ਵੀ ਹੋ ਸਕਦਾ, ਕਿਉਂਕਿ ਵਿਸ਼ਵਾਸ ਆ। ਵੇਖੋ, ਚਲੋ ਐਨੀ ਹੋ, ਆਪਾਂ ਵਾਪਸ ਆਉਂਦੇ ਹਾਂ ਰਿਲੇਸ਼ਨਸ਼ਿਪ ਦੇ ਉੱਤੇ, ਜਿਨ੍ਹਾਂ ਨੂੰ ਕਿ ਅਕਸਰ ਰਿਸਪੋਂਸੀਬਿਲਟੀਜ਼ ਜਿਹੜੀਆਂ ਨੇ ਉਹ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਹੁੰਦੇ, ਓਵਰਵੇਟ ਕਰ ਦਿੰਦੀਆਂ ਨੇ।
2: ਯਾ ਯਾ, ਯੂ ਆਰ ਰਾਈਟ।
1: ਓ ਯਾ, ਆਮ
2: ਰਾਈਟ। ਯੂ ਆਰ ਐਬਸੋਲੂਟਲੀ ਰਾਈਟ।
1: ਥੈਂਕ ਗੋਡ ਬਾਈ, ਯੂ ਨੋ ਇਟਸ ਫਰਸਟ ਟਾਈਮ ਆਈ ਐਮ ਰਾਈਟਿੰਗ ਇੰਗਲਿਸ਼।
2: ਯਾ
1: ਯਾ ਯਾ,
0: ਮੈਨੇ ਪੀਟੀ ਤਾਂ ਦਿੱਤਾ ਹੋਣਾ, ਉਹ ਨਹੀਂ ਐਸੀ
1: ਪੀਟੀ ਦਿੱਤਾ ਵਾ, ਉਹ ਵੀ ਕਿਸ ਤਰ੍ਹਾਂ ਦੇ
0: ਕਿਸਨ ਪੀ ਕਿਸਨ ਟੀ ਕਿਸਨ,
1: ਕਿਸੇ ਦਿਨ ਆਪਾਂ ਪੀਟੀ ਤੇ ਕਰਾਂਗੇ ਗੱਲਬਾਤ। ਪੀਟੀ ਯਾਰ ਆਪਣੇ ਆਪ 'ਚ ਵੱਡਾ ਵਿਸ਼ਾ ਵਾ।
0: ਸਹੀ ਗੱਲ, ਪੂਰਾ ਇੰਡਸਟਰੀ ਚੱਲ ਰਹੀ, ਖਾਸ ਕਰ ਪੰਜਾਬ 'ਚ ਤਾਂ ਪ੍ਰੋਪਰ ਇੰਡਸਟਰੀ ਆ,
1: ਇੰਡਸਟਰੀ ਪੂਰੀ। ਅੱਜ ਕੱਲ੍ਹ ਤਾਂ ਇੱਥੇ ਵੀ ਡੇਟਾ ਨਹੀਂ ਮਿਲਦੀਆਂ, ਮੇਰੇ ਬੜੇ ਸੱਜਣਾਂ ਨੇ ਕਿਹਾ ਵੀ ਥੋੜ੍ਹਾ ਸਟਰਗਲ ਚੱਲ ਰਿਹਾ ਪੀਟੀ ਦੇ ਵਿੱਚ ਵੀ। ਚਲੋ, ਉਹਦੇ 'ਤੇ ਆਪਾਂ ਨੈਕਸਟ ਟਾਈਮ ਉੱਥੇ ਹੁਣ ਗੱਲਬਾਤ ਕਰਾਂਗੇ ਆਪਾਂ। ਬਾਕੀ ਜੇ ਤੁਹਾਨੂੰ ਲੱਗਦਾ ਵੀ ਕਿਸੇ ਚੀਜ਼ 'ਤੇ ਗੱਲਬਾਤ ਹੋਣੀ ਚਾਹੀਦੀ, ਤੁਸੀਂ ਬੇਝਿਜਕ 044-747-1674 ਦਿੱਤੇ ਮੈਸੇਜ ਕਰ ਸਕਦੇ ਹੋ। ਅੱਜ ਪੜ੍ਹੀਏ, ਕੱਲ੍ਹ ਪੜ੍ਹੀਏ, 6 ਮਹੀਨੇ ਬਾਅਦ ਪੜ੍ਹੀਏ, ਇਹ ਹੋ ਸਕਦਾ ਕਿ ਨਹੀਂ ਵੀ ਪੜ੍ਹਿਆ ਜਾਊ।
0: ਸਾਡੀ R&D ਟੀਮ ਬਹੁਤ ਵਧੀਆ, ਉਸੇ ਟਾਈਮ ਪੜ੍ਹਦੀ ਆ, ਇਹ ਹੋ ਸਕਦਾ ਤੁਹਾਡਾ ਵਿਸ਼ਾ ਇੰਨਾ ਜ਼ਿਆਦਾ ਰੈਲੇਵੈਂਟ ਨਾ ਹੋ। ਕਿਉਂਕਿ ਇਹਦੇ ਅੰਦਰ ਇਹ ਵੀ ਹੈ ਨਾ ਦੇਖ, ਕਿ ਜੋ ਮੈਂ ਫੀਲ ਕਰਦਾ ਕਿ ਰਿਲੇਸ਼ਨਸ਼ਿਪ ਜੋ ਬਰਨ ਆਊਟ ਕਾਰਨ ਵੀ ਬਹੁਤ ਜ਼ਿਆਦਾ ਖਤਮ ਹੁੰਦੇ ਆ।
1: ਹਾਂ, ਐਗਜ਼ੈਕਟਲੀ ਐਗਜ਼ੈਕਟਲੀ।
0: ਇਹ ਤੂੰ ਵਰਡ ਸੁਣਿਆ, ਮੀਮਸ ਦੇਖਿਆ, ਮੀਮਸ, ਬੇਅਰ ਮਿਨੀਮਮ, ਅੱਜ ਕੱਲ ਇਹ ਬੜਾ ਵਰਡ ਆ ਗਿਆ।
1: ਹਾਂ,
0: ਮਤਲਬ ਬੇਅਰ ਮਿਨੀਮਮ, ਕਿ ਇਹਨਾਂ ਤਾਂ ਕਰਨਾ ਹੀ ਪੈਂਦਾ।
1: ਐਗਜ਼ੈਕਟਲੀ।
0: ਪਰ ਉਹ ਉਹਦਾ ਹੁਣ ਜਿਹੜਾ ਬੈਂਚਮਾਰਕ ਸੈੱਟ ਆ ਨਾ, ਉਹ ਬੇਅਰ ਮਿਨੀਮਮ ਹੈ ਨਹੀਂ, ਉਹ ਬੇਸਿਕਲੀ ਪ੍ਰਿਵਿਲੇਜ ਜਾਂ ਆਪਣਾ
1: ਬੇਅਰ ਮੈਕਸੀਮਮ ਕਰ ਦਈਏ।
0: ਹਾਂ, ਬੇਅਰ ਤਾਂ ਦੂਰ ਹੀ ਕਰ ਦਿਓ।
1: ਅੱਛਾ ਜੀ,
0: ਤੇ ਮੈਕਸੀਮਮ ਐਫਰਟ ਨੂੰ ਹੀ ਕਰ ਦਿਓ, ਹੈ ਨਾ, ਕਿ ਉਹਦੇ ਉੱਪਰ ਸ਼ਾਇਦ ਇਸ ਕਰਕੇ ਵੀ ਬਟ ਦੈਨ ਅਗੇਨ ਪ੍ਰੋਬਲਮ ਕੀ ਹੈ, ਕਮਿਊਨੀਕੇਸ਼ਨ, ਯੂ ਆਰ ਨਾਟ ਕਮਿਊਨੀਕੇਟਿੰਗ,
1: ਕਮਿਊਨੀਕੇਸ਼ਨ ਬੈਰੀਅਰ।
0: Yes, ki assi ik dusre
1: nu business student bro.
0: Well done on that.
1: Yeah,
0: commerce kiti?
1: I did commerce and after that I did bachelor of business bro, you know,
0: here
1: yeah, everywhere.
0: Everywhere. Okay I did worldwide bachelor of commerce but back in Jalandhar.
1: Oh no I did back in Amritsar.
0: Acha, ਤੂੰ ਫੇਰ ਦੇਖਿਆ ਟੌਪਿਕ ਤਾਂ ਫੇਰ ਭਟਕ ਗਿਆ।
1: ਨਹੀਂ, ਭਟਕਿਆ ਨਹੀਂ, ਕਿਉਂਕਿ ਕੁੱਲ ਮਿਲਾ ਕੇ ਸ਼ੁਰੂਆਤ
0: ਮੈਂ ਤਾਂ ਦੇਖ ਤੈਨੂੰ ਦੱਸਿਆ ਕਿ ਸਕੂਲ ਦੇ ਅੰਦਰ ਤਾਂ ਮੈਂ ਇਹ ਵਾਲਾ ਬਹੁਤ ਖਤਰਨਾਕ ਕਾਂਡ ਦੇਖਿਆ। ਅੱਜ ਤੱਕ ਉਹ ਕੇਕ ਯਾਦ ਆ ਮੈਨੂੰ, ਜਿਹੜਾ ਸੀ ਚਲੇਗੀ ਭਾਬੀ ਦਾ ਨਾਂ ਦਾ ਖਾਧਾ ਸੀ। ਤੁਸੀਂ ਕੋਈ ਕਿੱਸਾ ਦੱਸੋ ਪਰਸਨਲ,
1: ਮੈਂ
0: ਜਾਂ ਫਿਰ ਨਾ ਹੋਵੇ ਪਰਸਨਲ।
1: ਪਰਸਨਲ ਹੋਇਆ ਵੀ ਤੇ ਆਪਾਂ ਕਿਸੇ ਦੇ ਲਾ ਕੇ ਦੱਸਣਾ ਵਾ, ਇੱਦਾਂ ਕਿੱਦਾਂ ਹੋ ਸਕਦਾ ਕਿ ਬੰਦਾ ਆਪਣੇ ਦੇ ਆਪਣੀਆਂ ਦੱਸੀ ਜਾਵੇ। ਇਹਦੇ ਵੇਖੋ ਕੋਈ ਭੋਲਾ ਪੰਛੀ ਹੋਊਗਾ। ਹੁਣ ਮੈਂ ਤਾਂ ਇਹ ਵੀ ਨਹੀਂ ਯਕੀਨ ਕਰ ਰਿਹਾ ਵੀ ਉਹ ਹੈਪੀ ਸੀ ਕਿ ਕੌਣੀ ਉੱਥੇ।
0: ਨਹੀਂ ਤੂੰ ਮਿਲਿਆ ਹੋਇਆ ਉਹਨੂੰ?
1: ਅੱਛਾ, ਮੈਂ ਮਿਲਿਆ ਵੀ ਹਾਂ। ਚਲੋ ਵਧੀਆ, ਕਿਤੇ ਅਗਲੀ ਵਾਰ ਮਿਲੇ ਤਾਂ ਜ਼ਰੂਰ ਦਿਖਾਇਓ ਵੀ ਇਹੋ ਹੀ ਹੈਪੀ ਆ।
0: ਆਪਣਾ ਜਿਹੜਾ ਹੁਣ ਹੋਣ ਲੱਗਾ,
1: ਹਾਂਜੀ
0: 11 ਤਰੀਕ ਨੂੰ
1: ਐਨਵਰਸਰੀ ਆਉਣ ਲੱਗੀ।
0: ਯੈਸ,
1: ਮੈਂ ਫੇਰ ਦੱਸ ਦਿੰਦਾ ਵੀ 11 April 2026 ਦੀ ਗੱਲ ਕਰ ਰਹੇ ਹਾਂ ਆਪਾਂ, ਅੱਗੇ ਪਿੱਛੇ
0: ਉਹ ਪ੍ਰਧਾਨ ਜੀ ਉੱਥੇ ਹੋਣਗੇ।
1: ਅੱਛਾ ਜੀ,
0: ਜੇ ਸਰੋਤੇ ਵੀ ਮਿਲਣਾ ਚਾਹੁੰਦੇ, ਅਸੀਂ ਫਿਰ ਟਿਕਟ ਆਪਣੀ ਵੱਖਰੀ ਆਪਸ ਚ ਟਿਕਟ ਲਵਾ ਦਾਂਗੇ।
1: ਹਾਂ, ਭਰਾ ਨਾ ਮਿਲੋ ਯਾਰ, ਹੱਦ ਹੋ ਗਈ ਉਹਨਾਂ ਦੀ। ਮੈਂ ਕਹਿੰਦਾ ਮੈਂ ਆਪਣੀ ਕੁਰਸੀ ਛੱਡ ਦੂੰਗਾ ਯਾਰ, ਵੈਸੇ ਤੇ ਇੰਨੀ ਮੇਰੀ ਵੱਡੀ ਕੁਰਸੀ ਹੈ ਵੀ ਨਹੀਂ, ਪਰ ਜਿੱਡੀ ਵੀ ਹੈ ਮੈਂ ਛੱਡ ਦੂੰਗਾ ਯਾਰ। ਕੋਈ
0: ਕੁਰਸੀ ਤਾਂ ਮਿਲੀ ਮੇਰੇ ਘਰ, ਮੇਰੇ ਕੋਲ ਕੁਰਸੀ ਵੀ ਨਹੀਂ ਹੋਣੀ।
1: ਤੁਹਾਨੂੰ ਭਾਵੇਂ ਸਟੈਂਡਿੰਗ ਟੇਬਲ ਦਿੱਤਾ ਹੋਵੇ।
0: ਕ੍ਰਿਸ਼ਨਾ ਵਾੜਾ ਇੱਧਰ ਜਾਈ, ਕ੍ਰਿਸ਼ਨਾ ਵਗਰੀ।
1: ਰਿਲੇਸ਼ਨਸ਼ਿਪ ਜਿਹੜਾ ਵਾ ਉਹ ਹਰ ਇੱਕ ਸਟੇਜ ਤੇ ਵੱਖਰਾ ਵੱਖਰਾ ਜਿਹੜਾ ਤੁਹਾਨੂੰ ਮੰਨ ਲਓ ਇਫੈਕਟ ਕਰਦਾ ਵਾ, ਇਫੈਕਟ ਹੀ ਕਹੂੰਗਾ ਮੈਂ ਤੇ, ਕਿਉਂਕਿ ਕਰਦਾ ਵਾ ਯਾਰ। ਮੰਨ ਲਓ ਹੁਣ ਤੁਸੀਂ ਸਕੂਲ ਲਾਈਫ ਚੋਂ, ਤੁਹਾਡੀਆਂ ਵੱਖਰੀ ਟਾਈਪ ਦੀਆਂ ਰਿਸਪੋਂਸੀਬਿਲਟੀਜ਼ ਹੋਣਗੀਆਂ। ਉਸ ਤੋਂ ਬਾਅਦ ਜਿਉਂ ਜਿਉਂ ਵੱਡੇ ਹੁੰਦੇ, ਚਲੋ ਫਿਰ ਆਪਾਂ ਗੱਲ ਤਿਉਂ ਤਿਉਂ ਹੀ ਕਰਾਂਗੇ, ਪਰ ਜੇ ਆਪਾਂ ਸ਼ੁਰੂ ਕਰੀਏ ਸਕੂਲ ਲਾਈਫ ਤੋਂ, ਕਿਉਂਕਿ ਜ਼ਿਆਦਾ ਛੋਟੇ ਵੀ ਰਿਲੇਸ਼ਨਸ਼ਿਪ ਉਦੋਂ ਇਹ ਲਫਜਦਾ ਹੀ ਨਹੀਂ ਪਤਾ ਹੁੰਦਾ ਰਿਲੇਸ਼ਨਸ਼ਿਪ ਕੋਈ ਨਾਮ ਆ, ਪਰ ਜਦੋਂ ਕਿ ਮੰਨ ਲਓ ਏਜ ਦੇ ਵਿੱਚ ਤੁਹਾਨੂੰ ਸਮਝ ਆਉਂਦੀ ਆ ਵੀ ਰਿਲੇਸ਼ਨਸ਼ਿਪ ਵੀ ਕੋਈ ਸ਼ੈ ਆ, ਇਹ ਵੀ ਰੱਖਣਾ ਚਾਹੀਦਾ ਜਾਂ ਮੱਲੋ ਮੱਲੀ ਕਹਿ ਸਕਦੇ ਬਣ ਜਾਂਦਾ, ਕੋਈ ਨਹੀਂ ਵੀ ਰੱਖਣਾ ਚਾਹੁੰਦਾ ਕਿਉਂਕਿ ਚੀਜ਼ ਹੀ ਵੇਖੋ ਇੱਦਾਂ ਦੀ ਹੁਣ ਰੱਬ ਵੱਲੋਂ ਬਣੀ, ਹੁਣ ਕੀ ਕਰੇ ਬੰਦਾ। ਉਦੋਂ ਜਾਂਦੇ ਹੋ ਤੁਸੀਂ, ਉਦੋਂ ਤੁਹਾਡੀਆਂ ਰਿਸਪੋਂਸੀਬਿਲਟੀਜ਼ ਜਿਹੜੀਆਂ ਉਹ ਹੋਰ ਟਾਈਪ ਦੀਆਂ ਹੁੰਦੀਆਂ, ਜਿਹਦੇ ਵਿੱਚ ਕਿ ਮੰਨ ਲਓ ਤੁਸੀਂ ਕਹਿ ਸਕਦੇ ਹੋ ਕਿ ਤੁਹਾਨੂੰ ਇੱਕ ਫਿਕਸਡ ਟਾਈਮ ਹੁੰਦਾ ਵੀ ਇੰਨੇ ਵਜੇ ਪਹੁੰਚਣਾ ਵਾ ਕਿਤੇ, ਇੰਨੇ ਵਜੇ ਵਾਪਸ ਆਉਣਾ ਵਾ, ਕਿਉਂਕਿ ਆਪ ਨਹੀਂ ਜਾ ਰਹੇ ਹੁੰਦੇ, ਟੈਂਪੂ ਟੂੰਪੂ ਰੱਖਿਆ ਹੁੰਦਾ ਜਾਂ ਵੈਨ ਵੂਨ ਹੁੰਦੀ ਜਿਹੜੀ ਛੱਡ ਕੇ ਲੈ ਕੇ ਆਉਂਦੀ ਹੈ ਨਾ, ਰਿਕਸ਼ਾ ਕਰਾਇਆ ਹੁੰਦਾ ਉਹ ਘਰਦਿਆਂ ਵੱਲੋਂ ਹੁੰਦਾ ਜਾਂ ਪੇਰੈਂਟਸ ਪਿਕਅਪ ਕਰਦੇ ਡਰੋਪ ਆਫ ਕਰਦੇ। ਹੁਣ ਦੂਜੇ ਇੱਕ ਹੋਰ ਉਹਦੇ ਵਿੱਚ ਮੇਨ ਆ ਜਾਂਦੀ ਹੈ ਕਿ ਉਦੋਂ ਸਾਰੇ ਸਾਨੂੰ ਕਹਿੰਦੇ ਵੀ ਪੜ੍ਹਾਈ ਦੇ ਧਿਆਨ ਦੇ ਲਓ, ਕੁਛ ਬਣ ਜਾਓਗੇ ਹੈ ਨਾ, ਤੁਸੀਂ ਜੇ ਨਹੀਂ ਪੜ੍ਹੋਗੇ ਤਾਂ ਫਿਰ ਧੱਕੇ ਖਾਓਗੇ, ਆਹ ਕਰੋਗੇ, ਜੇ ਕਰੋਗੇ, ਫਿਰ ਉਹ ਚੀਜ਼ਾਂ ਤੁਹਾਨੂੰ ਕਿਤੇ ਨਾ ਕਿਤੇ ਹੁੰਦੀਆਂ ਕਿ ਯਾਰ ਹਾਂ ਥੋੜ੍ਹਾ ਜਿਹਾ ਪੜ੍ਹ ਵੀ ਲਈਏ ਤਾਂ ਜ਼ਰੂਰੀ ਆ, ਉਹ ਵੱਖਰੀ ਗੱਲ ਸਾਡੇ ਵਰਗੇ ਚਲੋ ਨਹੀਂ ਜ਼ਿਆਦਾ ਪੜ੍ਹ ਪਾਏ, ਪਰ ਹਾਂ ਚਲੋ ਜਿੰਨਾ ਕੁ ਵੀ ਪੜ੍ਹ ਪਾਏ ਚਲੋ ਧੱਕੇ ਨਾਲ ਜ਼ਰੂਰ ਪੜ੍ਹਿਆ,
2: ਇਹ ਗੱਲਾਂ ਤੋਂ ਸਮਾਂ ਤਾਂ ਦੇਣਾ ਹੀ ਪੈਂਦਾ।
1: ਹਾਂ ਸਮਾਂ ਦੇਣਾ ਪੈਂਦਾ ਐਗਜੈਕਟਲੀ।
2: ਅਗੇਨ ਉਹ ਮਾਰਕਸ਼ੀਟ ਦੇ ਉੱਪਰ ਕੀ ਮਾਰਕਸ ਆਏ ਨਹੀਂ ਆਏ ਉਹ ਮੈਟਰ ਨਹੀਂ ਕਰਦਾ,
1: ਟਾਈਮ ਤੇ ਵੇਖੋ ਲੱਗਦਾ
2: 40% ਵਾਲਾ ਤਾਂ ਉਹਨਾਂ ਦੀ ਲੱਗ ਜਾਂਦਾ।
1: ਸਵੇਰੇ ਤੜਕੇ 3-3 ਵਜੇ ਉੱਠ ਕੇ ਪੜਿਆ, ਜਿੱਦਣ ਪੇਪਰ ਹੀ ਵੱਖਰੀ ਗੱਲ, ਸਾਰਾ ਸਾਲ ਨਹੀਂ ਪੜ੍ਹੇ ਉਦੋਂ ਹੀ ਪੜ੍ਹੇ।
2: ਹਾਂ ਪਰ ਉਹ 3 ਵਜੇ ਤਾਂ ਉੱਠਣਾ ਪਿਆ ਨਾ ਉਸ ਟਾਈਮ,
1: ਉਹ ਵੀ ਮੇਰੀ ਰਿਸਪੋਂਸੀਬਿਲਟੀ ਬਣ ਗਈ ਸੀਗੀ।
2: ਇਹਦੇ ਅੰਦਰ ਇੱਕ ਇਹ ਵੀ ਪੁਆਇੰਟ ਆ ਜਾਂਦਾ ਨਾ ਬਣੀ, ਚਲ ਇਹ ਤਾਂ ਘਰਦਿਆਂ ਵੱਲੋਂ ਆ, ਪੜ੍ਹੋ ਲਿਖੋ ਇਹ ਕਰਨਾ ਹੀ ਪੈਣਾ ਹੈ, ਇਟ ਗੋਜ਼ ਔਨ ਵਿਦਆਊਟ ਈਵਨ ਦਾ ਫੈਕਟ ਕਿ ਤੁਹਾਡੇ ਤੁਸੀਂ ਸੋਸ਼ਲੀ ਕਿਸ ਤਰ੍ਹਾਂ ਦੇ ਹੋ ਸਕੂਲ ਦੇ ਅੰਦਰ, ਪਰ ਜਿਹੜਾ ਸੋਸ਼ਲ ਪ੍ਰੈਸ਼ਰ ਹੁੰਦਾ, ਜਿਹੜਾ ਪੀਅਰ ਪ੍ਰੈਸ਼ਰ ਹੁੰਦਾ
1: ਜੀ,
2: ਉਹ ਉਸ ਉਹ ਜ਼ਿਆਦਾ ਮੇਰੇ ਖਿਆਲ ਨਾਲ ਖਰਾਬ ਕਰਦਾ ਰਿਲੇਸ਼ਨਸ਼ਿਪਸ ਨੂੰ। ਜਿਸਾ ਮਿੱਤਰਤਾ, ਹੁਣ ਤੁਸੀਂ ਕਿਸ ਚੀਜ਼ ਨੂੰ ਜ਼ਿਆਦਾ ਪ੍ਰਾਇਰਟੀ ਦਿਓਗੇ, ਕਿਉਂਕਿ ਤੁਹਾਡੇ ਕੋਲ ਟਾਈਮ ਤਾਂ ਉਹੀ ਹੈ
1: ਜੀ,
2: ਚਾਰ ਦੋਸਤ ਵੀ ਹੈ ਤੇ ਜੋ ਉਹਨਾਂ ਨਾਲ ਮੌਜ ਆ ਰਹੀ ਹੈ ਹਨਾ, ਗੱਲਬਾਤ ਨਹੀਂ ਤਾਂ ਵੀ ਹੱਸੀ ਜਾ ਰਿਹਾ ਐਵੇਂ,
1: ਮਤਲਬ ਐਵੇਂ ਵੱਖਰੀ ਖੁਸ਼ੀ ਹੈ
2: ਹਨਾ, ਤੇ ਗੇੜੀ ਐਵੇਂ ਬਿਨਾਂ ਗੱਲੋਂ ਇੱਕੋ ਸੜਕ ਦੀ ਗੇੜੀ ਲਾਈ ਜਾਂਦੇ ਹੁਣ ਤੁਹਾਡੀ ਉਹ
1: ਪ੍ਰਾਇਰਟੀ ਵੀ ਨਾ ਹੋਵੇ ਤਾਂ ਵੀ ਖਾਈ ਜਾਣਾ।
2: ਹਾਂ ਹਾਂ ਮੇਰੇ ਖਿਆਲ ਨਾਲ ਹਰ ਸਕੂਲ ਦੀ ਕੈਂਟੀਨ ਸਿਰਫ ਇਸ ਚੀਜ਼ ਉੱਪਰ ਟਿਕੀ ਕਿ ਉਹ ਕਿ 3-4 ਮੁੰਡਿਆਂ ਨੇ ਬਹਿਣਾ,
1: ਇੱਦਾਂ ਹੀ ਆ ਜੀ
2: ਹਨਾ, ਮੁੰਡੇ ਨਹੀਂ ਚਲੋ ਕੁੜੀਆਂ ਵੀ ਆਪਾਂ ਕਹਿ ਸਕਦੇ ਹਾਂ ਨਾ, ਕਿ ਇੱਕ ਫਰੈਂਡਸ ਦੇ ਗਰੁੱਪ ਨੇ ਬਹਿਣਾ ਤਾਂ ਹਾਸੇ ਠਾਕੇ ਕਰਨੇ ਤਾਂ ਕੁਛ ਚਾਹੀਦਾ ਹਨਾ, ਸਮੋਸਾ ਸਮੋਸਾ ਚੱਲਦਾ ਹੋਵੇ,
1: ਠੰਡੇ ਦੀ ਬੋਤਲ ਹੱਥ 'ਚ ਚਾਹੀਦੀ ਆ,
2: ਯੈਸ,
1: ਸਮੋਸੇ ਦੀ ਪਲੇਟ ਟੇਬਲ 'ਤੇ ਚਾਹੀਦੀ ਆ,
2: ਯੈਸ,
1: ਨਾਲ ਖੱਟੀ
2: ਮਿੱਠੀ। ਤੁਹਾਡੀ ਕੰਟੀਨ 'ਤੇ ਕੀ ਮਿਲਦਾ ਇਹ?
1: ਸਾਡੀ ਕੰਟੀਨ ਨਾ, ਚਲੋ ਹੁਣ ਮੈਂ ਦੱਸਦਾ ਸਕੂਲ, ਪਤਾ ਹੀ ਹੋਣਾ ਅੰਮ੍ਰਿਤਸਰ ਦੇ ਵਿੱਚ ਚੀਫ ਖਾਲਸਾ ਦੀਵਾਨ, ਮੈਂ ਆਪਣੀ ਜਿਹੜੀ ਸਟੱਡੀ ਕੀਤੀ ਆ ਇੰਗਲਿਸ਼ ਕਿਤੇ ਹੁੰਦੇ ਨਾ, ਅਤੇ ਉੱਥੇ ਕੀ ਹੁੰਦਾ ਸੀ ਕਿ ਪਹਿਲਾਂ ਜਦੋਂ ਪਏ ਨਿੱਕੇ ਹੁੰਦੇ ਸੀ ਉਦੋਂ ਨਿੱਕੀ ਕੰਟੀਨ ਹੁੰਦੀ ਸੀ, ਕਿ ਜਿੱਦਾਂ ਉੱਥੇ ਬੱਸ ਲਾ ਲਓ ਚਿਪਸ ਕੁਰਕਰੇ ਹੋ ਗਏ, ਸਾਡੇ ਦੋ ਹੁੰਦੀਆਂ ਸੀ, ਇੱਕ ਕੰਟੀਨ ਵੱਖਰੀ ਸੀ, ਕਈਆਂ ਸਕੂਲਾਂ 'ਚ ਹੁੰਦਾ ਨਾ ਵੀ ਸੇਮ ਇੱਕੋ ਹੀ ਸ਼ੋਪ ਹੁੰਦੀ, ਉਹਦੇ 'ਤੇ ਹੀ ਪੈਨਸਲਾਂ ਰਬੜਾਂ, ਉਹਦੇ 'ਤੇ ਹੀ ਖਾਣ ਪੀਣ ਹੁੰਦਾ,
2: ਸਾਡੇ ਇਸ ਤਰ੍ਹਾਂ ਹੀ ਸੀ,
1: ਤੁਹਾਡੇ ਇਸ ਤਰ੍ਹਾਂ ਹੀ ਵੇਖਿਆ ਫੜ ਲਿਆ ਬੰਦਾ, ਸਾਡੇ ਵੱਖਰੀ ਸੀ, ਇੱਕ ਹੈਗੀ ਸੀ ਸਟੇਸ਼ਨਰੀ ਸ਼ੋਪ,
2: ਹਾਂ
1: ਠੀਕ ਹੋ ਗਿਆ, ਇੱਕ ਹੈਗੀ ਸੀ ਕੰਟੀਨ ਵੱਖਰੀ ਵੱਖਰੀ ਦੋਵੇਂ ਹੀ। ਕੰਟੀਨ ਦੇ ਵਿੱਚ ਕੀ ਸੀ ਕਿ ਪਹਿਲਾਂ ਚਾਹ ਹੁੰਦੀ ਸੀ, ਉਹ ਤੇ ਵੇਖੋ ਹਰ ਇੱਕ ਹੁੰਦੀ ਕਿਉਂਕਿ ਮੈਡਮਾਂ ਨੇ ਚਾਹ ਪੀਣੀ ਹੁੰਦੀ, ਤੇ ਉਹ ਕੰਟੀਨ ਤੋਂ ਹੀ ਆਉਂਦੀ ਸੀ ਹਨਾ,
2: ਯੈਸ।
1: ਹੁਣ ਉਹ ਸਾਦਾ ਮਸ਼ੀਨਾਂ ਮਸ਼ੀਨਾਂ ਰੱਖ ਲਈਆਂ, ਹੁਣ ਕੌਫੀ ਮਸ਼ੀਨ ਟੀ ਮਸ਼ੀਨ ਆ ਗਈਆਂ, ਪਰ ਉਦੋਂ ਕੰਟੀਨਾਂ ਤੋਂ ਹੀ ਚਾਹ ਹੁੰਦੀ ਸੀ, ਹੁਣ ਵੀ ਜੇ ਕਿਸੇ ਨੇ ਵਧੀਆ ਚਾਹ ਪੀਣੀ ਤਾਂ ਉਹ ਕੰਟੀਨ ਤੋਂ ਹੀ ਆਉਣੀ ਹੈ ਨਾ ਬਣ ਕੇ, ਤੇ ਉਹਦੇ ਨਾਲ ਜੇ ਉਦੋਂ ਦੀ ਗੱਲ ਕਰਾਂ ਤਾਂ ਸਮੋਸੇ ਸੀ, ਤੇ ਨਾਲ ਚਿਪਸ ਕੁਰਕਰੇ ਦੇ ਪੈਕਟ ਹੁੰਦੇ ਸੀ ਲਾਲ ਜਿਹੇ ਅੰਕਲ ਚਿਪਸ ਹੋ ਗਏ, ਉਹ ਹਰੇ ਰੰਗ ਦੇ ਅੰਕਲ ਚਿਪਸ ਹੋ ਗਏ, ਤੇ ਇੱਕ ਉਹ ਜਿਹੜੇ ਇਕੱਲੇ ਲੇਸ ਹੁੰਦੇ ਸੀ ਬਲੂ ਗ੍ਰੀਨ ਕਲਰ ਦੇ ਰੈੱਡ ਕਲਰ ਦੇ ਤਿੰਨ ਟਾਈਪ ਦੇ ਉਹ ਲੇਸ ਹੋ ਗਏ, ਤੇ ਇੱਕ ਉਹ ਲਾਲ ਜਿਹਾ ਕੁਰਕਰਾਂ ਦਾ ਪੈਕਟ, ਤੇ ਟੋਫੀਆਂ ਤੇ ਚਲੋ
2: ਮੈਂ ਤੈਨੂੰ ਟੋਕਣਾ ਚਾਹੂੰਗਾ,
1: ਟੋਕੋ ਟੋਕੋ,
2: ਅੰਡਰ ਰੇਟਡ, ਦੁਨੀਆਂ ਦਾ ਸਭ ਤੋਂ ਅੰਡਰ ਰੇਟਡ ਚਿਪਸ ਜਿਹੜੀ ਇੰਨੀ ਇੱਜ਼ਤ ਨਹੀਂ ਹੋਈ ਪਰ ਹੋਣੀ ਚਾਹੀਦੀ ਸੀ, ਹਰੇ ਰੰਗ ਦਾ ਅੰਕਲ,
1: ਮੈਂ ਯਾਰ ਮੇਰਾ ਫੇਵਰਿਟ ਚਿਪਸ ਸੀ
2: ਐਵਰ,
1: ਸਹੀ ਗੱਲ ਆ, ਮੈਂ ਅਸੀਂ ਜਦੋਂ ਖਾਣੇ ਅਸੀਂ ਖਾਣੇ ਹੀ ਅੰਕਲ ਚਿਪਸ, ਉਹ ਅੰਕਲ ਚਿਪਸ ਫੜੀ ਲਿਆਈ, ਉਹ ਅੰਕਲ ਚਿਪਸ ਫੜ ਲਾ, ਅਸੀਂ ਤਾਂ ਹੀ ਤੇ ਮੈਂ ਸਭ ਤੋਂ ਪਹਿਲਾਂ ਅੰਕਲ ਚਿਪਸ ਦਾ ਨਾਂ ਲਿਆ,
2: ਨਹੀਂ ਗੁੱਡ, ਕਿਉਂਕਿ ਪ੍ਰਾਊਡ ਆਫ ਯੂ, ਯੂ ਆਰ ਅ ਮੈਨ ਆਫ ਕਲਚਰ,
1: ਓ ਮਾਈ ਗੋਡ, ਆਈ ਰਿਸਪੈਕਟ ਐਵਰੀ
2: ਚਿਪਸ,
1: ਬਟ ਅੰਕਲ ਚਿਪਸ ਇਜ਼ ਮਾਈ ਫੇਵਰਿਟ,
2: ਮਾਈ ਫੇਵਰਿਟ।
1: ਤੇ ਉੱਥੇ ਹੋਰ ਦੀ ਟੋਫੀਆਂ, ਠੀਕ ਹੈ, ਟੋਫੀ ਦੇ ਵਿੱਚ ਇੱਕ ਹਲਦੀ ਰਾਮ ਵਾਲੀ,
2: ਮੈਨੂੰ ਜਿਸ ਤਰ੍ਹਾਂ ਫੂਡ ਫੂਡ ਚਿਪਸ ਚਿਪਸ ਨਹੀਂ,
1: ਫੂਡ ਜਿਹੜਾ ਘੈਂਟ ਵਾਲਾ ਸੀ ਨਾ ਉਹ ਸਮੋਸੇ ਹੀ ਸੀਗੇ ਉਦੋਂ ਉਸ ਟਾਈਮ ਦੇ ਉੱਤੇ। ਮੰਨ ਲਓ ਜਦੋਂ ਮੈਂ ਦੂਜੀ ਤੀਜੀ 'ਚ ਹੋਊਂਗਾ, ਜਦੋਂ ਮੈਂ ਮਾੜੀ ਜਿਹੀ ਸੁਰਤ ਸੰਭਾਲੀ ਤੇ ਮੈਂ ਵੀ ਕੰਟੀਨ ਤੱਕ ਪਹੁੰਚ ਕੀਤੀ,
2: ਇਹ ਵੀ ਗੱਲ ਹੈ, ਉਹ ਵੀ ਬੜਾ ਬੜਾ ਮੇਨ ਦਿਨ ਹੁੰਦਾ ਹੋਵੇ ਕਿ ਤੁਸੀਂ ਕੰਟੀਨ
1: ਤੇ ਜਾਣਾ,
2: ਲੰਮੇ ਲੰਮੇ ਸਾਰੇ ਹੈ ਨਾ,
1: ਅੱਜ ਕੰਟੀਨ ਤੇ
2: ਚੜ ਕੇ ਪਏ ਹੋ ਕਿ ਹਾਂ
1: ਬਿਲਕੁਲ। ਤੇ ਉੱਥੇ ਜਾ ਕੇ ਚਲੋ ਰਿਸੈਸ ਟਾਈਮ ਓਬਵੀਅਸਲੀ ਭੀੜ ਹੁੰਦੀ ਸੀ, ਕਈ ਚੀਜ਼ਾਂ ਤੁਹਾਨੂੰ ਉਦੋਂ ਮਿਲ ਵੀ ਨਹੀਂ ਪਾਉਂਦੀਆਂ, ਵੇਖ ਵੀ ਨਹੀਂ ਪਾਉਂਦੇ ਕਿਉਂਕਿ ਭੀੜ ਹੀ ਇੰਨੀ ਹੁੰਦੀ, ਉੱਦਾਂ ਅੱਗੇ ਪਿੱਛੇ ਆਉਣ ਦਾ ਥੱਲੇ ਮੌਕਾ ਨਹੀਂ ਸੀ ਨਿੱਕੇ ਹੁੰਦਿਆਂ ਕੋਲ, ਕਿਉਂਕਿ ਪਰਮਿਸ਼ਨ ਚਾਹੀਦੀ ਸੀ ਟੀਚਰ ਦੀ। ਉਦੋਂ ਇਹ ਚੀਜ਼ ਹੁੰਦੀ ਸੀ। ਫਿਰ ਜਿਉਂ ਜਿਉਂ ਟਾਈਮ ਪੈਂਦਾ ਗਿਆ, ਥੋੜ੍ਹੇ ਵੱਡੇ ਹੁੰਦੇ ਗਏ, ਮੈਂ ਤੁਹਾਨੂੰ ਹੁਣ ਸਾਰੀਆਂ ਤਾਂ ਨਹੀਂ ਹੌਲੀ ਹੌਲੀ ਦੱਸੂੰਗਾ ਕਿਉਂਕਿ ਸਾਰਾ ਟਾਈਮ ਆਪਣਾ ਇੱਥੋਂ ਲੰਘ ਜਾਣਾ, ਪਰ ਜੇ ਮੈਂ ਤੁਹਾਨੂੰ ਇੱਥੋਂ ਤੱਕ ਦੱਸਾਂ ਕਿ ਜਦੋਂ ਮੈਂ ਛੱਡਿਆ ਵਾ ਉਦੋਂ ਕੀ ਸੀ, ਅਤੇ ਉਦੋਂ ਉਹ ਸਮੋਸੇ ਇੱਥੋਂ ਤੱਕ ਪਹੁੰਚ ਚੁੱਕੇ ਸੀ ਕਿ ਕੁਲਚੇ ਛੋਲੇ ਵੀ ਉੱਥੋਂ ਮਿਲਣ ਲੱਗ ਪਏ ਸੀ ਤੰਦੂਰ ਵਾਲੇ ਲਾਈਵ ਉੱਥੇ।
2: ਗੁੱਡ,
1: ਇੰਨੀ ਪ੍ਰੋਗਰੈਸ,
2: ਅਮੇਜ਼ਿੰਗ। ਅੰਮ੍ਰਿਤਸਰ ਹੋਣਾ ਤਾਂ ਚਾਹੀਦਾ।
1: ਹਾਂ, ਮਤਲਬ ਲਾਈਵ ਤੰਦੂਰ ਵਾਲੇ ਕੁਲਚੇ ਤੁਹਾਨੂੰ ਉੱਥੇ ਮਿਲਣ ਲੱਗ ਪਏ।
2: ਸਾਡਾ ਤਾਂ ਬਹੁਤ ਸਿੰਪਲ ਸੀ ਭਰਾ, ਨਰਸਰੀ ਤੋਂ।
1: ਪਰ ਉਹ ਵੱਖਰੀ ਗੱਲ ਕਿ ਪਹੁੰਚ ਉੱਥੋਂ ਤੱਕ ਉਦੋਂ ਇੰਨੀ ਨਹੀਂ ਸੀ ਕਿ ਉਹ ਪਲੇਟ ਲੈ ਕੇ ਖਾ ਸਕਦੇ ਹੋਈਏ, ਕਦੀ ਕਿਤੇ ਉਹ ਓਕੇਜਨਲੀ ਖਾਂਦੇ ਸੀ।
2: ਸਾਡਾ ਨਰਸਰੀ ਤੋਂ ਲੈ ਕੇ 12ਵੀਂ ਦੇ ਮਿਡਲ ਤੱਕ ਸਿਰਫ ਸਕੂਲ 'ਚ ਮਿਲਣੇ ਪੈਟੀ, ਹੌਟ ਡੋਗ, ਸਮੋਸੇ, ਜਿਹਦੇ ਵਿੱਚੋਂ ਪੈਟੀ ਤੇ ਸਮੋਸੇ ਮੇਰੇ ਖਿਆਲ ਨਾਲ ਟੀਚਰ ਹੀ ਖਾ ਜਾਂਦੇ ਸੀਗੇ, ਹੌਟ ਡੋਗ ਹੀ ਮਿਲਦੇ,
1: ਉਹਨਾਂ ਦਾ ਲੰਚ ਉਹੀ ਹੁੰਦਾ।
2: ਤੇ ਜਦੋਂ ਪ੍ਰੀ ਬੋਰਡ ਆ ਗਏ ਨਾ, ਸਾਡੇ ਸਕੂਲ ਵਾਲਿਆਂ ਨੇ ਟੈਂਡਰ ਕੱਢਿਆ ਉਹਨਾਂ ਦੁਬਾਰਾ, ਨਵੀਂ ਕੈਂਟੀਨ ਆਈ, ਮਤਲਬ ਗੱਲ ਕਰੋ ਚਾਹੀਦਾ ਕੀ ਆ, ਪੀਜ਼ਾ, ਸ਼ੇਜ਼ਵਾਨ ਨੂਡਲ, ਲੱਲਾ ਭੱਬਾ, ਸਭ ਕੁਛ ਹੀ ਅਸੀਂ ਕਿਹਾ ਕਿ ਸਾਡੇ ਨਾਲ
1: ਟੌਪ ਕਲਾਸ ਦੀਆਂ ਚੀਜ਼ਾਂ,
2: ਸਾਡਾ ਤਾਂ ਮੰਨੇ ਕਿ ਗੁੱਸਾ ਹੀ 15 ਸਾਲ ਸਾਨੂੰ ਸਿਰਫ ਉਹੀ ਮਿਲਿਆ, ਸਮੋਸੇ ਇੱਦਾਂ ਹੀ, ਹੌਟ ਡੋਗ। ਪਰ ਖੈਰ, ਸਮੋਸੇ ਹੌਟ ਡੋਗ ਖਰੀਦਣ ਦੇ ਟਾਈਮ ਜਿਹੜੇ ਉਹ ਵਾਲੇ ਰਿਲੇਸ਼ਨ ਹੁੰਦੇ ਆ, ਉਹ ਚਾਰ ਦੋਸਤ ਜਾਂ ਫਿਰ ਵਟ ਐਵਰ, ਹੈ ਨਾ, ਡੇਟਿੰਗ ਲਾਈਫ ਹੁੰਦੀ ਹੈ, ਜੋ ਕਿ ਆਈ ਐਮ ਪ੍ਰੀਟੀ ਮਸ਼ੋਰ 11ਵੀਂ 12ਵੀਂ ਦੀਆਂ ਗੱਲਾਂ, ਹਾਈ ਸਕੂਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਹੈ ਨਾ।
1: ਹਾਂ, ਉਦੋਂ 11ਵੀਂ 12ਵੀਂ 'ਚ ਹੀ, ਪਰ ਹੁਣ ਥੋੜ੍ਹਾ ਜਿਹਾ ਨੀਵੇਂ ਚੱਲ ਜਾਓ, 8ਵੀਂ 'ਚ
2: ਪਹੁੰਚਣਾ
1: ਪੈਣਾ, ਡਜ਼ਨਟ ਮੈਟਰ ਉਹ ਆਸਟ੍ਰੇਲੀਆ ਕਿ ਇੰਡੀਆ, ਪਰ ਯੂ ਹੈਵ ਟੂ ਗੋ ਬਿਟ ਡਾਊਨ, 7ਵੀਂ 8ਵੀਂ
2: ਇਨੋਸੈਂਸ ਹੋ ਗਿਆ।

0: 15 ਸਾਲ ਅੱਜ ਵੀ ਕਈ ਲੋਕ ਉਹ ਵਕਤ ਹੈ ਨਾ ਉਹ ਵਾਲਾ ਪਹਿਲਾ ਪਿਆਰ ਉਹ ਛੱਡ ਨਹੀਂ ਪਾਉਂਦੇ ਉਹ ਉਹਨਾਂ ਦੇ ਮਾਇੰਡ ਚ ਉਹੀ ਧੁੰਦਲੇ ਚੱਲਦੇ ਰਹਿੰਦੇ ਆ ਉਹਨਾਂ ਦੇ ਫਿਰ ਜਿਹੜੇ ਪ੍ਰੈਜ਼ੈਂਟ ਰਿਲੇਸ਼ਨਸ਼ਿਪਸ ਨੇ ਦੋਸਤੀ ਯਾਰੀ ਦੇ ਹੋਣ ਜਾਂ ਫਿਰ ਹੈ ਨਾ ਪੀਪਲ ਗੈਟ ਮੈਰਿਡ ਆਲਸੋ ਤਾਂ ਵੀ ਨਹੀਂ ਛੱਡਦੇ ਉਹ ਇੱਕ ਕੰਪੈਰੀਜ਼ਨ ਉਹ ਵੀ ਇੱਕ ਸਾਇਲੈਂਟ ਕੰਪੈਰੀਜ਼ਨ ਕਿਉਂਕਿ ਬੜੀ ਸ਼ਰਮ ਵਾਲੀ ਇੱਕ ਅੰਬੈਰਸਿੰਗ ਗੱਲ ਹੈ ਨਾ ਕਿ ਮੈਂ ਤੇਰੇ ਨਾਲ ਕੋਈ ਬੰਦਾ ਇਹ ਗੱਲ ਕਰੇ ਨਹੀਂ ਯਾਰ ਆਈ ਐਮ ਨੋਟ ਹੈਪੀ ਇਨ ਮਾਈ ਮੈਰਿਜ ਕਿਉਂਕਿ ਉਦੋਂ ਸ਼ਾਇਦ ਹਿੰਮਤ ਕੀਤੀ ਹੁੰਦੀ ਜਾਂ ਫਿਰ ਉਹਦੇ ਘਰ ਦੇ ਮੰਨ ਜਾਂਦੇ ਜਾਂ ਫਿਰ ਮੈਂ
1: ਕਦੀ ਵੀ ਉਹ ਹੁਣ ਕੋਈ ਵੀ ਮੰਨ ਲਓ ਆਪਾਂ ਕੰਮ ਕਰਨਾ ਤੇ ਆਪਾਂ ਹਮੇਸ਼ਾ ਇਹੋ ਸੋਚੀਦਾ ਯਾਰ ਪਾਸਟ ਨੂੰ ਛੱਡੋ ਪਿਛਲੀ ਗੱਲ ਛੱਡੋ ਹੁਣ ਮੰਨ ਲਓ ਤੁਸੀਂ ਪਲੇਟ ਤੋੜ ਆਏ ਹੋ ਹੁਣੇ ਉੱਥੇ ਤੇ ਹੁਣ ਆਪਾਂ ਉਹਨੂੰ ਥੋੜਾ ਰੋਈ ਜਾਣਾ ਹੁਣ ਆਪਾਂ ਇਹ ਸੋਚਣਾ ਵਾ ਵੀ ਉਹਨੂੰ ਚੁੱਕੋ ਕਲੀਅਰ ਕਰੋ ਉੱਥੋਂ ਵੀ ਕਿਸੇ ਦੇ ਪੈਰ
0: ਨਵੀਂ ਲੈ ਕੇ
1: ਨਵੀਂ ਪਲੇਟ ਐਗਜੈਕਟਲੀ ਨਵੀਂ ਪਲੇਟ ਲਿਆਓ ਹੁਣ ਕਿਹੜੀ ਲੈ ਕੇ ਆਉਣੀ ਉਹ ਸੋਚੋ ਇਹ ਚੀਜ਼ ਹੁੰਦੀ ਆ ਬਾਕੀ ਚਲੋ ਹਰ ਇੱਕ ਦੀ ਆਪਣੀ ਆਪਣੀ ਉਹ ਥਿੰਕਿੰਗ ਹੁੰਦੀ ਆ ਪਰ ਕਿਸੇ ਵੇਲੇ ਚਲੋ ਹੋ ਸਕਦਾ ਰਿਲੇਸ਼ਨਸ਼ਿਪ ਹੀ ਇੰਨੇ ਐਂਡ ਪੁਆਇੰਟ ਤੱਕ ਪਹੁੰਚ ਗਿਆ ਹੋਵੇ ਵੀ ਕੋਈ ਨਹੀਂ ਉਹ ਚੀਜ਼ ਚੋਂ ਨਿਕਲ ਪਾ ਰਿਹਾ ਜਾਂ ਭੁੱਲ ਪਾ ਰਿਹਾ ਉਹ ਵੀ ਚਲੋ ਇੱਕ ਵੱਖਰਾ ਕੇਸ ਆ ਉਹ 1-2% ਹੁੰਦੇ ਵੀ ਆ ਮੈਂ ਮੰਨਦਾ ਮੈਂ ਇਹ ਗੱਲ
0: ਨਹੀਂ ਪਰਸੈਂਟੇਜ ਮੇਰੇ ਖਿਆਲ ਨਾਲ
1: ਜ਼ਿਆਦਾ ਹੋਊਗੀ ਪਰ ਜਿਹੜੀ ਡੈਡ ਐਂਡਲੀ ਹੁੰਦੇ ਆ ਉਹ ਇੰਨੇ ਕੀ ਆ ਸਾਡੇ ਵੀ ਹੈਗੇ ਪਰ ਸਾਡੇ ਸਰਕਲ ਚੋਂ ਇੱਕੋ ਹੀ ਬੰਦਾ ਵਾ ਮੈਂ ਆਪਣੇ ਹਿਸਾਬ ਨਾਲ ਤੁਹਾਨੂੰ ਪਰਸੈਂਟੇਜ ਲਾ ਕੇ ਦੱਸੀ ਕਿਉਂਕਿ ਡਾਟਾ ਤੇ ਵੇਖੋ ਸਾਰੇ ਆਪੋ ਆਪਣੇ ਕਲੈਕਟ ਕਰਦੇ ਆ
0: ਆਪਣਾ ਆਪਣਾ ਹੀ ਆ ਅਸੀਂ ਕਿਹੜਾ ਕਲਾਉਡ ਆ ਯਾਰ ਜਾਂ ਚੈਟ ਜੀਪੀਟੀ
1: ਕਲਾਉਡ ਜ਼ਿਆਦਾ ਚੱਲਣ ਡਿਆ ਅੱਜ ਕੱਲ
0: ਕਲਾਉਡ ਜ਼ਿਆਦਾ ਚੱਲ ਰਿਹਾ ਬਟ ਇਟਸ ਕਾਈਂਡ ਆ ਐਕਸਪੈਂਸਿਵ ਮੈਂ ਯੂਜ਼ ਨਹੀਂ
1: ਕੀਤਾ ਏਆਈ ਤੇ ਆਪਾਂ ਫੇਰ ਕਿਸੇ ਦਿਨ
0: ਹਾਂ ਫੇਰ ਤੋਂ ਸੌਰੀ ਇਧਰ ਉਧਰ ਮਾਫ ਕਰਨਾ ਮੈਂ ਉਧਰ ਉਧਰ ਨਿਕਲ ਜਾਂਦਾ
1: ਕਿਉਂਕਿ ਗੱਲਾਂ ਆਪਣੀ ਕੋ ਵੇਖੋ ਹੈ ਬੜੀਆਂ ਕਰਨ ਵਾਲੀਆਂ ਫਿਰ ਉਹ ਜਿਹੜੀ ਮਾੜੀ ਜੀ ਗੱਲ ਕਰੀਏ ਉਧਰ ਨੂੰ ਚੱਲ ਪਈਦਾ ਪਰ ਅੱਜ ਆਪਾਂ ਫੇਰ ਵਾਪਸ ਆਪਣੇ ਰਿਲੇਸ਼ਨਸ਼ਿਪ ਤੇ ਆਉਂਦੇ ਆ ਆਪਣੀ ਰਿਸਪੋਂਸੀਬਿਲਟੀਜ਼ ਦੇ ਆਉਂਦੇ ਆ ਤੇ ਤੁਹਾਡੇ ਰਿਲੇਸ਼ਨਸ਼ਿਪ ਦੇ
0: ਸਾਡੀ ਰਿਸਪੋਂਸੀਬਿਲਟੀ ਹੈ ਤੁਹਾਡੇ ਰਿਲੇਸ਼ਨਸ਼ਿਪ ਖੰਗਾਲਣਾ ਰੋਪ
1: ਸਾਨੂੰ ਪਤਾ ਹੁਣ ਇੱਕ ਆਪਣੀ ਵੀ ਰਿਸਪੋਂਸੀਬਿਲਟੀ ਆ
0: ਕੀ
1: ਹੁਣ ਗੱਲਾਂ ਤੇ ਵੇਖੋ ਰਿਲੇਸ਼ਨਸ਼ਿਪ ਦੀਆਂ ਚੱਲਣ ਡੀਆਂ ਪਰ ਹੁਣ ਆਪਣੀ ਰਿਸਪੋਂਸੀਬਿਲਟੀ ਇਹ ਵੀ ਆਪਾਂ ਨੂੰ ਇੱਕ ਨਿੱਕੀ ਜਿਹੀ ਬ੍ਰੇਕ ਵੀ ਲੈਣੀ
0: ਪੈਣੀ ਲਓ ਪਲੀਜ਼ ਪਲੀਜ਼ ਲਓ
1: ਹੁਣ ਵੇਖਿਆ ਵੀ ਇਹ ਰਿਸਪੋਂਸੀਬਿਲਟੀ ਸੀ ਇਗਨੋਰ ਆਪਾਂ ਨਹੀਂ ਕਰ ਸਕਦੇ
0: ਨਹੀਂ ਤੂੰ ਕਰ ਤੂੰ ਨਹੀਂ ਕਰ ਸਕਦਾ ਮੈਂ ਕਰ ਸਕਦਾ
1: ਮੈਨੂੰ ਇਹ ਵੇਖਣੀ ਪੈਣੀ ਆ ਪਰ ਫਲੋ ਇੰਨਾ ਵਧੀਆ ਬਣਿਆ ਵਾ ਪਰ ਫਿਰ ਵੀ ਆਪਾਂ ਨੂੰ ਰੋਕ ਕੇ ਰਿਸਪੋਂਸੀਬਿਲਟੀ ਪੂਰੀ ਕਰਨੀ ਪੈਣੀ ਇਹ ਵੀ ਇੱਕ ਨਿੱਕੀ ਜਿਹੀ ਐਗਜ਼ਾਮਪਲ ਹੀ ਆ ਤੁਹਾਡੇ ਲਈ ਤੇ ਹੁਣ ਆਪਾਂ ਗਾਣਾ ਸੁਣਦੇ ਹਾਂ ਤੇ ਫਿਰ ਆਪਾਂ ਜਿਹੜਾ ਉਹ ਵਾਪਸੀ ਕਰਦੇ ਹਾਂ ਜ਼ਿਆਦਾ ਟਾਈਮ ਨਹੀਂ ਆਪਾਂ ਲਾਉਣਾ ਆਪਾਂ ਹੁਣੇ ਗਏ ਤੇ
2: ਯਾਰ ਜੇ ਸਾਡੀਆਂ ਸਰਕਾਰਾਂ ਚੰਗੀਆਂ ਹੁੰਦੀਆਂ ਸਾਨੂੰ ਕੀ ਲੋੜ ਹੀ ਉੱਥੇ ਸਰਦਾਰੀਆਂ ਛੱਡ ਕੇ ਇੱਥੇ ਧੱਕੇ ਖਾਂਦੇ

0: ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: कब तलक मैं तेरे इश्क को रोऊं, मेरे घर के अपने 100 मसले हैं।
1: होए होए होए होए करा दे मसले,
2: सही के नहीं,
1: मसले बहुत ज्यादा ने।
0: यही पंगा,
1: यो मसले रिस्पोंसिबिलिटीज ने साडी।
0: यस,
1: जिथे कि आपा गल छड़ी ही उथों ही कृष्णा जी ने जिहड़ी ओ गल शुरू करती है। धन्यवाद कृष्णा जी, मैं तुहानू एक पंजाबी च सुनावा फिर।
0: हां हां आओ जी आओ,
1: हां
0: सुट्टो।
1: ओए बड़ी माड़ी आ ते मेरे को रिया नहीं
0: आंदा। आंदो आंदो, टेनिस खेल
1: लेना। मैंने रोक देना भी यार, आज ही नहीं तू करनी।
0: नहीं नहीं,
1: पर मेरे को रिया ही नहीं जाता।
0: वो तो फिर है ना, ह्यूमन टेंडेंसी है।
1: कई अनुभव माड़ी आदत होती मेरे को। चलो सुनो दे। किंदा रंगां दी मजबूरी रह गई, तां तस्वीर अधूरी रह गई।
0: वाह,
1: रंग खत्म हो गई ते तस्वीर ही नहीं बन पाई। इन्ना नेड़े नेड़े होके खौरे कादी दूरी रह गई।
0: वाह वाह,
1: ਨੇੜੇ ਤੇ ਨਾ ਆ ਗਏ ਹਾਂ ਪਰ ਫਿਰ ਵੀ ਰਿਸਪੋਂਸੀਬਿਲਟੀ ਕਰਕੇ ਦੂਰੀ ਰਹਿ ਗਈ ਆ। ਉਂਜ ਤੇ ਗੱਲਾਂ ਬੜੀਆਂ ਹੋਈਆਂ, ਉਂਜ ਤੇ ਗੱਲਾਂ ਬੜੀਆਂ ਹੋਈਆਂ, ਫਿਰ ਵੀ ਗੱਲ ਅਧੂਰੀ
0: ਅਧੂਰੀ। ਵਾਹ,
1: ਇਹ ਤੁਹਾਡੇ ਹੈਪੀ ਵੀਰ ਲਈ। ਉਂਜ ਤੇ ਗੱਲਾਂ ਬੜੀਆਂ ਹੋਈਆਂ, ਫਿਰ ਵੀ ਗੱਲ ਅਧੂਰੀ ਰਹਿ ਗਈ। ਹੱਥਾਂ ਉੱਤੇ ਛਾਲੇ ਪੈ ਗਏ, ਹੱਥਾਂ ਵਿੱਚ ਸਾਡੇ ਚੈਂਪਾਂ ਰਹਿ ਗਈਆਂ। ਮੈਨੂੰ ਤੁਹਾਡੀ ਉਹ ਚੈਂਪਾਂ ਦੀ ਗੱਲ ਚੇਤੇ ਆ। ਕਹਿੰਦਾ ਹੱਥਾਂ ਉੱਤੇ ਛਾਲੇ ਪੈ ਗਏ ਪਰ ਸਾਡੀ ਮਜਬੂਰੀ ਰਹਿ ਗਈ। ਭਾਵੇਂ ਸਾਡਾ ਕੁਝ ਨਹੀਂ ਬਚਿਆ, ਭਾਵੇਂ ਸਾਡਾ ਕੁਝ ਨਹੀਂ ਬਚਿਆ, ਉਹਦੀ ਗੱਲ 'ਤੇ ਪੂਰੀ ਰਹਿ ਗਈ। ਉਹਦੀ ਗੱਲ 'ਤੇ ਪੂਰੀ ਰਹਿ ਗਈ।
0: ਲੈ ਗਏ ਹੀਰ ਨੂੰ ਲਿਜਾਣ ਵਾਲੇ,
1: ਕੋਈ ਤਾਂ ਗੱਲ ਜ਼ਰੂਰੀ ਰਹਿ ਗਈ।
0: ਲੈ ਕੇ ਹੀਰ ਨੂੰ ਲਿਜਾਣ ਵਾਲੇ
1: ਆਏ ਹੋਏ,
0: ਰਾਂਝੇ ਪੱਲੇ ਚੂਰੀ ਰਹਿ ਗਈ।
1: ਆਏ ਹੋਏ ਹੋਏ ਹੋਏ ਹੋਏ,
0: ਵੈਰੀ ਗੁੱਡ। ਇਹੀ ਕਰਦੇ ਰਹਿੰਦੇ ਬਾਕੀ ਦਾ
1: ਟਾਈਮ, ਹੈ ਨਾ? ਪਰ ਇੱਥੇ ਵੀ ਕਰਾਂਗੇ।
0: ਜਿਹੜੇ ਮੇਨ ਬੰਦੇ ਆ, ਜਦੋਂ ਉਹਨਾਂ ਨੇ ਸੁਣਿਆ ਨਾ, ਕਹਿੰਦਾ ਇਹ ਜ਼ਿਆਦਾ ਸ਼ੋਅ ਬਣਾ ਲਿਆ ਇਹਨਾਂ ਨੇ ਆਪਣੇ, ਇਹਨਾਂ ਤਾਂ ਤੁਹਾਨੂੰ ਬੁਲਾਈਦਾ ਨਹੀਂ।
1: ਸਹੀ ਗੱਲ ਹੈ।
0: ਸੋ ਜਿਹੜਾ ਆਪਣਾ ਪੁਆਇੰਟ ਚੱਲਦਾ ਸੀਗਾ ਉਹਦੇ ਤੇ ਬੈਕ ਆਉਂਦੇ ਹੋਏ
1: ਜੀ,
0: ਕਿ ਚਲੋ ਜੇ ਆਪਾਂ ਸਕੂਲ ਦੀ ਗੱਲ ਕਰ ਲੈਂਦੇ ਕਿ ਸਕੂਲ ਦੇ ਅੰਦਰ ਪੀਅਰ ਪ੍ਰੈਸ਼ਰ ਕਰਕੇ ਜਾਂ ਫਿਰ ਕਾਲਜ ਦੇ ਅੰਦਰ, ਹੈ ਨਾ, ਪੀਅਰ ਪ੍ਰੈਸ਼ਰ ਹੋ ਗਿਆ।
1: ਸਕੂਲ ਤੋਂ ਬਾਅਦ ਕਾਲਜ ਆ ਗਿਆ, ਮੰਨ ਲਓ ਥੋੜੀ ਏਜ ਵੱਡਾ ਹੋ ਗਿਆ
0: ਕਾਲਜ ਦੇ ਅੰਦਰ, ਫਿਰ ਇਹ ਕਿ ਪਹਿਲੇ ਦੂਜੇ ਸਾਲ ਦੋ ਤਰ੍ਹਾਂ ਦੇ ਲੋਕ ਆਉਂਦੇ ਕਾਲਜ। ਇੱਕ ਆਉਂਦੇ ਕਿ ਬਾਈ ਬਸ ਮੌਜ ਮਸਤੀ, ਬਾਏ ਬਾਏ ਟਾਟਾ, ਕਿਉਂਕਿ ਘਰ ਦਾ ਕੋਈ ਕੰਮ ਹੈ ਉਹ ਵਾਲਾ ਉਹਨਾਂ ਨੇ ਜੁਆਇਨ ਕਰ ਲੈਣਾ, ਹੈ ਨਾ। ਜਾਂ ਫਿਰ ਬੰਦਾ ਪਹਿਲੇ ਦਿਨ ਤੋਂ ਹੀ ਆਇਆ ਹੁੰਦਾ ਕਿ ਯਾਰ ਬਸ ਰਹਿ ਗਏ 3 ਸਾਲ, ਨੌਕਰੀ ਲੱਭਣੀ ਪੈਣੀ,
1: ਨੌਕਰੀ
0: ਜੋ ਕਿ
1: ਸਟ੍ਰੈਸ ਹੁੰਦਾ,
0: ਜੋ ਕਿ ਮੇਰੇ ਖਿਆਲ ਨਾਲ ਜ਼ਿਆਦਾ ਲੋਕ ਨੇ। ਫਿਰ ਉਹਦੇ ਅੰਦਰ ਵੀ ਬੰਦਾ ਬਹੁਤੀਆਂ ਰੀਝਾਂ ਉਹਨਾਂ ਨੂੰ ਸੈਕਰੀਫਾਈਜ਼ ਕਰਨੀਆਂ,
1: ਤਿਆਗ ਦਿੰਦਾ,
0: ਹੈ ਨਾ, ਪੈ ਜਾਂਦਾ, ਕਿਉਂਕਿ ਰਿਸਪੋਂਸੀਬਿਲਿਟੀਜ਼। ਅੱਛਾ, ਕਿਉਂਕਿ ਆਪਾਂ ਓਬਵੀਅਸਲੀ ਤਾਂ ਮੈਲਬਰਨ 'ਚ ਬੈਠੇ ਹਾਂ, ਦੂਸਰਾ ਪੰਜਾਬੀ ਸ਼ੋਅ ਹੈ ਸਾਡਾ,
1: ਇੱਦਾਂ ਹੀ ਆ ਜੀ,
0: ਅਤੇ
1: ਕਾਲਜ ਗੱਲਾਂ ਤੁਸੀਂ ਸਹੀ ਕੀਤੀਆਂ।
0: ਤੂੰ ਦੇਖਿਆ ਕਿੰਨਾ, ਮਤਲਬ ਅਟੈਂਸ਼ਨ ਡਿਟੇਲ ਕਿੰਨੀ ਵਧੀਆ, ਸੀਆਈਡੀ
1: ਮੈਲਬਰਨ 'ਚ ਬੈਠੇ ਆ, ਮੈਂ ਸੋਚਿਆ ਹੀ ਨਹੀਂ ਮੈਲਬਰਨ 'ਚ।
0: ਅਸੀਂ ਵਿਹਲੇ ਰਹਿ ਰਹਿ ਕੇ ਬਹੁਤ ਜ਼ਿਆਦਾ ਨਾ ਬੇਸਿਕ ਜਿਹੀ ਗੱਲਾਂ 'ਚ ਨਾ ਅਸਾਂ ਸ਼ਾਬਾਸ਼ੀ ਲਈ, ਦੇਖੋ ਯਾਰ ਕਿੰਨੀ ਪਿਆਰੀ ਗੱਲ ਕੀਤੀ ਹੈ, ਮੈਲਬਰਨ 'ਚ ਬੈਠੇ ਹਾਂ ਭਾਈ,
1: ਉੱਤੋਂ ਪੰਜਾਬੀ 'ਚ
0: ਉੱਪਰ ਪੰਜਾਬੀ 'ਚ ਬੋਲਦੇ ਪਏ,
1: ਵਾਓ ਮਾਂ
0: ਮਾਂ ਬੋਲੀ। ਖੈਰ, ਪਰ ਗੱਲ ਇਹ ਸੀ ਕਿ ਕਾਲਜ ਥੋੜਾ ਸਬਸਟੀਟਿਊਟ ਹੋ ਗਿਆ ਨਾ, ਕਿਉਂਕਿ ਹੁਣ 12ਵੀਂ ਤੋਂ ਬਾਅਦ ਆਹ ਇੰਸਟੀਟਿਊਟ ਵਗੈਰਾ ਵੀ ਹੋ ਗਏ,
1: ਉਹ ਦੋ ਰਾਹ ਚੱਲ ਗਏ
0: ਹੁਣ ਤਾਂ। ਜ਼ਿਆਦਾ ਜਨਤਾ ਤਾਂ ਇਸ ਵਾਸਤੇ ਹੀ ਹੈ ਕਿ 12ਵੀਂ ਕੀਤੀ, ਆਈਐਲਟੀਐਸ ਦੀ ਤਿਆਰੀ ਕੀਤੀ ਅਤੇ ਇੱਧਰ ਆ ਗਏ,
1: ਅਤੇ
0: ਇੱਧਰ ਆ ਕੇ ਤਾਂ ਪੜ੍ਹਾਈ ਬਹੁਤ ਸਾਈਡ ਲਾਈਨ ਦਾ, ਇੱਥੇ ਤੁਸੀਂ ਕੋਰਸ ਲੈਂਦੇ ਹੋ ਸਿਰਫ ਇਸ ਨਾਂ ਦਾ ਕਿ ਬਈ ਰਹਿਣਾ ਇੱਥੇ,
1: ਮਜਬੂਰੀਆਂ ਕਹਿ ਲਓ, ਰਿਸਪੋਂਸੀਬਿਲਟੀਜ਼ ਜਿਹੜੀਆਂ ਨੇ ਹੋਰ ਤਰੀਕੇ ਦੀਆਂ।
0: ਕਿਸੇ ਦਾ ਵੀ ਮੇਰੇ ਹਿਸਾਬ ਨਾਲ 80-85% ਲੋਕ, ਮੇਰੇ ਖਿਆਲ ਜ਼ਿਆਦਾ ਹੀ ਹੋਏਗਾ, ਜੇ ਅੱਜ ਕਹਿ ਦੇਣ ਕਿ ਬਈ ਤੁਹਾਨੂੰ ਪੜ੍ਹਨ ਦੀ ਲੋੜ ਨਹੀਂ, ਸਿੱਧੇ ਆ ਕੇ ਇੱਥੇ ਕੰਮ ਕਰ ਲਓ, ਸਿੱਧੇ ਕੰਮ ਦੇ ਬੇਸ 'ਤੇ ਹੀ ਆ ਰਹੇ ਹੋ, ਕਿ ਐਵਰੀਬਡੀ ਵਾਂਟਸ ਟੂ ਡੂ ਦੈਟ ਓਨਲੀ, ਰਾਈਟ?
1: ਇੱਦਾਂ ਹੀ।
0: ਫਿਰ ਜਦੋਂ ਇੱਥੇ ਆਉਂਦੇ ਹਾਂ ਤਾਂ ਇੱਥੇ ਉਹ ਕਲਚਰਲ ਸ਼ੌਕ 'ਤੇ ਹੈ, ਫਿਰ ਦੂਜ ਅਗੇਨ ਤੁਸੀਂ ਫਿਰ ਦੋਸਤੀਆਂ ਵੀ ਨਹੀਂ ਨਿਭਾ ਪਾਉਂਦੇ ਇੱਥੇ। ਕਈ ਵਾਰੀ ਹੁੰਦਾ ਕੋਈ ਯਾਰ ਮਿੱਤਰ ਕਾਲਜ ਦਾ ਬਣਿਆ ਤੁਹਾਡਾ ਇੱਥੇ ਦਾ, ਅਤੇ ਮੁੜ ਕੇ ਜਦੋਂ ਕਾਲਜ ਮੁੱਕ ਗਿਆ ਤਾਂ ਤੁਸੀਂ ਸਾਲ ਸਾਲ ਨਹੀਂ ਮਿਲ ਪਾਉਂਦੇ ਕਿ ਜੀ ਤੂੰ ਕਲਾਈਡ ਰਹਿੰਦਾ, ਮੈਂ ਟਾਰਨੇਟ ਰਹਿੰਦਾ,
1: ਇੱਦਾਂ ਹੀ ਆ।
0: ਕਹਿਣ ਨੂੰ ਮਿਲਬਨ,
1: ਇੱਦਾਂ ਹੀ ਆ,
0: ਪਰ ਤੁਸੀਂ ਮਿਲ ਨਹੀਂ ਪਾਉਂਦੇ, ਕਿਉਂ? ਕਿਉਂਕਿ ਉਹੀ,
1: ਕਿਉਂਕਿ 1.5 ਘੰਟੇ ਦੀ ਡਰਾਈਵ ਕਰੇ ਕਿਹੜਾ,
0: ਹਾਂ, ਰੂਟੀਨ ਤੋੜੇ
1: ਕੱਢੇ ਕਿਹੜਾ।
0: ਟਾਈਮ ਉਹ ਆ ਗਿਆ ਨਾ, ਟਾਈਮ ਉਹ ਆ ਗਿਆ ਕਿ ਤੁਸੀਂ ਸ਼ਿਫਟ 8 ਘੰਟੇ ਦੀ ਲਾ ਲਈ, 12 ਘੰਟੇ ਦੀ ਲਾ ਲਈ ਕਿ ਨਹੀਂ, ਤੁਸੀਂ ਆਪਣਾ ਆਫਿਸ ਕੰਮ ਕਰਨਾ, ਤੁਸੀਂ ਉਹ ਪਾਵਰ ਪੁਆਇੰਟ ਸਲਾਈਡਾਂ ਬਣਾ ਲਈਆਂ, ਉਹ ਪ੍ਰੋਡਕਟਿਵ ਆ ਹੁਣ। ਫੈਮਿਲੀ ਨਾਲ ਗੱਲ ਕਰ ਲੈਣਾ, ਯਾਰਾਂ ਦੋਸਤਾਂ ਚ ਬੈਠ ਕੇ,
1: ਉਹ ਆਪਾਂ ਸਮਝਦੇ ਟਾਈਮ ਵੇਸਟ ਹੈ,
0: ਉਹ ਟਾਈਮ ਵੇਸਟ ਹੈ, ਉਹਨੂੰ ਪ੍ਰੋਡਕਟਿਵ ਨਹੀਂ ਕਹਿੰਦੇ. ਉਹ ਤੁਸੀਂ ਜਦੋਂ ਫਿਰ, ਮੈਂ ਬਹੁਤ ਲੋਕਾਂ ਨੂੰ ਦੇਖਦਾ ਦੇ ਆਰ ਆਲਵੇਜ਼ ਐਂਕਸ਼ੀਅਸ, ਜੇ ਉਹ ਫ੍ਰੀ ਬੈਠੇ ਪਏ ਆ ਨਾ, ਉਹਨਾਂ ਨੂੰ ਉਹ ਸੈਲਫ ਗਿਲਟ ਚ ਚੱਲ ਜਾਂਦੇ ਕਿਸੇ ਤਰੀਕੇ ਕਿ ਯਾਰ, ਹਨਾ, ਖਾਸ ਕਰ ਜਿਹੜੇ ਸਾਡੇ ਵੀਰ ਭਰਾ ਭੈਣ ਕੰਮ ਕਰਦੇ ਉਬਰ ਦਾ, ਅਸੀਂ ਸਕਾਈ ਡਾਈਵ ਕਰਨ ਲਈ ਗਏ ਹਾਂ ਚਾਰ ਦੋਸਤ ਰਲ ਕੇ, ਬੈਰਨਹੈਡਸ ਹੀ ਕਹਿੰਦੇ ਆ ਜਲੌਂਗ ਤੋਂ ਅੱਗੇ ਜਾ ਕੇ,
1: ਮੈਨੂੰ ਪਤਾ ਨਹੀਂ, ਪਰ
0: ਲੌਨ ਤੋਂ ਥੋੜਾ ਪਿੱਛੇ ਆ, ਠੀਕ ਹੈ. ਤੇ ਆਪਣਾ ਸਾਡਾ ਇੱਕ ਦੋਸਤ ਉਹ ਉੱਥੇ ਵੀ ਚੈੱਕ ਕਰ ਰਿਹਾ ਕਿ ਇੱਥੇ ਉਬਰ ਈਟਸ ਮਤਲਬ ਕਿੰਨੀ ਵਾਰੀ ਹੋਇਆ ਸਾਡੇ ਨਾਲ ਕਿ ਅਸੀਂ ਖਾਣਾ ਆਰਡਰ ਕੀਤਾ ਤੇ ਉਹ ਉੱਠ ਗਿਆ ਕਿ ਯਾਰ ਇੰਨੀ ਦੇਰ ਚ ਤਾਂ ਮੈਂ ਦੋ ਭੁਗਤਾ ਆਊਂਗਾ ਕਿ ਆਹ ਜਿਹੜਾ ਰੈਸਟੋਰੈਂਟ ਹੈ ਇਹ ਤਾਂ ਬੜਾ ਬਿਜ਼ੀ ਚੱਲ ਰਿਹਾ ਹਨਾ. ਰੈਸਟੋਰੈਂਟਸ ਦੇ ਨਾਮ ਨਹੀਂ ਲੈ ਸਕਦੇ ਆਪਾਂ, ਪਰ ਜਿਹੜੇ ਤੁਹਾਡੇ ਯੂਜੁਅਲ ਰੈਸਟੋਰੈਂਟਸ ਨੇ ਜਿੱਥੇ ਤੁਹਾਨੂੰ ਪਤਾ ਜਾ ਕੇ ਬੈਠ ਦੋ ਘੰਟਾ ਲੱਗਣਾ ਹੀ ਆ ਖਾਣਾ ਆਉਣ ਨੂੰ, ਕਿ ਇਟਸ ਟੂ ਬਿਜ਼ੀ.
1: ਤੇ 20-30 ਮਿੰਟ ਤੇ ਹਰ ਇੱਕ ਤੇ ਲੱਗ ਜਾਂਦੇ.
0: ਹਾਂ, ਫਿਰ ਤੂੰ ਇਹ ਦੇਖ ਕਿ ਉਹ ਲਾਈਫ ਦੀ ਵੀ ਕੀ ਵੈਲਿਊ, ਵੈਲਿਊ ਇਜ਼ ਨੋਟ ਦ ਰਾਈਟ ਵਰਡ, ਪਰ ਇਸ ਤਰ੍ਹਾਂ ਜੀਣਾ ਵੀ
1: ਕੀ ਜੀਣਾ, ਚੱਜ ਕਹਿ ਲਓ ਜੀਣ ਦਾ,
0: ਉਹ ਉਹਦਾ ਫਾਇਦਾ ਨਹੀਂ ਮੇਰੇ ਹਿਸਾਬ ਨਾਲ.
1: ਪਤਾ ਕੀ ਆ, ਹੁਣ ਮੰਨ ਲਓ ਜਿਹੜਾ ਬੰਦਾ ਉਹ ਕਰ ਰਿਹਾ ਵਾ ਉਹਨੂੰ ਇਹ ਚੀਜ਼ ਦਾ ਅਹਿਸਾਸ ਹੀ ਨਹੀਂ,
0: ਉਹ ਨੰਬਰ 'ਚ ਫਸਿਆ ਪਿਆ ਨਾ
1: ਹੁਣ, ਕਿਉਂਕਿ ਤੁਸੀਂ ਉਹ ਚੀਜ਼ ਸੋਚ ਲਈ ਲਾ ਕੇ ਬੈਠਿਆ ਨੇ. ਹੋ ਸਕਦਾ ਜੇ ਤੁਸੀਂ ਚਾਰ ਬੈਠੇ ਹੋ ਤੇ ਦੋਵਾਂ ਨੂੰ ਵੀ ਨਾ ਉਹ ਚੀਜ਼ ਬੁਰੀ ਲੱਗੀ ਹੋਵੇ, ਉਹ ਦੋਵਾਂ ਨੇ ਵੀ ਇਹ ਸੋਚਿਆ ਹੋਵੇ ਵੀ ਹਾਂ ਯਾਰ ਵੀ ਕੋਈ ਗੱਲ.
0: ਮੈਂ ਕਹਿੰਦਾ ਇਹ ਗੱਲ ਛੱਡੋ, ਜਿਹੜਾ ਕਰ ਰਿਹਾ ਉਹ ਇਹ ਸੋਚਦਾ ਕਿ ਇਹ ਵਿਹਲੇ ਬੈਠੇ ਆ.
1: ਹਾਂ ਐਗਜੈਕਟਲੀ,
0: ਇਹ ਕਿੰਨੇ ਬੇਵਕੂਫ ਆ,
1: ਉਹਨੇ ਉਹਦੇ ਹਿਸਾਬ ਨਾਲ ਤੁਸੀਂ ਗਲਤ ਹੋ ਵੀ ਤੁਸੀਂ ਟਾਈਮ ਵੇਸਟ ਕਰਨ ਡੇ ਇੱਥੇ ਘੰਟਾ ਵੇਟ ਕਰਕੇ.
0: ਤਾਂ ਹੀ ਗਿਲਟ, ਤਾਂ ਹੀ ਪਹਿਲਾਂ ਪਤਾ ਨਾ ਗਿਲਟ ਕਿਉਂ ਆਉਂਦਾ ਬੰਦੇ ਦੇ ਅੰਦਰ. ਗਿਲਟ ਬੰਦੇ ਕੋਲ ਤਾਂ ਆਉਂਦਾ ਕਿ ਮੈਂ ਕੁਝ ਗਲਤ ਕਰ ਰਿਹਾ, ਮਤਲਬ ਕਿ ਤੁਸੀਂ ਉਸ ਟਾਈਮ ਲਈ ਗਲਤ ਸੰਗਤ ਹੋ ਉਹਨਾਂ ਵਾਸਤੇ. ਆਲਦੋ ਤੁਸੀਂ ਆਪਣੇ ਵੱਲੋਂ ਸ਼ਾਇਦ ਕੈਚ ਅਪ ਕਰ ਰਹੇ ਹੋ,
1: ਹਰ ਉਹਨਾਂ ਲਈ ਤੁਸੀਂ ਟਾਈਮ ਖਰਾਬ ਕਰ ਰਹੇ
0: ਹੋ ਹਨਾ, ਕੋਈ ਨਾ ਕੋਈ ਚੀਜ਼ ਕਰਨ ਲਈ. ਪਰ ਦੈਟਸ ਹਾਊ ਇਟ ਇਜ਼, ਕਿ
1: ਗੱਲ ਉਹੀ ਆ ਨਾ, ਜਦੋਂ ਸਮੇਂ ਦੇ ਹਿਸਾਬ ਨਾਲ ਜਿਹੜੀ ਤੁਹਾਡੀ ਜ਼ਰੂਰਤ ਆ ਤੁਸੀਂ ਉਹਨੂੰ ਪੂਰੀ ਕਰਨਾ ਕਿਸੇ ਨਾ ਕਿਸੇ ਤਰੀਕੇ. ਹੁਣ ਹੋ ਸਕਦਾ ਵਾ ਵੀ ਉਹ ਬੰਦਾ ਜੇ ਸਾਰਾ ਕੁਝ ਠੀਕ ਚੱਲਣ ਡਿਆ ਹੋਵੇ, ਬਸ ਉਹਨੂੰ ਪੈਸਿਆਂ ਦੀ ਲੋੜ ਹੋਵੇ ਅਤੇ ਉਹ ਫਿਰ ਬਾਕੀ ਸਾਰੀਆਂ ਚੀਜ਼ਾਂ ਉਹਨੇ ਸਾਈਡਲਾਈਨ ਕੀਤੀਆਂ ਵੀ ਮੈਂ ਆਹ ਚੀਜ਼ਾਂ ਮੇਰੇ ਲਈ ਹੁਣ ਜ਼ਿਆਦਾ ਮਾਇਨੇ ਨਹੀਂ ਰੱਖਦੀਆਂ, ਮੈਂ ਸਿਰਫ ਪੈਸੇ 'ਤੇ ਧਿਆਨ ਦੇਣਾ. ਹੁਣ ਉਹ ਹਰ ਇੱਕ ਥਾਂ ਦੇ ਉੱਤੇ ਉਹ ਚੀਜ਼ ਚੱਲਣੀ ਚੱਲਣੀ ਨਾਲ, ਕਿਉਂਕਿ ਜਿਹੜੀ ਚੀਜ਼ ਤੁਹਾਡੇ ਦਿਮਾਗ 'ਚ ਚੱਲ ਰਹੀ ਆ ਉਹ ਕਿਤੇ ਨਾ ਕਿਤੇ ਡਾਇਰੈਕਟਲੀ ਇਨਡਾਇਰੈਕਟਲੀ ਤੁਹਾਡੇ ਅੱਗੇ ਆਉਣੀ ਆਉਣੀ ਆ. ਪਰ ਉਹਦੇ ਲਈ ਉਹ ਚੀਜ਼ ਉਸ ਟਾਈਮ ਦੇ ਉੱਤੇ ਭਾਰੀ ਸੀ ਵੀ ਉਹਨੂੰ ਪੈਸਿਆਂ ਨਾਲ ਹੀ ਮਤਲਬ ਆ, ਮਤਲਬ ਨਹੀਂ ਕਹਿ ਸਕਦੇ, ਜ਼ਰੂਰਤ ਕਹਿ ਸਕਦੇ ਵੀ ਉਹਨੂੰ ਪੈਸਿਆਂ ਦੀ
0: ਰਿਸਪੋਂਸਿਬਿਲਟੀ ਵੱਧ ਗਈ. ਬਹੁਤ ਕੁਝ ਕਰਨ ਤੋਂ ਬਾਅਦ ਵੀ ਹੈਂਡ ਟੂ ਮਾਊਥ ਹੀ ਰਹਿੰਦੇ ਹੋ.
1: ਹਾਂ, ਇੱਦਾਂ ਹੀ ਆ ਮੇਰੇ ਹਿਸਾਬ ਨਾਲ, ਜਿੰਨਾ ਕਰ ਲਓ ਓਨਾ ਹੀ ਜ਼ਿਆਦਾ ਹੈਂਡ ਟੂ ਮਾਊਥ ਹੁੰਦੇ. ਬਾਕੀ ਚਲੋ ਆਪਾਂ ਆਪਣਾ ਸਾਰਿਆਂ ਦਾ ਉਹ ਆ
0: ਨਹੀਂ, ਪਰ ਸਿਨੈਰੀਓ ਕਾਫੀ ਹੱਦ ਤੱਕ ਬਿਲਕੁਲ ਸਹੀ ਪੁਆਇੰਟ ਆ.
1: ਪਰ ਉੱਥੇ ਹੁਣ ਜੇ ਇੰਡੀਆ 'ਤੇ ਆਪਾਂ ਮੰਨ ਲਓ ਕਾਲਜ ਦੀ ਗੱਲ ਕਰਦੇ ਹਾਂ ਤਾਂ ਉੱਥੇ ਕਿਤੇ ਨਾ ਕਿਤੇ ਤੁਹਾਨੂੰ ਥੋੜ੍ਹੀ ਜਿਹੀ ਜਿਹੜੀ ਆ ਉਹ ਮੰਨ ਲਓ ਇੱਕ ਤਰ੍ਹਾਂ ਨਾਲ ਸਟ੍ਰੈਸ ਘੱਟ ਹੁੰਦਾ. ਸਟ੍ਰੈਸ ਘੱਟ ਤਾਂ ਹੁੰਦਾ ਕਿਉਂਕਿ ਹੁਣ ਚਲੋ ਉੱਥੇ ਵੀ ਵੱਖਰਾ ਵੱਖਰਾ ਹੋਊਗਾ ਸਿਸਟਮ, ਹੁਣ ਬੜਾ ਚਿਰ ਹੋ ਗਿਆ ਆਪਾਂ ਉਹ ਚੀਜ਼ ਰਹੀ ਨਹੀਂ ਚਲੋ ਉਹ ਸਿਸਟਮ ਦੇ ਵਿੱਚ. ਪਰ ਜਿਵੇਂ ਉਦੋਂ ਦੀ ਗੱਲ ਕਰਾਂ ਜਿੰਨਾ ਕੁ ਅਸੀਂ ਵੇਖਿਆ ਉਹਦੇ ਵਿੱਚ ਤਾਂ ਇਹ ਸੀਗਾ ਕਿ ਤੁਹਾਨੂੰ ਪੈਸਿਆਂ ਦੀ ਨਹੀਂ ਟੈਨਸ਼ਨ ਹੋਣੀ. ਉਹ ਚਾਰ ਸਾਲ ਤਿੰਨ ਸਾਲ ਜਿਹੜੇ ਤੁਸੀਂ ਕਾਲਜ ਦੇ ਵਿੱਚ ਲਾਉਣੇ ਆ ਉਹ ਤੁਸੀਂ ਮੰਨ ਲਓ ਘਰੋਂ ਜਿੰਨੇ ਦੀ ਲੋੜ ਹੈ ਤੁਸੀਂ ਲੈ ਕੇ ਜਾਣੇ ਆ. ਹਾਂ, ਉਹ ਡਿਪੈਂਡ ਕਰਦਾ ਵੀ ਜ਼ਿਆਦਾ ਖਰਚੇ ਕਰਨੇ ਘੱਟ ਖਰਚੇ ਕਰਨੇ.
0: ਇਹ ਵੀ ਨਾ ਸਰਕਲ ਦੇ ਉੱਪਰ ਆ ਜਾਂਦਾ ਨਾ. ਹੁਣ ਜਿੱਦਾਂ ਕਾਲਜ ਮੈਂ ਜਿਸ ਕਾਲਜ ਗਿਆ ਉਹਨਾਂ ਦੀ ਮਸ਼ਹੂਰੀ ਇਸ ਚੀਜ਼ ਦੀ ਆ ਹਨਾ ਕਿ ਇੱਕ ਪਰਟੀਕੂਲਰ ਬ੍ਰਾਂਡ ਤੱਕ ਦਾ ਜੇ ਕੱਪੜਾ ਪਾਇਆ ਹੋਏਗਾ ਤਾਂ ਤੁਸੀਂ ਸੋਸ਼ਲ ਸਟਰਕਚਰ 'ਚ ਉੱਠਦੇ ਬੈਠਦੇ ਹੋ.
1: ਹਾਂ, ਇਹ ਵੀ ਮਜਬੂਰੀ ਹੈ
0: ਹਨਾ, ਐਂਡ ਵਿਚ ਇਜ਼ ਸੋ ਰੋਂਗ ਕਿਉਂਕਿ ਉਹ ਤੁਹਾਡੇ ਕਮਾਏ ਪੈਸੇ ਨਹੀਂ ਆ. ਐਂਡ ਉਹ ਵੀ ਛੱਡੋ ਕਿ ਜੋ ਤੁਸੀਂ ਖਰਚ ਰਹੇ ਹੋ ਹਨਾ, ਕਿ ਮਾਂ ਬਾਪ ਕਿੰਨੇ ਔਖੇ ਔਖੇ ਕਮਾਉਂਦੇ, ਉਹ ਵੀ ਤੁਸੀਂ ਸਾਈਡ 'ਤੇ ਛੱਡੋ. ਸ਼ਾਇਦ ਤੁਹਾਡੀ ਪਰਸਨੈਲਿਟੀ ਵੀ ਨਾ ਹੋਵੇ ਉਹ.
1: ਹਾਂ,
0: ਪਰ ਤੁਸੀਂ ਕਿਉਂਕਿ ਤੁਸੀਂ 6 ਬੰਦਿਆਂ ਦੇ ਵਿੱਚ ਬਹਿਣਾ, ਇੱਕ ਤਰ੍ਹਾਂ ਦੀ ਕਾਰ ਹੋਵੇ, ਇਸ ਤਰ੍ਹਾਂ ਦੇ ਪੈਸੇ ਜੇਬ 'ਚ ਹੋਣ, ਇਸ ਤਰ੍ਹਾਂ ਦਾ ਕੱਪੜਾ ਲੱਤਾ ਪਾਇਆ ਹੋਵੇ, ਫਿਰ ਟ੍ਰਾਂਜੈਕਸ਼ਨਲ ਦਾ ਰਿਲੇਸ਼ਨ ਉੱਥੋਂ ਬਣਨੇ ਸ਼ੁਰੂ ਹੋ ਜਾਂਦਾ. ਸਾਨੂੰ ਪਤਾ ਹੀ ਲੱਗਦਾ ਕਿਉਂਕਿ ਸਕੂਲ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਆ ਕਿ ਸਕੂਲ ਦੇ ਅੰਦਰ ਸਾਰੇ ਇੱਕੋ ਕੱਪੜੇ ਪਾ ਕੇ ਆ
1: ਰਹੇ,
0: ਐਵਰੀਵਨ ਇਜ਼, ਹਾਂ, ਸਾਰੇ ਯੂਨੀਫਾਰਮ
1: ਕੋਲ.
0: ਐਂਡ ਐਟਲੀਸਟ ਉਹੀ ਸਾਡੀ ਜਨਰੇਸ਼ਨ ਤੱਕ ਤਾਂ ਇਹ ਸਭ ਚੀਜ਼ਾਂ ਕੋਈ ਦੇਖਦਾ ਵੀ ਨਹੀਂ
1: ਵੇਖਦਾ,
0: ਪਰ ਹੁਣ ਸਕੂਲਾਂ ਤੱਕ ਫੋਨ ਪਹੁੰਚ ਗਏ ਆ ਹਨਾ, ਤੇ ਹੁਣ ਜੇ ਫੋਨ ਪਹੁੰਚ ਗਿਆ ਤਾਂ ਫਿਰ ਉਹ ਫੋਨ ਓਪੋ ਆ, ਵੀਵੋ ਆ,
1: ਆਈਫੋਨ ਆ, ਸੈਮਸੰਗ ਆ, ਫਰਕ ਤੇ ਵੇਖੋ ਪੈਂਦਾ ਹੈ ਕਿਉਂਕਿ ਰਿਲੇਸ਼ਨਸ਼ਿਪ ਦੇ ਵਿੱਚ ਨਾ ਚੀਜ਼ਾਂ ਇਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ.
0: ਪੈਸਾ ਬੋਲਦਾ.
1: ਹੁਣ ਮੰਨ ਲਓ ਫਿਰ ਉਹੀ ਗੱਲ ਵੀ ਇਹਦੇ 'ਚ ਵੀ ਵੱਖਰੀ ਵੱਖਰੀ ਥਿੰਕਿੰਗ ਹੋ ਸਕਦੀ ਹੈ. ਹੁਣ ਮੰਨ ਲਓ ਜੇ ਹੁਣ ਵੇਖੋ ਆਪਾਂ ਗੱਲ ਤੇ ਸਿੱਧੀ ਸਿੱਧੀ ਉਹੀ ਕਰਨ ਡੇ ਆ ਕੀ ਆ ਵੀ ਮੁੰਡੇ ਨੇ ਕੁੜੀ ਨੇ ਜਿਹੜਾ ਰਿਲੇਸ਼ਨ ਬਣਦਾ ਠੀਕ ਆ ਹੁਣ ਮੰਨ ਲਓ ਕੁੜੀ ਵੀ ਇਹ ਚੀਜ਼ ਵੇਖ ਸਕਦੀ ਆ ਵੀ ਇਹਦਾ ਫਾਈਨੈਂਸ਼ੀਅਲ ਸਟੇਟਸ ਕੀ ਆ ਇਹਦੇ ਕੋਲ ਇਹਦੀ ਜੇਬ 'ਚ ਕਿਹੜਾ ਫੋਨ ਆ ਇਹਨੇ ਘੜੀ ਕਿਹੜੀ ਲਾਈ ਕਿਹੜੇ ਬ੍ਰਾਂਡ ਦੀ ਦੇਸੀ ਲਾਈ ਨਕਲੀ ਲਾਈ ਚੱਲਦੀ ਵੀ ਹੈਗੀ ਕਿ ਨਹੀਂ ਚੱਲਦੀ ਯਾਰ ਵੇਖੋ ਕਿਤੇ ਨਾ ਕਿਤੇ ਉਹ ਚੀਜ਼ ਵੈਲਿਡ ਵੀ ਆ ਕਿਉਂਕਿ ਤੁਸੀਂ ਇੱਕ ਤੁਹਾਡੀ ਚੋਇਸ ਹੁੰਦੀ ਆ ਹਨਾ ਇੱਕ ਤੁਹਾਨੂੰ ਉਹ ਚਾਹੀਦਾ ਹੁੰਦਾ ਔਰਾ ਚਾਹੀਦਾ ਹੁੰਦਾ ਰਹਿਣ ਦੇ ਲਈ ਹੁਣ ਤੁਹਾਨੂੰ ਕਿਹੜਾ ਪਸੰਦ ਆ ਤੁਸੀਂ ਇੰਨਾ ਕੁ ਤੇ ਮੰਨ ਲਓ ਬੰਦਾ ਆਪਣੇ ਆਪ ਦੇ ਹੱਕ ਹੁੰਦਾ ਹੈ ਮੈਂ ਕੀ ਚੂਜ਼ ਕਰਨਾ ਵਾ
2: ਮੈਨੂੰ ਖਿਆਲ ਨਹੀਂ ਆ ਰਿਹਾ ਕਿਸੇ ਕੋਮੇਡੀਅਨ ਨੇ ਬਹੁਤ ਵਧੀਆ ਕਿਹਾ ਸੀਗਾ ਕਿ ਸਿਰਫ ਇੰਡੀਆ ਇੱਦਾਂ ਦਾ ਮੁਲਕ ਹੈ ਜਿਹਦੇ ਅੰਦਰ ਤੁਸੀਂ ਦੋ ਤਰੀਕੇ ਦੀ ਅਰੇਂਜ ਮੈਰਿਜ ਕਰਾਉਂਦੇ ਹੋ ਇੱਕ ਅਰੇਂਜ ਮੈਰਿਜ ਜਿਹੜੀ ਹਨਾ ਘਰ ਦੇ ਕਰਾਉਂਦੇ ਪਏ ਆ ਤੇ ਉਹਦੇ ਅੰਦਰ ਉਹ ਮੁੰਡੇ ਦਾ ਸਟੇਟਸ ਫਾਈਨੈਂਸ਼ੀਅਲ ਸਿਚੁਏਸ਼ਨ ਸਭ ਦੇਖਦੇ
1: ਸਭ ਵੇਖਦੇ
2: ਹਨਾ ਇੱਕ ਹੁੰਦੀ ਹੈ ਲਵ ਮੈਰਿਜ ਜਿਹੜੀ ਬਸ ਲੋਕਾਂ ਨੂੰ ਲੱਗਦਾ ਲਵ ਹੈ ਪਰ ਉਹ ਵੀ ਅਰੇਂਜ ਹੈ ਉਹਦੇ ਅੰਦਰ ਪਰ ਕੁੜੀ ਦੇਖਦੀ ਹੈ ਕਿ ਸਟੇਟਸ
1: ਲਵ ਕਮ ਅਰੇਂਜ
2: ਹਾਂ ਹਨਾ ਕਿ ਸਟੇਟਸ ਕੀ ਆ ਤੇ ਕਮਾਈ ਕਿਸ ਤਰ੍ਹਾਂ ਦੀ ਬਹੁਤ ਘੱਟ ਅਗੇਨ ਉਹੀ ਗੱਲ ਆ ਕਿ ਬਹੁਤ ਘੱਟ ਰਿਸ਼ਤੇ ਇੱਦਾਂ ਦੇ ਆ ਜਿਨ੍ਹਾਂ ਦੇ ਅੰਦਰ ਟ੍ਰਾਂਜੈਕਸ਼ਨ ਨਹੀਂ ਤੂੰ ਇੱਥੇ ਤਾਂ ਉੱਦਾਂ ਹੀ ਨੋਰਮਲ ਲਗਾ ਲਓ ਆਈਡੀਆ ਕਿ ਆਪਾਂ ਅੱਜ ਕਿਸੇ ਨੇ ਸਾਨੂੰ ਇਨਵਾਈਟ ਕੀਤਾ ਤੁਸੀਂ ਜਦੋਂ ਉਹਦੇ ਘਰ ਬੈਠੇ ਪਏ ਹੋ ਤੁਹਾਨੂੰ ਉਦੋਂ ਹੀ ਟੈਨਸ਼ਨ ਹੋ ਰਹੀ ਹੈ ਯਾਰ ਕਿ ਇਹਨੂੰ ਇਹਨੇ ਇਹ ਖਿਲਾਤਾ ਇਹਨੂੰ ਜਾ ਲੱਗੇ ਇਹ ਇਹ ਹਨਾ ਗਿਫਟਸ ਦੇਤੇ ਜਾਂ ਵਟਐਵਰ ਹਨਾ ਤੇ ਹੁਣ ਹਾਂ ਤੁਸੀਂ ਉੱਥੇ ਬੈਠੇ ਹੀ ਕਹਿੰਦੇ ਹੋ ਕਿ ਹਾਂਜੀ ਸਾਡੇ ਵੱਲ ਤੁਸੀਂ ਆਉਣਾ ਜੀ ਬੰਦਾ ਕੈਲੰਡਰ ਫਰੋਲਣਾ ਸ਼ੁਰੂ ਕਰ ਦਿੰਦਾ ਹਾਂ ਕਿਹੜੇ ਸੈਟਰਡੇ ਫ੍ਰੀ ਹੋ ਸਾਡੇ ਵੱਲ ਆਉਣਾ ਕਿ ਮੈਂ ਜਿਹੜਾ ਆਹ ਇੱਕ ਭਾਰ ਆ ਗਿਆ ਆਈ ਓ ਯੂ ਸਮਥਿੰਗ
1: ਜੀ ਮੈਂ ਲਾਉਣਾ
2: ਕਿ ਕਿਸੇ ਤਰੀਕੇ ਲਾਉਣਾ ਐਂਡ ਇਹ ਅਗੇਨ ਕਿ ਗੱਲ ਉਹੀ ਆ ਜਾਂਦੀ ਕਿ
1: ਨਹੀਂ ਤੇ ਅਗਲਾ ਗੱਲਾਂ ਕਰੂਗਾ ਵੀ ਅਸੀਂ ਉਹ ਦੇ ਕੇ ਆਏ ਇਹਨਾਂ ਨੇ ਸਾਨੂੰ ਦਿੱਤਾ ਨਹੀਂ ਜਾਂ ਆਏ ਨਹੀਂ
2: ਉਹ ਮਹਾਰਾਜ ਉੱਥੇ ਉਸੇ ਟੇਬਲ ਤੇ ਤੁਹਾਨੂੰ ਇਨਵਾਈਟ ਕਰਨਾ ਪੈਣਾ ਕਿ ਅਬ ਆਪਨੇ ਨਾ ਹਮਾਰੀ ਤਰਫ ਤੁਸੀਂ ਨਾ ਸਾਡੇ ਵੱਲ
1: ਕਭੀ ਆਓ
2: ਹਾਂ ਨਹੀਂ ਨਹੀਂ ਤਰੀਕ ਹੀ ਦੱਸਣਾ ਪੈਣੀ ਹੈ ਕਭੀ ਆਓ ਵਾਲੇ ਚ ਵੀ ਉਹ ਚੀਪ ਕਹਿ ਸਕਦੇ
1: ਇੱਥੇ ਦੱਸੋ ਵੀ ਆਉਣਾ ਕਿੱਦਾਂ ਕਲੀਅਰ ਕਰੋ ਕਿਹੜੇ ਵੀਕਐਂਡ ਇੱਦਾਂ ਹੀ ਆ ਜੀ ਬਿਲਕੁਲ ਮਤਲਬ ਐਗਰੀ ਹਾਂ ਮੈਂ ਤੁਹਾਡੇ ਦਾ ਮੈਂ ਵੀ ਵੇਖਿਆ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਇੱਦਾਂ ਹੁੰਦਾ ਆ ਇਹ ਰਿਐਲਿਟੀ ਆ ਹਰ ਇੱਕ ਨਾ ਕੋਈ ਮੰਨੇ ਨਾ ਮੰਨੇ ਪਰ ਵੇਖੋ ਹੈਗਾ ਤੇ ਇੱਦਾਂ ਹੀ
2: ਨਹੀਂ ਮੇਰੇ ਹਿਸਾਬ ਨਾਲ ਤਾਂ ਹਰ ਕੋਈ ਮੰਨੇਗਾ ਇਟ ਜਸਟ ਕਿ ਕੋਈ ਅਸੀਂ ਸਾਰੇ ਇਸ ਸਰਕਲ ਦਾ ਹਿੱਸਾ ਇਹ ਨਹੀਂ ਹਰ ਕੋਈ ਮੰਨਦਾ ਬੰਦਾ ਦੂਸਰੇ ਨੂੰ ਕਹਿ ਦਿੰਦਾ ਯਾਰ ਇਹ ਲੋਕ ਇੱਦਾਂ ਕਰਦੇ ਆ
1: ਆਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਅਸੀਂ ਮਾਰ ਲਈਏ ਤੇ ਚਲੋ ਗੱਲ ਆਪਣੀ ਵਾਪਸ ਉੱਥੇ ਹੁੰਦੀ ਆ ਕਾਲਜ ਸਕੂਲ ਤੋਂ ਬਾਅਦ ਜਿੱਥੇ ਆਪਾਂ ਚੱਲ ਜਾਂਦੇ ਹਾਂ ਉਹਦੇ ਵਿੱਚ ਫਿਰ ਅੱਗੋਂ ਦੋ ਰਾਹ ਨਿਕਲਦੇ ਆ ਇੱਕ ਉੱਥੇ ਦੀ ਕਾਲਜ ਲਾਈਫ ਆ ਜਾਂਦੀ ਆ ਫਿਰ ਇੱਥੇ ਕਾਲਜ ਪਲੱਸ ਵਰਕ ਲਾਈਫ ਆਉਂਦੀ ਆ ਹਨਾ ਕਿਉਂਕਿ ਉੱਥੇ ਵੀ ਕਰਦੇ ਹੋਣਗੇ ਕਾਲਜ ਦੇ ਨਾਲ ਨਾਲ ਕੰਮ ਪਰ ਵੇਖੋ ਅਸੀਂ ਤੇ ਨਹੀਂ ਮੈਂ ਤੇ ਨਹੀਂ ਉਹਨਾਂ ਨੂੰ ਵੇਖੋ ਜਾਣਦਾ ਤੇ ਨਾ ਹੀ ਮੈਂ ਵੇਖਿਆ ਹੋ ਸਕਦਾ
2: ਕਲਚਰ ਹੈ ਤੇ ਵੱਡੇ ਸ਼ਹਿਰਾਂ ਦਾ ਇੰਡੀਆ ਦਾ ਹਨਾ
1: ਬਿਲਕੁਲ ਸਾਡੇ ਉੱਥੇ
2: ਸ਼ਾਇਦ ਚੰਡੀਗੜ੍ਹ ਮੋਹਾਲੀ ਹੋਏਗਾ ਕਿਉਂਕਿ ਆਪਣੇ ਉੱਥੇ ਜਜਮੈਂਟਲ ਬਹੁਤ ਹਨ
1: ਬਿਲਕੁਲ
2: ਜਿਹੜੇ ਕੰਮ ਅਸੀਂ ਇੱਥੇ ਕਰਦੇ ਹਾਂ ਔਨ ਦਾ ਸਾਈਡ ਆਪਾਂ ਇੰਡੀਆ ਕਦੀ ਵੀ ਅੱਜ ਵੀ ਜਾ ਕੇ ਨਹੀਂ ਕਰ ਸਕਦੇ
1: ਨਹੀਂ ਕਰ ਸਕਦੇ
2: ਹਨਾ
1: ਕਿਉਂਕਿ ਆਪਣਾ ਔਰਾ ਹੀ ਨਹੀਂ ਉਦਾਂ ਦਾ ਹੈਗਾ ਆਪਣੇ ਸਾਰੇ ਵਿਹਲੜ ਆਪਣੇ ਯਾਰ ਦੋਸਤ ਆ ਉਹਨਾਂ ਨੇ ਕਹਿਣਾ ਕੀ ਕਿਹੜੇ ਕਮੀ ਪਿਆ ਮੈਂ ਨਾ ਸੱਚ ਤੁਹਾਨੂੰ ਇੱਕ ਨਿੱਕੀ ਜਿਹੀ ਐਗਜ਼ਾਮਪਲ ਦਿੰਦਾ ਮੈਂ ਜਦੋਂ ਆਪਣੀ ਪਲੱਸ ਟੂ ਖਰਾਬ ਕੀਤੀ
2: ਵੈਰੀ ਗੁੱਡ
1: ਖਰਾਬ ਹੀ ਕੀਤੀ ਕਿਉਂਕਿ ਕੋਈ ਨੰਬਰ ਤੇ ਚੰਗੀ ਆਈ ਨਹੀਂ ਪਰ ਚਲੋ ਫਿਰ ਵੀ 70-75 ਇੰਨੇ ਆ ਗਏ
2: ਗੁੱਡ
1: ਹਾਂ ਮਤਲਬ ਸਾਡੇ ਲਈ ਤੇ ਵੈਰੀ ਵੈਰੀ ਗੁੱਡ ਆ ਤੇ ਸਾਡੇ ਤੇ ਘਰ ਦੇ ਲਈ ਵੀ ਵੈਰੀ ਗੁੱਡ ਹੀ ਪਰ ਜਦੋਂ ਮੈਂ ਵੇਖਿਆ ਵੀ ਉਹ ਇਹਨਾਂ ਦੀ ਉਹਦੇ ਫੋਟੋਆਂ ਲੱਗਣ ਡੀਆਂ ਜਿਹੜੇ ਹੋਰ ਆਪਣੀ ਕਲਾਸ 'ਚ ਹੈਗੇ ਸੀ ਇੱਕ ਦੋ ਹੁਸ਼ਿਆਰ ਉਹਨਾਂ ਦੇ 90-95.98 ਜੀ ਪੀ ਪਤਾ ਨਹੀਂ ਕੀ ਹੈ ਨਾ ਚਲੋ ਉਹ ਜਾਣੇ ਅਸੀਂ ਚਾਹੁੰਦੇ ਵੀ ਚਲੋ ਠੀਕ ਹੈ ਯਾਰ ਜੋ ਵੀ ਵਧੀਆ ਹੋ ਗਿਆ ਹਨਾ ਆਪਣਾ ਕਰ ਲਈ 12ਵੀਂ ਹੋਰ ਕੀ ਚਾਹੀਦਾ 7ਵੀਂ ਉਹੋ ਜਿਹੇ 8ਵੀਂ ਉਹੋ ਜਿਹੇ 9ਵੀਂ ਉਹੋ ਜਿਹੇ ਉੱਥੇ ਫੋਟੋਆਂ ਲੱਗ ਗਈਆਂ ਉਹਨਾਂ ਦੀਆਂ ਚਲੋ ਅਸੀਂ ਸੋਚਿਆ ਵੀ ਯਾਰ ਅਸੀਂ ਗਲਤੀ ਕਰ ਲਈ ਅਸੀਂ ਵੀ ਆਹ ਲੈਣੇ ਸੀ ਉਦੋਂ ਤਾਂ ਸਾਨੂੰ ਇਹੋ ਹੀ ਲੱਗਾ ਪਰ ਫਿਰ ਜਿਉਂ ਜਿਉਂ ਟਾਈਮ ਪੈਂਦਾ ਗਿਆ ਫਿਰ ਬੰਦੇ ਨੂੰ ਹੁੰਦਾ ਗਿਆ ਵੀ ਇਟਸ ਓਕੇ ਯਾਰ ਵੀ ਉਹ ਚੀਜ਼ ਥੋੜ੍ਹਾ ਸੋਚੀ ਜਾਣੀ ਹੈ ਵੀ ਗਾਂ ਫਿਰ ਮੈਂ ਸੋਚਿਆ ਕਾਲਜ ਦਾ ਸੋਚਾਂਗੇ ਵੀ ਇਹਦੇ 'ਚ ਨੰਬਰ ਲਿਆਵਾਂਗੇ ਤਾਂ ਫਿਰ ਗੱਲਬਾਤ ਬਣੂਗੀ ਪਰ ਕਿਤੇ ਨਾ ਕਿਤੇ ਹਰ ਇੱਕ ਬੰਦੇ ਦੀ ਨਾ ਵੱਖਰੀ ਵੱਖਰੀ ਹੁੰਦੀ ਆ ਹੁਣ ਮੰਨ ਲਓ ਕਈ ਬੰਦੇ ਇਹ ਸੋਚਦੇ ਆ ਵੀ ਮੈਂ ਇੱਧਰੋਂ ਨੰਬਰ ਲਿਆਉਣੇ ਮੈਂ ਫਸਟ ਆਉਣਾ ਬਸ ਉਹਨਾਂ ਲਈ ਉਹ ਹੀ ਜਿਹੜੀ ਆ ਉਹ ਇੱਕ ਤਰ੍ਹਾਂ ਨਾਲ ਅਚੀਵਮੈਂਟ ਹੁੰਦੀ ਆ ਹੁਣ ਇੱਕ ਪਾਸੇ ਦੂਜੇ ਬੰਦੇ ਵੀ ਆ ਜਿਨ੍ਹਾਂ ਨੂੰ ਲੱਗਦਾ ਵੀ ਯਾਰ ਨਹੀਂ ਨਹੀਂ ਫਸਟ ਵੀ ਉਹੋ ਜਿਹਾ ਅਤੇ 7th ਵੀ ਉਹੋ ਜਿਹਾ ਬਸ ਪਾਸ ਹੋਣ ਨਾਲ ਹੀ ਮਤਲਬ ਹੈ ਸਾਨੂੰ ਹਨਾ ਸਾਡੇ ਲਈ ਬਸ ਪਾਸ ਹੋਣਾ ਹੀ ਮਤਲਬ ਸੀ ਉੱਥੋਂ ਤੱਕ ਪਰ ਉਹ ਤੋਂ ਬਾਅਦ ਕਾਲਜ 'ਚ ਗਏ ਅਤੇ ਕਾਲਜ 'ਚ ਮੈਂ ਥੋੜ੍ਹਾ ਜਿਹਾ ਮੰਨ ਲਓ ਐਡਮਿਸ਼ਨ ਅਡਮਿਸ਼ਨ ਲਈ ਮੈਂ ਵੇਖਿਆ ਮਾਹੌਲ ਚਾਲ ਕੀ ਆ ਮੰਨ ਲਓ
2: ਨਾਈਸ ਕਵਰ ਬੱਚੇ ਨਾਈਸ ਕਵਰ ਹਨਾ ਹਾਂਜੀ ਤੁਸੀਂ ਚਲੋ ਮਾਹੌਲ ਤੇ ਚਾਲ ਦੇਖਿਆ
1: ਮਾਹੌਲ ਚਾਲ ਵੇਖਿਆ ਫਿਰ ਮਾਹੌਲ ਚਾਲ ਬਣਿਆ
2: ਹਾਂਜੀ
1: ਕੋਈ ਏਦਾਂ ਦੀ ਚੀਜ਼ ਹੋਈ ਥੋੜੀ ਜੀ ਹੋ ਗਿਆ ਲਾਈਫ 'ਚ ਇੱਦਾਂ ਦੀ ਕੋਈ ਚੀਜ਼ ਵੀ ਮੁੜ ਕੇ ਉਹਨੂੰ ਛੱਡਣਾ, ਕਾਲਜ ਛੱਡਣਾ ਪਿਆ ਅਤੇ ਬਾਹਰ ਆਉਣ ਦਾ ਪਲੈਨ ਕਰਨਾ ਪਿਆ, ਕੁਛ ਇੱਦਾਂ ਦਾ ਹੋਇਆ ਹੈ ਨਾ, ਸਮਥਿੰਗ ਹੈਪਨਡ ਐਟ ਦੈਟ ਟਾਈਮ, ਸੋ ਐਟ ਦੈਟ ਟਾਈਮ ਵੀ ਹੈਵ ਟੂ
2: ਰੇਡੀਓ ਹਾਂਜੀ ਕੋ ਚਾਹੀਏ ਜਵਾਬ ਕਿ ਐਸਾ ਕਿਆ ਹੁਆ ਥਾ,
1: ਐਟ ਦੈਟ ਟਾਈਮ ਹੈਪਨਡ ਵੀ ਆਰ ਹੇਅਰ, ਅਤੇ ਗੱਲ ਇਹ ਹੋਈ ਅਤੇ ਉਦੋਂ ਨਾ ਮਤਲਬ ਤੁਸੀਂ ਉਹ ਕੰਮ ਦੀ ਆਪਾਂ ਗੱਲ ਕਰ ਰਹੇ ਸੀ ਨਾ ਪਹਿਲਾਂ, ਅਤੇ ਉਦੋਂ ਫਿਰ ਮੈਂ ਸੋਚਿਆ ਵੀ ਯਾਰ ਕੰਮ ਕਰ ਲੈਣਾ ਚਾਹੀਦਾ ਕੋਈ ਥੋੜ੍ਹਾ ਬਹੁਤਾ ਹੈ ਨਾ, ਕਿਉਂਕਿ ਬਾਪੂ ਆਉਂਦਾ ਵੀ ਤੁਸੀਂ ਆਪਣਾ ਕਰੋਗੇ ਅਤੇ ਵੇਖੋ ਤੁਹਾਨੂੰ ਫਿਰ ਹੀ ਪਤਾ ਲੱਗਣਾ ਵਾ ਵੀ ਕਿੱਥੋਂ ਆਉਂਦੇ ਪੈਸੇ ਚੁੱਪ ਕਰਕੇ ਮੰਗ ਲੈਂਦੇ ਜੇ ਸਵੇਰੇ, ਮੈਂ ਤਾਂ ਬਾਪੂ ਕੋ ਵੀ ਨਹੀਂ ਮੰਗਦਾ, ਮੈਂ ਤਾਂ ਮੰਮੀ ਨੂੰ ਕਹਿੰਦਾ ਹੁੰਦਾ ਵੀ ਮਾੜੇ ਜਿਹੇ ਕੱਢ ਕੇ ਇੱਦਾਂ ਹੀ ਮੈਂ ਕੱਢਿਓ ਮਾੜੇ ਜਿਹੇ ਹੈ ਨਾ, ਅਤੇ ਉਹਨਾਂ ਨੇ ਰੌਲਾ ਪਾਉਣਾ ਜੇ ਵੋ, ਪਰ ਫਿਰ ਵੀ ਮੰਮੀ ਵਿਚਾਰੀ ਮੰਨ ਜਾਂਦੀ ਹੁੰਦੀ ਸੀ ਵੀ ਚੱਲ ਕੋਈ ਗੱਲ ਨਹੀਂ, ਖਰਚਾ ਹੈਗਾ ਮੁੰਡੇ ਦਾ ਪਤਾ ਹੈ। ਉੱਥੋਂ ਨਿਕਲਣਾ ਮੈਂ ਸੋਚਿਆ ਕਿ ਕੋਈ ਕੰਮ ਕੀਤਾ ਜਾਵੇ ਵੀ ਕੋਈ ਥੋੜ੍ਹੇ ਬਹੁਤੇ ਕਮਾਏ ਜਾਣ, ਬੇਸਿਕਲੀ ਤਾਂ ਮੈਨੂੰ ਇਹ ਵੀ ਡੈਡੀ ਨੂੰ ਮਾੜਾ ਜਿਹਾ ਦਿਖਾਈਏ ਵੀ ਅਸੀਂ ਵੀ ਕਰ ਸਕਦੇ ਹਾਂ, ਐਡੀ ਕੋਈ ਗੱਲ ਵੀ ਤੁਹਾਡੇ ਪੈਸੇ ਵੀ ਜਿਹੜੇ ਇੱਧਰ ਆਉਂਦੇ ਅਸੀਂ ਵੀ ਪੈਸੇ ਕਮਾ ਸਕਦੇ ਹਾਂ। ਅਤੇ ਮੈਂ ਉੱਥੇ ਟਰਾਈ ਟਰੂਈ ਕੀਤੀ ਵੀ ਕਿਤੇ ਨਾ ਕਿਤੇ ਕੰਮ ਕੁੰਮ ਮਿਲ ਜਾਓ ਹੈ ਨਾ, ਮੈਂ ਲਾਗੇ ਸਾਡੇ ਘਰ ਦੇ ਥੋੜ੍ਹੇ ਜਿਹੀ ਦੂਰ ਰਣਜੀਤ ਐਵੀਨਿਊ ਆ ਨਾਲ ਹੀ
2: ਮਸ਼ਹੂਰ ਏਰੀਆ,
1: ਮਸ਼ਹੂਰ ਬੜਾ ਮਸ਼ਹੂਰ, ਅਤੇ ਮੈਂ ਕਹਿੰਦਾ ਉਹ ਤਾਂ ਤੁਹਾਨੂੰ ਆਇਓ ਕਦੀ ਤੈਨੂੰ ਘੁਮਾਵਾਂਗੇ ਰਣਜੀਤ ਐਵੀਨਿਊ, ਹੁਣ ਤਾਂ ਡਨ ਹੋ ਗਿਆ ਉਹ ਵੀ, ਅਤੇ ਹੁਣ ਤਾਂ ਉੱਥੇ ਕਹਿੰਦੇ ਜੁਬਲੀ ਮਾਰਕੀਟ ਆਈ ਨਹੀਂ ਚੰਡੀਗੜ੍ਹ ਵਾਲੀ, ਹੋਰ ਆਉਣ ਵਾਲੇ 5 ਸਾਲਾਂ ਨੂੰ ਬੜੀ ਗਰੋਥ ਹੋ ਗਈ।
2: ਅੱਛਾ,
1: ਉਹ ਬਹੁਤ ਉੱਤੋਂ ਤੱਕ ਜੇ ਹੁਣ, ਅਤੇ ਉੱਤੋਂ ਕੀ ਹੋਇਆ ਕਿ ਮੈਂ ਕਿਹਾ ਲਾਗੇ ਜਿੰਨੇ ਵੀ ਸਟੋਰ ਸਟੂਰ ਜੇ ਸੀ ਉੱਥੇ ਪੀਜੇ ਪੂਜੇ ਸਟੋਰ ਹੋ ਗਏ, ਅਤੇ ਮੈਂ ਹਾਂ ਵੀ ਯਾਰ ਹੈਗੀ ਕੋਈ ਵੈਕੈਂਸੀ ਤਾਂ ਦੱਸੋ, ਹਾਲੇ ਕਿ ਗਿਆ ਮੈਂ ਗੁੱਸੇ 'ਚ ਹੀ ਹਾਂ ਵੀ ਮੰਨ ਲਓ ਵੀ ਐਵੇਂ ਹੀ ਵੀ ਨਜਾਇਜ਼ ਹੀ ਵੀ ਕੋਈ ਕਰਨਾ ਕੁਰਨਾ ਤਾਂ ਪਤਾ ਨਹੀਂ ਹੈਗਾ ਕਿ ਨਹੀਂ, ਪਰ ਐਵੇਂ ਹੀ ਪੁੱਛ ਕੇ ਸ਼ੁਰੂ ਕਰਤੀ ਵੀ ਘਰਦਿਆਂ ਨੂੰ ਲੱਗੇ ਕਿ ਬੜੀ ਗੱਲ ਆ ਵੀ ਰਿਸਪੋਂਸੀਬਿਲਟੀ ਚੁੱਕਣ ਲੱਗ ਪਏ ਆ, ਰਿਲੇਸ਼ਨਸ਼ਿਪ ਛੱਡ ਕੇ ਰਿਸਪੋਂਸੀਬਿਲਟੀ ਚੁੱਕ ਲਈ, ਪਰ ਬਣਿਆ ਬੁਣਿਆ ਵੇਖੋ ਤੇ ਕੁਝ ਵੀ ਨਹੀਂ, ਉਹਨਾਂ ਨੂੰ ਵੀ ਪਤਾ ਲੱਗ ਹੀ ਜਾਂਦਾ ਵੀ ਇਹ ਟਾਈਮ ਪਾਸ ਕਰਨ ਵਾਲੇ ਬੰਦੇ ਆਏ ਆ, ਹੈ ਨਾ, ਉਹ ਹੁੰਦਾ ਹੀ ਹੈ ਯਾਰ ਆਪਣੇ ਕੋਲ, ਮੰਨ ਲਓ ਆਪਾਂ ਨੂੰ ਵੀ ਹੁਣ ਵੇਖ ਕੇ ਪਤਾ ਲੱਗ ਹੀ ਜਾਂਦਾ ਇਹਨੇ ਕੁਛ ਕਰਨਾ ਵੀ ਹੈ ਕਿ ਟਾਈਮ ਪਾਸ ਹੀ ਕਰਨ, ਅਤੇ ਉਦੋਂ ਅਸੀਂ ਵੀ ਟਾਈਮ ਪਾਸ ਕਰਨ ਹੀ ਗਏ ਸੀ, ਉਦੋਂ ਸਾਨੂੰ ਵੀ ਵੇਖੋ ਰਿਲੇਸ਼ਨਸ਼ਿਪ ਛੱਡ ਕੇ ਤੇ ਰਿਸਪੋਂਸੀਬਿਲਟੀ ਵੱਲ ਜਾਣਾ ਪਿਆ, ਮਿਸਹੈਪਨਿੰਗ ਹੋ ਗਈ, ਮਿਸਹੈਪਨਿੰਗ ਨਹੀਂ ਕੋਈ ਹੈਪਨਿੰਗ ਹੋ ਗਈ ਹੈ ਨਾ,
2: ਹੈਪਨਿੰਗ ਹੋ ਗਈ,
1: ਹੈਪਨਿੰਗ ਤੇ ਵੇਖੋ
2: ਅਨਫੋਰਚੂਨੇਟ ਇਵੈਂਟ ਹੋ ਗਿਆ,
1: ਹਾਂ
2: ਆ ਬੈਟਰ
1: ਅਨਫੋਰਚੂਨੇਟ ਇਵੈਂਟ ਹੋ ਗਿਆ, ਹਾਂ ਮਿਸਹੈਪਨਿੰਗ ਨਹੀਂ ਕਹਿ ਸਕਦੇ, ਅਤੇ ਇਹਦੇ ਕਰਕੇ ਫਿਰ ਜਿਹੜਾ ਉਹ ਵੇਖੋ ਮਸਲੇ ਪੈ ਗਏ, ਪਰ ਹੁਣ ਹਰ ਇੱਕ ਦੀ ਲਾਈਫ ਦੇ ਵਿੱਚ ਕੋਈ ਨਾ ਕੋਈ ਮਸਲਾ ਜ਼ਰੂਰ ਪੈਂਦਾ ਆ ਜਿਹਦੇ ਕਰਕੇ ਰਿਲੇਸ਼ਨਸ਼ਿਪ ਆਪਾਂ ਨੂੰ ਨੀਵਾਂ ਕਰਨਾ ਪੈਂਦਾ, ਮਤਲਬ ਸਾਈਡ ਲਾਈਨ, ਪ੍ਰੋਪਰ ਸਾਈਡ ਲਾਈਨ ਨਹੀਂ ਕਹਿ ਸਕਦੇ,
2: ਹੋ ਜਾਂਦਾ ਨਾ ਇਹ ਵੀ ਗੱਲ, ਉਹ ਆਪੇ ਹੋ ਜਾਂਦਾ, ਤੂੰ ਕਦੇ ਵੀ ਇਸ ਤਰ੍ਹਾਂ ਪਿੰਨ ਪੁਆਇੰਟ ਨਹੀਂ ਕਰ ਸਕਦਾ ਕਿ ਯਾਰ ਮੈਂ ਨਾ ਇਸ ਬੰਦੇ ਨੂੰ ਇਸ ਫਲਾਨ ਫਲਾਨ ਦੋਸਤ ਨੂੰ, ਇੱਥੇ ਮੈਂ ਦੇਖਿਆ ਕਾਫੀ ਲੋਕ ਕ੍ਰਿਕਟ ਵਗੈਰਾ ਫੋਲੋ ਕਰਦੇ ਹਨਾ, ਕਿ ਕਲੱਬਸ ਵਗੈਰਾ ਜੁਆਇਨ ਕੀਤੇ ਹੋਏ ਆ, ਹੋਰ ਵੀ ਐਕਟੀਵਿਟੀਜ਼ ਵਗੈਰਾ ਕਰਦੇ ਆ,
1: ਇੱਦਾਂ
2: ਆਪਣਾ ਖੁਦ ਦਾ ਪਰਸਨਲ ਰਿਲੇਸ਼ਨਸ਼ਿਪ ਇੱਕ ਹੋਬੀ ਨਾਲ ਵੀ ਹੋਵੇ ਨਾ, ਉਹ ਵੀ ਛੁੱਟ ਜਾਂਦਾ, ਬੰਦਾ ਆਪ ਨਹੀਂ ਕਦੇ ਛੱਡਦਾ,
1: ਇੱਦਾਂ ਹੀ ਆ
2: ਕਿ ਉਹ ਛੁੱਟ ਜਾਂਦਾ, ਅਤੇ ਉਹਦੀ ਫਿਰ ਗੱਲ ਉਹੀ ਹੈ ਕਿ ਇੱਕ ਕਿਸੇ ਨਾ ਕਿਸੇ ਤਰੀਕੇ ਦਾ ਇੱਕ ਬਾਉਂਡੇਸ਼ਨ ਹੋਣੀ ਚਾਹੀਦੀ ਹੈ, ਇੱਕ ਬਾਉਂਡਰੀ ਹੋਣੀ ਚਾਹੀਦੀ ਹੈ ਕਿ
1: ਦੇਖੋ ਕੰਮ ਕੰਮ
2: ਦੇ ਕੰਮ ਤਾਂ ਹੁੰਦੇ ਰਹਿਣੇ ਆ, ਕੰਮ ਕਦੇ ਨਹੀਂ ਰੁਕਣਾ,
1: ਚੱਲਦੇ ਰਹਿਣੇ,
2: ਅਸੀਂ ਵੈਸੇ ਵੀ ਬੋਥ ਆਫ ਅਸ ਆਰ ਟੂ ਯੰਗ ਟੂ ਸੇ ਥਿੰਗਸ ਲਾਈਕ ਦੈਟ, ਪਰ ਹਰ ਕਿਸੇ ਨੇ ਇੱਕ ਲਾਈਫ ਦੇਖੀ ਆ,
1: ਇਹ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ, ਹੋਰ ਕਈਆਂ ਨੂੰ ਲੱਗਦਾ ਵਾ, ਪਰ ਪਤਾ ਕੀ ਹੁੰਦਾ ਕਈ ਬੰਦੇ ਹੁੰਦੇ ਜਿਹੜੇ 50 ਸਾਲਾਂ ਦੇ ਵਿੱਚ ਵੀ ਉਨੀਆਂ ਚੀਜ਼ਾਂ ਐਕਸਪੀਰੀਅੰਸ ਨਹੀਂ ਕਰਦੇ, ਇੱਕੋ ਥਾਂ ਤੇ ਲੱਗੇ ਰਹਿੰਦੇ ਆ,
2: ਬਿਲਕੁਲ,
1: ਹੁਣ ਜੇ ਮੈਂ ਆਪਣੀਆਂ ਗੱਲ ਕਰਾਂ ਤੇ ਮੈਨੂੰ 7 ਕੁ ਸਾਲ ਹੋਏ ਹੋਣੇ, 8 ਸਾਲ ਹੋ ਗਏ ਹੋਣਗੇ ਵੱਧ ਤੋਂ ਵੱਧ, ਹਨਾ ਇੰਨੇ ਕੀ ਹੋਏ ਆ, ਮੈਂ ਰੀਕੈਲਕੂਲੇਟ ਕਰਨ ਡਿਆ ਵੀ ਪਰ ਇੰਨੇ ਕੀ ਹੋਏ, ਹੁਣ ਇੰਨੇ ਕੁ ਵਿੱਚ ਹੀ ਮੈਂ ਮੰਨ ਲਓ ਵੀ ਮੈਂ ਇੰਨੇ ਕੁ ਕੰਮ ਕਰ ਲਏ ਆ ਵੀ ਜਿਹੜਾ ਉਹ ਕਰਕੇ ਹੀ ਵੇਖੋ ਪਤਾ ਲੱਗਦਾ ਨਾ
2: ਕਰਕੇ,
1: ਉਹਦੇ ਵਿੱਚ ਹੁਣ ਆਇਆ ਵੀ ਸਾਰੀਆਂ ਚੀਜ਼ਾਂ ਜੋ ਜੋ ਕੀਤਾ ਹੁਣ ਉਹ ਤੁਹਾਨੂੰ ਪਤਾ ਲੱਗ ਗਿਆ, ਉਹ ਤੁਹਾਡਾ ਐਕਸਪੀਰੀਅੰਸ ਹੈ।
2: ਯੈਸ, ਉਹਨੂੰ ਜੇ ਦੇਖੋ ਨਾ, ਤੇ ਜੇ ਤੁਸੀਂ ਫਿਰ ਦੁਬਾਰਾ ਉਹੀ ਕਿ ਪੀੜ੍ਹੀ ਥੱਲੇ ਸੁੱਟਾ ਮਰਨ ਵਾਲੀ ਗੱਲ ਕਿ ਰੈਟਰੋਸਪੈਕਟ ਜਦੋਂ ਤੁਸੀਂ ਇਸ ਚੀਜ਼ ਨੂੰ ਕਰੋ, ਯੂ ਵੁੱਡ ਸੇ ਕਿ ਹਾਂ ਯਾਰ ਜੇ ਮੈਂ ਇੰਨਾ ਵੀ ਅਗਰੈਸਿਵ ਨਾ ਹੁੰਦਾ ਇਸ ਪਰਟੀਕੂਲਰ ਕੰਮ ਨੂੰ ਲੈ ਕੇ, ਤੇ ਸ਼ਾਇਦ ਉਹ ਫਲਾਨ ਫਲਾਨ ਜੋ ਮੈਂ ਖੇਡਦਾ ਸੀਗਾ, ਜਾਂ ਫਲਾਨ ਫਲਾਨ ਮੈਂ ਇੰਸਟਰੂਮੈਂਟ ਸਿੱਖ ਰਿਹਾ ਸੀਗਾ, ਜਾਂ ਫਲਾਨ ਫਲਾਨ ਜੋ ਫਿਰਦੌਸ ਥੀ ਮੇਰੀ ਜ਼ਿੰਦਗੀ ਮੈਂ, ਜਾਂ ਫਿਰ ਫਲਾਨ ਫਲਾਨ ਜਿਹੜੇ ਯਾਰ ਦੋਸਤ ਸੀਗੇ ਉਹ ਨਾ ਛੁੱਟਦੇ। ਸੋ ਹਰ ਵਕਤ ਬੰਦੇ ਨੂੰ ਸੈਲਫ ਇੰਟਰੋਸਪੈਕਟ ਕਰਦੇ ਰਹਿਣਾ ਚਾਹੀਦਾ ਕਿ ਠੀਕ ਹੈ ਮੌਕੇ ਦੀ ਜ਼ਰੂਰਤ ਇਹ ਹੈ, ਪੈਸਾ ਜ਼ਰੂਰਤ ਹੈ, ਸਟੇਟਸ ਜ਼ਰੂਰਤ ਹੈ, ਤੁਹਾਡੀ ਤੁਹਾਡੇ ਮਨ ਦੇ ਅੰਦਰ 100 ਤਰ੍ਹਾਂ ਦੇ ਇਨਸਿਕਿਉਰਿਟੀਜ਼ ਹੈ ਜੋ ਸ਼ਾਇਦ ਇੱਕ ਇੱਕ ਅਕਾਊਂਟ ਨੰਬਰ ਦੇ ਉੱਪਰ ਜੋ ਫਿਗਰ ਹੋਊਗੀ ਜੇ ਉਹ ਸਾਹਮਣੇ ਦਿਸੂਗੀ ਤੇ ਉਹ ਸ਼ਾਇਦ ਹਟ ਜਾਵੇ, ਜਾਂ ਫਿਰ ਉਹ ਪਰਦਾ ਪੈ ਜਾਵੇ ਉਹਦੇ ਤੇ। ਪਰ ਇੱਕ ਹੋਲਿਸਟਿਕ ਪਰਸਨੈਲਿਟੀ ਹੋਲ ਬੰਦਾ ਉਹਦੇ ਲਈ ਓਨਾ ਹੀ ਜ਼ਰੂਰੀ ਹੈ ਤਵੱਜੋ ਦੇਣਾ ਆਪਣੇ ਰਿਸ਼ਤਿਆਂ ਨੂੰ, ਆਪਣੇ ਸ਼ੌਂਕ ਨੂੰ, ਆਪਣੇ ਵਿਹਲੇ ਰਹਿਣ ਨੂੰ,
1: ਜਿੰਨਾ ਵਿਹਲਾ ਰਹਿਣਾ ਵੀ ਇੱਕ ਕੰਮ ਹੀ ਲਾ ਲਓ ਤੁਸੀਂ।
2: ਕਈ ਲੋਕ ਨਹੀਂ, ਇੱਕ
1: ਅਨਪੇਡ ਕੰਮ,
2: ਦੁਨੀਆ ਦੇ ਅੰਦਰ ਇੱਕ ਇੰਡਸਟਰੀ ਹੈ ਪੂਰੀ ਜੋ ਤੁਹਾਨੂੰ ਅੱਜ ਰੀਲਰਨ ਕਰਨਾ ਸਿਖਾ ਰਹੀ ਕਿ ਵਿਹਲੇ ਕਿੱਦਾਂ ਰਹਿਣਾ। ਲਾਈਫ ਕੋਚ, ਵੈਲਨੈਸ ਕੋਚ, ਥੈਰੇਪਿਸਟ,
1: ਉਹਨਾਂ ਨੇ ਇੱਥੇ ਕੰਮ ਖੋਲ ਲਿਆ, ਥੈਰੇਪਿਸਟ, ਸਾਈਕੋਲੋਜਿਸਟ,
2: ਹਾਂ ਸਾਈਕੋਲੋਜਿਸਟ ਵਗੈਰਾ ਕਿੰਨੇ ਲੋਕ ਹੈ। ਅਸੀਂ, ਮੈਂ ਸੈਲੀਬ੍ਰਿਟੀ ਦਾ ਨਾਂ ਲੈ ਸਕਦਾ ਨਾ, ਲੈ ਸਕਦੇ ਹਾਂ,
1: ਸੈਲੀਬ੍ਰਿਟੀ ਦਾ ਨਾਂ ਤੇ ਕੋਈ ਵੀ ਲੈ ਸਕਦਾ।
2: IFFM
1: ਦਾ ਨਹੀਂ ਲੈਣ ਲੱਗੇ,
2: ਨਹੀਂ, ਵੀਰਦਾਸ ਹੈ, ਕੋਮੇਡੀਅਨ ਹੈ ਬੜਾ ਮਸ਼ਹੂਰ, ਹੈ ਨਾ। ਅਤੇ ਉਸਦਾ ਮੈਂ ਇੱਕ ਇੰਟਰਵਿਊ ਵੇਖਦਾ ਪਿਆ ਸੀਗਾ, ਸੋ ਹੀ ਇਜ਼ ਟਾਕਿੰਗ, ਕਿੰਨੇ ਆਰਾਮ ਨਾਲ ਗੱਲ ਕਰ ਰਿਹਾ ਕਿ ਦੇਖੋ ਮੈਂ ਆਪਣੇ ਜਿਹੜਾ ਥੈਰੇਪਿਸਟ ਹੈ ਨਾ, ਥੈਰੇਪਿਸਟ ਨੂੰ ਮੈਂ ਹਫ਼ਤੇ 'ਚ ਇੱਕ ਵਾਰੀ ਮਿਲਦਾ, ਅਤੇ ਜਿਹੜਾ ਮੇਰਾ ਲਾਈਫ ਕੋਚ ਹੈ ਉਹ ਮੈਨੂੰ ਇਹ ਇਹ ਇਹ ਚੀਜ਼ਾਂ ਉੱਪਰ ਕੋਚਿੰਗ ਦਿੰਦਾ ਕਿ ਕੀ ਕਰਨਾ,
1: ਕੀ ਕਰਨਾ।
2: ਤੇਰੇ ਮੇਰੇ ਵਰਗਾ ਆਮ ਬੰਦਾ, ਮੈਂਗੋ ਮੈਂਗੋ ਪੀਪਲ, ਠੀਕ ਹੈ, ਉਹ ਕਹਿੰਦਾ ਪਾਗਲ ਹੈ ਨਾ। ਪਰ ਗੱਲ ਉਹੀ ਹੈ ਕਿ ਇੱਕ ਬੰਦੇ ਨੇ ਸ਼ਾਇਦ ਆਪਣੀ ਬਾਡੀ, ਆਪਣੇ ਮਾਇੰਡ ਨੂੰ ਕਿਸ ਲੈਵਲ ਦਾ ਅਗਰੈਸਿਵਲੀ ਇੱਕੋ ਥਾਂ ਤੇ ਇੱਕੋ ਇੱਕੋ ਜਨੂਨ ਦੇ ਪਿੱਛੇ ਖਤਮ ਕਰਤਾ ਹੋਣਾ ਕਿ ਉਹਨੂੰ ਇੱਕ ਬੰਦਾ ਚਾਹੀਦਾ ਦੱਸਣ ਲਈ ਕਿ ਚਿੱਲ ਕਰ, ਕੋਈ ਨੀ, ਆਰਾਮ, ਮੰਮੀ ਨੂੰ ਫੋਨ ਕਰ ਲਾ, ਪਾਪਾ ਨੂੰ ਫੋਨ ਕਰ ਲਾ, ਹੈ ਨਾ, ਭੈਣ ਭਰਾਵਾਂ ਨਾਲ ਗੱਲ ਕਰ ਲੈ, ਯਾਰਾਂ ਦੋਸਤਾਂ ਨਾਲ ਕਰ ਲੈ। ਸੋ ਯੈਸ, ਆਈ ਬਿਲੀਵ,
1: ਮੈਂ ਇੰਸਟਾ ਤੇ ਲਿਖਦਾ ਮੈਂਗੋ ਪੀਪਲ,
2: ਮੈਂਗੋ, ਹਾਂ ਹਾਂ ਚੱਲਦਾ, ਉਹ ਚੱਲਦਾ ਯਾਰ,
1: ਸੱਚੀ ਟ੍ਰੈਂਡਿੰਗ ਚ,
2: ਨਹੀਂ ਪੁਰਾਣੀ ਗੱਲ ਆ, ਮੈਂ ਪਤਾ ਨਹੀਂ ਕਿਹੜੀ ਫਿਲਮ ਚ ਦੇਖਿਆ, ਮੈਂ ਤਦ ਹੀ ਬੋਲਦਾ ਮੈਂਗੋ ਪੀਪਲ,
1: ਨਹੀਂ ਗੱਲ ਤੇ ਸਹੀ ਹੈ, ਵੈਸੇ
2: ਹੈ ਤਾਂ ਠੀਕ ਹੈ।
1: ਪਰ ਕਾਲਜ ਤੋਂ ਬਾਅਦ ਆਪਾਂ ਚਲੋ ਅੱਗੇ ਹੁੰਦੇ ਹਾਂ, ਕਿਉਂਕਿ ਆਪਾਂ ਕਾਲਜ ਵੇਖਿਆ, ਫਿਰ ਵਿਆਹ ਵੇਖਿਆ, ਚਲੋ ਵੇਖਿਆ ਕੀ ਹੋਈ ਗਿਆ,
2: ਵੇਖਿਆ ਆਏ ਸੀਗੇ ਭਾਈ ਤੁਸੀਂ ਵਿਆਹ, ਵੈਰੀ ਗੁੱਡ,
1: ਹਾਂਜੀ ਆਇਆ ਹੀ,
2: ਵਧਾਈਆਂ ਹੋ ਗਈਆਂ ਔਨ ਏਅਰ, ਤੈਨੂੰ ਵਧਾਈ ਨਹੀਂ ਦਿੱਤੀ ਭਰਾ,
1: ਓ ਮੇਰੇ ਵੱਲੋਂ ਵੀ ਵੀਰ ਨੂੰ ਜ਼ਿਆਦਾ ਇੱਕ ਦੂਜੇ ਨੂੰ ਵਧਾਈਆਂ ਦੇ
2: ਲੱਗੇ,
1: ਵੇਖਿਆ ਤੇ ਉਸ ਤੋਂ ਬਾਅਦ ਵਿਆਹ ਵਾਲਾ ਸਿਸਟਮ
2: ਆ ਟੌਪਿਕ ਛੇੜ ਸਕਦਾ ਸੀ,
1: ਹਨਾ,
2: ਬੇਵਕੂਫ ਲੋਕ ਐ ਸੀ,
1: ਮੈਂਗੋ ਪੀਪਲ ਹੀ ਆ ਤਾਂ
2: ਅਸੀਂ ਮੈਂਗੋ ਹੀ ਨਿਕਲੇ ਯਾਰ।
1: ਤੇ ਗੱਲ ਇਹ ਹੈ ਕਿ ਉੱਤੇ ਵੀ ਚਲੋ ਕਰ ਲਾਂਗੇ ਆਪਾਂ, ਸਾਰਾ ਟੌਪਿਕ ਨਿਕਲ ਆਏ, ਵੱਡੀ ਗੱਲ ਚੇਤਾ, ਬਾਅਦ ਚ ਕੁਝ ਵੀ ਨਹੀਂ ਰਹਿਣਾ, ਪਰ ਇਟਸ ਓਕੇ। ਤੇ ਮੈਰਿਜ ਹੋ ਗਈ ਹਨਾ,
2: ਹਾਂਜੀ,
1: ਹੁਣ ਕੀ, ਮੈਂ ਹੁਣ ਇਦਾਂ ਦੇ ਵੀ ਕਈ ਮੇਰੇ ਤੋਂ ਵੀ 15-15 ਸਾਲ ਵੱਡੇ ਨੇ, ਉਹ ਮੈਨੂੰ ਦੱਸਦੇ ਹੁੰਦੇ ਸੀ ਜਦੋਂ ਕਦੇ ਬੈਠੇ ਹੋਣਾ, ਕਈਆਂ ਨਾਲ ਭਰਾਵਾਂ ਵਰਗਾ ਹੀ ਪੈਰ ਪੈ ਜਾਂਦਾ, ਭਾਵੇਂ 10 ਸਾਲ ਵੱਡੇ ਵੀ ਹੋਣ, ਚਲੋ, ਤੇ ਉਹਨਾਂ ਕਹਿਣਾ ਵੀ ਯਾਰ ਬਣੀ ਜਦੋਂ ਸਾਡਾ ਵਿਆਹ ਹੋਇਆ ਨਾ, ਤੇ ਉਦੋਂ ਬੜੇ ਫੋਨ ਆਏ ਸਾਡੀ ਸਹੇਲੀ ਦੇ, ਉਹ ਵਿਆਹ ਤੇ ਫੋਨ ਕਰੀ ਗਈ, 15-20 ਫੋਨ ਕੀਤੇ, ਬਾਅਦ ਚ ਫੋਨ ਕੀਤੇ 3-4 ਦਿਨ, ਮਹਾਂ ਮਤਲਬ ਸੈਟਿੰਗ ਹੋਈ ਵੀ ਦੱਸਿਆ ਵੀ ਯਾਰ ਵਿਆਹ ਹੋ ਗਿਆ, ਹਨਾ, ਨਜਾਇਜ਼ ਹੀ ਐਵੇਂ ਇੰਨੇ ਫੋਨ ਆਈ ਗਏ, ਤੇ ਉਹਨਾਂ ਨੇ ਵੇਖ ਲਓ ਵਿਆਹ ਕਰਕੇ ਰਿਲੇਸ਼ਨਸ਼ਿਪ ਪਿੱਛੇ ਰੱਖਤਾ ਸੀ ਆਪਣਾ, ਉਹਨਾਂ ਦੀ ਕਿੱਡੀ ਵੱਡੀ ਰਿਸਪੋਂਸੀਬਿਲਟੀ ਹੋਇਆ, ਚਲੋ ਉਹਨਾਂ ਦਾ ਉੱਦਾਂ ਹੀ ਵੀ ਘਰਦਿਆਂ ਨੇ ਕਰਤਾ ਵੀ ਛੇਤੀ ਛੇਤੀ, ਉਹਨਾਂ ਦੀ ਮਰਜ਼ੀ ਨਾਲ, ਪਤਾ ਨਹੀਂ ਹੋਊਗੀ ਉਹਨਾਂ ਦੀ ਮਰਜ਼ੀ ਕਿ ਨਹੀਂ ਹੋਊਗੀ, ਪਰ ਉਹਨਾਂ ਦੀ ਰੇਂਜ ਮੈਰਿਜ ਕਰਤੀ ਉਹਨਾਂ ਨੇ, ਕਿਉਂਕਿ ਆਪਣੇ ਇੱਦਾਂ ਵੀ ਆ ਨਾ ਵੀ ਕਿਸੇ ਵੇਲੇ ਉਹ ਕਹਿ ਦਿੰਦੇ ਆ ਵੀ ਨਹੀਂ ਉਹ ਨਹੀਂ ਠੀਕ, ਜੇ ਮੰਨ ਲਓ ਤੁਸੀਂ ਕੁਛ ਲੱਭਿਆ ਵਾ ਤੇ ਨਹੀਂ ਪਸੰਦ ਆਉਂਦਾ ਘਰਦਿਆਂ ਨੂੰ, ਉਹਨਾਂ ਦਾ ਇੱਦਾਂ ਦਾ ਕੋਈ ਚੱਕਰ ਚੱਲਿਆ ਸੀ, ਤੇ ਉਹਨਾਂ ਨੇ ਆਪਣੇ ਵੇਖ ਲਓ ਏਡੀ ਵੱਡੀ ਰਿਸਪੋਂਸੀਬਿਲਟੀ ਬਣ ਗਈ, ਵਿਆਹ ਹੁਣ ਛੋਟੀ ਰਿਸਪੋਂਸੀਬਿਲਟੀ ਥੋੜ੍ਹੀ ਆ, ਤੇ ਉਹਦੇ ਕਰਕੇ ਉਹਨਾਂ ਨੇ ਉਹ ਆਪਣਾ ਰਿਲੇਸ਼ਨਸ਼ਿਪ ਜਿਹੜਾ ਉਹ ਸਾਈਡ ਲਾਈਨ ਕਰਨਾ ਪਿਆ ਉਹਨਾਂ ਉਹਨਾਂ ਦੀ ਵੀ ਉਹ ਮਜਬੂਰੀ ਬਣ ਗਈ, ਤੇ ਹੁਣ ਵਿਆਹ ਕਰਕੇ ਵੀ ਵੇਖੋ ਕਈ ਸਾਰੀਆਂ ਮਜਬੂਰੀਆਂ ਬਣ ਜਾਂਦੀਆਂ ਨੇ, ਰਿਲੇਸ਼ਨਸ਼ਿਪ ਜਿਹੜਾ ਉਹ ਆਪਾਂ ਨਹੀਂ ਬੌਂਡ ਕਰਕੇ ਰੱਖ ਸਕਦੇ ਜਿਹਦੇ ਚੱਲਦੇ ਆ, ਹੁਣ ਚਲੋ ਉਹ ਤੇ ਇੱਕ ਅਲੱਗ ਹੋ ਗਿਆ ਕਿ ਗਾਂ ਹੋਰ ਕਿਸੇ ਕੁੜੀ ਦਾ ਰਿਲੇਸ਼ਨ ਸੀਗਾ, ਚਲੋ ਉਹਨਾਂ ਦਾ ਪਹਿਲਾਂ, ਪਰ ਉਸ ਤੋਂ ਬਾਅਦ ਵੀ ਵਿਆਹ ਤੋਂ ਮਤਲਬ ਇੰਨੇ ਕੁ ਤੁਸੀਂ ਵੇਖਿਆ ਹੋਣਾ ਕੇਸ ਵੀ ਆਪਣੀ ਵਾਈਫ ਦੇ ਨਾਲ ਵੀ ਨਹੀਂ ਰਿਲੇਸ਼ਨਸ਼ਿਪ ਬੰਦਾ ਰੱਖ ਪਾਉਂਦਾ, ਕਿ ਉਹਨੂੰ ਵੀ ਕਿਤੇ ਨਾ ਕਿਤੇ ਮਤਲਬ ਆਪ ਫਿੰਗਰ ਕਰੋਸ ਦੇ ਵੀ, ਪਰ ਇਹ ਹੈ ਕਿ ਹੁੰਦਾ ਹੈ ਇੱਦਾਂ ਬੜੇ ਜ਼ਿਆਦਾ ਡਿਵੋਰਸ ਕੇਸ ਹੋ ਰਹੇ ਨੇ, ਕਿਉਂਕਿ ਉਹ ਫਿਰ ਬਾਅਦ ਚ ਕੋਈ ਨਾ ਕੋਈ ਸਿਰ ਇੰਨੀਆਂ ਕੁ ਜ਼ਿਆਦੀਆਂ ਰਿਸਪੋਂਸੀਬਿਲਟੀਜ਼ ਪੈ ਜਾਂਦੀਆਂ ਨੇ, ਜਾਂ ਕਹਿ ਲਓ ਕਿ ਆਪਾਂ ਆਪ ਸੇੜ ਲੈਂਦੇ ਹਾਂ, ਅਤੇ ਉਹ ਫਿਰ ਉਹ ਡਿਵੋਰਸ ਵਾਲੋਂ ਗੱਲ ਵੱਧ ਜਾਂਦੀ,
2: ਉਹ ਓਵਰ ਓਵਰ ਮੇਰੇ ਹਿਸਾਬ ਨਾਲ ਸ਼ਾਇਦ ਸਭ ਤੋਂ ਵੱਡਾ ਕਾਰਨ ਓਵਰ ਕਮਿਟਮੈਂਟ ਹੈ ਨਾ, ਓਵਰ ਕਮਿਟਮੈਂਟ ਆਫ ਥਿੰਗਸ, ਕਿ ਬੰਦੇ ਨੇ ਕਹਿ ਦੇਣਾ ਕਿ ਹਾਂ ਬਾਈ ਹੁਣ ਵਿਆਹ ਹੋ ਗਿਆ, ਅਤੇ ਗੋਲ ਉਸ ਹਿਸਾਬ ਦਾ ਸੈੱਟ ਕਰਨਾ ਚਾਹੀਦਾ ਅਗੇਨ, ਕਿ ਜਿਹੜਾ ਪੂਰੀ ਪਰਸਨੈਲਿਟੀ ਦੇ ਨਾਲ ਠੀਕ ਵੀ ਹੋਵੇ ਤੁਹਾਡੀ, ਕਈ ਮੈਂ ਇੱਥੇ ਕਿੰਨੇ ਲੋਕ ਵੇਖਿਆ ਉਹ ਲਾਈਫ ਜੀਣ ਦੀ ਕੋਸ਼ਿਸ਼ ਕਰ ਰਹੇ ਆ ਜੋ ਉਹਨਾਂ ਦੀ ਪਰਸਨੈਲਿਟੀ ਹੀ ਨਹੀਂ ਆ, ਦੇ ਮਾਈਟ ਬੀ ਹੈਪੀ ਡੂਇੰਗ ਸਮਥਿੰਗ ਐਲਸ,
1: ਯੈਸ,
2: ਹੈ ਨਾ,
1: ਵਟ ਵਟ ਵਟ ਸੂਟਸ ਦੈਮ,
2: ਹਾਂ, ਜੋ ਤੁਹਾਨੂੰ ਸੂਟ, ਖਾਸ ਕਰ ਇਨ ਦਿਸ ਡੇ ਐਂਡ ਏਜ,
1: ਅਕੋਰਡਿੰਗ ਟੂ ਯੂਅਰ ਜੇਬ,
2: ਅਕੋਰਡਿੰਗ ਟੂ ਯੋਰ ਜੇਬ ਖਰਚਾ ਕਰੋ, ਅਕੋਰਡਿੰਗ ਟੂ ਯੋਰ ਆਪਣਾ ਕੀ ਕਹਿ ਸਕਦੇ ਸਕਿੱਲ ਲੈਵਲ ਕੰਮ ਕਰੋ।
1: ਹੈ ਨਾ,
2: ਬਹੁਤ ਲੋਕ ਆ ਕੰਮ ਕਰੀਏ ਨਾ ਕਰੀਏ ਨਾ ਫਿਰ ਮੁੜ ਕੇ ਕਿੰਨਾ ਨੋਰਮਲ ਨੀ ਸੁਣਨ ਨੂੰ ਮਿਲਦਾ ਯਾਰ ਟੈਕਸ ਚ ਹੀ ਚੱਲ ਗਏ ਸਾਰੇ। ਸਹੀ ਕਿ ਨਹੀਂ?
1: ਏਦਾਂ ਹੀ
2: ਉਹ ਹੈ ਹੀ ਹੈ ਕਿ ਸਮਝੋ ਤੁਸੀਂ ਸਮਾਂ ਨੀ ਦੇ ਪਾ ਰਹੇ ਇੱਕ ਦੂਸਰੇ ਨੂੰ, ਕੰਮ ਤੇ ਕੰਮ ਚੱਲੀ ਜਾਂਦਾ ਪਿਆ। ਅੱਛਾ ਤੁਹਾਡੇ ਫਿਰ ਕੰਮ ਵੀ ਸ਼ਾਇਦ ਕੋਇਨਸਾਈਡ ਕਰ ਰਹੇ ਆ, ਇੱਕ ਇੱਕ ਬੰਦਾ ਸਵੇਰੇ 9 to 5 ਕਰ ਰਿਹਾ, ਦੂਸਰਾ ਸ਼ਾਮੀ 6 ਚਲਾ ਗਿਆ ਤਾਂ ਰਾਤ ਨੂੰ 12-1-2 ਆ ਰਿਹਾ ਕਿ ਔਡ ਟਾਈਮਿੰਗ ਵਾਲਾ। ਇਟਸ ਹਾਰਡ ਟੂ ਕੀਪ ਯੋਰ ਮੈਰਿਜ ਇੰਟੈਕਟ ਇਨ ਦੈਟ ਸੈਂਸ। ਐਂਡ ਇੱਥੇ ਇੱਥੇ ਮੇਰੇ ਹਿਸਾਬ ਨਾਲ ਸਭ ਤੋਂ ਵੱਡਾ ਰੀਜ਼ਨ ਇਹ ਆ, ਇੱਕ ਬਹੁਤ ਮਸ਼ਹੂਰ ਪਰਸਨੈਲਿਟੀ ਆ ਯੂ ਐਸ ਦਾ ਹੀ, ਆਪਣਾ ਖੁਦ ਦਾ ਰੇਡੀਓ ਸ਼ੋ ਚਲਾਉਂਦਾ 40 ਤੋਂ, ਹੀ ਜਸਟ ਗਿਵਸ ਫਾਈਨੈਂਸ਼ੀਅਲ ਐਡਵਾਈਸ, ਡੇਵ ਰੈਮਜ਼ੀ ਨਾਮ ਉਹਦਾ। ਉਹਨੇ ਡੇਟਾ ਇਕੱਠਾ ਕੀਤਾ ਸੀਗਾ ਤੇ ਓਫੀਸ਼ੀਅਲ ਡੇਟਾ ਉਹਦਾ 30-40 ਦਾ, ਜੋ ਆਪਣੀ ਟੀਮ ਰੱਖੀ ਪ੍ਰੋਪਰ ਮਲਟੀ ਮਿਲੀਅਨਰ ਬੰਦਾ। ਓਫੀਸ਼ੀਅਲੀ ਸਭ ਤੋਂ ਵੱਡਾ ਕਾਰਨ ਡਿਵੋਰਸਿਸ ਦਾ, ਉਹਦੇ ਅੰਦਰ ਸਭ ਤੋਂ ਮੇਜਰ ਕਾਰਨ ਨਾ ਚੀਟਿੰਗ, ਨਾ ਕੋਈ ਡਰੱਗ ਅਬਿਊਜ, ਡੋਮੈਸਟਿਕ ਵਾਇਲੈਂਸ, ਨਥਿੰਗ। ਸਭ ਤੋਂ ਮੇਜਰ ਕਾਰਨ ਮਨੀ,
1: ਪੈਸਾ,
2: ਮਨੀ ਪ੍ਰੋਮਿਸਡ, ਉਹ ਵੀ ਕਿਹੜਾ ਮਨੀ ਪ੍ਰੋਮਿਸਡ ਐਂਡ ਨਾਟ ਡਿਲੀਵਰਡ।
1: ਹਾਂ, ਏਦਾਂ ਹੀ ਆ।
2: ਜੇ ਤੁਹਾਨੂੰ ਤੁਹਾਨੂੰ ਤੁਹਾਡੀ ਮਾਲੀ ਹਾਲਤ ਪਤਾ, ਕੱਲ ਨੂੰ ਤਾਂ ਯਾਰ ਕਿਸੇ ਨਾਲ ਵੀ ਵੀਰਵਾਰ ਨੂੰ ਤਾਂ ਲੋਟੋ ਵੀ ਨਿਕਲਦੀ ਆ। ਬੈਟਰ ਤਾਂ ਕੁਛ ਵੀ ਹੋ ਸਕਦਾ, ਪਰ ਹਮੇਸ਼ਾ ਇੱਕ ਉਹ ਸਿਨੈਰੀਓ ਲੈ ਕੇ ਚੱਲਣਾ ਚਾਹੀਦਾ ਜੋ ਰਿਅਲਿਸਟਿਕ ਹੋਵੇ। ਉਹਦੇ ਅੰਦਰ ਤੁਹਾਨੂੰ ਸਮਾਂ ਮਾਈਨਸ ਹੋਣਾ ਯਾਦ ਰੱਖਣਾ ਚਾਹੀਦਾ। ਆਪਣੇ ਕਾਫੀ ਲੋਕ ਇਹ ਚੀਜ਼ ਭੁੱਲ ਜਾਂਦਾ ਕਿ ਹੁਣ ਵਿਆਹ ਹੋ ਗਿਆ ਤਾਂ ਤੁਸੀਂ ਸ਼ਾਇਦ 90 ਕੰਮ ਕਰ ਰਹੇ ਸੀਗੇ, ਕਰਨਾ ਨੀ ਚਾਹੀਦਾ। ਆਪਣੇ ਸਿਰ ਤੇ ਭਾਰ ਪਾਓ ਜੋ ਤੁਹਾਡਾ ਸਿਰ ਵੀ ਚੱਲ ਸਕੇ। ਸਿੰਪਲ ਬੇਸਿਕ ਲਾਈਫ ਨੂੰ ਜਿੰਨਾ ਸਿੰਪਲ ਰੱਖਣ ਦੀ ਕੋਸ਼ਿਸ਼ ਕਰੋ ਉਨਾ ਠੀਕ ਰਹਿੰਦਾ। ਬੇਸਿਕ ਪੁਆਇੰਟ ਕੀ ਆ ਮੇਰੇ ਹਿਸਾਬ ਨਾਲ ਲਾਈਫ ਦੇ ਅੰਦਰ, ਕਿ ਤੁਹਾਨੂੰ ਸਮਾਜ ਕੰਪਲੈਕਸ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਤਾਂ ਤੁਸੀਂ ਉਹਨੂੰ ਸਿੰਪਲ ਰੱਖਣ ਦੀ ਕੋਸ਼ਿਸ਼ ਕਰੋ ਲਾਈਫ ਨੂੰ ਈਜ਼ੀ।
1: ਇੱਦਾਂ ਹੀ ਆ, ਕਿਉਂਕਿ ਹੁਣ ਇੱਧਰ ਤੁਸੀਂ ਡਿਵੋਰਸ ਰੇਟ ਦੀ ਗੱਲ ਕੀਤੀ ਤਾਂ ਡਾਟਾ ਪਤਾ ਕੀ ਕਹਿੰਦਾ ਵਾ, ਕੱਲੇ ਆਸਟ੍ਰੇਲੀਆ ਦੀ ਆਪਾਂ ਗੱਲ ਕਰਦੇ ਹਾਂ, ਕੋਈ ਬਾਹਰ ਨਹੀਂ ਆਣਾ ਆਸਟ੍ਰੇਲੀਆ ਕੰਟਰੀ ਦੀ, ਕਿਉਂਕਿ ਤੁਸੀਂ ਪਹਿਲਾਂ ਦੱਸਿਆ ਵੀ ਆਪਾਂ ਮੈਲਬਨ ਦੇ ਵਿੱਚ ਬੈਠੇ
2: ਐਂਡ ਪੰਜਾਬੀ ਬੋਲ ਰਹੇ
1: ਐਂਡ ਪੰਜਾਬੀ ਦੀ ਜੋ ਕਰ ਰਹੇ ਤੇ ਇੱਧਰ ਆਸਟ੍ਰੇਲੀਆ ਦੇ ਡਾਟੇ ਦੇ ਕਹਿੰਦੇ ਨੇ ਵੀ 48,100 ਡਿਵੋਰਸ ਹੋਏ ਨੇ 2024-25 ਦੇ ਵਿੱਚ, ਈਅਰ ਦੇ ਵਿੱਚ। ਤੇ ਇਹ ਡਾਟਾ ਕੋਈ ਛੋਟਾ ਨਹੀਂ, ਹਾਲਾਂਕਿ ਇੱਕ ਗੁੱਡ ਨਿਊਜ਼ ਆ ਨਾਲ ਕਿ 3% ਡਿਕਰੀਜ਼ ਆਇਆ ਵਾ 2026 ਦੇ ਵਿੱਚ।
2: ਇਨਕਰੀਜ਼ ਆਇਆ, ਡਿਕਰੀਜ਼ ਆਇਆ,
1: ਖੁਸ਼ੀ ਦੀ ਗੱਲ ਹੋ ਗਈ ਨਾ, ਡਿਕਰੀਜ਼ ਆਇਆ 3% ਓਨਲੀ। ਕਿ 3% ਕਿੰਨਾ ਕੁ ਹੁੰਦਾ?
2: ਉਹ ਵੀ ਫਾਈਲਿੰਗ ਫੂਲਿੰਗ ਦੇ ਚੱਕਰ 'ਚ ਰਹਿ ਗਿਆ ਹੋਣਾ ਕਿ ਬਹੁਤ ਅਗਲੇ ਸਾਲ ਵਧਿਆ ਹੋਵੇ।
1: ਹਾਂ ਐਗਜੈਕਟਲੀ, ਉਹ ਵੀ ਹੋ ਸਕਦਾ ਅਗਲੇ ਸਾਲ ਮੁੜ ਕੇ 13% ਸਿੱਧਾ ਇਨਕਰੀਜ਼ ਆ ਜੇ।
2: ਸੋ ਜਿਹੜੇ ਬੱਚੇ ਸੁਣ ਰਹੇ ਆ ਉਹ ਪਹਿਲੀ ਗੱਲ ਤਾਂ ਟਰੋਮਾਟਾਈਜ਼ ਨਾ ਹੋਣ, ਪਰ ਇਹ ਤੋਂ ਇਹ ਸਿੱਖ ਲੈਣ ਕਿ ਯੂ ਸ਼ੁੱਡ ਬਿਕਮ ਅ ਲਾਇਰ, ਕਿ ਕੰਮ ਕਾਫੀ ਆ।
1: ਹਾਂ, ਕੰਮ ਕਾਫੀ ਹੈ,
2: ਹਰ ਤਰ੍ਹਾਂ ਦੀ ਚੀਜ਼ ਦੱਸਣੀ ਚਾਹੀਦੀ ਹੈ,
1: ਥੋਟ ਹੈ ਨਾ, ਕੋਈ ਵੀ ਆ
2: ਸਕਦਾ। ਅਸੀਂ ਸਿੰਗਲ ਥਰੈਡ ਨਹੀਂ ਰੱਖਣਾ ਆਪਣਾ ਸ਼ੋਅ, ਅਸੀਂ ਹਰ ਤਰੀਕੇ ਨਾਲ ਸਮਝਾਣਾ ਬੰਦੇ,
1: ਗੁੱਤ ਬਣਾਉਣੀ। ਤੇ ਇਹ ਰੀਜ਼ਨ ਇਹ ਕੀ ਦੱਸਦੇ ਨੇ, ਵੈਸੇ ਤਾਂ ਚਲੋ ਹਰ ਇੱਕ ਦਾ ਆਪਾਂ ਆਪਣਾ ਰੀਜ਼ਨ ਹੋ ਸਕਦਾ ਵੀ ਆਪਾਂ ਉਹ ਨਹੀਂ ਕਰਦੇ ਵੀ ਤੁਹਾਡਾ ਇਹੋ ਹੀ ਆ, ਜਾਂ ਕੋਈ ਦਾਵਾ ਨਹੀਂ ਵੀ ਇਹੋ ਹੀ ਹੋ ਸਕਦਾ, ਪਰ ਇਹਨਾਂ ਦੇ ਹਿਸਾਬ ਨਾਲ ਜਿਹੜਾ ਉਹ ਰੀਜ਼ਨ ਆ, ਇੱਕ ਤਾਂ ਪੈਸਾ, ਤੇ ਦੂਜਾ ਇਹਨਾਂ ਦਾ ਰੀਜ਼ਨ ਕਹਿੰਦੇ ਨੇ ਕਿ ਇੱਕ ਇਹ ਵੀ ਮੇਨ ਰੀਜ਼ਨ ਆ ਕਿ ਜਿਹੜੇ ਲੇਟ ਮੈਰਿਜਸ ਨੇ।
2: ਹਾਂ, ਉਹਦੇ ਵਿੱਚ ਵੀ ਕਾਫੀ ਬੇਸਿਕ ਪੁਆਇੰਟ ਆ ਕਿ ਤੁਸੀਂ ਇੱਕ ਤਰ੍ਹਾਂ ਦੀ ਜ਼ਿੰਦਗੀ ਜੀ ਚੁੱਕੇ ਹੋ, ਤੁਹਾਨੂੰ ਵਿਆਹ ਦਾ ਨਾਮ ਦਾ ਐਡਜਸਟਮੈਂਟ ਆ ਨਾ।
1: ਹਾਂ, ਬਸ ਕਿ ਲੇਟ ਮੈਰਿਜਸ ਵੀ ਇਹਦੇ ਵਿੱਚ ਜਿਹੜਾ ਉਹ ਸਭ ਤੋਂ ਵੱਡਾ ਪਾਰਟ ਹੈ ਕਿ ਇਹ ਜ਼ਿਆਦਾ ਉਹਨਾਂ 'ਚ ਕੇਸਿਸ ਵੇਖੇ ਗਏ ਨੇ। ਤੁਹਾਡੀ ਇਹੋ ਹੀ ਸਲਾਹ ਆ ਆਖਿਰ 'ਚ ਵੀ ਟਾਈਮ ਸਿਰ ਵਿਆਹ ਕਰਾਓ ਅਤੇ ਆਪਣੀ ਵਧੀਆ ਲਾਈਫ ਵੇਖੋ, ਖੁਸ਼ੀ ਖੁਸ਼ੀ ਜੀਓ। ਰਿਸਪੋਂਸੀਬਿਲਟੀਜ਼ ਤਾਂ ਨਾਲ ਵੇਖੋ ਚੱਲਦੀਆਂ ਰਹਿਣੀਆਂ ਨੇ,
2: ਪਰ
1: ਮੇਨ ਇਹ ਆ ਕਿ ਤੁਸੀਂ ਚੀਜ਼ ਨੂੰ ਬੈਲੈਂਸ ਕਰਨਾ ਵਾ। ਜਿੱਥੇ ਰਿਸਪੋਂਸੀਬਿਲਟੀ ਦੀ ਗੱਲ ਆ ਉੱਥੇ ਉਹ ਪੂਰੀ ਕਰੋ, ਜਿੱਥੇ ਰਿਲੇਸ਼ਨਸ਼ਿਪ ਦੀ ਗੱਲ ਆ ਉੱਥੇ ਰਿਲੇਸ਼ਨਸ਼ਿਪ ਨੂੰ ਪੂਰਾ ਕਰੋ। ਇਹ ਨਹੀਂ ਆ ਇੱਕ ਦੂਜੇ ਨੂੰ ਅੱਗੇ ਪਿੱਛੇ ਨਾ ਕਰੋ, ਇੱਕ ਦੂਜੇ ਕਰਕੇ ਦੋਵਾਂ ਨੂੰ ਜਿਹੜਾ ਉਹ ਨਾਲ ਲੈ ਕੇ ਚੱਲੋ। ਜਿੱਥੇ ਉਹਨਾਂ ਸੈਕਰੀਫਾਈਸ ਹੋ ਸਕਦਾ ਉੱਥੇ ਥੋੜ੍ਹਾ ਜਿਹਾ ਉਹਦੇ ਨਾਲ ਕਰੋ, ਜਿੱਥੇ ਉਹਦੇ ਨਾਲ ਹੋ ਸਕਦਾ ਅੰਡਰਸਟੈਂਡਿੰਗ ਬਣਾਓ।
2: ਖੁਦ ਨੂੰ ਪਸੰਦ ਕਰੋ, ਖੁਦ ਨਾਲ ਇਸ਼ਕ ਕਰੋ, ਤੁਹਾਨੂੰ ਹਰ ਕੋਈ ਪਸੰਦ,
1: ਦੋਵੇਂ ਚੀਜ਼ਾਂ।
2: ਸਿੰਪਲ ਆ ਸਟਾਰਟ
1: ਜੀ, ਬਿਲਕੁਲ। ਤੇ ਆਪਾਂ ਹੁਣ ਕ੍ਰਿਸ਼ਨਾ ਜੀ ਚੱਲੀਏ,
2: ਨਹੀਂ
1: ਤੇ ਰਿਸਪੋਂਸੀਬਿਲਟੀ
2: ਸਾਡੀਆਂ ਬਹੁਤ ਰਿਸਪੋਂਸੀਬਿਲਟੀਆਂ ਭਰਾ।
1: ਚਲੋ ਇਹ ਨਾ ਹੋਵੇ ਕਿਤੇ ਆਪਾਂ ਨੂੰ ਵੀ ਰਿਲੇਸ਼ਨਸ਼ਿਪ ਖਰਾਬ ਕਰਨਾ ਪਵੇ ਰਿਸਪੋਂਸੀਬਿਲਟੀ।
2: ਪਤਾ ਕਿ ਸਾਡਾ ਹੀ ਸ਼ੋਅ ਸੁਣਾ ਦੇਵੇਗਾ, ਦੇਖੋ ਬਾਈ ਆ ਵੱਡੇ ਤੁਸੀਂ ਉਹ ਸ਼ੋਅ ਕੱਢੇ ਹੋਏ ਸੀਗੇ ਉੱਥੇ,
1: ਉਹ ਨਾ ਹੋਵੇ ਤੁਸੀਂ ਭਲਾ ਰਿਲੀਜਨ ਨਾ ਖਰਾਬ ਕਰ ਲਿਓ। ਇੱਦਾਂ ਹੀ ਆ ਕਿ ਤੁਸੀਂ ਇੱਦਾਂ ਕਰੋ ਅਤੇ
2: ਨਿਕਲੇ ਲੋ ਲੋਏ,
1: ਹਾਂ ਵੀ ਤੁਸੀਂ ਲੋਏ ਲੋਏ ਨਿਕਲੋ ਅਤੇ ਗਾਂ ਆਪਣੀਆਂ ਜਿਹੜੀਆਂ ਰਿਸਪੋਂਸੀਬਿਲਟੀਜ਼ ਨੇ ਤੁਹਾਡੀਆਂ ਉਹ ਵੀ ਤੁਸੀਂ ਪੂਰੇ ਕਰੋ। ਆਪਾਂ ਵੀ ਲੈਂਦੇ ਹਾਂ ਜੀ ਤੁਹਾਡੇ ਕੋਲੋਂ
2: ਇਜਾਜ਼ਤ,
1: ਕਿਉਂਕਿ ਅਸੀਂ ਵੀ ਵੇਖੋ ਜਾਣਾ ਕੰਮ ਕਰ ਰਹੇ ਨੇ, ਐਨਵਰਸਰੀ ਵੀ ਆ ਸਾਡੀ, ਤੁਸੀਂ ਉੱਥੇ ਵੀ ਪਹੁੰਚਣਾ ਵਾ। ਵੈਸੇ ਵੀ ਤੁਸੀਂ ਆਉਂਦੇ ਜਾਂਦੇ ਰਿਹਾ ਕਰੋ, ਜ਼ਰੂਰੀ ਥੋੜ੍ਹਾ ਵੀ ਤੁਸੀਂ ਇਕੱਲੀ ਐਨਵਰਸਰੀ 'ਤੇ ਆਉਣਾ ਵਾ, ਤੁਹਾਡਾ ਵੈਲਕਮ ਹੈ ਐਵਰੀ ਡੇ 'ਤੇ ਨਹੀਂ, ਕਿਉਂਕਿ ਅਸੀਂ ਵੀ ਇੱਥੇ ਕਿਸੇ ਕੇ ਦੇਣੀ ਹੁੰਦੇ, ਪਰ ਤੁਸੀਂ ਜਦੋਂ ਆਉਣਾ ਮੈਸੇਜ ਕਰ ਦਿਆ ਕਰੋ
2: ਅਤੇ
1: ਆਪਾਂ ਬੋਇਜ਼ ਮੀਟਅਪ ਫਿਰ ਕਰ ਸਕਦੇ, ਮੋਰ ਬੋਇਜ਼ ਮੀਟਅਪ ਕਰ ਲਾਂਗੇ ਆਪਾਂ ਨੂੰ, ਉਹਦੇ ਨਾਲ ਕੋਈ ਚੱਕਰ ਨਹੀਂ। ਮੈਸੇਜ ਕਰ ਦਿਓ 044-747-1674 ਦੇ ਉੱਤੇ, ਤੁਸੀਂ ਕਿਤੇ ਆਪਣਾ ਨਾ ਬੋਲ ਦਿਓ।
2: ਮੈਂ ਤਾਂ ਸੋਚੀ ਪੈ ਗਿਆ ਕਿ ਬਾਕੀਆਂ ਨੂੰ ਤਾਂ ਨਹੀਂ ਕਹੀ ਜਾਂਦਾ, ਪਤਾ ਲੱਗਿਆ ਨੀਚੇ ਹਜੂਮ ਲੱਗਾ ਹੋਇਆ ਬੋਇਜ਼ ਮੀਟਅਪ ਕਰਨਾ।
1: ਜੀ ਬਿਲਕੁਲ, ਅਤੇ ਆਖਰ 'ਤੇ ਆਪਾਂ ਤੁਹਾਨੂੰ ਦੱਸਣ ਲੱਗੇ, ਪਹਿਲਾਂ ਦੱਸਣਾ ਭੁੱਲ ਗਏ ਕਿ ਇਹ ਰਿਕਾਰਡਿਡ ਸੀਗਾ, ਅਤੇ ਹੁਣ ਲਾਈਵ ਆਪਾਂ ਕਰਾਂਗੇ ਇਹਨੂੰ।
2: ਹਾਂ,
1: ਜਿੰਨੇ ਸੁਣ ਲਿਆ ਸਮਝੋ ਤੁਸੀਂ ਖੁਸ਼ਕਿਸਮਤ ਹੋ,
2: ਬਸ
1: ਨਹੀਂ ਸਾਡਾ ਜੋ
2: ਅੰਮ੍ਰਿਤ ਹੈ ਜੀ।
1: ਅਤੇ ਹੁਣ ਆਪਾਂ ਜਾ ਚੱਲਣੇ, ਕ੍ਰਿਸ਼ਨਾ ਜੀ ਤੁਸੀਂ ਕੋਈ ਗਾਣਾ ਸੁਣਨਾ ਤੁਹਾਡੇ ਮਨ 'ਚ ਰਹਿ ਗਿਆ ਹੋਵੇ?
2: ਨਹੀਂ, ਐਸਾ ਕੋਈ ਖਾਸ ਨਹੀਂ, ਕੋਈ ਵੀ ਚਲਾ ਦਿਓ, ਸਰਤਾਜ ਸਾਹਿਬ ਚਲਾ ਦਿਓ।
1: ਸਰਤਾਜ ਸਾਹਿਬ ਸੁਣਨੇ ਆ, ਤੁਸੀਂ ਫੈਨ ਹੋ ਗਏ ਸਰਦਾ, ਮੈਨੂੰ ਲੱਗਦਾ ਟਿਕਟਾਂ ਭਾਲਦੇ ਤੁਸੀਂ, ਲੱਗਦਾ
2: ਉਹ ਤਾਂ ਮਿਲੇ ਜਾਣੀ। ਨਹੀਂ ਆਹ ਉਹ ਚਲਾ ਦੇਣਾ ਧੁਰੰਦਰ ਵਾਲਾ,
1: ਕਿਹੜਾ? ਅੱਛਾ ਅੱਛਾ, ਸਾਨੂੰ ਸਾਰੀਆਂ ਵਿਸਰ ਗਈਆਂ ਰਾਮ, ਉਹ ਤੁਹਾਨੂੰ ਮੈਂ ਸੁਣਾ ਦਿੰਦਾ, ਪਰ ਸਰੋਤੇ ਨੂੰ ਮੈਂ ਆਹ ਵਾਲਾ ਸੁਣਾਉਣ ਲੱਗਾ। ਠੀਕ ਹੈ,
2: ਠੀਕ, ਤੁਸੀਂ ਪਹਿਲੇ, ਮੈਂ ਕਹਿੰਦਾ ਤੁਸੀਂ ਸੁਣਾ ਕੇ ਹੀ ਜਾਓ।
1: ਸੱਚੀ?
2: ਹਾਂ ਹਾਂ,
1: ਨਾ ਦੇ ਦਿੰਦਾ,
2: ਨਹੀਂ ਨਹੀਂ, ਬਾਏ ਬਾਏ ਗਾਇਸ, ਰੀਲੀ ਸੋਰੀ, ਬਣੀ ਦੀ ਆਵਾਜ਼ ਸੁਣੀ ਵੀ ਸਾਨੂੰ।
1: ਨਹੀਂ ਆਪਾਂ ਤੁਹਾਨੂੰ ਕੱਲਿਆਂ ਨੂੰ ਸੁਣਾਵਾਂਗੇ,
2: ਡਨ ਹੋ ਗਿਆ।
1: ਹਾਂ, ਸੁਰ ਸੈੱਟ ਕਰਨ ਵਾਲੇ ਮੇਰੇ ਹਾਲੇ, ਪਰ ਸਰੋਤਿਆਂ ਨੂੰ ਮੈਂ ਆਹ ਸੁਣਾਉਣਾ।
2: ਚਲੋ,
1: ਵਧੀਆ ਗਾਣਾ ਯਾਰ, ਇਹ ਵੀ ਮਾੜਾ ਨਹੀਂ, ਤੁਸੀਂ ਵੀ ਥੋੜ੍ਹਾ ਜਿਹਾ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਰੇਡੀਓ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: शिकार जब तक नजरों के सामने है तीर चला देना चाहिए।
7: कल सिवा इस पिंजरे में होगा, जिंदा या मुर्दा।
8: ये हिंदवी स्वराज जवाब है ਹੀਟਰ ਸ਼ਿੰਚੀਚਾ।
9: ਬੁੱਕ ਯੋਰ ਟਿਕਟਸ ਨਾਓ ਫਾਰ ਰਾਜਾ ਸ਼ਿਵਾਜੀ ਸਟਾਰਿੰਗ ਰਿਤੇਸ਼ ਦੇਸ਼ਮੁਖ, ਸੰਜੇ ਦੱਤ, ਅਭਿਸ਼ੇਕ ਬੱਚਨ ਐਂਡ ਵਿਦਿਆ ਬਾਲਨ। ਰਿਲੀਜ਼ਿੰਗ ਇਨ ਸਿਨੇਮਾਸ ਔਨ 1st ਮੇ।
10: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
11: ਉਹ ਜੋ ਹੁਕਮ ਮੇਰੀ ਸਰਕਾਰ।
10: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
11: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
10: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
11: ਆਹੋ ਜੀ ਆਹੋ,
12: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ। ਮੈਂ ਤੁਹਾਡੀ ਦੋਸਤ ਜਸਮਨ। ਪੰਜਾਬੀ ਕਵਿਤਾ ਨੂੰ ਇੱਕ ਵਿਲੱਖਣ ਦੇਣ ਹੈ ਇੱਕ ਐਸੇ ਕਵੀ ਦੀ ਜੋ ਸੰਸਾਰ ਨੂੰ ਜੋਬਨ ਰੁੱਤੇ ਅਲਵਿਦਾ ਆਖਿਆ, ਜਾਂ ਇਹ ਕਹਿ ਲਈਏ ਕਿ ਪੰਜਾਬੀ ਸਾਹਿਤ ਦੇ ਜ਼ਰੀਏ ਸੰਸਾਰ ਨੂੰ ਇੱਕ ਐਸੀ ਸ਼ਖਸੀਅਤ ਤੋਹਫ਼ੇ ਵਿੱਚ ਮਿਲੀ ਜਿਸ ਦੀਆਂ ਕਵਿਤਾਵਾਂ ਦੇ ਪਿੰਡੇ ਨੇ ਇੰਨੀ ਪੀੜ ਚਰੀ ਕਿ ਇਹਨਾਂ ਨੂੰ ਪੜ੍ਹਨ ਵਾਲਾ ਹਰ ਕੋਈ ਪੀੜ ਦੇ ਪਰਾਗੇ ਨੂੰ ਭੁੰਨਣ ਲਈ ਤਤਪਰ ਰਹਿੰਦਾ ਹੈ। ਤੇ ਇਹਨੇ ਪੰਜਾਬੀ ਸਾਹਿਤ ਦੇ ਬਾਗ ਦੇ ਮਿਰਚਾਂ ਦੇ ਪੱਤਰ, ਕਦੇ ਲਾਜਵੰਤੀ, ਕਦੇ ਕੰਡਿਆਲੀ ਥੋੜ ਤੇ ਕਦੇ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ। ਵਾਰਿਸ ਸ਼ਾਹ ਤੋਂ ਬਾਅਦ ਇਸ ਜਹਾਨ ਨੂੰ ਅਲਵਿਦਾ ਕਹਿ ਕੇ ਪੰਜਾਬੀ ਦੇ ਕਵੀਆਂ ਵਿੱਚੋਂ ਸ਼ਿਵ ਕੁਮਾਰ ਦਾ ਨਾਮ ਵਿਸ਼ੇਸ਼ ਤੌਰ 'ਤੇ ਆਉਂਦਾ ਹੈ, ਜਿਸ ਬਾਰੇ ਲੋਕ ਚਾਅ ਅਤੇ ਉਮਾ ਨਾਲ ਗੱਲਾਂ ਕਰਦੇ ਨੇ। ਉਹ ਉਹਨਾਂ ਦੇ ਮਨਾਂ ਵਿੱਚ ਵਸਿਆ ਹੋਇਆ ਹੈ। ਉਸ ਦੇ ਸਮਕਾਲੀਆਂ ਵਿੱਚੋਂ ਕੁਝ ਕੁ ਸਿਰ ਮੌਰ 'ਤੇ ਵੱਡੇ ਮੰਨੇ ਜਾਂਦੇ ਲੇਖਕਾਂ ਜਿਵੇਂ ਕਰਤਾਰ ਸਿੰਘ ਦੁੱਗਲ, ਅੰਮ੍ਰਿਤਾ ਪ੍ਰੀਤਮ, ਬਲਵੰਤ ਗਾਰਗੀ ਤੇ ਹਰਭਜਨ ਸਿੰਘ ਅਤੇ ਸੰਤ ਸਿੰਘ ਸੇਖੋਂ ਨੇ ਉਹਦੀ ਅਨੋਖੀ ਪ੍ਰਤਿਭਾ ਨੂੰ ਪਹਿਚਾਣਿਆ ਅਤੇ ਕਾਵਿ ਕਲਾ ਨੂੰ ਸਰਾਹਿਆ, ਉਸ ਬਾਰੇ ਲੇਖ ਅਤੇ ਮੁਲਾਕਾਤਾਂ ਛਪਵਾਈਆਂ। ਅੰਮ੍ਰਿਤਾ ਜੀ ਨੇ ਉਸ ਨੂੰ ਪੰਜਾਬ ਦਾ ਲਾਡਲਾ ਸ਼ਾਹਿਰ ਕਹਿ ਕੇ ਸਨਮਾਨਿਆ ਅਤੇ ਸੇਖੋਂ ਸਾਹਿਬ ਨੇ ਕਵੀਆਂ ਦਾ ਕਵੀ ਆਖ ਕੇ ਬੜੇ ਮਾਣ ਨਾਲ ਸਤਿਕਾਰ ਦਿੱਤਾ। ਉਸ ਸਮੇਂ ਕੁਝ ਅਜਿਹੇ ਵਿਦਵਾਨ ਵੀ ਸਨ ਜੋ ਕਹਿੰਦੇ ਸਨ ਕਿ ਉਹ ਨਿਰਾਸ਼ਾਵਾਦੀ ਹੈ, ਰੋਂਦਾ ਰਹਿੰਦਾ ਏ, ਕੀਰਨੇ ਪਾਉਂਦਾ ਏ, ਆਪਣੀ ਮੌਤ ਦੀਆਂ ਗੱਲਾਂ ਕਰਕੇ ਲੋਕਾਂ ਅੰਦਰ ਤਰਸ ਦੀ ਭਾਵਨਾ ਪੈਦਾ ਕਰਦਾ ਹੈ ਤੇ ਉਹਨਾਂ ਦੀ ਹਮਦਰਦੀ ਦਾ ਪਾਤਰ ਬਣਨ ਦੀ ਕੋਸ਼ਿਸ਼ ਕਰਦਾ ਹੈ। ਪਰ ਸ਼ਿਵ ਆਪਣੀ ਆਵਾਜ਼ ਦੀ ਸੋਚ ਕਾਰਨ ਲੋਕਾਂ ਵਿੱਚ ਵਧੇਰੇ ਮਕਬੂਲ ਹੋਇਆ। ਪੜ੍ਹਾਈ ਵਿੱਚ ਸ਼ਿਵ ਦੀ ਜ਼ਿਆਦਾ ਦਿਲਚਸਪੀ ਨਹੀਂ ਸੀ। ਉਹ ਹਮੇਸ਼ਾ ਨਦੀ ਦੇ ਕੰਢੇ ਜਾਂ ਦਰਖਤਾਂ ਦੇ ਥੱਲੇ ਆਪਣੇ ਖਿਆਲਾਂ ਦੀ ਦੁਨੀਆ ਵਿੱਚ ਗੁਆਚਿਆ ਰਹਿੰਦਾ। ਉਸਨੇ ਪੜ੍ਹਾਈ ਦੌਰਾਨ ਕਿੰਨੀ ਵਾਰ ਕਾਲਜ ਬਦਲੇ, ਪਰ ਥਾਵਾਂ ਬਦਲਣ ਦੇ ਨਾਲ ਨਾਲ ਸ਼ਿਵ ਦੀ ਜ਼ਿੰਦਗੀ ਵਿੱਚ ਵੀ ਇਹਨਾਂ ਬਦਲਾਵਾਂ ਦਾ ਅਸਰ ਪੈਂਦਾ ਜਾ ਰਿਹਾ ਸੀ ਤੇ ਬਚਪਨ ਦੇ ਖਿਆਲਾਂ ਦੀ ਦੁਨੀਆ ਨੂੰ ਹੁਣ ਪਰ ਲੱਗ ਚੁੱਕੇ ਸਨ ਤੇ ਪਰਾਂ ਨੂੰ ਸ਼ਿਵ ਨੇ ਆਪਣੇ ਬੋਲਾਂ ਦੀ ਪਰਵਾਜ਼ ਦਿੱਤੀ ਸੀ। ਹੁਣ ਹਰ ਥਾਂ ਦੀ ਬੋਲੀ ਦਾ ਰੰਗ ਸ਼ਿਵ ਦੀ ਲਿਖਣੀ ਵਿੱਚ ਆਉਣ ਲੱਗ ਪਿਆ ਸੀ, ਜਿਸ ਨੇ ਸ਼ਿਵ ਦੇ ਬੋਲਾਂ ਦੀ ਪਰਵਾਜ਼ ਨੂੰ ਹੋਰ ਵੀ ਸੁਹੱਪਣ ਬਖਸ਼ਿਆ।

दमोदर कवि दे कहन मुताबक चंग सियालां दी हीर जदों जम्मी सी दाई ने उसनू गुड़ या शहद चटौन दी थावें इश्क दी कुट्टी दित्ती सी। ते ए भी एक सच्ची गल है कि पिंड बड़े लोटियां दा शिव कुमार जदों जम्मिया ते विसाखी वाले दिन उसकी माँ ने अग दी नदी विच्चों पानी लिया के अपने पुत्र नू चखाया। ए बसंतर नदी इस पिंड दी वखी विच वगदी है। दमोदर कवि दे कहन मुताबक रांझा जदों निक्का जा हुंदा सी पंचां पीरां ने उसनू सुपने विच हीर दी सूरत वखा दित्ती सी। ए पंच पीर पता नहीं क्यों किहो जिहा करम कमाउंदे ने हीरां ते रांझे वर्गियां कई चिंदां इन्हां दे करम तों कुरबान हो जांदियां ने। शिव कुमार भी पंचां पीरां दी इस करामात तों कुरबान होण वाला एक आशिक है। ਉਹ ਨਿੱਕਾ ਹੁੰਦਾ ਹੀ ਕਦੀ ਨਦੀ ਦੇ ਕੰਢੇ ਉੱਤੇ ਉੱਗੇ ਹੋਏ ਕਾਈਆਂ ਦੇ ਬੂਟਿਆਂ ਵਿੱਚ ਕੱਕੜੀ ਦੇ ਫੰਬੇ ਉਡਾਉਂਦਾ ਸਾਰਾ ਸਾਰਾ ਦਿਨ ਉਸ ਕੁੜੀ ਨੂੰ ਲੱਭਦਾ ਰਹਿੰਦਾ ਜਿਸ ਕੁੜੀ ਜਿਹੜੀ ਕੁੜੀ ਰਾਤੀਂ ਉਸਦੇ ਸੁਪਨੇ ਵਿੱਚ ਉਸਨੂੰ ਦਿਖਦੀ ਹੁੰਦੀ ਸੀ। ਪਿੰਡ ਦੀਆਂ ਕੁੜੀਆਂ ਜਦੋਂ ਮਟਕ ਕੇ ਸ਼ਿਵ ਦੇ ਕੋਲੋਂ ਲੰਘਦੀਆਂ ਉਹਨਾਂ ਦੇ ਤੇੜ ਚੂੜੀਦਾਰ ਪਜਾਮੇ ਹੁੰਦੇ ਗਲ ਤਰੀਚਾਂ ਵਾਲੇ ਝੱਗੇ ਤੇ ਸਿਰਾਂ ਉੱਤੇ ਪੀਂਘਾਂ ਵਾਲੀਆਂ ਚੁੰਨੀਆਂ। ਸ਼ਿਵ ਬਿੱਟ ਬਿੱਟ ਉਹਨਾਂ ਦੇ ਮੂੰਹ ਵੱਲ ਤੱਕਦਾ ਆਪਣੇ ਮਨ ਦੀ ਕੁੜੀ ਸਿਆਣਦਾ ਰਹਿੰਦਾ। ਨਾਈਆਂ ਦੀ ਇੱਕ ਕੁੜੀ ਆਪਣੀ ਝੋਲੀ ਵਿੱਚ ਢੇਰ ਸਾਰੀਆਂ ਠੀਕਰਾਂ ਪਾ ਲਿਆਉਂਦੀ ਸੀ। ਪਿੰਡ ਦੀਆਂ ਸਾਰੀਆਂ ਕੁੜੀਆਂ ਜਦੋਂ ਇੱਕ ਇੱਕ ਕਰਕੇ ਰਾਹ ਪੈ ਜਾਂਦੀਆਂ ਤੇ ਉਹ ਕੁੜੀ ਪਿੱਛੇ ਖਲੋਤੀ ਰਹਿ ਜਾਂਦੀ ਤੇ ਸ਼ਿਵ ਬੁਝੇ ਦਿਲ ਨਾਲ ਉਸ ਦੀਆਂ ਲਿਆਂਦੀਆਂ ਹੋਈਆਂ ਠੀਕਰਾਂ ਨਾਲ ਖੇਡਣ ਲੱਗ ਜਾਂਦਾ। ਵੀਰੋ ਸ਼ਿਵ ਤੋਂ 12 ਵਰੇ ਵੱਡੀ ਸੀ ਤੇ ਸ਼ਿਵ ਆਪਣੇ ਮਨ ਵਿੱਚ ਕਰਿਜਦਾ ਰਹਿੰਦਾ ਕਿ ਆਖਿਰ ਰੱਬ ਨੂੰ ਇਹ ਕੀ ਸੁੱਝੀ। ਵੀਰੋ ਨੂੰ ਇਸ ਦੁਨੀਆਂ ਵਿੱਚ 12 ਵਰੇ ਪਹਿਲਾਂ ਹੀ ਭੇਜ ਛੱਡਿਆ। ਬੰਸੀ ਉਸ ਦੇ ਹਾਣ ਦੀ ਸੀ ਪਰ ਉਸਦੇ ਮਾਪਿਆਂ ਨੇ ਉਸਨੂੰ ਇੱਕ ਬੁੱਢੇ ਨਾਲ ਵਿਆਹ ਦਿੱਤਾ। ਕੁੜੀਆਂ ਤਾਂ ਪਿੰਡ ਵਿੱਚ ਹੋਰ ਵੀ ਬੜੀਆਂ ਸਨ ਪਰ ਸ਼ਿਵ ਨੂੰ ਉਹਨਾਂ ਵਿੱਚੋਂ ਕਦੀ ਆਪਣੇ ਸੁਪਨਿਆਂ ਦੀ ਕੁੜੀਆਂ ਦਾ ਝੋਲਾ ਨਹੀਂ ਪੈਂਦਾ ਸੀ। ਭਾਵੇਂ ਉਹਦਾ ਪੂਰਾ ਮੁਹਾਂਦਰਾ ਵੀਰੋ ਨਾਲ ਵੀ ਨਹੀਂ ਸੀ ਮਿਲਦਾ ਤੇ ਬੰਸੀ ਨਾਲ ਵੀ ਨਹੀਂ, ਪਰ ਵੀਰੋ ਜਦੋਂ ਠੁਮਕ ਕੇ ਤੁਰਦੀ ਸੀ ਕੱਚੀ ਮਿੱਟੀ ਉੱਤੇ ਦੀ ਜੰਜੀਰ ਟੁੱਕਦੀ ਸ਼ਿਵ ਨੂੰ ਝੂਣ ਜਾਂਦੀ ਸੀ ਤੇ ਬੰਸੀ ਜਦੋਂ ਹੱਸਦੀ ਸੀ ਉਹਦਾ ਨਿੰਮਾ ਨਿੰਮਾ ਹਾਸਾ ਸ਼ਿਵ ਦੇ ਕੰਨਾਂ ਵਿੱਚ ਜਲੂਣ ਛੇੜ ਦਿੰਦਾ ਸੀ। ਮੀਨਾ ਸ਼ਿਵ ਦੀ ਜ਼ਿੰਦਗੀ ਦੀ ਉਹ ਪਹਿਲੀ ਕੁੜੀ ਸੀ ਜਿਸ ਨੂੰ ਉਸਨੇ ਬੈਜਨਾਥ ਦੇ ਮੇਲੇ ਵਿੱਚ ਵੇਖਿਆ ਤੇ ਬਸ ਵੇਖਦਾ ਹੀ ਰਹਿ ਗਿਆ। ਨਿਰੀ ਪੁਰੀ ਰਾਤ ਦੇ ਸੁਪਨੇ ਵਿੱਚ ਆਉਣ ਵਾਲੀ ਕੁੜੀ। ਪਹਿਲੋਂ ਸ਼ਿਵ ਨੇ ਆਪਣੀਆਂ ਅੱਖਾਂ ਮਲੀਆਂ ਕਿ ਕਿਤੇ ਕੋਈ ਛਲੇਡਾ ਮੇਲੇ ਵਿੱਚ ਇਸ ਕੁੜੀ ਦਾ ਰੂਪ ਧਾਰ ਕੇ ਨਾ ਆ ਗਿਆ ਹੋਵੇ ਤੇ ਹੁਣੇ ਉਸਨੂੰ ਇੱਕ ਝੁਕਾਵਾ ਦੇ ਕੇ ਕਿਤੇ ਅਲੋਪ ਹੀ ਨਾ ਹੋ ਜਾਵੇ। ਪਰ ਕੁੜੀ ਆਪਣੇ ਭਰਾ ਨਾਲ ਮੇਲਾ ਵੇਖਦੀ ਸਾਰਾ ਦਿਨ ਸ਼ਿਵ ਨੂੰ ਹਾਜ਼ਰ ਨਾਜ਼ਰ ਦੇਖਦੀ ਰਹੀ। ਜਦੋਂ ਬੈਜਨਾਥ ਤੋਂ ਉਤਰਾਈ ਸ਼ੁਰੂ ਹੋਈ ਮੇਲਾ ਮੁੱਕਣ ਤੇ ਆ ਗਿਆ ਤੇ ਸ਼ਿਵ ਨੇ ਆਪਣੇ ਪੱਥੇ ਵਿੱਚੋਂ ਉਹੀ ਪੁਰਾਣਾ ਤੀਰ ਕੱਢਿਆ ਜਿਹੜਾ ਸਦੀਆਂ ਤੋਂ ਜਵਾਨ ਕੁੜੀਆਂ ਦੀ ਖਾਤਰ ਚਲਾਉਂਦੇ ਆਏ ਨੇ ਕਿ ਉਸਨੇ ਕੁੜੀ ਦੇ ਭਰਾ ਨੂੰ ਆਪਣਾ ਦੋਸਤ ਬਣਾ ਲਿਆ। ਥੋੜੇ ਜਿਹੇ ਦਿਨ ਪਾ ਕੇ ਜਦੋਂ ਮੀਨਾ ਸ਼ਿਵ ਦੀ ਖਾਤਰ ਗਾਉਣ ਲੱਗ ਪਈ ਕੁੰਜਾਂ ਉੱਡੀਆਂ ਜਾਈਆਂ ਪਈਆਂ ਨਦੌਣ ਠੰਡੇ ਨੀਰ ਤੇ ਬਾਂਕੇ ਨਹਾਉਣ ਫੇ ਇੱਕ ਘੁੱਟ ਪੀ ਜਾਇਆ ਤਾਂ ਸ਼ਿਵ ਨੇ ਮੀਨਾ ਕੋਲੋਂ ਵਿਆਹ ਦਾ ਇਕਰਾਰ ਲੈ ਲਿਆ ਤੇ ਫਿਰ ਜਦੋਂ ਵੀ ਮੀਨਾ ਨੂੰ ਮਿਲਦਾ ਉਸਦੀ ਕੰਨੀ ਨਾਲ ਇੱਕ ਗੰਢ ਮਾਰ ਦਿੰਦਾ ਕਿ ਉਸਨੂੰ ਆਪਣਾ ਕਰਾਰ ਚੇਤੇ ਰਵੇ। ਮੀਨਾ ਦਾ ਪਿਓ ਵੀ ਜਦੋਂ ਕਦੀ ਮੀਨਾ ਦੇ ਵਿਆਹ ਦੀ ਗੱਲ ਤੋਰਦਾ ਮੀਨਾ ਘਰ ਵਿੱਚ ਅੜੀ ਪਾ ਦਿੰਦੀ ਤੇ ਸ਼ਿਵ ਨੂੰ ਰਜਾਈ ਦੀ ਬੁੱਕਲ ਵਿੱਚ ਬਹਿ ਕੇ ਖੱਤ ਲਿਖਦੀ ਕਿ ਉਹ ਆਪਣੇ ਕੌਲਾਂ ਤੇ ਪੱਕੀ ਰਹੇਗੀ।
मीना कच्ची नहीं सी, पर जिंदगी कौलां दी कच्ची निकली ते दो वरे भी नहीं टप्पे कि मीना म्यादी बुखार नाल मर गई। मीना नू म्यादी बुखार पता नहीं 13 दिन छड़िया के 21 दिन, पर मीना दे सोग विच शिव नू विछोड़े दा ओ म्यादी बुखार हो गया जिसकी म्याद कई वरे लंबी हो गई। शिव दे अपने लफ्जा विच उसनू एक सरसाम हो गया, बुखार सिर नू चढ़ गया ते इस बुखार दी कुकी विच ओ जो कुछ बोलदा गया ओ कविता बन गई। कत्तक दा महीना जदों वी आउंदा शिव दे पिंड दियां कुड़ियां काने जोड़ जोड़ के एक बेड़ी बनांदियां, बेड़ी विच सरों दे तेल दा एक दीवा रख दियां ते दीवे नू नदी विच परवांदियां ते जदों गौंदियां सोने दा गड़वा गंगा जल पानी दातण करो मेरे राम जी, ते शिव नू चापता कि दुनिया दियां सारियां कुड़ियां उसदा मूँह छुड़ाउंदियां पईआं ने। शिव एक कसीस वट के सोचता मेरे गीतां दी मीना मर गई, ते मोई मैना दे विराग विच ओ फकरां वंग गौन लग पिया, करमां दी मेहंदी दा सजना रंग किवें दस चढ़दा वे जे किस्मत मिर्चां दे पत्तर पीठ तली ते लाए वे, ते या फिर पट्ठी वालिए चंबे दिए दालिए नी पीड़ां दा परागा पुन दे, तैनू दिया हंजुआं दा पाड़ा नी पीड़ां दा परागा पुन दे।

ਇਨ੍ਹਾਂ ਵਰ੍ਹਿਆਂ ਵਿੱਚ ਉਹ ਪੰਜਾਬ ਦਾ ਬੜਾ ਮਕਬੂਲ ਸ਼ਾਇਰ ਬਣ ਗਿਆ। ਕੁੜੀਆਂ ਤਾਂਗ ਕੇ ਉਸ ਨੂੰ ਮਿਲਦੀਆਂ ਤੇ ਆਪਣੀਆਂ ਕਾਪੀਆਂ ਉੱਤੇ ਉਸਦੇ ਗੀਤ ਉਤਾਰਦੀਆਂ। ਇੱਕ ਦਿਨ ਕੋਈ ਕੁੜੀ ਆਪਣੀ ਕਾਪੀ ਉੱਤੇ ਉਸਦਾ ਗੀਤ ਉਤਾਰ ਕੇ ਲੈ ਗਈ ਤੇ ਕੁਝ ਦਿਨ ਪਿੱਛੋਂ ਉਸਦੇ ਗੀਤ ਦੀ ਸਤਰ ਰੰਗ ਬਿਰੰਗੇ ਕੱਪੜੇ ਉੱਤੇ ਰੰਗ ਬਿਰੰਗੇ ਧਾਗਿਆਂ ਨਾਲ ਕੱਢ ਲਿਆਈ। ਸ਼ਿਵ ਨੇ ਤਰਹਿ ਕੇ ਉਸ ਕੁੜੀ ਦੇ ਹੱਥਾਂ ਵੱਲ ਵੇਖਿਆ। ਬੜੇ ਪਤਲੇ ਤੇ ਕੂਲੇ ਹੱਥ ਸਨ। ਸ਼ਿਵ ਨੇ ਡਰ ਕੇ ਆਪਣੇ ਹੱਥ ਪਛਾਂ ਕਰ ਲਈ ਕਿ ਮਤਾਂ ਉਸਦੇ ਗਮ ਨਾਲ ਚਰੀਟੇ ਹੋਏ ਹੱਥ ਉਸ ਕੁੜੀ ਦੇ ਕੂਲੇ ਹੱਥਾਂ ਨੂੰ ਹੀ ਨਾ ਸ਼ੋ ਜਾਣ। ਅਗਲੇ ਦਿਨ ਸ਼ਿਵ ਜਦੋਂ ਖੇਤਾਂ ਤੇ ਪੈਲੀਆਂ ਦੇ ਬੰਨੇ ਬੰਨੇ ਤੁਰਦਾ ਇੱਕ ਰੱਖ ਵਿੱਚ ਗਿਆ ਤੇ ਉੱਥੇ ਜੱਟਾਂ ਦੇ ਕੁਝ ਮੁੰਡੇ ਹੌਲਾਂ ਪਾਉਂਦੇ ਪਏ ਸਨ। ਧੂੰਆਂ ਬੜਾ ਗਾੜਾ ਸੀ ਪਰ ਧੂੰਏ ਵਿੱਚ ਭੁੱਜ ਦੇ ਛੋਲੀਏ ਦੀ ਖੁਸ਼ਬੂ ਰਲੀ ਹੋਈ ਸੀ। ਸ਼ਿਵ ਨੂੰ ਚਾਪਿਆ ਕਿ ਉਸ ਦੇ ਅੰਦਰ ਚਿਰਾਂ ਤੋਂ ਜੜੀ ਇੱਕ ਧੂਣੀ ਧੁਖਦੀ ਪਈ ਸੀ, ਅੱਜ ਉਸ ਧੂਣੀ ਵਿੱਚੋਂ ਕੋਈ ਆਵਾਸ਼ ਨਾ ਉੱਠਦੀ ਪਈ ਹੈ। ਸ਼ਿਵ ਆਪਣੇ ਅੰਦਰੋਂ ਉੱਠਦੀ ਇਸ ਵਾਸ਼ਨਾ ਨਾਲ ਤਰਬਕਦਾ ਵੀ ਰਿਹਾ ਤੇ ਗੁੜਕਦਾ ਵੀ ਰਿਹਾ। ਇਹਨਾਂ ਦਿਨਾਂ ਵਿੱਚ ਸ਼ਿਵ ਨੇ ਕਈ ਗੀਤ ਲਿਖੇ, ਜਿੰਦੂ ਦੇ ਬਾਗੀ, ਦਰਦਾਂ ਦਾ ਬੂਟੜਾ, ਗੀਤਾਂ ਦਾ ਮਿਰਗ ਚਰੇ,

ਫਿਰ ਉਸ ਰਾਹ ਤੇ ਤੁਰਨ ਲਈ ਆਖਿਆ ਜਿਸ ਰਾਹ ਉੱਤੇ ਉਸ ਦੇ ਸੁਪਨਿਆਂ ਨਾਲ ਕਈ ਇਕਰਾਰ ਕੀਤੇ ਹੋਏ ਸਨ। ਇਹਨਾਂ ਦਿਨਾਂ ਵਿੱਚ ਸ਼ਿਵ ਨੇ ਉਹ ਗੀਤ ਲਿਖੇ ਜਿਨ੍ਹਾਂ ਵਿੱਚ ਸੱਜਣਾ ਦੇ ਸੌਫੀ ਸਾਹ ਵਿੱਚੋਂ ਉਮਰ ਦੀਆਂ ਪਤਝੜਾਂ ਜਾਮ ਭਰ ਕੇ ਪੀਂਦੀਆਂ ਸਨ। ਇਹਨਾਂ ਦਿਨਾਂ ਵਿੱਚ ਸ਼ਿਵ ਪਟਵਾਰੀ ਹੁੰਦਾ ਸੀ, ਗਰਦੌਰੀ ਕਰਦਾ ਸੀ, ਸੱਜਰੇ ਨਸਬ ਬਣਾਉਂਦਾ ਸੀ, ਸੱਜਰਾ ਕਿਸ਼ਤਵਾਰ ਤਿਆਰ ਕਰਦਾ ਸੀ ਤੇ ਖਸਰਾ ਗਿਰਦੌਰੀ ਦੇ ਨੰਬਰ ਦਿੰਦਾ ਸੀ। ਪਰ ਸ਼ਿਵ ਦੀ ਇਸ ਦੂਸਰੀ ਮਹਿਬੂਬ ਅਮੀਰ ਰਹਿਣੀ ਵਾਲੇ ਘਰ ਦੀ ਕੁੜੀ ਸੀ, ਇਸ ਲਈ ਸ਼ਿਵ ਆਪਣੇ ਕਿੱਤੇ ਤੋਂ ਸ਼ਰਮਾ ਗਿਆ ਤੇ ਉਸਨੇ ਪਟਵਾਰੀ ਪੁਣਾ ਛੱਡ ਦਿੱਤਾ। ਇੱਕ ਦਿਨ ਸ਼ਿਵ ਦੀ ਇਸ ਮਹਿਬੂਬ ਕੁੜੀ ਨੇ ਚੰਬੇ ਦੀਆਂ ਤਿੰਨ ਕਲੀਆਂ ਤੋੜ ਆਂਦੀਆਂ। ਦੋ ਕਲੀਆਂ ਖਿੜੀਆਂ ਹੋਈਆਂ ਸਨ ਤੇ ਇੱਕ ਅਜੇ ਖਿੜੀ ਨਹੀਂ ਸੀ। ਇੱਕ ਤੂੰ, ਇੱਕ ਮੈਂ ਤੇ ਇੱਕ। ਉਸ ਕੁੜੀ ਨੇ ਚੁੰਨੀ ਦੀ ਕੰਨੀ ਨੂੰ ਮੂੰਹ ਵਿੱਚ ਪਾ ਕੇ ਆਖਿਆ, ਸਾਡੇ ਘਰ ਜਦੋਂ ਇੱਕ ਧੀ ਜੰਮੇਗੀ, ਇਹ ਮੈਨੂੰ ਪਤਾ ਏ ਕਿ ਉਹ ਪਹਿਲੀ ਧੀ ਹੀ ਹੋਵੇਗੀ। ਅਸੀਂ ਉਸ ਦਾ ਨਾਮ ਸੀਮਾ ਰੱਖਾਂਗੇ। ਇਹ ਕਲੀ ਜਿਹੜੀ ਅਜੇ ਖਿੜੀ ਨਹੀਂ ਆ, ਇਹ ਸਾਡੀ ਸੀਮਾ ਏ। ਤੇ ਉਸ ਦਿਨ ਸ਼ਿਵ ਨੂੰ ਭੁਲੇਖਾ ਪੈ ਗਿਆ ਕਿ ਉਹ ਹੁਣ ਪਿੰਡ ਦਾ ਪਟਵਾਰੀ ਨਹੀਂ ਸੀ ਰਿਹਾ, ਉਹ ਹੁਣ ਪਿੰਡ ਦਾ ਮਾਲਕ ਹੋ ਗਿਆ ਸੀ ਤੇ ਹੁਣ ਸੁਪਨਿਆਂ ਦੀ ਸਾਰੀ ਜ਼ਮੀਨ ਉਸ ਦੀ ਮਾਲਕੀ ਵਿੱਚ ਸੀ ਤੇ ਹੁਣ ਇਸ ਵਰੇ ਜਾਂ ਅਗਲੇ ਵਰੇ ਉਸ ਦੀ ਹਵੇਲੀ ਵਿੱਚ ਉਸ ਦੀ ਧੀ ਨੇ ਖੇਡਣ ਆਉਣਾ ਸੀ, ਉਸ ਦੀ ਸੀਮਾ ਨੇ। ਦਿਲ ਦੀ ਜ਼ਮੀਨ ਵਿੱਚ ਹੌਂਕਿਆਂ ਦੇ ਬੀਜ ਬੀਜਣ ਵਾਲਾ ਸ਼ਿਵ ਤਾਰਿਆਂ ਦੇ ਬੀਜ ਬੀਜਣ ਵਾਲੀ ਗੱਲ ਸੋਚਣ ਹੀ ਲੱਗਾ ਸੀ ਕਿ ਸ਼ਿਵ ਦੀ ਮਹਿਬੂਬ ਕੁੜੀ ਕਿਸੇ ਬਾਹਰਲੇ ਦੇਸ਼ ਚਲੀ ਗਈ ਤੇ ਸ਼ਿਵ ਦੇ ਹੱਥ ਵਿੱਚ ਫੜਿਆ ਹੋਇਆ ਰੰਭਾ ਸ਼ਿਵ ਦੇ ਹੱਥ ਵਿੱਚ ਹੀ ਰਹਿ ਗਿਆ ਤੇ ਤੜਪ ਕੇ ਉਸਨੇ ਉਸ ਕੁੜੀ ਨੂੰ ਖੱਤ ਲਿਖਿਆ, ਪਰਦੇਸੀ ਸੱਜਣ ਮੈਂਡਿਆ ਕਦੀ ਵਤਨੀ ਫੇਰਾ ਪਾ, ਕਿਤੇ ਸੁੱਚਾ ਬਿਰਹਾ ਤੈਂਦੜਾ ਮੈਥੋਂ ਝੂਠਾ ਨਾ ਹੋ ਜਾ। ਸ਼ਿਵ ਨੇ ਇੱਕ ਨਹੀਂ ਸਗੋਂ 100 ਖੱਤ ਲਿਖੇ, ਹੱਕਾਂ ਵਾਲੇ ਵੀ ਤੇ ਨਿਹੋਰਿਆਂ ਵਾਲੇ ਵੀ। ਮਾਏ ਨੀ ਮਾਏ, ਮੈਂ ਇੱਕ ਸ਼ਿਕਰਾ ਯਾਰ ਬਣਾਇਆ, ਉਸਦੇ ਸਿਰ ਤੇ ਕਲਗੀ ਤੇ ਪੈਰੀ ਝਾਂਜਰ, ਉਹ ਚੋਗ ਚੁਗੇਂਦਾ ਆਇਆ, ਚੂਰੀ ਕੁੱਟਾ ਤੇ ਉਹ ਖਾਂਦਾ ਨਹੀਂ, ਉਸਨੂੰ ਦਿਲ ਦਾ ਮਾਸ ਖਵਾਇਆ, ਇੱਕ ਉਡਾਰੀ ਐਸੀ ਮਾਰੀ, ਉਹ ਮੁੜ ਵਤਨੀ ਨਾ ਆਇਆ। ਪਰ ਸ਼ਿਵ ਨੂੰ ਕਿਸੇ ਵੀ ਖੱਤ ਦਾ ਜਵਾਬ ਨਾ ਆਇਆ ਤੇ ਫਿਰ ਉਸਨੂੰ ਉਹ ਕੁੜੀ ਇੰਜ ਹੀ ਯਾਦ ਆਉਣ ਲੱਗ ਪਈ ਜਿਵੇਂ ਉਸਨੂੰ ਮੋਈ ਹੋਈ ਮੀਨਾ ਯਾਦ ਆਉਂਦੀ ਸੀ। ਆਪਣੇ ਉਲਝੇ ਹੋਏ ਵਾਲਾਂ ਵਿੱਚ ਆਪਣੀਆਂ ਪਤਲੀਆਂ ਤੇ ਕੰਬਦੀਆਂ ਉਂਗਲਾਂ ਫੇਰਦਾ, ਤ੍ਰਪਕ ਟੁੱਟਦਾ, ਮਾਏ ਨੀ ਮਾਏ, ਮੇਰੇ ਗੀਤਾਂ ਦੇ ਨੈਣਾਂ ਵਿੱਚੋਂ ਬਿਰਹਾਉਂਦੀ ਰੜਕ ਪਵੇ, ਅੱਧੀ ਅੱਧੀ ਰਾਤੀ ਉੱਠ ਰੋਣ ਮੋਏ ਮਿੱਤਰਾਂ ਨੂੰ, ਮਾਏ ਸਾਨੂੰ ਨੀਂਦ ਨਾ ਪਵੇ। ਸ਼ਿਵ ਦੇ ਮਨ ਦੀ ਹਾਲਤ ਉਸ ਕੁੜੀ ਵਾਂਗ ਸੀ ਜੋ ਆਪਣੀ ਜਾਚੇ ਅਜੇ ਪਰਨਾਈ ਵੀ ਨਾ ਹੋਵੇ, ਪਰ ਕਿਸਮਤ ਨੇ ਉਸ ਦੇ ਕੰਨਾਂ ਵਿੱਚ ਆਖ ਦਿੱਤਾ ਹੋਵੇ ਕਿ ਉਹ ਵਿਧਵਾ ਹੋ ਗਈ ਏ। ਇਹਨਾਂ ਦਿਨਾਂ ਵਿੱਚ ਸ਼ਿਵ ਨੇ ਇੱਕ ਬੜੀ ਪਿਆਰੀ ਕਵਿਤਾ ਲਿਖੀ, ਮਾਏ ਨੀ ਦੱਸ ਮੇਰੀ ਏ ਮਾਏ, ਇਸ ਵਿਧਵਾ ਰੁੱਤ ਦਾ ਕੀ ਕਰੀਏ, ਮਾਏ ਨੀ ਇਸ ਇਹ ਰੁੱਤ ਕਿਹੜੇ ਲੜ ਲਾਈਏ, ਕਿਸ ਨੂੰ ਇਸ ਦੇ ਝੂਠੇ ਅੰਗ ਛੁਹਾਈਏ, ਹਾਏ ਨੀ ਇਹਨੂੰ ਕਿਹੜੇ ਫੁੱਲ ਸੰਗ ਵਰੀਏ, ਇਸ ਵਿਧਵਾ ਰੁੱਤ ਦਾ ਕੀ ਕਰੀਏ। ਤੇ ਸੀਮਾ, ਸ਼ਿਵ ਆਪਣੀ ਇਸ ਧੀ ਦਾ ਮੁਹਾਂਦਰਾ ਕਈ ਵਾਰ ਇੰਚ ਲੱਭਦਾ ਸੀ, ਖੇਡੇ ਤੇਰਾ ਦੁੱਖੜਾ ਅਯਾਣਾ ਸਾਡੇ ਅੰਗਣੇ ਚ, ਦੇਨੀਆਂ ਤੜਾਗੀਆਂ ਬਣਾ, ਮਾਰ ਮਾਰ ਅੱਡੀਆਂ ਚ ਨੱਚੇ ਤੇਰੀ ਵੇਦਨਾ ਵੇ, ਦੇਨੀਆਂ ਮੈਂ ਝਾਂਜਰਾਂ ਘੜਾ। ਸ਼ਿਵ ਨੇ ਜਿਸ ਆਪਣੀ ਧੀ ਦਾ ਮੂੰਹ ਵੀ ਨਹੀਂ ਵੇਖਿਆ ਸੀ ਉਸ ਦੀ ਲਾਸ਼ ਨੂੰ ਚੁੱਕੀ ਫਿਰਦਾ, ਮੇਰੀ ਸੀਮਾ ਅਜੇ ਮੋਈ ਤਾਂ ਨਹੀਂ, ਕਿਸੇ ਦੀ ਸਰਾਪੀ ਹੋਈ ਸੁੱਤੀ ਪਈ ਹੈ, ਮੈਂ ਇਹਦੇ ਉੱਤੇ ਆਪਣੀ ਕਲਮ ਦਾ ਪਾਣੀ ਛਿੜਕਾਂਗਾ, ਗੀਤਾਂ ਦਾ ਪਾਣੀ, ਸਰਸਵਤੀ ਇੱਕ ਦੇਵੀ ਹੈ, ਮੈਂ ਉਸਨੂੰ ਪੂਜਦਾ ਆ, ਕੀ ਪਤਾ ਉਹ ਕੋਈ ਵਰ ਦੇ ਦੇਵੇ ਤੇ ਮੇਰੀ ਧੀ ਸਗ ਵੀ ਉੱਠ ਖੜੋਵੇ, ਮੇਰੀ ਸੀਮਾ।

ਇੱਕ ਔਰਤ ਦੇ ਮਨ ਨੂੰ ਪੜ੍ਹਨਾ ਸ਼ਿਵ ਨੂੰ ਬਾਖੂਬੀ ਆਉਂਦਾ ਸੀ। ਸ਼ਿਵ ਨੂੰ ਔਰਤ ਦੀ ਰਗ ਰਗ ਸਮਝਣ ਵਾਲਾ ਕਵੀ ਮੰਨਿਆ ਜਾਂਦਾ ਹੈ। ਇੱਕ ਔਰਤ ਦੇ ਮਨ ਦੀ ਪੀੜ ਨੂੰ, ਉਹ ਔਰਤ ਦੇ ਮਨ ਦੇ ਬਿਰਹੇ ਨੂੰ ਸ਼ਿਵ ਨੇ ਆਪਣੀ ਕਵਿਤਾ ਵਿੱਚ ਆਪ ਹੰਡਾਇਆ ਹੈ। ਕੰਡਿਆਲੀ ਥੋਰ ਕਵਿਤਾ ਵਿੱਚ ਸ਼ਿਵ ਨੇ ਇੱਕ ਐਸੀ ਔਰਤ ਦੇ ਬਿਰਹੇ ਨੂੰ ਉਲੀਕਿਆ ਹੈ ਜਿਸ ਨੂੰ ਕੋਈ ਨਹੀਂ ਪੁੱਛਦਾ ਤੇ ਉਸ ਦੇ ਗਮ ਨੂੰ ਖੁੱਲ੍ਹ ਕੇ ਬਿਆਨਿਆ ਹੈ। ਮੈਂ ਕੰਡਿਆਲੀ ਥੋਰ ਵੇ ਸੱਜਣਾ ਉੱਗੀ ਵਿੱਚ ਉਜਾੜਾਂ, ਜਾਂ ਉੱਡਦੀ ਬਦਲੋਟੀ ਕੋਈ ਵਰ ਗਈ ਵਿੱਚ ਪਹਾੜਾਂ, ਜਾਂ ਉਹ ਦੀਵਾ ਜਿਹੜਾ ਬਲਦਾ ਪੀਰਾਂ ਦੀ ਦੇਹਰੀ ਤੇ, ਜਾਂ ਕੋਈ ਕੋਇਲ ਕੰਠ ਚ ਦੇ ਦੀਆਂ ਸੂਤੀਆਂ ਚਾਵਣ ਨਾੜਾਂ। ਲੂਣਾ ਵਿੱਚ ਸ਼ਿਵ ਨੇ ਇੱਕ ਔਰਤ ਦੇ ਜਵਾਨ ਵਲਵਲਿਆਂ ਦੀ ਸਾਰ ਕੁਝ ਇਸ ਤਰੀਕੇ ਨਾਲ ਲਈ ਕਿ ਉਸਦੇ ਸੁਹੱਪਣ ਚੋਂ, ਉਸਦੇ ਹੁਸਨ ਚੋਂ ਉਸਦੇ ਮਨ ਦਾ ਸ਼ੀਸ਼ਾ ਸਾਫ਼ ਝਲਕ ਪੈਂਦਾ, ਜਿਸ ਵਿੱਚ ਅਧੂਰੇ ਚਾਅ ਹੁੰਦੇ ਨੇ ਤੇ ਪੀੜਾਂ ਦਾ ਪਰਾਗਾ ਪੁੰਨਿਆ ਜਾ ਰਿਹਾ ਹੁੰਦਾ ਹੈ। ਕੋਈ ਨਾ ਐਸੀ ਨਾਰ ਧਰਤ ਤੇ ਜੋ ਕਿ ਪੇੜ ਵਿਛੁੰਨੀ ਹੋਵੇ, ਸਿੱਖੇ ਵਾਂਗ ਕਬਾਬਾਂ ਲਾ ਕੇ ਜੋ ਨਾ ਮਰਦਾਂ ਭੁੰਨੀ ਹੋਵੇ। ਕਾਦਰ ਯਾਰ ਦੇ ਪੂਰਨ ਭਗਤ ਦੀ ਖਲਨਾਇਕਾ ਨੂੰ ਉਸਨੇ ਇੱਕ ਚੇਤਨ ਨਾਇਕਾ ਬਣਾ ਕੇ ਪੇਸ਼ ਕਰਨ ਦੀ ਪਹਿਲ ਕੀਤੀ। ਸਦੀਆਂ ਤੋਂ ਸਰਾਪੀ ਕਾਮ ਸਰਪਣੀ ਨੂੰ ਨਵੇਂ ਅਰਥ ਪ੍ਰਦਾਨ ਕੀਤੇ। ਪੁਰਸ਼ ਦੇ ਕਾਮ ਦੀ ਭੁੱਖ ਕਾਰਨ ਨਿਰਦੋਸ਼ ਅਹਿਲਿਆ ਤੇ ਕੁਝ ਛਿੱਟੇ ਮਾਰ ਕੇ ਉਸਨੂੰ ਨਵਾਂ ਜੀਵਨ ਦਿੱਤਾ। ਲੂਣਾ ਰਾਜੇ ਸਲਵਾਨ ਦੀ ਦੂਜੀ ਰਾਣੀ ਸੀ ਤੇ ਪੂਰਨ ਦੀ ਹਮ ਉਮਰ। ਕਿੱਸੇ ਦੇ ਸਿਰਲੇਖ ਪੂਰਨ ਤੋਂ ਲੂਣਾ ਬਦਲ ਕੇ ਸਮੁੱਚੇ ਤੇ ਜਦ ਤੱਕ ਪ੍ਰਚਲਿਤ ਅਰਥ ਹੀ ਬਦਲ ਦਿੱਤੇ। ਉਸ ਲਈ ਇਹ ਪੂਰਨ ਦੇ ਜੱਤ ਸੱਤ ਦਾ ਗਾਇਨ ਨਹੀਂ, ਸਗੋਂ ਸ਼ੂਦਰ ਪਰ ਸੁੰਦਰ ਕੰਨਿਆ ਨਾਲ ਹੋਈ ਸਮਾਜਿਕ ਅਨਿਆਂ ਅਤੇ ਜ਼ੁਲਮ ਦੀ ਦਰਦਮੰਦ ਗਾਥਾ ਹੈ। ਲੂਣਾ ਇੱਕ ਮਹਿਜ ਵੀ ਗਾਂ ਨਹੀਂ, ਸਗੋਂ ਇਸ ਤੋਂ ਉਲਟ ਆਪਣਾ ਬਣਦਾ ਹੱਕ ਮੰਗਣ ਵਾਲੀ ਇੱਕ ਨਿਡਰ ਅਤੇ ਸੁਜਾਖੀ ਔਰਤ ਹੈ, ਜਿਸ ਦਾ ਸਭ ਦਾ ਵੱਡਾ ਕਸੂਰ ਅਤੇ ਗੁਨਾਹ ਗਰੀਬ ਬਾਰੂ ਦੇ ਘਰ ਜਨਮ ਲੈ ਕੇ ਹੁਸਨਵਾਨ ਹੋਣਾ ਹੈ। ਸ਼ਿਵ ਲਿਖਦਾ ਹੈ, ਧਰਮੀ ਬਾਬਲ ਪਾਪ ਕਮਾਇਆ, ਲੜ ਲਾਇਆ ਸਾਡੀ ਫੁੱਲ ਕਮਲਾਇਆ, ਜਿਸ ਦਾ ਇੱਛਰਾਂ ਰੂਪ ਹੰਡਾਇਆ, ਮੈਂ ਪੂਰਨ ਦੀ ਮਾਂ ਪੂਰਨ ਦੇ ਹਾਣ ਦੀ, ਮੈਂ ਉਸ ਤੋਂ ਇੱਕ ਚੁੰਮਣ ਵੱਡੀ, ਪਰ ਮੈਂ ਕੀਕਣ ਮਾਂ ਉਹਦੀ ਲੱਗੀ, ਉਹ ਮੇਰੀ ਗਰਭ ਚੂਨ ਨਾ ਆਇਆ, ਲੋਕਾ ਵੇ ਮੈਂ ਧੀ ਵਰਗੀ ਸਲਵਾਨ ਦੀ। ਪਿਤਾ ਜੇ ਧੀ ਦਾ ਰੂਪ ਹੰਡਾਵੇ, ਲੋਕਾ ਵੇ ਤੈਨੂੰ ਲਾਜ ਨਾ ਆਵੇ, ਜੋ ਲੂਣਾ ਪੂਰਨ ਨੂੰ ਚਾਵੇ, ਚਰਿੱਤਰਹੀਣ ਕਵੇ ਕਿਉਂ ਜੀਵ ਜਹਾਨ ਦੀ। ਚਰਿੱਤਰਹੀਣ ਤਾਂ ਕੋਈ ਤਾਂ ਆਖੇ ਜੇਕਰ ਲੂਣਾ ਵੇਚੇ ਹਾਸੇ, ਪਰ ਜੇ ਹਾਣ ਨਾ ਲੱਭਣ ਮਾਪੇ, ਹਾਣ ਲੱਭਣ ਵਿੱਚ ਗੱਲ ਕੀ ਹੈ ਅਪਮਾਨ ਦੀ। ਲੂਣਾ ਹੋਵੇ ਤਾਂ ਅਪਰਾਧਣ ਜੇਕਰ ਅੰਦਰੋਂ ਹੋਏ ਸੁਹਾਗਣ, ਮਹਿਕ ਉਹਦੀ ਜੇ ਹੋਵੇ ਦਾਗਣ, ਮਹਿਕ ਮੇਰੀ ਤਾਂ ਕੰਚਕ ਮੈਂ ਹੀ ਜਾਣਦੀ। ਕੁੱਲ ਮਿਲਾ ਕੇ ਸ਼ਿਵ ਦੀਆਂ ਰਚਨਾਵਾਂ ਉੱਤਮ ਦਰਜੇ ਦੀਆਂ ਹਨ, ਪਰ ਲੂਣਾ ਐਸੀ ਰਚਨਾ ਰਹੀ ਜਿਸ ਦਾ ਉਸ ਦੌਰ ਵਿੱਚ ਰਚਿਆ ਜਾਣਾ ਸ਼ਾਇਦ ਉਸ ਸਮਾਜ ਨੂੰ ਚੰਗਾ ਨਹੀਂ ਲੱਗਾ। ਪਰ ਇਹ ਰਚਨਾ ਬਾਅਦ ਵਿੱਚ ਸ਼ਿਵ ਦੀ ਸਰਵਉੱਤਮ ਰਚਨਾ ਹੋ ਨਿਬੜੀ, ਜਿਸ ਨੂੰ ਸਾਹਿਤ ਅਕਾਦਮੀ ਦੇ ਅਵਾਰਡ ਨਾਲ ਨਿਵਾਜਿਆ ਗਿਆ।

ਹੁਣ ਤੱਕ ਮੈਂ ਤੁਹਾਡੇ ਨਾਲ ਸ਼ਿਵ ਦੀ ਜ਼ਿੰਦਗੀ ਦੀ ਸਾਂਝ ਪਾਈ। ਪਰ ਇਸ ਵਕਤ ਜਿਹੜੀ ਸਾਂਝ ਮੈਂ ਤੁਹਾਡੇ ਨਾਲ ਪਾਵਾਂਗੀ ਉਹ ਇੱਕ ਐਸੀ ਘਟਨਾ ਦੀ ਏ ਜਿਸ ਵਿੱਚੋਂ ਸ਼ਿਵ ਦੀ ਇੱਕ ਬੜੀ ਹੀ ਖੂਬਸੂਰਤ ਰਚਨਾ ਨੇ ਜਨਮ ਲਿਆ। ਗੱਲ ਮਈ 1968 ਦੀ ਏ। ਪਿਛਲੀ ਰਾਤ ਸ਼ਿਵ ਸ਼ਰਾਬੀ ਹੋ ਗਿਆ ਸੀ। ਕਰਤਾਰ ਸਿੰਘ ਦੁੱਗਲ ਨੇ ਸ਼ਿਵ ਦਾ ਖਾਣਾ ਪਰੋਸਿਆ ਹੋਇਆ ਸੀ, ਪਰ ਸ਼ਿਵ ਤੇ ਉਸਦੇ ਮਿੱਤਰਾਂ ਦੇ ਥਿੜਕੇ ਪੈਰ ਉਹਦੇ ਘਰ ਦੇ ਬੂਹੇ ਅੱਗੇ ਪਹੁੰਚ ਕੇ ਉਸ ਦੀਆਂ ਬਰੂਹਾਂ ਲੰਘਣ ਤੋਂ ਡਰ ਰਹੇ ਸਨ। ਡਰ ਆਖਿਰ ਹੈ ਵੀ ਸੱਚਾ ਸੀ। ਉਹਨੇ ਸ਼ਿਵ ਨੂੰ ਅਗੇਰੇ ਖਾਤਰਾਂ ਸਾਫ਼ ਲਿਖ ਦਿੱਤਾ ਸੀ ਕਿ ਜਿਸ ਦਿਨ ਉਹ ਉਸਦੇ ਘਰ ਖੁਸ਼ਵੰਤ ਸਿੰਘ ਆਵੇ ਉਸਨੂੰ ਵੀ ਸੋਫੀ ਰਹਿਣਾ ਪੈਂਦਾ ਏ। ਸੋ ਗੱਲ ਬੜੀ ਸਾਫ਼ ਤੇ ਸਪਸ਼ਟ ਸੀ ਕਿ ਸ਼ਿਵ ਦੀ ਉਸ ਸ਼ਾਮ ਉਬਾਸੀਆਂ ਲੈਂਦੇ ਹੀ ਬੀਤਣੀ ਸੀ। ਪਰ ਯਾਰ ਤਾਂ ਕਿਤੇ ਲੰਗੋਟੀਆਂ ਨਾ ਮਿਲੇ ਵਾਲੀ ਗੱਲ ਹੋਈ। ਸ਼ਿਵ ਲੰਗੋਟੀਆਂ ਦੇ ਵੱਸ ਪੈ ਗਿਆ ਤੇ ਪੀਂਦੇ ਪੀਂਦੇ ਮਕਾਰਬੇ ਪਹੁੰਚਿਆ ਤੇ ਹੋਸ਼ ਉਦੋਂ ਆਈ ਜਦੋਂ ਉਸਦਾ ਇੱਕ ਮਿੱਤਰ ਏਅਰ ਕੰਡੀਸ਼ਨ ਹੋਟਲ ਦੀ ਚੌਥੀ ਛੱਤ ਤੋਂ ਬੱਕਰਾ ਬੁਲਾਉਣ ਲੱਗ ਪਿਆ। ਦੁੱਗਲ ਦਾ ਪਰੋਸਿਆ ਹੋਇਆ ਖਾਣਾ ਸ਼ਿਵ ਦੇ ਇੰਤਜ਼ਾਰ ਵਿੱਚ ਉਦਾਸਿਆ ਗਿਆ ਸੀ ਤੇ ਹੁਣ ਉਹ ਉਸ ਦੀਆਂ ਪਿਆਰ ਭਿੱਜੀਆਂ ਬਰੂਹਾਂ ਨੂੰ ਰੰਦਾਨਾ ਸਜਦਾ ਕਰਕੇ ਭੁੱਖੇ ਪਾਣੀ ਹੀ ਹੋਟਲ ਵਾਪਸ ਮੁੜ ਆਏ ਸਨ। ਸਵੇਰ ਸਾਰ ਜਦੋਂ ਸ਼ਿਵ ਦੀ ਅੱਖ ਖੁੱਲ੍ਹੀ ਤਾਂ ਉਸਦਾ ਮੰਡਪੁਣਾ ਉਸਦੀ ਬਚਕਾਨਾ ਸ਼ਖਸੀਅਤ ਨੂੰ ਗੱਜ ਲੰਮੀ ਗਾਲ ਕੱਢ ਰਿਹਾ ਸੀ ਤੇ ਉਦਾਸੀ ਉਸਦੇ ਅੰਦਰ ਕੋਹਾਂ ਤੀਕ ਫੈਲੀ ਹੋਈ ਸੀ। ਤਿਰਲਾਏ ਮੱਥੇ 'ਚ ਇੱਕ ਸੁੰਨ ਜਿਹੀ ਪੀੜ ਦਾ ਅਹਿਸਾਸ ਹੁੰਦਿਆਂ ਵੀ ਉਹ ਜਲਦੀ ਜਲਦੀ ਤਿਆਰ ਹੋਇਆ, ਟੈਕਸੀ ਫੜੀ ਤੇ ਸਿੱਧਾ ਬਲਵੰਤ ਗਾਰਗੀ ਦੇ ਘਰ ਪਹੁੰਚ ਗਿਆ। ਗਾਰਗੀ ਨੇ ਉਸਨੂੰ ਦੱਸਿਆ ਕਿ ਰਾਤ ਦੁੱਗਲ ਦਾ ਖਾਣਾ ਬੜਾ ਵਧੀਆ ਸੀ ਤੇ ਉਹਨੇ ਬੜੇ ਦੋਸਤ ਬੁਲਾਏ ਹੋਏ ਸਨ, ਪਰ ਲਾੜਾ ਤੇ ਕਿਤੇ ਨਜ਼ਰ ਹੀ ਨਹੀਂ ਆ ਰਿਹਾ ਸੀ। ਮੋਹਨ ਸਿੰਘ, ਵਿਰਕ ਦੀ ਬੀਵੀ, ਤਾਰਾ ਸਿੰਘ, ਹਰਭਜਨ, ਸਫੀਰ, ਗੁਲਜ਼ਾਰ, ਗਾਰਗੀ ਨੇ ਕਈ ਨਾਂ ਗਿਣ ਦਿੱਤੇ। ਸ਼ਿਵ ਨਦਾਮਤ ਤੋਂ ਬਚਣ ਖਾਤਰ ਗਾਰਗੀ ਦੀ ਗੱਲ ਵਿੱਚ ਹੀ ਕੱਟ ਕੇ ਬੋਲ ਪਿਆ, ਮੋਹਨ ਸਿੰਘ ਕਿੱਥੇ ਠਹਿਰਿਆ ਏ? ਗੁਲਜ਼ਾਰ ਵੱਲ ਗਾਰਗੀ ਨੇ ਚਾਹ ਦੀ ਚੁਸਕੀ ਭਰਦਿਆਂ ਜਵਾਬ ਦਿੱਤਾ, ਅੰਮ੍ਰਿਤਾ ਵੀ ਆਈ ਸੀ। ਸ਼ਿਵ ਨੇ ਮੋੜਵਾਂ ਸਵਾਲ ਕੀਤਾ ਤੇ ਗਾਰਗੀ ਨੇ ਨਾਂ ਵਿੱਚ ਸਿਰ ਹਿਲਾਉਂਦਿਆਂ ਰਾਤ ਦਾ ਹਾਦਸਾ ਫਿਰ ਚਾਹ ਨਾਲ ਟੁੱਕਣਾ ਚਾਹਿਆ, ਪਰ ਸ਼ਿਵ ਇੰਨਾ ਸ਼ਰਮਿੰਦਾ ਸੀ ਕਿ ਸ਼ਰਮਿੰਦਗੀ ਤੋਂ ਬਚਣ ਖਾਤਰ ਲਤੀਫਾਬਾਜ਼ੀ ਤੇ ਉੱਤਰ ਆਇਆ ਸੀ। ਉਹ ਗਾਰਗੀ ਨੂੰ ਕਹਿ ਰਿਹਾ ਸੀ, ਹਰਭਜਨ ਜਿਉਂ ਆਇਆ ਹੋਇਆ ਸੀ, ਜਿੰਨੀ ਕੁ ਰੋਟੀ ਮੈਂ ਖਾਣੀ ਸੀ ਓਨੀ ਤਾਂ ਉਹਦੀ ਦਾੜੀ ਵਿੱਚ ਹੀ ਫਸ ਗਈ ਹੋਣੀ ਏ। ਚੱਲ ਚੰਗਾ ਏ, ਦੁੱਗਲ ਦਾ ਸਰਫਾ ਹੋ ਗਿਆ, 9 ਵੱਜ ਗਏ ਨੇ, ਤੂੰ ਝਟਪਟ ਤਿਆਰ ਹੋ ਤੇ ਘਰੋਂ ਨਿਕਲ। ਤਿਆਰ ਹੋ ਕੇ ਜਦੋਂ ਉਹ ਸਾਹਿਤ ਅਕਾਦਮੀ ਦੇ ਦਫ਼ਤਰ ਪਹੁੰਚੇ ਤਾਂ ਸਾਹਿਤ ਅਕਾਦਮੀ ਦਾ ਵਿਹੜਾ ਸਾਹਿਤਕਾਰਾਂ, ਪੱਤਰਕਾਰਾਂ ਤੇ ਫੋਟੋਗ੍ਰਾਫਰਾਂ ਨਾਲ ਭਰਿਆ ਹੋਇਆ ਸੀ। ਚਾਹ ਦੇ ਪਿਆਲਿਆਂ 'ਚ ਵਾਕਫੀਆਂ ਘੋਲੀਆਂ ਜਾ ਰਹੀਆਂ ਸਨ, ਕੈਮਰਿਆਂ ਦੇ ਫਲੈਸ਼ ਲਗਾਤਾਰ ਚਿਹਰਿਆਂ 'ਤੇ ਚਮਕ ਰਹੇ ਸਨ। ਗਾਰਗੀ ਸ਼ਿਵ ਨਾਲੋਂ ਵੱਡਾ ਸਾਹਿਤਕਾਰ ਹੋਣ ਦੇ ਅਹਿਸਾਸ ਕਾਰਨ ਕੰਨੀ ਖਿਸਕਾ ਗਿਆ ਸੀ। ਡਾਕਟਰ ਪ੍ਰਭਾਕਰ ਮਾਛਵੇਂ ਸ਼ਿਵ ਨੂੰ ਵੱਖ ਵੱਖ ਸਾਹਿਤਕਾਰਾਂ ਨਾਲ ਮਿਲਾ ਰਹੇ ਸਨ। ਮਿਲਣੀਆਂ ਤੋਂ ਵਿਹਲਾ ਹੋ ਕੇ ਸ਼ਿਵ ਅੰਮ੍ਰਿਤਾ ਅਤੇ ਮੋਹਨ ਸਿੰਘ ਕੋਲ ਆ ਖੜਿਆ। ਅੰਮ੍ਰਿਤਾ ਨੇ ਤੇ ਮੋਹਨ ਸਿੰਘ ਉਰਦੂ ਦੇ ਅਦੀਬਾ ਕੁਰਤੁਲ ਐਨ ਹੈਦਰ ਨਾਲ ਰੁੱਝੇ ਹੋਏ ਸਨ। ਸ਼ਿਵ ਨੂੰ ਵੇਖ ਕੇ ਸਾਰਿਆਂ ਦੇ ਚਿਹਰਿਆਂ ਉੱਤੇ ਦੋਸਤੀ ਦੀ ਨਿੱਕੀ ਮੁਸਕਾਨ ਫੈਲ ਗਈ ਤੇ ਫਿਰ ਸਰਸਰੀ ਜਿਹੀ ਗੱਲਬਾਤ ਪਿੱਛੋਂ ਉਸਦਾ ਧਿਆਨ ਉਸਦੀ ਇੱਕ ਦੋਸਤ ਕੁੜੀ ਦੇ ਵਾਲਾਂ ਵਿੱਚ ਜਾ ਪਿਆ। ਸ਼ਿਵ ਨੇ ਉਸਦਾ ਜੂੜਾ ਇਵੇਂ ਲੱਗਿਆ ਜਿਵੇਂ ਟਾਲੀ ਤੇ ਲਾਊਡ ਸਪੀਕਰ ਟੰਗਿਆ ਹੋਵੇ। ਉਹ ਆਪਣੀ ਦੋਸਤ ਕੁੜੀ ਨੂੰ ਉਹਦੇ ਜੂੜੇ ਬਾਰੇ ਲਤੀਫਾ ਸੁਣਾਉਣ ਹੀ ਲੱਗਿਆ ਸੀ ਕਿ ਮੋਹਨ ਸਿੰਘ ਨੇ ਉਸਨੂੰ ਬਾਹੋਂ ਫੜ ਕੇ ਇੱਕ ਪਾਸੇ ਲੈ ਗਿਆ। ਹੁਣ ਸ਼ਿਵ ਨੂੰ ਡਰ ਸੀ ਕਿ ਉਹ ਰਾਤ ਦੇ ਸ਼ਰਾਬੀ ਹਾਦਸੇ ਦੀ ਗੱਲ ਕਰੂਗਾ ਤੇ ਬਜ਼ੁਰਗੀ ਦਾ ਲੂਣ ਉਸਦੇ ਫੱਟਾਂ ਉੱਤੇ ਜ਼ਰੂਰ ਤੋੜੇਗਾ।
पर शुकर खुदा दा कि उस वक्त उसनू सिर्फ सेखों दे दिल्ली ना आउण दे कारण ही दस रहा सी। चाह दे प्याले पिछों अलकाजी दा भाषण सुनिया ते उस मगरों जदों अमृत लाल नागर बोलन लगा तो मैं अपने लागे बैठे करतार सिंह दुग्गल ने रात दे हादसे बारे माफी मांग के बाहर आ गया। शिव बाहर आ गया। माफीनामे विच उहदा शिव लई वरत्या इको शब्द नलायक उसकी बोझल ते दुखी आत्मा नू बड़ा ही प्यारा लग्या। वह दुग्गल दे दिल की विशालता ते इन्ना खुश सी कि अपने आप ते इन्ना दुखी कि दुख विचों एक गीत जन्म लै रहा सी। अज किस्मत मेरे गीतां दी है किस मंजल ते आन खड़ी जद मेरे घर विच नेरा है ते बाहर मेरी धुप चढ़ी। नहीं अज दे दिन उसनू अजिहा नहीं सोचना चाहिदा। अज तां सगो उसनू खुश होना चाहिदा है पर उस अंदर एक शर्मिंदी पीड़ करवट लै रही सी ते उसदे होठ फिर हिलदे हन। अज किस्मत मेरे गीतां दी है किस मंजिल ते आन खड़ी जद गीतां घर विच नेरा है ते बाहर मेरी धुप खड़ी। उसदे अंदर दी पीड़ आखदी है कि पहलियां सत्रां नालों ये सत्रां उसदे हिसाब ज्यादा मेच आउंदियां ने ते ओ ये सत्रां हथ विच फड़ी डायरी ते सांभ लैंदा है। ਉਹ ਸਿਗਰਟ ਬਾਲਦਾ ਹੈ ਤੇ ਗੀਤ ਬਾਰੇ ਫਿਰ ਸੋਚਦਾ ਹੈ। ਓਏ ਪੰਡਤਾਂ, ਗੁਲਜ਼ਾਰ ਨੇ ਉਸਨੂੰ ਝਟਕੀ ਆਵਾਜ਼ ਮਾਰੀ। ਉਹ ਕਵਿਤਾ ਵਿੱਚੇ ਹੀ ਸੁੱਟ ਕੇ ਉਸਦੇ ਨਾਲ ਬਗਲਗੀਰ ਹੋਇਆ। ਅਕਾਦਮੀ ਦਾ ਖੁੱਲ੍ਹਾ ਵਿਹੜਾ ਜੱਟ ਦੇ ਨਿਰਸ਼ਲ ਹਾਸੇ ਨਾਲ ਗੂੰਜ ਗਿਆ। ਅਜੇ ਉਹ ਜਜਮਾਨੀ ਪਰੋਹਤੀ ਹੀ ਕਰ ਰਹੇ ਸਨ ਕਿ ਅੰਮ੍ਰਿਤਾ ਵੀ ਉਹਨਾਂ ਦੇ ਵਿੱਚ ਆ ਰਲੀ। ਉਸਨੂੰ ਘਰ ਮੁੜਨ ਦੀ ਕਾਹਲ ਸੀ ਤੇ ਉਹ ਤਿੰਨੇ ਗੁਲਜ਼ਾਰ ਦੀ ਕਾਰ ਵਿੱਚ ਬੈਠ ਕੇ ਅੰਮ੍ਰਿਤਾ ਦੇ ਘਰ ਤੁਰ ਪਏ। ਅੰਮ੍ਰਿਤਾ ਨੂੰ ਘਰ ਛੱਡ ਕੇ ਆਉਣ ਦੀ ਵਿਗਾੜ ਦਾ ਜੱਟ ਨੇ ਸਟੇਅਰਿੰਗ ਤੇ ਬੈਠਦਿਆਂ ਹੀ ਲਤੀਫਾ ਛੱਡ ਦਿੱਤਾ। ਉਹ ਡਰਾਈਵਰੀ ਨਾਲੋਂ ਚੰਗਾ ਮੈਂ ਸਾਹਿਤਕਾਰ ਹੀ ਚੰਗਾ ਸਾਂ। ਸਿਮਿਆ ਖਾਣੀ ਸ਼ੀਸ਼ਿਆਂ ਥਾਣੀ ਹਾਸਾ ਬਾਹਰ ਨਿਕਲ ਕੇ ਦਿੱਲੀ ਦੀਆਂ ਸੜਕਾਂ ਤੇ ਫੈਲ ਗਿਆ। ਸ਼ਿਵ ਨੇ ਵੇਖਿਆ ਕਿ ਉਦਾਸੀ ਹਾਸੇ ਵਿੱਚ ਰਲ ਕੇ ਸੜਕ ਦੇ ਐਨ ਵਿਚਕਾਰ ਜਾ ਡਿੱਗੀ ਪਰ ਜ਼ਖਮੀ ਨਹੀਂ ਹੋਣ ਦਿੱਤੀ ਤੇ ਸਿਸ਼ ਤੇ ਗੀਤ ਦੀਆਂ ਉਦਾਸ ਸਤਰਾਂ ਕਾਰ 'ਚ ਸ਼ਿਵ ਦੇ ਨਾਲ ਉਵੇਂ ਦੀਆਂ ਉਵੇਂ ਬੈਠ ਗਈਆਂ। ਅੰਮ੍ਰਿਤਾ ਨੂੰ ਘਰ ਛੱਡ ਕੇ ਜਦੋਂ ਉਹ ਅਕਾਦਮੀ ਵਾਪਸ ਮੁੜੇ ਤਾਂ ਸ਼ਿਵ ਪੱਤਰਕਾਰਾਂ ਦੇ ਸਵਾਲਾਂ ਜਵਾਬਾਂ ਵਿੱਚ ਰੁੱਝ ਗਿਆ ਤੇ ਗੁਲਜ਼ਾਰ ਪ੍ਰੋਫੈਸਰ ਮੋਹਨ ਸਿੰਘ ਨੂੰ ਲੱਭਣ ਚਲਾ ਗਿਆ। ਪ੍ਰੋਗਰਾਮ ਇਹ ਸੀ ਕਿ ਮੋਹਨ ਸਿੰਘ ਨੂੰ ਨਾਲ ਲੈ ਕੇ ਗੁਲਜ਼ਾਰ ਦੇ ਘਰ ਖਾਣਾ ਖਾਇਆ ਜਾਵੇ ਪਰ ਮੋਹਨ ਸਿੰਘ ਉਹਨਾਂ ਨੂੰ ਉਡੀਕ ਕੇ ਪਤਾ ਨਹੀਂ ਕਦੋਂ ਤੇ ਕਿੱਥੇ ਚਲਾ ਗਿਆ ਸੀ। ਖਾਣਾ ਖਾਣ ਪਿੱਛੋਂ ਸ਼ਿਵ ਨੇ ਵੇਖਿਆ ਕਿ ਗੀਤ ਦੀਆਂ ਕੁਝ ਸਤਰਾਂ ਉਸ ਨਾਲ ਦੀਵਾਨ ਤੇ ਆ ਲੇਟੀਆਂ ਨੇ ਤੇ ਉਹ ਬੇਚੈਨ ਹੋਇਆ ਕੁਝ ਲਿਖੀ ਜਾ ਰਿਹਾ ਸੀ। ਅੱਜ ਕਿਸਮਤ ਮੇਰੇ ਗੀਤਾਂ ਦੀ ਹੈ ਕਿਸ ਮੰਜ਼ਿਲ ਤੇ ਆਣ ਖੜੀ ਜਦ ਗੀਤਾਂ ਦੇ ਘਰ ਨੇਰਾ ਹੈ ਤੇ ਬਾਹਰ ਮੇਰੀ ਧੁੱਪ ਚੜੀ। ਇਸ ਸ਼ਹਿਰ 'ਚ ਮੇਰੇ ਦੁੱਖਾਂ ਦਾ ਕੋਈ ਇੱਕ ਵੀ ਚਿਹਰਾ ਵਾਕਫ ਨਹੀਂ ਪਰ ਫਿਰ ਵੀ ਮੇਰੇ ਦੁੱਖਾਂ ਨੂੰ ਆਵਾਜ਼ਾਂ ਦੇਵੇ ਗਲੀ ਗਲੀ। ਸ਼ਿਵ ਦੇ ਅੰਦਰ ਦੇ ਆਲੋਚਕ ਨੇ ਦੁੱਖ ਸ਼ਬਦ ਵੱਲ ਘੂਰ ਕੇ ਵੇਖਿਆ ਫਿਰ ਉਸਨੂੰ ਕਹਿਣ ਲੱਗਾ ਕਿ ਇਵੇਂ ਨਹੀਂ ਇਵੇਂ ਲਿਖ। ਇਸ ਸ਼ਹਿਰ 'ਚ ਮੇਰੇ ਗੀਤਾਂ ਦਾ ਕੋਈ ਇੱਕ ਵੀ ਚਿਹਰਾ ਵਾਕਫ ਨਹੀਂ ਪਰ ਫਿਰ ਵੀ ਮੇਰੇ ਗੀਤਾਂ ਨੂੰ ਆਵਾਜ਼ਾਂ ਦੇਵੇ ਗਲੀ ਗਲੀ। ਅਜੇ ਉਸਨੇ ਇਹ ਸਤਰਾਂ ਲਿਖੀਆਂ ਹੀ ਸਨ ਕਿ ਗੁਲਜ਼ਾਰ ਉਸਦੇ ਕਮਰੇ ਵਿੱਚ ਆ ਗਿਆ ਤੇ ਗੀਤ ਦੀਆਂ ਸਤਰਾਂ ਉਸ ਨਾਲੋਂ ਉੱਠ ਕੇ ਪਤਾ ਨਹੀਂ ਕਿਹੜੇ ਬੂਹੇ ਥਾਣੀ ਬਾਹਰ ਨਿਕਲ ਗਈਆਂ। ਗੁਲਜ਼ਾਰ ਆਪਣੀ ਬੀਵੀ ਨੂੰ ਫੋਨ ਤੇ ਕਹਿ ਰਿਹਾ ਸੀ, ਡਾਕਟਰ ਸਾਹਿਬ ਜ਼ਰਾ ਜਲਦੀ ਘਰ ਮੁੜ ਆਓ, ਪੂਰੇ 5 ਵਜੇ ਸ਼ਿਵ ਨਾਲ ਰਾਸ਼ਟਰਪਤੀ ਭਵਨ ਜਾਣਾ ਹੈ। ਮੂੰਹ ਹੱਥ ਧੋ ਕੇ ਉਹਨਾਂ ਚਾਹ ਪੀਤੀ ਤੇ ਫਿਰ ਇੰਨੀ ਦੇਰ ਨੂੰ ਸੁਰਜੀਤ ਗੁਲਜ਼ਾਰ ਦੀ ਪਤਨੀ ਵੀ ਹਸਪਤਾਲੋਂ ਘਰ ਪਹੁੰਚ ਗਏ।
ਤੇ ਥੋੜੀ ਦੇਰ ਬਾਅਦ ਉਹ ਰਾਸ਼ਟਰਪਤੀ ਭਵਨ ਵਿੱਚ ਸਨ। ਰਾਸ਼ਟਰਪਤੀ ਭਵਨ ਪਹੁੰਚ ਕੇ ਸ਼ਿਵ ਦੀਆਂ ਨਜ਼ਰਾਂ ਵਾਕਫ ਚਿਹਰੇ ਲੱਭਣ ਲੱਗੀਆਂ, ਪਰ ਸਿਵਾਏ ਅੰਮ੍ਰਿਤਾ ਮੋਹਨ ਸਿੰਘ, ਪਾਪਾ ਪ੍ਰੀਤਮ ਸਿੰਘ ਤੇ ਸ਼ੀਲਾ ਸੰਧੂ ਦੇ ਕੋਈ ਵੀ ਵਾਕਫ ਚਿਹਰਾ ਨਜ਼ਰੀ ਨਾ ਪਿਆ। ਨਾ ਤਾਰਾ ਸਿੰਘ, ਨਾ ਹਰਭਜਨ, ਨਾ ਗਾਰਗੀ, ਨਾ ਹੀ ਦੁੱਗਲ। ਪਾਰਾ ਮਨ ਕੁਛ ਹੋਰ ਵੀ ਪਾਰਾ ਹੋ ਗਿਆ ਤੇ ਉਹ ਉਦਾਸੀ ਜਿਹੜੀ ਕਾਰ ਚੋਂ ਡਿੱਗ ਕੇ ਸੜਕ ਦੇ ਵਿਚਕਾਰ ਜਾ ਪਈ ਸੀ। ਅਸ਼ੋਕਾ ਹਾਲ ਦਾ ਵੱਡਾ ਸਾਰਾ ਬੂਹਾ ਲੰਘ ਕੇ ਸ਼ਿਵ ਦੇ ਨਾਲ ਆ ਬੈਠੀ ਸੀ ਤੇ ਗੀਤ ਦੀਆਂ ਉਹ ਸਤਰਾਂ ਜਿਹੜੀਆਂ ਉਹ ਗੁਲਜ਼ਾਰ ਦੇ ਘਰ ਛੱਡ ਆਇਆ ਸੀ, ਰਾਸ਼ਟਰਪਤੀ ਭਵਨ ਦੀਆਂ ਗੇਰੂਆਂ ਕੰਧਾਂ ਟੱਪ ਕੇ ਉਸ ਦੀ ਜੀਭ ਤੇ ਆ ਬੈਠੀਆਂ ਸਨ। ਇਸ ਸ਼ਹਿਰ ਚ ਮੇਰੇ ਗੀਤਾਂ ਦਾ ਕੋਈ ਇੱਕ ਵੀ ਚਿਹਰਾ ਵਾਕਫ ਨਹੀਂ, ਪਰ ਫਿਰ ਵੀ ਮੇਰੇ ਗੀਤਾਂ ਨੂੰ ਆਵਾਜ਼ਾਂ ਦੇਵੇ ਗਲੀ ਗਲੀ। ਇਨਾਮ ਤੇ ਰਸਮੀ ਜਿਹੀਆਂ ਮੁਬਾਰਕਾਂ ਪਿੱਛੋਂ ਸ਼ਿਵ, ਅੰਮ੍ਰਿਤਾ, ਮੋਹਨ ਸਿੰਘ, ਸ਼ੀਲਾ ਸੰਧੂ ਤੇ ਕੁਝ ਹੋਰ ਮਿੱਤਰ ਗੁਲਜ਼ਾਰ ਦੇ ਘਰ ਪਹੁੰਚੇ, ਜਿੱਥੇ ਸ਼ਾਮੀ ਦੋਸਤੀਆਂ ਦਾ ਜਸ਼ਨ ਸ਼ੁਰੂ ਹੋਇਆ। ਦੋਸਤਾਂ ਦੀਆਂ ਸਿਹਤਾਂ ਦੇ ਚਾਮ ਪੀਤੇ ਗਏ, ਕਵਿਤਾਵਾਂ ਪੜੀਆਂ ਗਈਆਂ, ਗੀਤ ਗਾਏ ਗਏ। ਜਦ ਜਸ਼ਨ ਪੂਰੇ ਜੋਬਨ ਤੇ ਅੱਪੜਿਆ ਤੇ ਸ਼ਿਵ ਦੇ ਮਿੱਤਰਾਂ ਨੇ ਇੱਕ ਹੋਰ ਚਾਮ ਤਜਵੀਜ਼ ਕੀਤਾ, ਪਰ ਮੋਹਨ ਸਿੰਘ ਚਾਹ ਪੀ ਰਿਹਾ ਸੀ। ਉਹ ਚਾਹ ਰਿਹਾ ਸੀਗਾ ਕਿ ਜਾਮ ਪੀਣ ਤੋਂ ਬਾਅਦ ਪਹਿਲਾਂ ਉਹਦੀ ਇੱਕ ਗੱਲ ਸੁਣੀ ਜਾਏ। ਮੋਹਨ ਸਿੰਘ ਨੇ ਨਸ਼ਿਆਈ ਜੀ ਬਿੰਦ ਗੱਲ ਸ਼ੁਰੂ ਕੀਤੀ। ਸਿਆਲਕੋਟ ਦਾ ਇੱਕ ਜੱਟ ਸੀ, ਜੱਟ ਸਿਆਲਕੋਟ, ਜਿੱਥੇ ਸ਼ਿਵ ਦੀ ਲੂਣਾ ਵਿਆਹੀ ਗਈ ਸੀ। ਹਾਂ, ਉਹ ਜੱਟ ਜੋਤਰਾ ਲਾ ਕੇ ਘਰ ਨੂੰ ਮੁੜਿਆ ਸੀ। ਆਪਣੀ ਕਾਕੋ ਨੂੰ ਕਹਿਣ ਲੱਗਾ, ਰੋਟੀ ਜਲਦੀ ਪਾ ਦੇ, ਭੁੱਖ ਬੜੀ ਲੱਗੀ ਹੋਈ ਹੈ। ਕਾਕੋ ਨੇ ਘਿਓ ਸ਼ੱਕਰ ਪਾ ਦਿੱਤੀ, ਪਰ ਅਜੇ ਉਹਨੇ ਇੱਕੋ ਹੀ ਗਰਾਹੀ ਪੰਨੀ ਸੀ ਕਿ ਬਾਹਰੋਂ ਪਿੜ ਵਿੱਚੋਂ ਵਿਸਾਖੀ ਦਾ ਇੱਕ ਢੋਲ ਵੱਜ ਪਿਆ। ਢੋਲ ਦੀ ਆਵਾਜ਼ ਸੁਣ ਕੇ ਕੁੜੀ ਦਾ ਪਿਓ ਕੁੜੀ ਨੂੰ ਕਹਿਣ ਲੱਗਾ, ਬਸ ਬੱਚੀ ਬਸ, ਬਸ ਬੱਚੀ ਬਸ। ਤੇ ਫਿਰ ਮੋਹਨ ਸਿੰਘ ਬਸ ਬੱਚੀ ਬਸ, ਬਸ ਬੱਚੀ ਬਸ ਕਹਿੰਦਾ ਚੁਟਕੀਆਂ ਮਾਰਦਾ ਆਪ ਹੀ ਨੱਚਣ ਲੱਗ ਪਿਆ। ਜਦ ਨੱਚਦਾ ਨੱਚਦਾ ਹਫ ਗਿਆ ਤੇ ਕਹਿਣ ਲੱਗਿਆ, ਉਹ ਵੀਰੋ ਭਰਾਵੋ, ਹੁਣ ਸ਼ਰਾਬ ਬਸ ਕਰਨੀ ਚਾਹੀਦੀ ਏ ਤੇ ਰੋਟੀ ਪਾਣੀ ਛਕਣਾ ਚਾਹੀਦਾ ਏ। ਉਹਨੇ ਉੱਚੀ ਸਾਰੀ ਹੇਕ ਚ ਆਪਣੀਆਂ ਤੌੜੀਆਂ ਮਾਰਦੇ ਨੇ, ਪਾਲੀਆਂ, ਅਯਾਲੀਆਂ, ਵਾਲੀਆਂ, ਹੋਰ ਬਹੁਤ ਸਾਰੀਆਂ ਲੋਕ ਪੌਲੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲੀ ਗੱਡੀ ਆ ਜਾ ਮਿੱਤਰਾ, ਨਿੰਬੂ ਪੱਕੇ ਕਰ ਤੇਰੇ। ਤੌੜੀਆਂ ਦੀ ਆਵਾਜ਼ ਜਦ ਮੱਧਮ ਹੋਈ ਤੇ ਸ਼ਿਵ ਨੂੰ ਕਵਿਤਾ ਪੜ੍ਹਨ ਦੀ ਸਿਫਾਰਿਸ਼ ਹੋਈ। ਪਰ ਇਸ ਤੋਂ ਪਹਿਲਾਂ ਕਿ ਸ਼ਿਵ ਆਪਣੀ ਕਵਿਤਾ ਪੜ੍ਹਦਾ, ਜੱਟ ਨੇ ਇੱਕ ਹੋਰ ਬੋਲੀ ਪਾ ਛੱਡੀ। ਗੱਡੀ ਵਿੱਚੋਂ ਲੱਤ ਲਮਕੇ, ਗੋਰੇ ਪੈਰ ਤੇ ਸਲੀਪਰ ਕਾਲੀ। ਤੇ ਆਖਿਰ ਸ਼ਿਵ ਨੇ ਕਵਿਤਾ ਪੜ੍ਹੀ ਤੇ ਕਵਿਤਾ ਪੜ੍ਹਨ ਪਿੱਛੋਂ ਲੱਗਦੇ ਹੱਥ ਅੱਜ ਵਾਲੀ ਅਧੂਰੀ ਕਵਿਤਾ ਦੀਆਂ ਸਤਰਾਂ ਵੀ ਪੜ੍ਹ ਦਿੱਤੀਆਂ। ਅੱਜ ਕਿਸਮਤ ਮੇਰੇ ਗੀਤਾਂ ਦੀ ਹੈ, ਕਿਸ ਮੰਜ਼ਿਲ ਤੇ ਆਣ ਖੜੀ। ਜਦ ਗੀਤਾਂ ਦੇ ਘਰ ਨੇਰਾ ਹੈ ਤੇ ਬਾਹਰ ਮੇਰੀ ਧੁੱਪ ਚੜੀ। ਅਜੇ ਸ਼ਿਵ ਨੇ ਇਹ ਸਤਰਾਂ ਪੜੀਆਂ ਹੀ ਸਨ ਕਿ ਅੰਮ੍ਰਿਤਾ ਵਿੱਚੋਂ ਹੀ ਬੋਲ ਪਈ, ਸ਼ਿਵ ਅੱਜ ਸ਼ਿਵਰਾਤਰੀ ਏ ਤੇ ਨਾਲੇ ਤੈਨੂੰ ਅੱਜ ਅਜਿਹੀ ਕਵਿਤਾ ਨਹੀਂ ਪੜ੍ਹਨੀ ਚਾਹੀਦੀ। ਅੱਜ ਤਾਂ ਤੇਰੇ ਗੀਤਾਂ ਦੇ ਘਰ ਵਿੱਚ ਧੁੱਪ ਹੀ ਧੁੱਪ ਹੈ। ਸ਼ਿਵ ਅੰਮ੍ਰਿਤਾ ਦੀ ਗੱਲ ਸੁਣ ਕੇ ਸਾਰੇ ਸ਼ੋਰ ਵਿੱਚ ਇਕੱਲਾ ਸੋਚ ਰਿਹਾ ਸੀ, ਅੱਜ ਤਾਂ ਤੇਰੇ ਗੀਤਾਂ ਦੇ ਘਰ ਵਿੱਚ ਧੁੱਪ ਹੀ ਧੁੱਪ ਹੈ। ਤੇ ਸ਼ਿਵ ਨੇ ਵੇਖਿਆ ਉਸਦੇ ਹੋਠਾਂ ਨੂੰ ਜਾਮ ਦੀ ਥਾਵੇਂ ਕੁਝ ਹਰਫ ਆ ਕੇ ਝੂੰਡ ਰਹੇ ਸਨ। ਮੈਂ ਮੰਨਦਾ ਮੇਰੇ ਗੀਤਾਂ ਨੇ ਧੁੱਪਾਂ ਦੀ ਜੂਨ ਹੰਡਾਈ ਹੈ। ਨਹੀਂ, ਉਸਦੇ ਗੀਤਾਂ ਨੇ ਧੁੱਪਾਂ ਦੀ ਜੂਨ ਕਦੋਂ ਹੰਡਾਈਏ? ਉਸਦਾ ਚੇਤਨ ਮਨ ਉਸਨੂੰ ਸਵਾਲ ਕਰਦਾ ਏ ਤੇ ਉਹ ਸ਼ੇਰ ਦੁਹਰਾ ਕੇ ਕਹਿੰਦਾ ਏ, ਮੈਂ ਮੰਨਦਾ ਮੇਰੇ ਗੀਤਾਂ ਨੇ ਮਹਿਕਾਂ ਦੀ ਜੂਨ ਹੰਡਾਈਏ, ਪਰ ਮਹਿਕ ਅਮਾਨਤ ਹੈ ਜਿਸਦੀ ਉਹ ਚੁੰਮ ਨਾ ਵੇਖੀ ਕਦੇ ਕਲੀ। ਨਹੀਂ, ਇਹ ਵੀ ਠੀਕ ਨਹੀਂ। ਉਹ ਇਹ ਵੀ ਕਿਉਂ ਨਹੀਂ ਮੰਨੇ
ਕਿ ਉਸਦੇ ਗੀਤਾਂ ਨੇ ਮਹਿਕਾਂ ਦੀ ਜੂਨ ਹੰਡਾਈਏ। ਨਾਲੇ ਇਹ ਕਲੀ ਨੂੰ ਚੁੰਮਣ ਵਾਲੀ ਗੱਲ ਵੀ ਬਹੁਤ ਘਟੀਆ ਏ। ਉਸਦਾ ਮਨ ਉਸਨੂੰ ਘੇਰ ਕੇ ਸਵਾਲ ਕਰਦਾ ਏ ਤੇ ਉਹ ਖਿੱਚ ਜਾਂਦਾ ਏ ਤੇ ਸ਼ੇਅਰ ਚ ਫਿਰ ਸੁਧਾਰ ਕਰਦਾ ਏ। ਮੈਨੂੰ ਲੋਕੀ ਕਹਿਣ ਮੇਰੇ ਗੀਤਾਂ ਨੇ ਮਹਿਕਾਂ ਦੀ ਜੂਨ ਹੰਡਾਈਏ, ਪਰ ਲੋਕ ਵਿਚਾਰੇ ਕੀ ਜਾਣਨ ਗੀਤਾਂ ਦੀ ਵਿਥਿਆ ਦਰਦ ਭਰੀ। ਇਹ ਸਤਰਾਂ ਸੁਣ ਕੇ ਉਸਦਾ ਮਨ ਉਸਨੂੰ ਕੋਈ ਸਵਾਲ ਨਹੀਂ ਕਰਦਾ ਤੇ ਉਹ ਇਸ ਸਤਰਾਂ ਦੀ ਯਾਦ ਦੇ ਬੋਝੇ ਵਿੱਚ ਪਾ ਕੇ ਪਾ ਲੈਂਦਾ ਏ। ਜਦੋਂ ਉਹ ਆਪਣੇ ਖਿਆਲਾਂ ਦੀ ਚੁੱਪ ਨਾਲੋਂ ਟੁੱਟ ਕੇ ਵਾਪਸ ਮੁੜਿਆ ਤੇ ਕਮਰੇ ਵਿੱਚ ਬੜਾ ਸ਼ੋਰ ਸੀ। ਅੰਮ੍ਰਿਤਾ ਜਾ ਚੁੱਕੀ ਸੀ। ਮੋਹਨ ਸਿੰਘ ਇੱਕ ਹੱਥ ਕੰਨ ਤੇ ਰੱਖ ਕੇ ਦੂਜੇ ਹੱਥ ਵਿੱਚ ਚਿਮਟਾ ਫੜੀ ਚਿਮਟੇ ਨੂੰ ਮੇਜ਼ ਤੇ ਮਾਰ ਮਾਰ ਕੇ ਇੱਕ ਖਾਸ ਤਾਲ ਵਿੱਚ ਮਾਇਆ ਗਾ ਰਿਹਾ ਸੀ। ਗੱਡੀ ਆਈ ਤਰਾਈ ਵਾਲੀ, ਟਿਕਟਾਂ ਨਾ ਦੇ ਬਾਬੂ, ਸਾਡੀ ਰਾਤ ਜੁਦਾਈ ਵਾਲੀ, ਗੱਡੀ ਟੁਰ ਗਈ ਆ ਸ਼ੂ ਕਰਕੇ, ਹੁਣ ਕਿਉਂ ਰੋਨੀ ਏ ਬਸਰੇ ਵੱਲ ਮੂੰਹ ਕਰਕੇ, ਕੜਾ ਪਿਆ ਕੜਵੰਜੀਆਂ ਤੇ, ਮਾਹੀ ਪਰਦੇਸ ਗਿਆ ਹੱਥ ਮਾਰਾਂ ਮੰਜੀਆਂ ਤੇ। ਸ਼ਿਵ ਦੇ ਦੋਸਤ ਮੋਹਨ ਸਿੰਘ ਦੀ ਅਧੂਰੀ ਸਤਰ ਸੁਣ ਕੇ ਵਾਹ ਵਾਹ ਕਰਦੇ ਨੇ, ਪਰ ਉਹ ਚੁੱਪੇ ਤੇ ਇੱਕ ਹੰਝ ਸ਼ਿਵ ਦੀਆਂ ਅੱਖੀਆਂ ਚੋਂ ਸਿੱਧਾ ਉਸਦੇ ਸੰਗ ਵਿੱਚ ਆ ਡਿੱਗਦਾ ਏ। ਉਸਦਾ ਗੱਚ ਭਰ ਜਾਂਦਾ ਏ। ਉਹ ਹੰਝੂ ਨੂੰ ਬੜੀ ਮੁਸ਼ਕਲ ਨਾਲ ਅੱਖਾਂ ਚ ਹੀ ਰੋਕ ਲੈਂਦਾ ਏ। ਉਹ ਵਾਰ ਵਾਰ ਕੜਵੰਜੀਆਂ ਵਾਲੀ ਸਤਰ ਦੀ ਤਕਦੀਰ ਬਾਰੇ ਸੋਚਦਾ ਏ ਤੇ ਆਪਣੀ ਤਕਦੀਰ ਬਾਰੇ ਵੀ। ਇੱਕ ਸਤਰ ਉਸਦੇ ਮੱਥੇ ਵਿੱਚ ਸੁਲਗਦੀ ਹੈ। ਮੈਂ ਜਰਬਾਂ ਦੇ ਦੇ ਯਾਦਾਂ ਨੂੰ, ਆਪਣੀ ਤਾਂ ਅਹੁਦ ਹੰਡਾ ਬੈਠਾ, ਹੁਣ ਅਹੁਦ ਹੰਡਾਉਂਦਾ ਹਾਂ ਜਿਸਦੀ, ਉਹ ਵੀ ਹੈ ਮੈਥੋਂ ਦੂਰ ਬੜੀ। ਉਸਦੀ ਇਕਾਗਰਤਾ ਅੱਖਾਂ ਚ ਰੋਕ ਕੇ ਹੰਝੂ ਬਾਰੇ ਸੋਚਦੀ ਏ ਤੇ ਫਿਰ ਮੱਥੇ ਵਿੱਚ ਸੁਲਗਦੀਆਂ ਸਤਰਾਂ ਬਾਰੇ ਤੇ ਫਿਰ ਉਹ ਪਹਿਲੀਆਂ ਨਜ਼ਰਾਂ ਨੂੰ ਭੁੱਲ ਕੇ ਹੋਰ ਸਤਰਾਂ ਸੋਚਦਾ ਹੈ। ਮੈਂ ਹੰਝੂ ਹੰਝੂ ਰੋ ਰੋ ਕੇ, ਆਪਣੀ ਤਾਂ ਅਹੁਦ ਹੰਡਾ ਬੈਠਾ, ਕਿੰਜ ਅਹੁਦ ਹੰਡਾਵਾਂ ਗੀਤਾਂ ਦੀ, ਜਿੰਨਾ ਗੀਤਾਂ ਦੀ ਤਕਦੀਰ ਸੜੀ। ਪਹਿਲੀਆਂ ਸਤਰਾਂ ਨਾਲੋਂ ਉਸਨੂੰ ਇਹ ਸਤਰਾਂ ਅਜ਼ੀਜ਼ ਹੋ ਜਾਂਦੀਆਂ ਨੇ ਤੇ ਪਹਿਲੀਆਂ ਸਤਰਾਂ ਨੂੰ ਨਫ਼ਰਤ ਕਰਨ ਲੱਗਦਾ ਏ। ਬੜੀ ਪਿਆਰੀ ਆਵਾਜ਼ ਉਸਦੇ ਕੰਨਾਂ ਵਿੱਚ ਪੈਂਦੀ ਏ। ਗੁਲਜ਼ਾਰ ਦੀ ਸਾਲੀ ਕੰਵਲ ਗੀਤ ਗਾ ਰਹੀ ਏ। ਸ਼ਿਵ ਉਹਦੀ ਆਵਾਜ਼ ਨਾਲ ਫਿਰ ਕਮਰੇ ਵਿੱਚ ਮੁੜ ਆਉਂਦਾ ਏ ਤੇ ਗੀਤ ਦੇ ਬੋਲ ਸੁਣਦਾ ਏ। ਇੱਕ ਮੇਰੀ ਸੱਸ ਚੰਦਰੀ, ਭੈੜੀ ਰੋਹੀ ਦੇ ਕਿੱਕਰ ਨਾਲੋਂ ਕਾਲੀ, ਨਿੱਤ ਮੇਰੇ ਵੀਰ ਪੁਣ ਦੀ, ਨਾਲੇ ਦੇਵੇ ਮੇਰੇ ਮਾਪਿਆਂ ਨੂੰ ਗਾਲੀ, ਰੱਬ ਜਾਣੇ ਤੱਤੜੀ ਦਾ ਕਿਹੜਾ ਲਾਲਚੀਆਂ ਲਾਚੀਆਂ ਦਾ ਬਾਗ ਮੈਂ ਉਜਾੜਿਆ। ਰਾਤ ਕਾਫੀ ਜਾ ਚੁੱਕੀ ਸੀ। ਅੱਖਾਂ ਵਿੱਚ ਆਈ ਨੀਂਦ ਤੇ ਨਸ਼ੇ ਨੇ ਆਖਿਰ ਮਹਿਫਿਲ ਉਜਾੜ ਦਿੱਤੀ। ਸਭੋ ਆਪੋ ਆਪਣੇ ਆਲ੍ਹਣਿਆਂ ਨੂੰ ਚਲੇ ਗਏ, ਪਰ ਸ਼ਿਵ ਤੇ ਮੋਹਨ ਸਿੰਘ ਗੁਲਜ਼ਾਰ ਦੇ ਘਰ ਹੀ ਸੌਂ ਗਏ। ਤੜਕਸਾਰ ਜਦੋਂ ਸ਼ਿਵ ਨੂੰ ਜਾਗ ਆਈ ਤੇ ਉਸਨੇ ਵੇਖਿਆ ਕਿ ਮੋਹਨ ਸਿੰਘ ਕੂਕ ਸੁੱਤਾ ਪਿਆ ਸੀ। ਬਿਜਲੀ ਜਲ ਰਹੀ ਸੀ। ਉਸਨੇ ਪਾਣੀ ਪੀ ਕੇ ਸੌਣ ਦੀ ਕੋਸ਼ਿਸ਼ ਕੀਤੀ ਪਰ ਬੇਕਾਰ। ਮੱਥੇ ਵਿੱਚ ਸੁੱਤੀਆਂ ਗੀਤ ਦੀਆਂ ਸਤਰਾਂ ਉਸ ਨਾਲ ਜਾਗ ਪਈਆਂ ਸਨ। ਆਖਰ ਉਸਨੇ ਇੱਕ ਕਾਗਜ਼ ਲਿਆ ਤੇ ਗੀਤ ਲਿਖਣਾ ਸ਼ੁਰੂ ਕਰ ਦਿੱਤਾ। ਕਾਗਜ਼ ਤੇ ਗੀਤ ਦਾ ਸ਼ੀਰਸ਼ਕ ਲਿਖਿਆ ਕਿਸਮਤ। ਕਿਸਮਤ ਹਰਫ ਦੇ ਪੈਰਾਂ ਥੱਲੇ ਇੱਕ ਲੀਕ ਮਾਰੀ ਤੇ ਕਵਿਤਾ ਲਿਖਣੀ ਸ਼ੁਰੂ ਕੀਤੀ। ਅੱਜ ਕਿਸਮਤ ਮੇਰੇ ਗੀਤਾਂ ਦੀ ਹੈ ਕਿਸ ਮੰਜ਼ਿਲ ਤੇ ਆਣ ਖੜੀ, ਜਦ ਗੀਤਾਂ ਦੇ ਘਰ ਹਨੇਰਾ ਹੈ ਤੇ ਬਾਹਰ ਮੇਰੀ ਧੁੱਪ ਚੜੀ, ਇਸ ਸ਼ਹਿਰ ਚ ਮੇਰੇ ਗੀਤਾਂ ਦਾ ਕੋਈ ਇੱਕ ਵੀ ਚਿਹਰਾ ਵਾਕਫ ਨਹੀਂ, ਪਰ ਫਿਰ ਵੀ ਮੇਰੇ ਗੀਤਾਂ ਨੂੰ ਆਵਾਜ਼ਾਂ ਦੇਵੇ ਗਲੀ ਗਲੀ। ਮੈਨੂੰ ਲੋਕ ਕਹਿਣ ਮੇਰੇ ਗੀਤਾਂ ਨੇ ਮਹਿਕਾਂ ਦੀ ਜੂਨ ਹੰਡਾਈਏ, ਪਰ ਲੋਕ ਵਿਚਾਰੇ ਕੀ ਜਾਣਨ ਗੀਤਾਂ ਦੀ ਵਿਥਿਆ ਦਰਦ ਭਰੀ। ਮੈਂ ਹੰਝੂ ਹੰਝੂ ਰੋ ਰੋ ਕੇ, ਆਪਣੀ ਤਾਂ ਅਹੁਦ ਹੰਡਾ ਬੈਠਾ, ਕਿੰਜ ਅਹੁਦ ਹੰਡਾਵਾਂ ਗੀਤਾਂ ਦੀ, ਜਿਨ੍ਹਾਂ ਗੀਤਾਂ ਦੀ ਤਕਦੀਰ ਸੜੀ।
ਇਹਨਾਂ ਸਤਰਾਂ ਨੂੰ ਲਿਖ ਕੇ ਸ਼ਿਵ ਨੇ ਇੱਕ ਵਾਰ ਫਿਰ ਮੁੱਢੋ ਮੁੱਢੀ ਪੜ੍ਹਿਆ। ਕੀ ਤੋਂ ਉਸ ਤੋਂ ਅਧੂਰਾ ਚਾਪਿਆ, ਉਹ ਜੋ ਕਹਿਣਾ ਚਾਹੁੰਦਾ ਸੀ ਉਸ ਤੋਂ ਅਜੇ ਕਹਿ ਨਹੀਂ ਹੋਇਆ ਸੀ। ਉਹ ਗੀਤ ਬਾਰੇ ਸੋਚਣ ਦੀ ਬਜਾਏ ਦੁੱਗਲ ਬਾਰੇ ਸੋਚਦਾ ਰਿਹਾ ਤੇ ਫਿਰ ਪਤਾ ਨਹੀਂ ਕਿਵੇਂ ਉਸ ਦੇ ਅੰਦਰ ਦਾਵਤ ਸ਼ਬਦ ਘੁੰਮਣ ਲੱਗਿਆ। ਉਹ ਲਿਖਣ ਲੱਗਦਾ ਹੈ, ਇੱਕ ਸੂਰਜ ਨੇ ਮੇਰੇ ਗੀਤਾਂ ਨੂੰ ਕਿਰਨਾਂ ਦੀ ਦਾਵਤ ਜਦ ਆਖੀ, ਇੱਕ ਬੁਰਕੀ ਮਿੱਸੇ ਚਾਨਣ ਦੀ ਗੀਤਾਂ ਦੇ ਸੰਗ ਵਿੱਚ ਆਣ ਅੜੀ। ਅੜੀ ਸ਼ਬਦ ਉਸਨੂੰ ਖਟਕਦਾ ਹੈ, ਗੀਤ ਦੇ ਸਰੋਦੀ ਤੇ ਰਾਗਾਤਮਕ ਪਿੰਡੇ ਵਿੱਚ ਅੜਾੜਾ ਅੱਖਰ ਸ਼ਿਵ ਨੂੰ ਸ਼ਿਲਤਰ ਵਾਂਗ ਚੁਭਿਆ ਜਾਪਦਾ ਹੈ। ਉਹ ਸ਼ੇਰ ਫਿਰ ਲਿਖਦਾ ਹੈ, ਅੱਜ ਸੂਰਜ ਨੇ ਮੇਰੇ ਗੀਤਾਂ ਨੂੰ ਕਿਰਨਾਂ ਦੀ ਦਾਵਤ ਜਦ ਆਖੀ, ਇੱਕ ਬੁਰਕੀ ਮਿੱਠੇ ਚਾਨਣ ਦੀ ਮੇਰੇ ਗੀਤਾਂ ਤੋਂ ਨਾ ਗਈ ਭਰੀ। ਉਹ ਲਿਖੀਆਂ ਸਤਰਾਂ ਨੂੰ ਬਾਰ ਬਾਰ ਪੜ੍ਹਦਾ ਹੈ ਤੇ ਸਤਰਾਂ ਦੇ ਕਈ ਰੂਪ ਬਣਾਉਂਦਾ ਹੈ। ਇੱਕ ਸੂਰਜ ਨੇ ਮੇਰੇ ਗੀਤਾਂ ਨੂੰ, ਕਿਸੇ ਸੂਰਜ ਨੇ ਮੇਰੇ ਗੀਤਾਂ ਨੂੰ, ਅੱਜ ਸੂਰਜ ਨੇ ਮੇਰੇ ਗੀਤਾਂ ਨੂੰ, ਇੱਕ, ਕਿਸੇ ਅਤੇ ਅੱਜ ਸ਼ਬਦ ਚੋਂ ਕਿਹੜਾ ਠੀਕ ਹੈ। ਉਹ ਸਿਗਰਟ ਬਾਲਦਾ ਏ ਤੇ ਸੋਚਦਾ ਏ, ਉਸਨੂੰ ਅੱਜ ਸ਼ਬਦ ਹੀ ਜੱਚਦਾ ਏ। ਸੋ ਅੱਗੇ ਵੱਧਦਾ ਏ, ਅੱਜ ਸੂਰਜ ਨੇ ਮੇਰੇ ਗੀਤਾਂ ਨੂੰ ਕਿਰਨਾਂ ਦੀ ਦਾਵਤ ਆਖੀਏ, ਅੱਜ ਸੂਰਜ ਨੇ ਮੇਰੇ ਗੀਤਾਂ ਨੂੰ ਕਿਰਨਾਂ ਦੀ ਦਾਵਤ ਆਖੀ ਸੀ, ਆਖੀ ਸੀ। ਤਾਂ ਫਿਰ ਕੱਲ ਦੀ ਗੱਲ ਹੋਈ, ਸ਼ਿਵ ਨੇ ਆਪਣੇ ਆਪ ਨੂੰ ਸਵਾਲ ਕੀਤਾ ਤੇ ਫਿਰ ਉਸਨੂੰ ਇਵੇਂ ਲਿਖਣਾ ਚਾਹੀਦਾ ਏ, ਕੱਲ ਸੂਰਜ ਨੇ ਮੇਰੇ ਗੀਤਾਂ ਨੂੰ ਕਿਰਨਾਂ ਦੀ ਦਾਵਤ ਆਖੀ ਸੀ, ਪਰ ਬੁਰਕੀ ਮਿੱਠੇ ਚਾਨਣ ਦੀ ਮੇਰੇ ਗੀਤਾਂ ਤੋਂ ਨਾ ਗਈ ਭਰੀ। ਉਹ ਸ਼ਸ਼ੋਪੰਜ ਵਿੱਚ ਪੈ ਜਾਂਦਾ ਏ ਕੀ ਠੀਕ ਏ ਤੇ ਕੀ ਗਲਤ। ਉਹ ਕਵਿਤਾ ਦੀ ਸਭ ਤੋਂ ਪਹਿਲੀ ਸਤਰ ਪੜ੍ਹਦਾ ਏ, ਅੱਜ ਕਿਸਮਤ ਮੇਰੇ ਗੀਤਾਂ ਦੀ। ਉਹ ਆਪਣੀ ਬੇਚੈਨੀ ਦਾ ਧਿਆਨ ਲਿਖੀਆਂ ਸਤਰਾਂ ਵੱਲ ਬਾਰ ਬਾਰ ਦਵਾਉਂਦਾ ਏ, ਮਿੱਸੇ ਚਾਨਣ ਦੀ, ਮਿੱਠੇ ਚਾਨਣ ਦੀ, ਆਣ ਅੜੀ, ਗਈ ਪਰੀ, ਤੇ ਆਖਿਰ ਨਿਰਣੇ ਤੇ ਪੁੱਜ ਜਾਂਦਾ ਏ, ਆਖਿਰ ਸੂਰਜ ਨੇ ਮੇਰੇ ਗੀਤਾਂ ਨੂੰ ਕਿਰਨਾਂ ਦੀ ਦਾਵਤ ਜਦ ਆਖੀ, ਇੱਕ ਬੁਰਕੀ ਮਿੱਸੇ ਚਾਨਣ ਦੀ ਗੀਤਾਂ ਦੇ ਸੰਗ ਵਿੱਚ ਆਣ ਅੜੀ। ਸ਼ਿਵ ਨੇ ਇਹ ਸਤਰਾਂ ਲਿਖ ਕੇ ਜਦੋਂ ਮੋਹਨ ਵੱਲ ਨਜ਼ਰ ਮਾਰੀ ਤਾਂ ਮੋਹਨ ਸਿੰਘ ਕੁਰਾੜੇ ਮਾਰ ਰਿਹਾ ਸੀ। ਉਹ ਮੋਹਨ ਸਿੰਘ ਨੂੰ ਸੁੱਤਿਆਂ ਵੇਖ ਕੇ ਉਸਨੂੰ ਇਵੇਂ ਲੱਗਿਆ ਜਿਵੇਂ ਮੋਹਨ ਸਿੰਘ ਨੇ ਕੋਈ ਗੀਤ ਸੌਂ ਰਿਹਾ ਹੋਵੇ। ਇੱਕ ਸਾਹਸ ਉਸ ਦੇ ਅੰਦਰ ਅੰਗੜਾਈ ਲੈਂਦਾ ਏ ਤੇ ਉਸ ਦੀ ਕਲਮ ਕਾਗਜ਼ ਤੇ ਫਿਰ ਚੁੱਕਦੀ ਏ, ਕਿਸ ਉਮਰੇ ਮੇਰੇ ਗੀਤਾਂ ਨੂੰ ਅੱਜ ਗੂੜੀ ਨੀਂਦਰ ਆਈਏ। ਉਹ ਸਤਰਾਂ ਦੁਹਰਾਉਂਦਾ ਏ, ਸਿਗਰਟ ਬਾਲਦਾ ਏ, ਬਦਕਿਸਮਤ ਮੇਰੇ ਗੀਤਾਂ ਨੂੰ ਕਿਸ ਵੇਲੇ ਨੀਂਦਰ ਆਈਏ, ਯਾਦਾਂ ਦੇ ਵਿਹੜੇ ਪੀੜਾਂ ਦੀ ਜਦ ਗੋਡੇ ਗੋਡੇ ਧੁੱਪ ਚੜੀ। ਉਸਨੂੰ ਸ਼ੇਰ ਪਸੰਦ ਨਹੀਂ ਆਉਂਦਾ ਤੇ ਉਹ ਫਿਰ ਦਰੁਸਤੀ ਕਰਦਾ ਏ, ਬਦਕਿਸਮਤ ਮੇਰੇ ਗੀਤਾਂ ਨੂੰ ਕਿਸ ਵੇਲੇ ਨੀਂਦਰ ਆਈਏ, ਜਦ ਦਿਲ ਦੇ ਵਿਹੜੇ ਪੀੜਾਂ ਦੀ ਹੈ ਗੋਡੇ ਗੋਡੇ ਧੁੱਪ ਚੜੀ। ਉਹ ਚੁੱਪ ਹੋ ਜਾਂਦਾ ਏ, ਅੱਖਾਂ ਮੀਚ ਕੇ ਆਪਣੇ ਧੁਰ ਅੰਦਰ ਨਜ਼ਰ ਮਾਰਦਾ ਏ। ਉਸ ਅੰਦਰ ਮੌਤ ਵਰਗਾ ਸਹਿਮ ਏ, ਉਸਨੂੰ ਇਵੇਂ ਲੱਗਦਾ ਏ ਜਿਵੇਂ ਉਹ ਮਰ ਰਿਹਾ ਏ, ਉਸਦੇ ਗੀਤ ਮਰ ਰਹੇ ਹਨ। ਉਹ ਆਪਣੀ ਮੌਤ ਬਾਰੇ ਸੋਚਦਾ ਏ, ਪਰ ਮੌਤ ਦਾ ਸਹਿਮ ਗੀਤ ਲਿਖਦਿਆਂ ਲਿਖਦਿਆਂ ਕਿੱਥੋਂ ਆ ਗਿਆ? ਸ਼ਾਇਦ ਨਿੰਦਰ ਸ਼ਬਦ ਕਰਕੇ? ਨਹੀਂ, ਸ਼ਾਇਦ ਇੱਕ ਯਾਰ ਦੇ ਕਹੇ ਬੋਲਾਂ ਕਰਕੇ। ਉਹਦੇ ਕਹੇ ਬੋਲ ਸ਼ਿਵ ਦੇ ਸਾਹਮਣੇ ਆ ਖਲੋਂਦੇ ਨੇ। ਸਾਹਿਤ ਅਕਾਦਮੀ ਦਾ ਪੁਰਸਕਾਰ ਜਿਸ ਨੂੰ ਵੀ ਮਿਲਦਾ ਹੈ ਉਹਦੀ ਸਾਹਿਤਕ ਮੌਤ ਹੋ ਜਾਂਦੀ ਏ। ਪਰ ਸ਼ਿਵ ਦਾ ਮਨ ਉਸਨੂੰ ਸਮਝਾਉਂਦਾ ਹੈ, ਪਰ ਮੌਤ ਦਾ ਸਹਿਮ ਉਸਦਾ ਪਿੱਛਾ ਨਹੀਂ ਛੱਡਦਾ, ਉਹ ਉਦਾਸ ਹੋ ਜਾਂਦਾ ਏ। ਸਾਰੀ ਕਵਿਤਾ ਇੱਕ ਵਾਰ ਫਿਰ ਪੜ੍ਹਦਾ ਏ ਤੇ ਫਿਰ ਪਤਾ ਨਹੀਂ ਕਿਵੇਂ ਕੁਝ ਸਤਰਾਂ ਉਸਦੀ ਕਲਮ ਨਾ ਲਿਖਣਾ ਚਾਹੁੰਦੇ ਹੋਏ ਵੀ ਲਿਖ ਦਿੰਦੀ ਏ। ਮੇਰੇ ਗੀਤਾਂ ਭਰੀ ਕਹਾਣੀ ਦਾ ਕਿਆ ਅੰਤ ਗਜ਼ਬ ਦਾ ਹੋਇਆ ਏ, ਜਦ ਆਈ ਜਵਾਨੀ ਗੀਤਾਂ ਤੇ ਤਦ ਮੇਰੀ ਅਰਥੀ ਉੱਠ ਚੱਲੀ। ਉਹ ਆਪਣੇ ਆਪ ਵਿੱਚ ਬਹੁਤ ਉਦਾਸ ਏ।
ਉਹ 17 ਇਹ ਕੱਟ ਦੇਣਾ ਚਾਹੁੰਦਾ ਏ ਪਰ ਕੱਟਣ ਦੀ ਥਾਂ ਵੀ ਇਹਨਾਂ ਨੂੰ ਬਦਲ ਦਿੰਦਾ ਏ। ਮੇਰੇ ਗੀਤਾਂ ਭਰੀ ਕਹਾਣੀ ਦਾ ਅੱਜ ਅੰਤ ਗਜ਼ਬ ਦਾ ਹੋਇਆ ਏ, ਜਦ ਆਈ ਜਵਾਨੀ ਗੀਤਾਂ ਤੇ ਗੀਤਾਂ ਦੀ ਅਰਥੀ ਉੱਠ ਚੱਲੀ। ਸ਼ਿਵ ਨੂੰ ਇਹ 17 ਲਿਖ ਕੇ ਇੰਜ ਲੱਗਿਆ ਜਿਵੇਂ ਉਸਦਾ ਗੀਤ ਪੂਰਾ ਹੋ ਗਿਆ ਹੋਵੇ। ਉਸਨੇ ਜੋ ਕਹਿਣਾ ਸੀ ਕਹਿ ਲਿਆ ਸੀ। ਉਸਨੇ ਇੱਕ ਕਾਗਜ਼ ਲਿਆ ਤੇ ਸਾਰਾ ਗੀਤ ਇੱਕ ਵਾਰ ਫਿਰ ਲਿਖ ਮਾਰਿਆ ਤੇ ਹੁਣ ਗੀਤ ਨੂੰ ਜਨਮ ਦੇਣ ਮਗਰੋਂ ਡਾਢਾ ਥੱਕਿਆ ਥੱਕਿਆ ਪਰ ਖੁਸ਼ ਸੀ ਤੇ ਦੁੱਗਲ ਦਾ ਦਿਲੋਂ ਮਸ਼ਕੂਰ ਸੀ, ਜਿਸਨੇ ਉਸਦੀ ਝੋਲੀ ਵਿੱਚ ਅਜਿਹਾ ਹਾਦਸਾ ਪਾਇਆ ਜਿਹਦੀ ਕਿਸਮਤ ਵਿੱਚ ਉਹਦੀ ਰੋਟੀ ਨਹੀਂ ਸੀ ਪਰ ਇੱਕ ਗੀਤ ਜ਼ਰੂਰ ਸੀ। ਅੱਜ ਕਿਸਮਤ ਮੇਰੇ ਗੀਤਾਂ ਦੀ ਹੈ ਕਿਸ ਮੰਜ਼ਿਲ ਤੇ ਆਣ ਖੜੀ, ਜਦ ਗੀਤਾਂ ਦੇ ਘਰ ਨੇਰਾ ਹੈ ਤੇ ਬਾਹਰ ਮੇਰੀ ਧੁੱਪ ਚੜੀ। ਇਸ ਸ਼ਹਿਰ 'ਚ ਮੇਰੇ ਗੀਤਾਂ ਦਾ ਕੋਈ ਇੱਕ ਵੀ ਚਿਹਰਾ ਵਾਕਫ ਨਹੀਂ ਪਰ ਫਿਰ ਵੀ ਮੇਰੇ ਗੀਤਾਂ ਨੂੰ ਆਵਾਜ਼ਾਂ ਦੇਵੇ ਗਲੀ ਗਲੀ। ਮੈਨੂੰ ਲੋਕ ਕਹਿਣ ਮੇਰੇ ਗੀਤਾਂ ਨੇ ਮਹਿਕਾਂ ਦੀ ਚੂਨ ਹੰਡਾਈਏ ਪਰ ਲੋਕ ਵਿਚਾਰੇ ਕੀ ਜਾਣਨ ਗੀਤਾਂ ਦੀ ਵਿਥਿਆ ਦਰਦ ਭਰੀ। ਮੈਂ ਹੰਝੂ ਹੰਝੂ ਰੋ ਰੋ ਕੇ ਆਪਣੀ ਤਾਂ ਅਹੁਦ ਹੰਡਾ ਬੈਠਾਂ। ਇੰਜ ਅਹੁਦ ਹੰਡਾਵਾਂ ਗੀਤਾਂ ਦੀ ਜਿਨ੍ਹਾਂ ਗੀਤਾਂ ਦੀ ਤਕਦੀਰ ਸੜੀ। ਅੱਜ ਸੂਰਜ ਮੇਰੇ ਗੀਤਾਂ ਨੂੰ ਕਿਰਨਾਂ ਦੀ ਦਾਵਤ ਜਦ ਆਖੀ ਇੱਕ ਬੁਰਕੀ ਮਿੱਸੇ ਚਾਨਣ ਦੀ ਗੀਤਾਂ ਦੇ ਸੰਗ ਵਿੱਚ ਆਣ ਅੜੀ। ਮੇਰੇ ਗੀਤਾਂ ਦੀ ਭਰੀ ਕਹਾਣੀ ਦਾ ਅੱਜ ਅੰਤ ਗਜ਼ਬ ਦਾ ਹੋਇਆ ਹੈ, ਜਦ ਆਈ ਜਵਾਨੀ ਗੀਤਾਂ ਤੇ ਗੀਤਾਂ ਦੀ ਅਰਥੀ ਉੱਠ ਚੱਲੀ।

ਮੈਨੂੰ ਵਿਦਾ ਕਰੋ ਗੀਤਾਂ ਗਜ਼ਲਾਂ ਅਤੇ ਗੀਤ ਲਾਜਵੰਤੀ ਆਟੇ ਦੀਆਂ ਚਿੜੀਆਂ ਮੈਂ ਅਤੇ ਮੈਂ ਦਰਦਮੰਦਾਂ ਦੀਆਂ ਆਹਾਂ ਅਤੇ ਸੋਗ ਉਸ ਦੀਆਂ ਖੂਬਸੂਰਤ ਰਚਨਾਵਾਂ ਹਨ। ਸ਼ਿਵ ਦੀਆਂ ਕਈ ਕਵਿਤਾਵਾਂ ਨੂੰ ਕਈ ਗਾਇਕਾਂ ਨੇ ਆਪਣੀ ਆਵਾਜ਼ ਦੇ ਕੇ ਬੜਾ ਮਾਣ ਮਹਿਸੂਸ ਕੀਤਾ ਹੈ, ਜਿਨ੍ਹਾਂ ਵਿੱਚੋਂ ਜਗਜੀਤ ਸਿੰਘ, ਚਿਤਰਾ ਸਿੰਘ, ਸੁਰਿੰਦਰ ਕੌਰ, ਨੁਸਰਤ ਫਤਿਹ ਅਲੀ ਖਾਨ, ਆਸਾ ਸਿੰਘ ਮਸਤਾਨਾ, ਮਹਿੰਦਰ ਕਪੂਰ, ਕੁਲਦੀਪ ਮਾਣਕ ਅਤੇ ਹੋਰ ਵੀ ਬਹੁਤ ਸਾਰੇ ਗਾਇਕ ਸ਼ਾਮਿਲ ਹਨ। ਸ਼ਿਵ ਦੇ ਲਿਖੇ ਗੀਤ ਕਈਆਂ ਫਿਲਮਾਂ ਵਿੱਚ ਵੀ ਲਏ ਗਏ ਹਨ, ਖਾਸ ਕਰਕੇ ਬਾਲੀਵੁੱਡ ਵਿੱਚ ਵੀ ਸ਼ਿਵ ਦੀਆਂ ਸਤਰਾਂ ਜਾਂ ਕਵਿਤਾਵਾਂ ਲਈਆਂ ਜਾਂਦੀਆਂ ਹਨ, ਜਿਵੇਂ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ, ਜਾਂ ਇੱਕ ਕੁੜੀ ਜਿਹਦਾ ਨਾਮ ਮੁਹੱਬਤ, ਗੁੰਮ ਹੈ ਗੁੰਮ ਹੈ ਗੁੰਮ ਹੈ। ਪਰ ਸ਼ਿਵ ਦੀਆਂ ਆਪਣੀਆਂ ਆਵਾਜ਼ ਵਿੱਚ ਗਾਈਆਂ ਕਵਿਤਾਵਾਂ ਬਹੁਤ ਜ਼ਿਆਦਾ ਪ੍ਰਸਿੱਧ ਹਨ, ਕਿਉਂਕਿ ਸ਼ਿਵ ਦੀ ਆਪਣੀ ਆਵਾਜ਼ ਵੀ ਬਹੁਤ ਸੁਰੀਲੀ ਸੀ। ਪਰ ਇਸ ਦੁਨੀਆਂ ਤੋਂ ਵੱਖਰੀ ਕਿਸਮ ਦੀ ਸ਼ਾਇਰੀ ਦੇ ਮਾਲਕ ਸ਼ਿਵ ਦੀ ਜ਼ਿੰਦਗੀ ਨੇ ਉਸ ਨਾਲ ਵਫਾ ਨਾ ਕੀਤੀ। ਸਿਰਫ 36 ਵਰ੍ਹਿਆਂ ਦੀ ਉਮਰ ਵਿੱਚ ਜ਼ਿਆਦਾ ਸ਼ਰਾਬ ਪੀਣ ਕਰਕੇ ਸ਼ਿਵ ਇਸ ਸੰਸਾਰ ਨੂੰ ਹਮੇਸ਼ਾ ਲਈ ਵਿਦਾ ਕਹਿ ਗਿਆ। ਪਰ ਸ਼ਿਵ ਨੂੰ ਸ਼ਾਇਦ ਆਪਣੀ ਵਿਦਾਈ ਤੋਂ ਪਹਿਲਾਂ ਤੋਂ ਹੀ ਬਹੁਤ ਗਾਲ ਸੀ, ਜੋ ਉਸ ਦੀ ਰਚਨਾ ਮੈਨੂੰ ਵਿਦਾ ਕਰੋ ਵਿੱਚ ਸਾਫ਼ ਝਲਕਦੀ ਏ। ਦੁੱਧ ਦੀ ਰੁੱਤੇ ਅੰਮੜੀ ਮੋਈ, ਬਾਬਲ ਬਾਲ ਬਰੇਸੇ, ਜੋਬਨ ਰੁੱਤੇ ਸੱਜਣ ਮਰਿਆ, ਮੋਏ ਗੀਤ ਪਲੇਠੇ, ਹੁਣ ਤਾਂ ਪ੍ਰਭ ਜੀ ਹਾੜਾ ਜੇ, ਸਾਡੀ ਬਾਂ ਨਾ ਘੁੱਟ ਫੜੋ, ਮੈਨੂੰ ਵਿਦਾ ਕਰੋ। ਕੋਸਾ ਹੰਜ ਸ਼ਗਨ ਪਾਓ ਸਾਨੂੰ, ਬਿਰਹੋਂ ਤਲੀ ਧਰੋ, ਮੈਨੂੰ ਵਿਦਾ ਕਰੋ। ਇਹ ਬਿਰਹੋਂ ਦਾ ਸੁਲਤਾਨ ਆਪ ਜੋਬਨ ਰੁੱਤੇ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ, ਜਿਸ ਦੀ ਚਰਚਾ ਉਸਨੇ ਆਪਣੀ ਕਵਿਤਾ ਅਸਾਂ ਤਾਂ ਜੋਬਨ ਰੁੱਤੇ ਵਿੱਚ ਕੀਤੀ ਹੈ। ਅਸਾਂ ਤਾਂ ਜੋਬਨ ਰੁੱਤੇ ਮਰਨਾ, ਮੁੜ ਜਾਣਾ ਹੈ ਅਸਾਂ ਭਰੇ ਭਰਾਏ, ਹਿਜਰ ਤੇਰੀ ਦੀ ਕਰ ਪਰਿਕਰਮਾ, ਜੋਬਨ ਰੁੱਤੇ ਜੋ ਵੀ ਮਰਦਾ, ਫੁੱਲ ਬਣੇ ਜਾਂ ਤਾਰਾ, ਜੋਬਨ ਰੁੱਤੇ ਆਸ਼ਿਕ ਮਰਦੇ ਜਾਂ ਕੋਈ ਕਰਮਾ ਵਾਲਾ, ਜਾਂ ਉਹ ਮਰਨ ਜਿੰਨਾ ਲਿਖਾਏ ਹਿਜਰ ਧੁਰੋਂ ਵਿੱਚ ਕਰਮਾ। ਸ਼ਿਵ ਦੀ ਜ਼ਿੰਦਗੀ ਦੇ ਸਿਖਰ ਦੁਪਹਿਰ ਵੇਲੇ ਉਸਦੇ ਸਾਹਾਂ ਦਾ ਸਾਥ ਛੁੱਟ ਗਿਆ। ਸਿਖਰ ਦੁਪਹਿਰੇ ਸਿਰ ਤੇ ਮੇਰਾ ਢਲ ਚੱਲਿਆ ਪਰਛਾਵਾਂ, ਕਬਰਾਂ ਉਡੀਕਦੀਆਂ ਮੈਨੂੰ ਚਿਉਂ ਪੁੱਤਰਾਂ ਨੂੰ ਮਾਵਾਂ। ਅਸਲ ਵਿੱਚ ਸ਼ਿਵ ਨੇ ਸਾਹਿਤ ਨੂੰ ਇੱਕ ਅਣਮੁੱਲੀ ਦੇਣ ਦਿੱਤੀ ਏ। ਸ਼ਿਵ ਦੇ ਲਿਖੇ ਗੀਤਾਂ ਨੂੰ ਇੰਨਾ ਪਿਆਰ ਮਿਲਿਆ ਹੈ ਕਿ ਉਹ ਲੋਕ ਗੀਤ ਹੋ ਨਿਬੜੇ ਨੇ। ਉਸ ਵੱਲੋਂ ਹੰਡਾਏ ਬਿਰਹੇ ਨੂੰ ਪੜ੍ਹਨ ਵਾਲੇ ਦੀ ਰੂਹ ਤੱਕ ਪਹੁੰਚ ਕੀਤੀ ਏ ਅਤੇ ਹਰ ਇੱਕ ਦੇ ਮਨ ਨੂੰ ਟੋਇਆ ਏ। ਸ਼ਿਵ ਨੇ ਜ਼ਿੰਦਗੀ ਦੇ ਹਰ ਪਹਿਲੂ 'ਤੇ ਕਵਿਤਾ ਲਿਖੀ ਏ। ਰੋਮੈਂਟਿਕ ਅਤੇ ਬਿਰਹੇ ਨੂੰ ਹੀ ਆਪਣੀ ਕਵਿਤਾ ਵਿੱਚ ਨਹੀਂ ਲਿਖਿਆ, ਸਗੋਂ ਦੇਸ਼ ਭਗਤੀ ਅਤੇ ਪੰਜਾਬੀ ਸੱਭਿਆਚਾਰ ਦੇ ਪਹਿਲੂਆਂ ਨੂੰ ਵੀ ਛੋਇਆ ਹੈ। ਉਸਨੇ ਰਸਮਾਂ ਰੀਤਾਂ, ਮੇਲਿਆਂ ਮਸਾਣੀਆਂ, ਤਿੱਥਾਂ ਤਿਉਹਾਰਾਂ, ਰੁੱਤਾਂ ਗਹਿਣੀਆਂ, ਸੱਥਾਂ ਰੁੱਖਾਂ, ਬਾਗ ਬਗੀਚਿਆਂ ਨੂੰ ਵੀ ਅਤੇ ਸਰਾਂ ਸਰਾਵਰਾਂ ਦਾ ਵੀ ਬਿਆਨ ਸਹਿਜ ਨਾਲ ਕੀਤਾ ਏ ਅਤੇ ਮਨੁੱਖ ਅਤੇ ਰੁੱਖ ਇੱਕ ਜਾਨ ਹੋ ਕੇ ਸਾਹ ਲੈਂਦੇ ਪ੍ਰਤੀਤ ਹੁੰਦੇ ਹਨ।

ਆਸ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਬਿਰਹਾਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਜ਼ਰੂਰ ਪਸੰਦ ਆਇਆ ਹੋਏਗਾ। ਜੇ ਤੁਹਾਨੂੰ ਪਸੰਦ ਆਇਆ ਹੈ ਤਾਂ ਆਪਣੇ ਫੀਡਬੈਕ ਦੇਣੇ ਨਾ ਭੁੱਲਿਓ। ਅਤੇ ਹੁਣ ਮੈਂ ਜੈਸਮਿਨ ਤੁਹਾਡੇ ਕੋਲੋਂ ਲੈਂਦੀ ਹਾਂ ਇਜਾਜ਼ਤ। ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਖੋਰੇ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲਹਿਦਾ ਤੇ ਕੁਦਰਤ ਦੀ ਸ਼ਾਨਾ ਦੀ ਸਿਰਜਣਾ ਹੈ।
1: Hi, this is Arbaaz Khan and you're listening to Hanji Radio 167 4 AM.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋ ਕੇ ਕਰ ਰਹੇ ਹੋ ਕੇ ਉਸ ਰੱਬ ਦਾ ਸ਼ੁਕਰਾਨਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਏਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਆਪਣੇ ਚਿਹਰੇ 'ਤੇ ਇਸ ਖੁਸ਼ੀ ਨੂੰ ਬਣਾ ਕੇ ਰੱਖਿਓ। ਸਵੇਰੇ ਸਵੇਰੇ ਦੇ ਸਮੇਂ ਜੇਕਰ ਤੁਸੀਂ ਖੁਸ਼ੀ ਦਾ ਅਭਿਆਸ ਕਰਦੇ ਹੋ, ਖੁਸ਼ ਰਹਿਣ ਦਾ ਅਭਿਆਸ ਕਰਦੇ ਹੋ, ਤਾਂ ਹੌਲੀ ਹੌਲੀ ਤੁਹਾਨੂੰ ਖੁਸ਼ ਰਹਿਣਾ ਆ ਜਾਂਦਾ। ਫਿਰ ਕੌਣ ਨਹੀਂ ਚਾਹੁੰਦਾ ਖੁਸ਼ ਰਹਿਣਾ। ਆਓ ਫਿਰ ਖੁਸ਼ੀ ਖੁਸ਼ੀ ਵੱਧਦੇ ਹਾਂ ਅੱਜ ਦੇ ਪ੍ਰੋਗਰਾਮ, ਅੱਜ ਦੇ ਦਿਨ ਦੇ ਵਿੱਚ। ਅੱਗੇ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਸੰਤ ਸੁਭਾਅ ਫਕੀਰ ਬੰਦਾ ਜਿਹੜਾ ਆਪਣੀ ਜ਼ਿੰਦਗੀ ਮੌਤ ਦੀਆਂ ਆਖਰੀ ਘੜੀਆਂ ਗਿਣ ਰਿਹਾ ਸੀ, ਕੁਛ ਲੋਕ ਉਹਦੇ ਆਲੇ ਦੁਆਲੇ ਇਕੱਠੇ ਹੋਏ, ਉਹਦੇ ਚਾਹੁਣ ਵਾਲੇ, ਉਹਦੇ ਪਰਿਵਾਰ ਦੇ ਜੀ ਜਿਹੜੇ ਉਹਨੂੰ ਬਹੁਤ ਪਿਆਰ ਕਰਦੇ ਸੀ, ਜਿਨ੍ਹਾਂ ਦੇ ਲਈ ਉਹਨੇ ਬਹੁਤ ਕੁਛ ਕੀਤਾ, ਉਹਦੇ ਲਈ ਅਰਦਾਸਾਂ ਕਰ ਰਹੇ ਸੀ। ਭਾਵੇਂ ਉਹ ਕਿੰਨੀ ਤਕਲੀਫ ਦੇ ਵਿੱਚ, ਪਰ ਫਿਰ ਵੀ ਉਹ ਖੁਸ਼ ਸੀ। ਉਹ ਭਾਣੇ ਦੇ ਵਿੱਚ ਹੀ, ਸਬਰ ਦੇ ਵਿੱਚ ਇੰਨੇ ਲੋਕ ਇਕੱਠੇ ਹੋਏ ਤਾਂ ਉਹਨਾਂ ਦਾ ਸੁੱਖ ਦੁੱਖ ਤੋਂ ਇਲਾਵਾ ਇੱਕ ਸਵਾਲ ਸੀ। ਸਾਰਿਆਂ ਦਾ ਇੱਕ ਸਵਾਲ ਸੀ ਜਿਹੜਾ ਉਹਨਾਂ ਨੇ ਬੜੀ ਵਾਰੀ ਉਹਦੇ ਤੋਂ ਪਹਿਲਾਂ ਵੀ ਪੁੱਛਿਆ, ਪਰ ਪਹਿਲਾਂ ਵੀ ਕਦੀ ਉਹਨੇ ਜਵਾਬ ਨਹੀਂ ਦਿੱਤਾ, ਹੱਸ ਕੇ ਟਾਲ ਦਿੰਦਾ। ਉਹਨੇ ਕਹਿ ਕੇ ਰੱਖਿਆ ਸੀ ਕਿ ਜਦੋਂ ਮੈਂ ਜਾਊਂਗਾ ਇਸ ਦੁਨੀਆ ਤੋਂ, ਜਦੋਂ ਮੈਂ ਗਿਆ ਤੁਹਾਨੂੰ ਮੈਂ ਜ਼ਰੂਰ ਦੱਸ ਕੇ ਜਾਊਂਗਾ। ਸ਼ਾਇਦ ਬਹੁਤੇ ਇਸ ਕਰਕੇ ਵੀ ਆਲੇ ਦੁਆਲੇ ਬੈਠੇ ਸੀ। ਉਹ ਸਵਾਲ ਕੀ ਸੀ ਕਿ ਤੈਨੂੰ ਕਦੀ ਦੁਖੀ ਨਹੀਂ ਵੇਖਿਆ, ਇਹ ਕੋਈ ਨਿੱਕੀ ਗੱਲ ਨਹੀਂ। ਜੇ ਕੋਈ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਕਿਸੇ ਨੇ ਦੁਖੀ ਨਾ ਵੇਖਿਆ ਹੋਵੇ, ਹਮੇਸ਼ਾ ਹੱਸਦਾ ਰਹਿੰਦਾ ਹੋਵੇ, ਤਾਂ ਇਹਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਉਹਦੀ ਜ਼ਿੰਦਗੀ 'ਚ ਕੋਈ ਦੁੱਖ ਨਹੀਂ, ਇਹਦੇ ਮਿਹਨੇ ਤਾਂ ਕੁਛ ਹੋਰ ਹੋਣਗੇ। ਕਹਿੰਦੇ ਨੇ ਜਿਹਦੇ ਵੀ ਸਾਹ ਚੱਲਦੇ ਆ ਉਹਦੇ ਨਾਲ ਸੁੱਖ ਦੁੱਖ ਵੀ ਚੱਲਦੇ। ਦੁਨੀਆ ਦਾ ਹਰ ਇੱਕ ਇਨਸਾਨ ਦੁਖੀ ਹੁੰਦਾ, ਹਰ ਇੱਕ ਇਨਸਾਨ ਖੁਸ਼ ਹੁੰਦਾ, ਇਹ ਭਾਵ ਤਾਂ ਆਉਂਦੇ ਰਹਿੰਦੇ ਆ। ਪਰ ਜੇਕਰ ਕੋਈ ਹਰ ਵੇਲੇ ਸਥਿਰ ਰਹੇ ਤਾਂ ਇਹ ਕੋਈ ਨਿੱਕੀ ਗੱਲ ਨਹੀਂ। ਆਖਿਰਕਾਰ ਇੱਕ ਜਣੇ ਨੇ ਹੌਸਲਾ ਕਰਕੇ ਪੁੱਛਿਆ, ਫਕੀਰ ਜੀ ਤੁਸੀਂ ਕਿਹਾ ਸੀ ਜਦੋਂ ਜਾਣ ਲੱਗੋਗੇ ਦੱਸ ਕੇ ਜਾਓਗੇ ਕਿ ਖੁਸ਼ ਰਹਿਣ ਦਾ ਮੰਤਰ ਕੀ ਆ, ਤੁਸੀਂ ਕਿੱਦਾਂ ਹਰ ਵੇਲੇ ਖੁਸ਼ ਰਹਿ ਲੈਂਦੇ ਹੋ? ਕਹਿਣ ਲੱਗਾ, ਹਾਂ ਮੈਨੂੰ ਆਪਣਾ ਵਾਅਦਾ ਯਾਦ ਹੈ। ਗੱਲ ਕੋਈ ਤਕਰੀਬਨ 50 ਸਾਲ ਪਹਿਲਾਂ ਦੀ ਹੈ। ਮੈਂ ਕੋਈ ਹਮੇਸ਼ਾ ਤੋਂ ਖੁਸ਼ ਰਹਿਣ ਵਾਲਿਆਂ 'ਚੋਂ ਨਹੀਂ, 40-50 ਸਾਲ ਹੋ ਗਏ ਹੋਣਗੇ, ਮੈਂ ਵੀ ਬਹੁਤ ਦੁਖੀ ਹੁੰਦਾ ਸੀ, ਤੁਹਾਡੇ ਤੋਂ ਵੀ ਵੱਧ, ਹਰ ਗੱਲ 'ਤੇ ਦੁਖੀ ਹੁੰਦਾ ਸੀ। ਨਿੱਕੀ ਨਿੱਕੀ ਗੱਲ ਮੈਨੂੰ ਜਜ਼ਬਾਤੀ ਕਰ ਦਿੰਦੀ ਸੀ, ਨਿੱਕੀ ਨਿੱਕੀ ਗੱਲ 'ਤੇ ਮੈਨੂੰ ਗੁੱਸਾ ਆਉਂਦਾ ਸੀ। ਫਿਰ ਇੱਕ ਦਿਨ ਅਚਾਨਕ ਮੇਰੀ ਵਹੁਟੀ ਚੱਲ ਵਸੀ, ਸੱਪ ਨੇ ਡੰਗ ਮਾਰਿਆ, ਮੈਂ ਬਹੁਤ ਦੁਖੀ ਹੋਇਆ, ਮੈਨੂੰ ਲੱਗਦਾ ਸੀ ਮੇਰੀ ਜ਼ਿੰਦਗੀ ਖਤਮ ਹੋ ਗਈ, ਮੇਰਾ ਪਰਿਵਾਰ ਸੀ ਉਹਦੇ ਨਾਲ, ਮੈਨੂੰ ਲੱਗਦਾ ਸੀ ਹੁਣ ਮੇਰੇ ਜੀਣ ਦਾ ਕੀ ਫਾਇਦਾ, ਪਰ ਫਿਰ ਮੈਂ ਸੋਚਦਾ ਮੇਰੇ ਬੱਚਿਆਂ ਦਾ ਕੀ ਬਣੂਗਾ, ਕਦੀ ਬੱਚਿਆਂ ਬਾਰੇ ਸੋਚਾਂ, ਕਦੀ ਘਰ ਬਾਰ ਬਾਰੇ, ਕਦੀ ਖੁੱਸੇ ਸਾਥ ਬਾਰੇ। ਮੈਨੂੰ ਲੱਗਦਾ ਉਹ ਜ਼ਿੰਦਗੀ ਦਾ ਉਹ ਸਮਾਂ ਸੀ ਜਦੋਂ ਮੈਂ ਸਭ ਤੋਂ ਵੱਧ ਦੁਖੀ ਹੋਇਆ। ਅਤੇ ਫਿਰ ਇੱਕ ਦਿਨ ਉਹਨੇ ਆ ਕੇ ਮੇਰੇ ਦੁੱਖ ਦਾ ਕਾਰਨ ਪੁੱਛਿਆ, ਕਹਿਣ ਲੱਗੀ ਤੂੰ ਇੰਨਾ ਦੁਖੀ ਹੁੰਦਾ ਕਿਉਂ ਹੈ ਮੇਰੇ ਜਾਣ ਕਰਕੇ, ਜਾਂ ਮੇਰੇ ਇਸ ਕਰਕੇ ਕਿ ਤੈਨੂੰ ਬੱਚਿਆਂ ਦੀ ਸਾਂਭ ਸੰਭਾਲ ਕਰਨੀ ਪੈਣੀ, ਜਾਂ ਫਿਰ ਇਸ ਕਰਕੇ ਕਿ ਜਦੋਂ ਮੈਂ ਜਿਉਂਦੀ ਸੀ
ਉਦੋਂ ਬਹੁਤ ਸਾਰੀਆਂ ਗੱਲਾਂ ਤੂੰ ਮੇਰੇ ਨਾਲ ਨਹੀਂ ਕਰ ਪਾਇਆ, ਜਾਂ ਫਿਰ ਇਸ ਕਰਕੇ ਕਿ ਜਾਣੇ ਅਣਜਾਣੇ ਜਿਹੜੇ ਤੂੰ ਮੈਨੂੰ ਦਿੱਤੇ ਦੁੱਖ, ਉਹਨਾਂ ਦੀ ਤੂੰ ਮਾਫ਼ੀ ਨਹੀਂ ਮੰਗ ਪਾਇਆ, ਜਾਂ ਫਿਰ ਇਸ ਕਰਕੇ ਕਿ ਆਪਾਂ ਬਹੁਤ ਸਾਰਾ ਸਮਾਂ ਖੁਸ਼ੀ ਖੁਸ਼ੀ ਇਕੱਠੇ ਬਿਤਾ ਸਕਦੇ ਸੀ, ਉਹ ਆਪਾਂ ਉਹਨੇ ਸੁਚੱਜੇ ਢੰਗ ਨਾਲ ਨਹੀਂ ਬਿਤਾ ਪਾਏ। ਜ਼ਰਾ ਸੋਚ ਕੇ ਤਾਂ ਦੱਸ ਕਿਹੜੀ ਚੀਜ਼ ਤੰਗ ਕਰਦੀ। ਉਸ ਰਾਤ ਸਾਡੀਆਂ ਬੜੀਆਂ ਲੰਮੀਆਂ ਗੱਲਾਂ ਬਾਤਾਂ ਚੱਲੀਆਂ, ਬੱਚੇ ਲਾਗੇ ਸੁੱਤੇ ਰਹੇ ਅਤੇ ਅਸੀਂ ਦੋਵੇਂ ਗੱਲਾਂ ਕਰਦੇ ਰਹੇ। ਸਵੇਰ ਹੋਣ ਤੱਕ ਸਾਰੇ ਨਿਕਲਿਆ ਕਿ ਮੇਰੀ ਜ਼ਿੰਦਗੀ 'ਚ ਖੁਸ਼ ਰਹਿਣ ਦੇ ਲਈ ਹਾਲੇ ਬਹੁਤ ਕੁਛ ਬਾਕੀ ਹੈ। ਉਹ ਕਰਮਾਲੀ ਇਹ ਕਹਿ ਕੇ ਸਵੇਰੇ ਚਲੀ ਗਈ ਕਿ ਮੈਂ ਇਸ ਚੀਜ਼ 'ਚ ਖੁਸ਼ ਹੋਵਾਂਗੀ ਜੇ ਤੂੰ ਮੇਰੇ ਬੱਚਿਆਂ ਦਾ ਸਹੀ ਤਰੀਕੇ ਦੇ ਨਾਲ ਪਾਲਣ ਪੋਸ਼ਣ ਕਰੇਗਾ, ਅਤੇ ਜੇ ਤੂੰ ਦੁਖੀ ਰਿਹਾ ਇਹਨਾਂ ਦੀ ਦੇਖਭਾਲ ਨਾ ਹੋਈ ਤਾਂ ਫਿਰ ਸਮਝ ਮੈਂ ਦੁਖੀ, ਅਤੇ ਜੇ ਮੈਂ ਦੁਖੀ ਹਾਂ ਤਾਂ ਫਿਰ ਸੁਖੀ ਤੂੰ ਵੀ ਕਿੱਦਾਂ ਰਹਿ ਪੈਣਾ। ਬਸ ਇਹਨੇ ਨੂੰ ਸਵੇਰੇ ਲੋ ਲੱਗੀ ਅਤੇ ਉਹ ਸੁਪਨਾ ਜਿਹਾ ਜਿੱਦਾਂ ਟੁੱਟ ਗਿਆ। ਪਤਾ ਨਹੀਂ ਉਹ ਵਾਕਈ ਆਈ ਸੀ ਕਿ ਪਤਾ ਨਹੀਂ ਮੈਨੂੰ ਭੁਲੇਖਾ ਲੱਗਾ, ਪਰ ਉਹਦੇ ਵਿੱਚੋਂ ਜੋ ਮੈਂ ਸਿੱਖਿਆ ਉਹ ਮੈਂ ਸਾਰੀ ਉਮਰ ਫਿਰ ਪੱਲੇ ਬੰਨ੍ਹ ਕੇ ਰੱਖਿਆ। ਉਸ ਦਿਨ ਸਵੇਰੇ ਜਦੋਂ ਮੈਂ ਘਰੋਂ ਬਾਹਰ ਨਿਕਲਿਆ ਤਾਂ ਬਾਹਰ ਉਹਦੇ ਹੱਥੀਂ ਲਾਇਆ ਗੁਲਾਬ ਦਾ ਫੁੱਲ ਸਾਹਮਣੇ ਨਜ਼ਰ ਆਇਆ। ਮੈਂ ਬੜੇ ਦਿਨਾਂ ਤੋਂ ਸੋਚਦਾ ਸੀ ਇਸ ਗੁਲਾਬ ਦੇ ਫੁੱਲ ਨੂੰ ਮੈਂ ਵੱਢਣਾ, ਜਦੋਂ ਬਾਹਰ ਨਿਕਲੀ ਤਾਂ ਇਹ ਹੁਣ ਆਕਾਰ ਦੇ ਵਿੱਚ ਕਾਫੀ ਵੱਡਾ ਹੋ ਚੁੱਕਾ, ਐਵੇਂ ਬੱਚਿਆਂ ਨੂੰ ਕੰਡੇ ਵੱਜਣਗੇ, ਇਹ ਤੰਗ ਕਰਦਾ। ਪਰ ਅੱਜ ਪਤਾ ਨਹੀਂ ਕੀ, ਜਦੋਂ ਸਵੇਰੇ ਉੱਠ ਕੇ ਮੇਰਾ ਉਸ ਫੁੱਲ 'ਤੇ ਧਿਆਨ ਪਿਆ ਤਾਂ ਮੈਨੂੰ ਲੱਗਾ ਇਹ ਤਾਂ ਫੁੱਲ ਆ। ਪਤਾ ਨਹੀਂ ਕਿਉਂ ਇਸ ਤੋਂ ਪਹਿਲਾਂ ਮੈਨੂੰ ਲੱਗਦਾ ਸੀ ਇਹ ਸੌਵਾਂ ਹਜ਼ਾਰਾਂ ਕੰਡੇ ਨੇ ਅਤੇ ਉਹਨਾਂ ਅਨੇਕਾਂ ਹੀ ਕੰਡਿਆਂ ਦੇ ਵਿੱਚ ਇੱਕ ਨਿਕਾ ਜਿਹਾ ਫੁੱਲ ਖਿੜਿਆ ਅਤੇ ਉਹ ਕੰਡੇ ਮੈਨੂੰ ਤੰਗ ਕਰਦੇ ਨੇ। ਪਰ ਅੱਜ ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਉਹ ਫੁੱਲ ਹੀ ਫੁੱਲ ਹੈ, ਉਹ ਫੁੱਲਾਂ ਦੀ ਹਿਫਾਜ਼ਤ ਦੇ ਲਈ ਕੰਡੇ ਨੇ। ਮੈਨੂੰ ਪਹਿਲੀ ਵਾਰੀ ਲੱਗਿਆ ਕਿ ਮੇਰੇ ਘਰ ਵੱਲ ਨੂੰ ਜਾਂਦਾ ਰਾਹ ਉਨਾ ਵੀ ਮਾੜਾ ਨਹੀਂ, ਮੀਂਹ ਪੈਂਦਾ ਤਾਂ ਥੋੜ੍ਹੀ ਤੰਗੀ ਆਉਂਦੀ ਹੈ, ਪਰ ਫਿਰ ਵੀ ਆਸ ਪਾਸ ਦੇ ਬਾਕੀ ਘਰਾਂ ਦੇ ਲੋਕਾਂ ਦੇ ਨਾਲੋਂ ਮੇਰੇ ਘਰ ਨੂੰ ਆਉਣ ਵਾਲਾ ਰਾਹ ਕਿਤੇ ਬਿਹਤਰ ਹੈ। ਥੋੜ੍ਹੇ ਦਿਨਾਂ ਦੀ ਪਰੇਸ਼ਾਨੀ ਹੁੰਦੀ ਹੈ ਜਦੋਂ ਕਿਤੇ ਮੀਂਹ ਪੈਂਦਾ, ਪਰ ਉਸ ਤੋਂ ਬਲੈਦਾ ਸਾਰਾ ਸਾਲ ਕਿੰਨਾ ਇਸ ਰਾਹ ਨੂੰ ਵਰਤੀ ਦਾ, ਮੈਂ ਤਾਂ ਕਦੀ ਇਹਦਾ ਸ਼ੁਕਰਾਨਾ ਹੀ ਨਹੀਂ ਕੀਤਾ। ਉਹ ਬੱਚੇ ਜਿਹੜੇ ਵਹੁਟੀ ਦੇ ਮਰਨ ਤੋਂ ਬਾਅਦ ਮੈਨੂੰ ਭਾਰ ਲੱਗਣ ਲੱਗਦੇ ਸੀ, ਹੁਣ ਮੈਨੂੰ ਇੱਦਾਂ ਲੱਗਦੇ ਸੀ ਜਿਵੇਂ ਉਹ ਮੇਰੇ ਲਈ ਇੱਕ ਆਸਰਾ ਛੱਡ ਕੇ ਗਈ ਹੋਵੇ। ਮੈਂ ਕਈ ਵਾਰੀ ਯਾਦ ਕੀਤਾ ਕਿ ਜਦੋਂ ਮੇਰੀ ਜ਼ਿੰਦਗੀ 'ਚ ਕੁਛ ਨਹੀਂ ਸੀ, ਮੈਂ ਇਕੱਲਾ ਸੀ, ਦੁਖੀ ਤਾਂ ਮੈਂ ਉਦੋਂ ਵੀ, ਫਿਰ ਮੈਨੂੰ ਲੱਗਾ ਕਿ ਮੇਰੀ ਜ਼ਿੰਦਗੀ 'ਚ ਇੱਕ ਜੀਵਨ ਸਾਥੀ ਆ ਗਿਆ, ਹੁਣ ਮੈਂ ਥੋੜ੍ਹਾ ਜਿਹਾ ਖੁਸ਼ ਰਹਿਣ ਲੱਗਾ। ਪਰ ਉਹ ਖੁਸ਼ੀ ਵੀ ਬਹੁਤੇ ਦਿਨ ਨਹੀਂ ਰਹੀ, ਪਰ ਇਹ ਸਾਰਾ ਕੁਛ ਇੰਨਾ ਸੁਭਾਵਿਕ ਹੋਇਆ, ਇੰਨਾ ਕੁ ਭੋਲੇ ਭਾਅ ਹੋਇਆ, ਇੰਨਾ ਕੁਰਬਾਨਗੀ ਦੇ ਵਿੱਚ ਹੋਇਆ ਕਿ ਕੀ ਹੋ ਗਿਆ ਪਤਾ ਹੀ ਨਹੀਂ ਲੱਗਾ। ਮੈਂ ਇਕੱਲਾ ਵੀ ਦੁਖੀ ਸੀ, ਅਸੀਂ ਦੋ ਹੋ ਗਏ ਤਾਂ ਵੀ ਫਿਰ ਮੈਂ ਸੁਖੀ ਨਹੀਂ ਹੋ ਸਕਿਆ, ਦੋ ਤੋਂ ਚਾਰ ਹੋ ਗਏ, ਇੱਦਾਂ ਲੱਗਦਾ ਸੀ ਕਿ ਹੁਣ ਸਾਡੇ ਦੋਵਾਂ ਦੇ ਦਰਮਿਆਨ ਕੁਛ ਨਿੱਕੇ ਜੀ ਆ ਗਏ ਨੇ, ਖੁਸ਼ੀਆਂ ਆ ਗਈਆਂ ਨੇ, ਅਸੀਂ ਆਪਣਾ ਇੱਕ ਦੂਸਰੇ ਦਾ ਗੁੱਸਾ, ਇੱਕ ਦੂਸਰੇ ਦਾ ਧਿਆਨ ਹਟਾ ਕੇ ਆਪਣੇ ਪਰਿਵਾਰ 'ਤੇ ਲਾਵਾਂਗੇ, ਬੱਚਿਆਂ 'ਤੇ ਲਾਵਾਂਗੇ, ਉਹ ਨਿੱਕੀਆਂ ਨਿੱਕੀਆਂ ਖੁਸ਼ੀਆਂ
ਸਾਡੀ ਜ਼ਿੰਦਗੀ ਨੂੰ ਸ਼ਿੰਗਾਰ ਦੇਣਗੀਆਂ, ਪਰ ਬਹੁਤਾ ਚਿਰ ਤੇ ਉਹ ਵੀ ਨਹੀਂ ਰਿਹਾ। ਪਰ ਉਸ ਦਿਨ ਤੋਂ ਬਾਅਦ ਮੈਨੂੰ ਚਾਰ ਚੁਫੇਰੇ ਖੁਸ਼ੀਆਂ ਹੀ ਨਜ਼ਰ ਆਈਆਂ। ਜਦੋਂ ਵੀ ਮੈਨੂੰ ਕੋਈ ਦੁੱਖ ਨਜ਼ਰ ਆਉਂਦਾ ਤਾਂ ਮੈਂ ਉਹਦੇ ਆਲੇ ਦੁਆਲੇ ਨਜ਼ਰ ਘੁਮਾ ਕੇ ਜ਼ਰੂਰ ਵੇਂਦਾ, ਬਿਲਕੁਲ ਉਸ ਫੁੱਲ ਵਾਂਗੂ। ਜਦੋਂ ਵੀ ਮੈਨੂੰ ਲੱਗਦਾ ਕਿ ਮੇਰੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਦੁੱਖ ਹੈ, ਆਹ ਦੁੱਖ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਹਾਵੀ ਹੈ, ਤਾਂ ਫਿਰ ਨਾਲ ਦੀ ਨਾਲ ਹੀ ਮੇਰਾ ਧਿਆਨ ਜਾਂਦਾ ਕਿ ਇਹਦੇ ਆਲੇ ਦੁਆਲੇ ਹੋਰ ਸੁੱਖ ਕਿਹੜੇ ਕਿਹੜੇ ਨੇ। ਜੇ ਕਦੇ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਰੋਟੀ ਪਾਣੀ ਬਣਾਉਣ ਦੇ ਵਿੱਚ ਮੈਨੂੰ ਬੜਾ ਸਮਾਂ ਚਲੇ ਜਾਂਦਾ, ਇਹ ਚੰਗਾ ਕਜੀਆ ਪੈ ਗਿਆ, ਪਰ ਫਿਰ ਮੈਂ ਅਗਲੇ ਹੀ ਪਲ ਸੋਚਦਾ ਕਿ ਜਦੋਂ ਮੈਂ ਬਾਹਰੋਂ ਕੰਮ ਕਰਕੇ ਘਰ ਆਉਂਦਾ ਜਾਂ ਮੈਂ ਖੇਤਾਂ ਦੇ ਵਿੱਚੋਂ ਸਾਰੀ ਦਿਹਾੜੀ ਮਿਹਨਤ ਮਸ਼ਕਤ ਕਰਕੇ ਆ ਕੇ ਛਾਵੇਂ ਬੈਠੇ ਇਹਨਾਂ ਦੇ ਮੁੱਖ ਵੇਖਦਾ ਤਾਂ ਉਹ ਸਾਰੀ ਥਕਾਵਟ ਲੱਥ ਜਾਂਦੀ। ਇਹ ਤਾਂ ਕਿੱਡੀ ਪਿਆਰੀ ਨਿਆਮਤ ਦਿੱਤੀ ਹੈ ਰੱਬ ਨੇ, ਅਤੇ ਜੇ ਇੰਨੀ ਪਿਆਰੀ ਨਿਆਮਤ ਦਿੱਤੀ ਹੈ ਫਿਰ ਉਹਨਾਂ ਦਾ ਰੋਟੀ ਪਾਣੀ ਪਕਾਉਣ ਦੇ ਵਿੱਚ ਮੈਨੂੰ ਕਿਉਂ ਤਕਲੀਫ ਹੈ? ਅਤੇ ਜਦੋਂ ਕਿਤੇ ਲੋੜ ਪੈਂਦੀ ਮੈਂ ਕਰਮਾਲੀ ਨੂੰ ਫੇਰ ਪੁੱਛ ਲੈਂਦਾ ਅੱਜ ਬੱਚੇ ਨੂੰ ਆਹ ਤਕਲੀਫ ਹੋਈ ਆ, ਆਹ ਦਵਾਈ ਇਹ ਕਿੱਦਾਂ ਦੇਣੀ? ਪਤਾ ਨਹੀਂ ਕਿੱਥੋਂ ਆਪੇ ਜਵਾਬ ਮਿਲ ਜਾਂਦਾ। ਬਸ ਹੌਲੀ ਹੌਲੀ ਇੱਦਾਂ ਦਾ ਅਭਿਆਸ ਹੋਇਆ ਇਹਨਾਂ ਪਿਛਲੇ 40 ਵਰ੍ਹਿਆਂ ਦੇ ਵਿੱਚ। ਬਸ ਫਿਰ ਇਹ ਜ਼ਿੰਦਗੀ ਦਾ ਨੇਮ ਬਣ ਗਿਆ, ਜਿੱਥੇ ਵੀ ਕਿਤੇ ਦੁੱਖ ਦਿਖਦੇ ਸੀ ਮੈਂ ਉਹਨਾਂ ਦੁੱਖਾਂ ਦੇ ਆਲੇ ਦੁਆਲੇ ਘੁੰਮ ਕੇ ਵੇਖਦਾ ਅਤੇ ਉਹਨਾਂ ਦੁੱਖਾਂ ਦੇ ਆਲੇ ਦੁਆਲੇ ਦੁੱਖਾਂ ਦੇ ਨਾਲੋਂ ਸੁੱਖ ਵਧੇਰੇ ਹੁੰਦੇ, ਅਤੇ ਫਿਰ ਮੈਂ ਉਹਨਾਂ ਦੇ ਉੱਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਬਸ ਇਹੋ ਅਭਿਆਸ ਜਿਹਦੇ ਕਰਕੇ ਤੁਹਾਨੂੰ ਇਹ ਲੱਗਦਾ ਕਿ ਮੈਂ ਕਦੀ ਦੁਖੀ ਨਹੀਂ ਹੋਇਆ, ਤਾਂ ਸ਼ਾਇਦ ਇਹੋ ਅਭਿਆਸ ਆਪਾਂ ਵੀ ਸਾਰੇ ਕਰ ਸਕਦੇ ਹਾਂ। ਦੁੱਖ ਵੀ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਨੇ, ਅਤੇ ਕੋਸ਼ਿਸ਼ ਕਰਕੇ ਵੇਖਿਓ ਉਹਨਾਂ ਦੁੱਖਾਂ ਦੇ ਆਲੇ ਦੁਆਲੇ ਸੁੱਖ ਵੀ ਬਹੁਤ ਹੋਣਗੇ, ਉਹਨਾਂ ਚੀਜ਼ਾਂ ਦੇ ਨਾਲ ਬੜੀਆਂ ਸਾਰੀਆਂ ਚੰਗੀਆਂ ਯਾਦਾਂ ਵੀ ਜੁੜੀਆਂ ਹੋਣਗੀਆਂ। ਪਰ ਹੌਲੀ ਹੌਲੀ ਇਨਸਾਨ ਆਪਣਾ ਸੁਭਾਅ ਇੱਦਾਂ ਦਾ ਕਰ ਲੈਂਦਾ ਕਿ ਉਹਨੂੰ ਸਭ ਤੋਂ ਪਹਿਲਾਂ ਦੁੱਖ ਦੀਦੇ ਆ, ਉਹਨੂੰ ਸਭ ਤੋਂ ਪਹਿਲਾਂ ਕੰਡੇ ਦੀਦੇ ਆ, ਉਹ ਫੁੱਲ ਨਜ਼ਰ ਹੀ ਨਹੀਂ ਆਉਂਦਾ, ਉਹਨੂੰ ਤੋੜ ਕੇ ਸੁੱਟਣ ਤੱਕ ਰਾਜ਼ੀ ਹੋ ਜਾਂਦਾ। ਆਪਾਂ ਜਦੋਂ ਵੀ ਗੱਲ ਕਰਾਂਗੇ ਦੁੱਖਾਂ ਦੀ ਕਰਾਂਗੇ, ਜਦੋਂ ਵੀ ਕਰਾਂਗੇ ਕੰਡਿਆਂ ਦੀ ਕਰਾਂਗੇ। ਇਸ ਵਜ੍ਹਾ ਕਰਕੇ ਹੌਲੀ ਹੌਲੀ ਆਪਾਂ ਇੰਨਾ ਕੁ ਅਭਿਆਸ ਕਰ ਲੈਂਦੇ ਕੰਡਿਆਂ ਦਾ ਕਿ ਸਾਨੂੰ ਜ਼ਿੰਦਗੀ 'ਚ ਚਾਰ ਚੁਫੇਰੇ ਕੰਡੇ ਹੀ ਨਜ਼ਰ ਆਉਂਦੇ। ਕੋਸ਼ਿਸ਼ ਕਰਕੇ ਅੱਜ ਤੋਂ ਫੁੱਲ ਵੇਖਣੇ ਸ਼ੁਰੂ ਕਰ ਦਿਉ ਅਤੇ ਹੌਲੀ ਹੌਲੀ ਇਹ ਅਭਿਆਸ ਤੁਹਾਨੂੰ ਫੁੱਲਾਂ ਵੱਲ ਨੂੰ ਲੈ ਜੂਗਾ। ਜਿੱਦਾਂ ਹਰ ਰੋਜ਼ ਸਵੇਰੇ ਸਵੇਰੇ ਆਪਾਂ ਖੁਸ਼ ਹੁੰਦੇ ਹਾਂ, ਇੱਕ ਦੂਸਰੇ ਨੂੰ ਮੁਸਕਰਾਉਣ ਦੇ ਲਈ ਕਹਿੰਦੇ ਹਾਂ, ਬੱਚਿਆਂ ਦੇ ਨਾਲ ਸਵੇਰੇ ਸਵੇਰੇ ਹੱਸਦੇ ਹਾਂ, ਸੋ ਇਹ ਅਭਿਆਸ ਹੌਲੀ ਹੌਲੀ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਉਂਦਾ ਅਤੇ ਤੁਸੀਂ ਵੀ ਖੁਸ਼ ਰਹਿ ਸਕਦੇ ਹੋ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇ।

0: ਗੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੂਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ
1: ਸਿਮਰੋ ਜਸ ਸੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਏ ਕਾਖਰ
1: ਕਹਿਤ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੂ ਨਾਨਕ ਹੁਣ ਸੰਗ ਮੋਹੇ ਉਧਾਰੂ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਨੰਦ ਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਸਿਧ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਾਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਾਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੀ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੀ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੀ ਬੇਮੁਤਾ ਜੀ ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੀ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਿਨ ਕੁਰਪ ਮਾਇਆ ਨਾਨਕ ਤਿੰਜਨ ਸਰਨੀ ਪਾਇਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਾਗ ਬੇਦ ਉਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਮਨੀ ਸੁਖ ਅੰਮ੍ਰਿਤ ਪਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਯਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹ ਮਹਾ ਭੈਣ ਦੂਤ ਜਮਦਾ ਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹਿ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਗਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੁਹ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੀਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਟਤ ਨਾਹੀ ਕੋਲ ਲਖਬਾਹੀ ਨਾਮ ਜਪੈ ਤੈ ਭਾਰ ਪਰਾਹੀ
0: ਅਨਕ ਬਗੰਜੈ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੁ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ
1: ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨ ਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬੇਅੰਤ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਛਾਮ
0: ਜਹਾਂ ਤਿਰਖਾ ਮਨ ਤੁਝ ਆਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ
1: ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮੰਤਾ ਰੰਗ ਰਤੇ ਰੰਗ ਏ ਕੈ ਨਾਨਕ ਜਨ ਕੈ ਬਿਰਧ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭਉ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਹਰ ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰ ਸਭ ਨਸੈ
1: ਸੰਤ ਕਾ ਸੰਗ ਮੁੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਤਾਪ ਗਿਆਨ ਸਭ ਧਿਆਨ ਖਰ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤੇ ਆਗਮਨ ਮੱਧੇ ਫਿਰਿਆ ਕਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਉ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਤ ਜੰ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਉਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਿਨ ਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਰਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸਨ ਕੋ ਪਵ ਦਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਉਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਣੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਠ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾ ਕੀ ਸੇਵਾ ਨਵ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਜੋ ਹੋਵਨ ਸੋ ਦੂਰ ਪਰਾਨ
0: ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲਈ ਪੁਧਾਰੈ ਤੋਏ ਗਰਤ ਪੀਰ ਪ੍ਰਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਓ ਉੜਨ ਬਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੁਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬਹਿ ਰਾਹੀ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਿਰ ਲੈ ਤਾਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया।
0: अगणित साहो अपनी दे रास, खात पीत बरत आनंद उलास।
1: अपनी अमान कछ बहुर साले, अज्ञानी मन रोस करे।
0: अपनी प्रति तापी खूब है, बहुर उसका विश्वास न होवे।
1: जिसकी बस सागे राख है, पप की आज्ञा माने माथ है।
0: उसते चौगन करे निहाल, नानक साहिब सदा दयाल।
1: अनक पात माया के हे, सर पर होत जान अनेक।
0: बिर की छाया सो रंग लावे, ओ बिन सह ओ मन पछतावे।
1: ज्योति सह सो चालन हार, लपट होते अंध अंधार।
0: बटाऊ सो जो लावे, नेह ताको हाथ ना आवे के हे।
1: मन हर के नाम की पीत सुखदाई, कर कृपा नानक आप ले लाई।
0: मिथ्या तन तन कुटम सुबाया, मिथ्या हो मैं ममता माया।
1: मिथ्या राजु मंतन माल, मिथ्या काम क्रोध विकराल।
0: मिथ्या रथ हस्ती अस वस्त्रा, मिथ्या रंग संग माया पे खस्ता।
1: मिथ्या त्रोह मोह अभिमान, मिथ्या आपस ऊपर करत गुमान।
0: अस्त्र भगत साध की शरण, नानक जप जप जीवे हर के चरण।
1: मिथ्या शरण पर निंदा सुने, मिथ्या हस पर दरुक हिरे।
0: मिथ्या नेत्र पेखत पर तिर रूपाद, मिथ्या रसना भोजन अनुसवाद।
1: मिथ्या चिन पर विकार कुतावे, मिथ्या मन पर लोभ लुभावे।
0: मिथ्या तन ही पर उपकारा, मिथ्या बास लेत विकारा।
1: बिन मुझे मिथ्या सप है, सफल दे नानक हर हर नाम लै।
0: बिरथी साक्त की आर जा, साच बिना कह होवत सूचा।
1: बिरथा नाम बिना तन अंध, मुखावता कह दुर्गंध।
0: बिन सिमरन दिन रैन बिरथा बिहाए, मेघ बिना ज्यों खेती जाए।
1: गोविंद भजन बिन बिथे सब काम, जो कर प्रते निरार धाम।
0: तन तन ते जन जिह घट बस्यो, हर नाओ नानक ताकै बल बल जाओ।
1: रहत वर कछ अवर कमावत, मानी पीत मुखो गंडलावत।
0: जानन हार प्रभु परवीन, बाहर भेख न काहू पीन।
1: और उपदेश है अपना करै, आवत जावत जन मैं मरै।
0: जिसकै अंतर बसै निरंकार, तिसकी सीख तरै संसार।
1: जो तुम भाने तिन प्रभ जाता, नानक उंजन जन प्राता।
0: करो बेनती पार ब्रह्म सब जानै, अपना किया आपह मानै।
1: आपे आप करत नवेरा, किसे दूर जिनावत किसे बुझावत नेरा।
0: उपाव स्यानप सगल ते रहत, सब कछ जानै आत्म की रहत।
1: पावै तिसलै लड़ लाए, थान थन अंतर रहा समाए।
0: सो सेवक जिस कृपा करी, निमख निमख जप नानक हरी।
1: सुख मनी सुख अमृत प्रभ नाम, भगत जना कै मन विश्राम। अठ पंज सलोक,
0: काम क्रोध अर लोभ मोह बिनस जाए अहमेव। नानक प्रभु शरणागति, कर प्रसाद गुरुदेव। सत नाम श्री वाहे गुरु अष्टपति।
1: जय प्रसाद छति अमृत खाहे, तिस ठाकुर को रख मन माहे।
0: जय प्रसाद सुगंध तन लावे, तिसको सिमरत परमगत पावे।
1: जय प्रसाद बसे सुख मंदिर, तिसे त्याज सदा मन अंदर।
0: जय प्रसाद ग्रह संग सुख बसना, आठ पहर सिमरो तिस रसना।
1: जय प्रसाद रंग रस भोग, नानक सदा त्याई त्यावन जोग।
0: जय प्रसाद पाठ पटंबर हंडावे, तिसे त्या कतब लुभावे।
1: जय प्रसाद सुसे सुई जय, मन आठ पहता का जस गवी जय।
0: जय प्रसाद तुझ सब को मान, मुखता को जस रसन बखाने।
1: जय प्रसाद ते रहता धर्म, मन सदा त्याय केवल पार ब्रह्म।
0: प्रभु जी जपत दर गए मान, पावे नानक पथ सेती घर जावे।
1: जय प्रसाद अरो कंचन देही, लिव लाओ तिस नाम स्नेही।
0: जय प्रसाद तेरा उला रहत, मन सुख पावे हर हर जस कहत।
1: जय प्रसाद तेरे सगल छिद्र ढाके, मन सन्नी प्रभ ठाकर प्रभता कह।
0: जय प्रसाद तुझ को न पहुंचे, मन सास सास सिमरो प्रभु उचे।
1: जय प्रसाद पाई दुर्लभ देहे, नानक ताकी भगत करे।
0: जय प्रसाद आभूखन पहरी जय, मन तिन सिमरत क्यों आलस की जय।
1: जय प्रसाद असु हस्त असवारी, मन तिस पर को कबू ना बिसारी।
0: जय प्रसाद बाग मिलक तना, राख पुरोय प्रभु अपने मना।
1: जिन तेरी मन बंत बनाई, उठत बैठ सत सहते आई।
0: सहते आ जो एक अलख है, इहा उहा नानक तेरी रख है।
1: जय प्रसाद करे पुन बहुदान, मन आठ पहर कर तिसका ध्यान।
0: जय प्रसाद तू आचार बिहारी, तिस प्रभ को सास सास चितारी।
1: जय प्रसाद तेरा सुंदर रूप, सो प्रभ सिमरो सदा अनूप।
0: जय प्रसाद तेरी नीकी जात, सो प्रभ सिमर सदा दिन रात।
1: जय प्रसाद तेरी पत्र है, गुर प्रसाद नानक जस कह।
0: जय प्रसाद सुनै करनाद, जय प्रसाद पेखै बिस्माद।
1: जय प्रसाद बोले अमृत रसना, जय प्रसाद सो सहजे बसना।
0: जय प्रसाद हस्त कर चल है, जय प्रसाद संपूर्ण फल है।
1: जय प्रसाद परम गत पावे, जय प्रसाद सुसह समावे।
0: ऐसा प्रभु त्याग अवर कत लागो, गुर प्रसाद नानक मन जागो।
1: जय प्रसाद तू पर संसार, तिस प्रभु को मूल न मनो विसार।
0: जय प्रसाद तेरा प्रताप, रे मन मूड तुता को जाप।
1: जय प्रसाद तेरे कारज पूरे, तिसे जान मन सदा हजूर है।
0: जय प्रसाद तू पावे साच, रे मन मेरे तू ता सुराच।
1: जय प्रसाद सब कीत होए, नानक जाप जपै जप सोए।
0: आप जपाए जपै सो नाओ, आप गाए सो हर गुण गाओ।
1: प्रभु कृपा ते होए प्रगास, प्रभु दया ते कमल विगास।
0: प्रभु सो प्रसन्न बसै मन सोए, प्रभु दया ते मत उत्तम होए।
1: सर्व निधान प्रभु तेरी मैया, आपो कछु ना किन्हु लया।
0: जित जित लावो तित लगै, हर नाथ नानक किन कै कछु न हाथ।
1: सुख मनी सुख अमृत प्रभ नाम, भगत जना कै मन विश्राम। अठ छे श्लोक।
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਖੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਮਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੁਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਾ ਹੀ ਘੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਾ ਹੀ ਹੋ ਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦੇੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ
0: ਸਾਧਕ ਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਬਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਬ ਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਭ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਾਹਿ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਵ ਕਾ ਠਾਕੁਰ
0: ਬ੍ਰਹਮ ਗਿਆਨੀ ਕੀਮਤ ਕੌਣ बखाने ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत न पार नानक ब्रह्म ज्ञानी को सदा नमस्कार
0: ब्रह्म ज्ञानी सब श्रेष्ठ का करता ब्रह्म ज्ञानी सब जीव है नहीं मरता
1: ब्रह्म ज्ञानी मुकुट जुगत जी का दाता ब्रह्म ज्ञानी पूर्ण पुरुष विधाता
0: ब्रह्म ज्ञानी अनाथ का नाथ ब्रह्म ज्ञानी का सब ऊपर हाथ
1: ब्रह्म ज्ञानी का सगल आकार ब्रह्म ज्ञानी आप निरंकार
0: ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी
1: सुख मनी सुख अमृत पव नाम भगत जना कै मन विश्राम अठ अठ श्लोक
0: उरतार है जो अंतर नाम सर्व मैं पेख है भगवान निमख निमख ठाकुर नमस्कार है नानक हो अपारस सगल निस्तार है सत नाम श्री वाहे गुरु अष्टपति
1: मिथ्या नाही रसना परस मन में पीत निरंजन दर्श
0: पर तेरे रूप ना पेख है नेत्र साध की टहल संत संग हेत
1: न सुने काहु की निंदा सब ते जाने आपस को मंदा
0: गुर प्रसाद बिख्या पर हर है मन की बासना मन ते टर है
1: इंद्री जित पाई दोख ते रहत नानक कोट मदे को ऐसा अपरस
0: वैष्णो सोजे सुपर सुपर सन विष्णु की माया ते हुए भिन्न
1: कर्म करत हुए ने कर्म तिस वैष्णो का निर्मल तर्म
0: काहु फल की इच्छा नहीं बाछा है केवल भक्त कीर्तन संग राचा है
1: मन तन अंतर सिमरन गोपाल सब ऊपर होवत कृपाल
0: आप दृढ़ है अब रह नाम जपावे नानक हो वैष्णो परमगत पावे
1: भगवती भगवान भक्त का रंग सगल त्याग है दुष्ट का संग
0: मन ते बिनसै सगला भरम कर पूजा सगल पार ब्रह्म
1: सात संग पापा मल खोवे तिस भगवती की मत उत्तम होवे
0: भगवंत की टहल करे नितनीत मन तन अर्पै विष्णु प्रीत
1: हर के चरण हृदय बसावे नानक ऐसा भगवती भगवंत को पावे
0: सुपंडित जो मन पर बुद्ध है राम नाम आत्म सुध है
1: राम नाम सारस पीवे उस पंडित के उपदेश जग जीवे
0: हर की कथा हृदय बसावे सुपंडित फिर जो न आवे
1: वेद प्राण सिमरत बुझे मूल सुख मैं जाने स्थूल
0: चौवर ना को दे उपदेश नानक उस पंडित को सदा आदेश
1: बीज मंत्र सर्व को ज्ञान चौवर नाम जपे को नाम
0: जो जो जपे तिसकी गाथ होए साध संग पावे जन पुए
1: कर कृपा अंतर उधारे पशु प्रेत मुक्त पाथर को तारे
0: सर्व रोग औखद नाम कल्याण रूप मंगल गुण गाम
1: आहो जुगत किते ना पाई है धर्म नानक तिस मिले जिस लिखिया तुर कर्म
0: जिस कै मन पार ब्रह्म का निवास तिसका नाम सत राम दास
1: आत्म नाम तिस नदरी आया दास संत भाय तिन पाया
0: सदा नित नित हर जान सो दास दरगै प्रवान
1: अपने दास को आप कृपा करे तिस दास को सब सो जी पर है
0: सगल संग आत्मो दास ऐसी जुगत नानक राम दास
1: सब की आ गया तुम हितावे जीवन मुक्त सो कहावे
0: ऐसा हरक तैसा सोग सदा अनंत है नहीं बियोग
1: ऐसा स्वर्ण तैसी उसमाटी तैसा अमृत तैसी बिखाटी
0: तैसा मन तैसा अभिमान तैसा रंग तैसा राजान
1: जो वर्ताए साई जुगत नानक ओ परख कहिए जीवन मुक्त
0: पार ब्रह्म के सगले ठाओ जित जित का राखे तैसा तिनाओ
1: आपे कन करावन जोग प्रभावे सुई फन होग
0: असरे आप हो अंत रंग लखिन जाहे पार ब्रह्म के रंग
1: जैसी मत दी तैसा प्रगास पार ब्रह्म करता अविनाश
0: सदा सदा सदा दयाल सिमर सिमर नानक भय निहाल
1: सुख मनी सुख अमृत पव नाम भगत जना कै मन विश्राम अठ नौ श्लोक
0: उस्तत करे अनेक जन अंत न पारा वार नानक रचना प्रभ रची बहुविध अनक प्रकार सत नाम श्री वाहे गुरु अष्टपति
1: कई कोट होए पुजारी कई कोट आचार व्यवहारी
0: कई कोट भय तीर्थ वासी कई कोट मन पर महदासी
1: कई कोट वेद के श्रोते कई कोट तपीसर होते
0: कई कोट आत्म ध्यान धार है कई कोट कब का विचार है
1: कई कोट नपत नाम ते आवै नानक करते का अंत न पावे
0: कई कोट भय अभिमानी कई कोट अंध ज्ञानी
1: कई कोट कृपन कठोर कई कोट अभिग आत्म निकोर
0: कई कोट पर दर्ब कोहिर है कई कोट पर दुख ना कर है
1: कई कोट माया सुरमा है कई कोट परदेश भरमा है
0: जित जित लाभो ते तित लगना नानक करते की जाने करता रचना
1: कई कोट सिज्जति जोगी कई कोट राजे रस भोगी
0: कई कोट पंखी सर्प पाए कई कोट पाथर बिरख निपजाए
1: कई कोट पौन पानी बैसंतर कई कोट देश भूमंडल
0: कई कोट ससिर सूर नखत्र कई कोट देव दान विंदर सिर छत्र
1: सुमदरी अपने सुतार है नानक जिस जिस पाव तिस तिस निस्तार है
0: कई कोट राजस्ताम सातक कई कोट वेद पुराण सिमर तर शास्त्र
1: कई कोट किए रतन समुंद कई कोट नाना प्रकार जंत
0: कई कोट किए चरजीवे कई कोट गिरी मेर स्वर्ण थी
1: कई कोट जंक न प्रसाच कई कोट भूत प्रे सुकर मिर्गा
0: सब ते नेरा सब हुते दूर नारक आप लिप्त रहा भरपूर
1: कई कोट पाताल के वासी कई कोट नर्क सुर्ग निवासी
0: कई कोट जन मै जीवे मर है कई कोट बहु जूनी फिर है
1: कई कोट बैठती खाए कई कोट खाले तक पाए
0: कई कोट किए धनवंत कई कोट माया मह चिंत
1: जह जय भाणा तै तै राखे नानक सब किश प्रभ के हाथे
0: कई कोट भय बैरागी राम नाम संगतिन लिव लागी
1: कई कोट प्रभ को खोजन ते आत्म मैं पार ब्रह्म नहंते
0: कई कोट दर्शन प्राप्य आस्तिन को मिलियो प्रभ विनाश
1: कई कोट मागै सत्संग पार ब्रह्म तिन लागा रंग
0: जिनको है आप सो प्रसन्न नानक ते जन सदा धन धन
1: कई कोट खाणी अरखंड कई कोट आकाश ब्रह्मंड
0: कई कोट होए अवतार कई जोत कीनो विस्तार
1: कई बार पसरो पासार सदा सदा एक एक अंकार
0: कई कोट कीने बहु भात प्रभ ते होए ब्रह्मा हे समात
1: ताका अंत न जाने कोई आपे आप नानक प्रभ सोए
0: कई कोट पार ब्रह्म के दास तिन होवत आत्म प्रगास
1: कई कोट तत् के बेते सदा निहारे इसको नेत्रे
0: कई कोट नाम रस पीवै अमर भय सद सद ही जीवै
1: कई कोट नाम गुण गावै आत्म रस सहि समावै
0: अपने जन को सास सास समारे नानक कोई परमेश्वर के प्यारे
1: सुखमनि सुख अमृत प्रभ नाम भगत जना कै मन विश्राम अठ दस श्लोक
0: कारण कारण प्रभ एक है दूसर नाही कोए नानक तिस बलिहार नै जल थल महियल सोए सत नाम श्री वाहे गुरु अष्टपदी
1: करन करावन करने जोग जो तिस पावै सोई होग
0: किन मैं थापो थाप नहारा अंत नहीं किछ पारा वारा
1: हुक्मै तार अतर रहावै हुक्मै उपजै हुक्म सुमावै
0: हुक्मै ऊंच नीच व्यवहार हुक्मै अनक रंग प्रकार
1: कर कर देखे अपनी वडियाई नानक सब में रहा समाई
0: प्रभावै मन गत पावै प्रभावै ता पाथर त्रावै
1: प्रभावै बिन शास्त्री राखै प्रभावै ता हर गुण पाखै
0: प्रभावै ता पथ तुधारै आप करै आपन बिचारै
1: दोहसरे आकाश स्वामी खिलै विकसै अंतर जामी
0: जो पावै सो कार करावै नानक दृष्टि अवर न आवै
1: कहो मानक ते क्या होयावै जो तिस पावै सोई करावै
0: इसका हाथ होए ता सब किछ ले जो तिस पावै सोई करे
1: अनजानत बिख्या मैं रचै जे जानत आपन आप बचै
0: परमे भूला देह दिसतावै निमुख माहे चार कुंट फिरावै
1: कर कृपा जिस अपनी भगत दे नानक ते जन ना मिले
0: खिन मह नीच कीट को राज पार ब्रह्म गरीब निवाज
1: जाका दिष्ट कछु न आवै तिस तत्काल दा दस पुलटावै
0: जाको अपनी करै बख्शीस ताका लेखा ना गने जगदीश
1: जियो पिंड सब तिसकी रास घट घट पूर्ण ब्रह्म प्रगास
0: अपनी बनत आप बनाई नानक जीवै देख बडाई
1: इसका बल नाई इस हाथ करम करम सर्व को नाथ
0: आज्ञाकारी बपरा जियो जो तिस पावै सोई फुन थियो
1: कबहू ऊंच नीच में बसै कबू शोक हर खरंग हसै
0: कबहू निंद चिंद व्यवहार कबहू उब काश पयाल
1: कबू बेता ब्रह्म विचार नानक आ मिलावन हार
0: कबहू नृत करै बो भांत कबहू सोए रहै दिन रात
1: कबहू महाक्रोध विकराल कबहू सर्व की हो त्रवाल
0: कबहू होए बह बड़ राजा कबहू पे खारी नीच का साजा
1: कबहू अप कीर्त में आवै कबहू भला भला कहावै
0: ज्यों प्रभु राखै तिवि रहै गुर प्रसाद नानक सच कहै
1: कबहू होए पंडित करे बख्यान कबहू मोहन धारी लावै ध्यान
0: कबहू तट तीर्थ स्नान कबहू सिद्ध साधक मुख ज्ञान
1: कबहू कीट हस पतंग होए जिया अनक जोन भरमै भरमिया
0: नाना रूप जो स्वांगी दिखावै ज्यों प्रा भावै तिवै नचावै
1: ज्यों तिस भावै सोई होए नानक दूजा अवर न कोए
0: कबहू साध संगत एहो पावै उस स्थान ते बहुर न आवै
1: अंतर होए ज्ञान प्रगास उस स्थान का नहीं विनाश
0: मन तन नामर ते करंग सदा विसै पार ब्रह्म कै संग
1: ज्यों जल मैं जल आए खटाना त्यों ज्योति संग ज्योत समान
0: मिट गए गमन पाए विश्राम नानक प्रभ कै सद कुर्बान
1: सुख मनि सुख अमृत प्रभ नाम भगत जना कै मन विश्राम अठ ग्यारह श्लोक
0: सुखी बसै मसकीनिया आप निवार तले बड़े बड़े अहंकारिया नानक गर्भ गले सत नाम श्री वाहे गुरु अष्टपदी
1: जिसके अंतर राज अभिमान सुनर पाती हो स्वान
0: जो जानै मैं जो बनवंत सो होवत बिष्टा का जंत
1: आपस को कर्मंत कहावै जन्म मरे बो जोन भरमावै
0: धन भूमगा जो करै गुमान सो मूर्ख अंधा अज्ञान
1: कर कृपा जिसके हृदय गरीबी विसावै नानक इहा मुक्त आगै सुख पावै
0: धनवंता होए कर गुरबावै तरण समान कछ संग न जावै
1: बहु लश्कर मानक ऊपर करे आसु पल पीतरता का होए विनाश
0: सब ते आप जानै बलवंत खिन मैं होए जाए पसमंत
1: किसे ना बदे आप अहंकारी तरम राय तिस करे खुआरी
0: गुर प्रसाद जाका मिटै बिमान सो जान नानक दरगै परवान
1: कोट कर्म करे हो तारै श्रम पावै सगले बिरथारै
0: अनक तपस्या करे अहंकार नरक सुर्ग फिर अवतार
1: अनक यत्न करा तुम निद्रवै हर दरगै को कैसे गवै
0: आप सुखो जो भला कहावै तिसै भलाई निकट न आवै
1: सर्व किरिंजा का मन होए कहो नानक ताकी निर्मल सोए
0: जब लग जानै मुझ ते कछ होए तब इसको सुख नाही कोए
1: जावे जाने मैं कुछ करता तब लग गर्भ जोन मैं फिर
0: जब तारे को बैरी मी तब लग निचल नाही चीत
1: जब लग मोह मगन सुमाए तब लग धर्म रह देश जाए
0: प्रभु कृपा ते बंधन टूटै गुर प्रसाद नानक हो छूटै
1: सैस कटेला कोट तावै तृप्त न आवै माया पाछे पावै
0: अनक भोग बिख्या के करै नह तृप्तावै खप खप मरै
1: बिना संतोख नहीं को राजा सुपन मनोत बितै सब काज
0: नाम रंग सर्व सुख होए बड़ भागी किसै प्राप्त होए
1: करन करावन आपे आप सदा सदा नानक हर जा
0: कर्ण करावन कर नैहार इसका हाथ कहां बिचार
1: जैसी दुष्ट करे तैसा होए आपे आप आप तब सोए
0: जो किछ कीनो सो अपने रंग सब ते दूर सब हु कै संग
1: पूजै देखै करै विवेक आपे एक आपे अनेक
0: मरै न बिनसै आवे न जाए नानक सद ही रहया समाए
1: आप उपदेशै समझै आप आपे रचिया सब कै साथ
0: आप कीनो आपन विस्तार सब का छुसका ओहो कर नैहार
1: उस ते बिन कहो किछ होए थान तनंतर एक सोए
0: अपने चले तब कर नैहार कौत कर रंग अपार
1: मन में आप मन अपने माहे नानक कीमत कह न जाए
0: सत सत सत प्रभु स्वामी गुर प्रसाद किने विख्यानी
1: सच सच सच सब की ना कोड मदे किने विरले चीना
0: भला भला भला तेरा रूप अत सुंदर पार अनूप
1: निर्मल निर्मल निर्मल तेरी बाणी घट घट सुनी स्वर्ण बखानी
0: पवित्र पवित्र पवित्र पुनीत नाम जपै नानक मन प्रीत
1: मनी सुख अमृत पव नाम भगत जना कै मन विश्राम अठ बारह श्लोक
0: संत शरण जो जन परै सो जन उदरन हार संत की निंदा नानका बहर बहर अवतार सत नाम श्री वाहिगुरु अष्टपदी
1: संत के दुखन हर जा कटै संत के दुखन जमते नहीं छुटै
0: संत के दुखन सुख सब जाए संत के दुखन नरक में पाए
1: संत के दुखन मत होए मलीन संत के दुखन सुबाते ही
0: संत के हते को रखे न कोए संत के दुखन थान भ्रष्ट होए
1: संत कृपाल कृपा जे करै नानक संत संग निंदक बीतर
0: संत के दुखन ते मुख पावे संतन के दुखन कागजों लवे
1: संतन के दुखन सर्व जोन पाए संत के दुखन त्रिगत जोन करमाए
0: संतन के दुखन तृष्णा में जल है संत के दुखन सब को छल है
1: संत के दुखन ते सब जाए संत के दुखन नीच नीचाए
0: संत दुखी का था को नाहे नानक संत पावे ता ओए भी गत पाहे
1: संत का निंदक महा अतताई संत का निंदक खिंटिक न पाई
0: संत का निंदक महा त्यारा संत का निंदक परमेश्वर मारा
1: संत का निंदक राज तेहीन संत का निंदक दुखी यार दीन
0: संत के निंदको सर्व रोग संत के निंदको सदा बिजोग
1: संत की निंदा दुख में दुख नानक संत भावे ता उसका भी होए मोख
0: संत का दुखी सदा पवित संत का दुखी किसै का निमित
1: संत के दुखी को डान लागे संत को दुखी को सब त्याग
0: संत का दुखी महा अहंकारी संत का दुखी सदा बिकारी
1: संत का दुखी जन में मरे संत के दुख ना सुख ते टरे
0: संत के दुखी को ना ही ठाओ नानक संत पावे ता ले मिलाए
1: संत का दुखी अज भी ते टूटे संत का दुखी किते काज ना पहुंचे
0: संत के दुखी को ध्यान परमाइया संत का दुखी उजड़ पाइया
1: संत का दुखी अंतर ते थोथा जो सास में ना मृत की लोथा
0: संत के दुखी की जड़ किछ नाहे आपन बीजा पे ही खाहे
1: संत के दुखी को अवर ना रखन हार नानक संत भावे ता ले उबार
0: संत का दुखी ओ बिल लाए जो जल बिहुन मछली तड़फड़ाए
1: संत का दुखी भूखा नहीं राजा जो पावक इधर नहीं त्रापे
0: संत का दुखी छुटाए किला जो बुआर तिल खेत माहे दहिला
1: संत का दुखी तरम ते रहत संत का दुखी सद मिठिया कहत।

0: ਸੱਚ ਵਰਤੇ ਸਾਚਾ ਪਾਸਾਰ,
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੂਜਨ ਸੱਚ ਸਮਾਤਾ।
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਜਨਾ ਕੈ ਮਨ ਵਿਸਰਾਮ। 8-15 ਸਲੋਕ।
1: ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਹਿ ਗੁਣ ਤੇ ਪ੍ਰਾਪਿਨ, ਤਿਸਹਿ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
0: ਅਵਨਾਸੀ ਪ੍ਰਭ ਮਨ ਮੈਂ ਰਾਖ, ਮਨ ਕੀ ਤੂੰ ਪ੍ਰੀਤ ਤਿਆਗ।
1: ਤਿਸ ਤੇ ਪਰੈ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ।
0: ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀ ਸੁਜਾਨਾ।
1: ਪਾਰ ਬ੍ਰਹਮ ਪਰਮੇਸ਼ਰ ਗੋਵਿੰਦ, ਕਿਰਪਾ ਨਿਧਾਨ ਦਇਆਲ ਬਖਸ਼ੰਦ।
0: ਸਾਤਰੇ ਕੀ ਚਰਨੀ ਪਾਓ, ਨਾਨਕ ਕੈ ਮਨ ਇਹੋ ਅਨੁਰਾਓ।
1: ਮਨਸਾ ਪੂਰਨ ਸ਼ਰਨਾ ਜੋਗ, ਜੋ ਕਰ ਪਾਇਆ ਸੋਈ ਹੋਗ।
0: ਹਰਨ ਪਰਨ ਜਾ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੈ ਹੋਰ।
1: ਆਨੰਦ ਰੂਪ ਮੰਗਲ ਸਭ ਜਾ ਕੈ, ਸਰਬ ਥੋਕ ਸੁਣੀਐ ਘਰ ਤਾ ਕੈ।
0: ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਬ ਮੈਂ ਤਬੀ ਸਰਗਸਤ ਮੈਂ ਭੋਗੀ।
1: ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ।
0: ਜਾ ਕੀ ਲੀਲਾ ਕੀਮਤ ਨਾਹੇ, ਸਗਲ ਦੇਵ ਹਾਰੇ ਵਗਾਹੇ।
1: ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ।
0: ਮਤ ਗਿਆਨ ਧਿਆਨ ਜਨ ਦੇ, ਜਨ ਦਾਸ ਨਾਮ ਤੇ ਆਵੈ ਸੇ।
1: ਤਿਹ ਗੁਣ ਮੈਂ ਜਾ ਕੋ ਪਰਮਾਏ, ਜਨਮ ਰਹਿ ਫਿਰ ਆਵੈ ਜਾਏ।
0: ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੇ ਤੈਸਾ ਨਾਨਕ ਜਾਨ।
1: ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੈ ਕਰੰਗ।
0: ਨਾਨਾ ਬਿਤਕੀ ਨੂੰ ਵਿਸਤਾਰ, ਪ੍ਰਭ ਅਨਾਸੀ ਏਕੰਕਾਰ।
1: ਨਾਨਾ ਚਲਿਤ ਕਰੇ ਖਿਨ ਮਾਹੇ, ਪੂਰ ਰਹੇ ਉਹ ਪੂਰਨ ਸਭ ਠਾਏ।
0: ਨਾਨਾ ਬਿਤ ਕਰ ਬੰਤ ਬਣਾਈ, ਆਪਣੀ ਕੀਮਤ ਆਪੇ ਪਾਈ।
1: ਸਭ ਘਟ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵੈ ਨਾਨਕ ਹਰ ਨਾਉ।
0: ਨਾਮ ਕੇ ਧਾਰੈ ਸਗਲੈ ਜੰਤ, ਨਾਮ ਕੇ ਧਾਰੈ ਖੰਡ ਬ੍ਰਹਮੰਡ।
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ।
0: ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ।
1: ਨਾਮ ਕੇ ਧਾਰੇ ਪੁਰੀਆਂ ਸਾ ਭਵਨ, ਨਾਮ ਕੈ ਸੰਗ ਉਧਰੇ ਸੁਣ ਸਰਵਨ।
0: ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜੰਗਤ ਪਾਏ।
1: ਰੂਪ ਸਤ ਜਾ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ।
0: ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸੋ ਮੈਂ ਸਮਾਣੀ।
1: ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ।
0: ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਭਲੀ।
1: ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ।
0: ਸਤ ਬਚਨ ਸਾਧੂ ਉਪਦੇਸ਼, ਸਤ ਜਨ ਜਾ ਕੇ ਹਿਰਦੇ ਪ੍ਰਵੇਸ਼।
1: ਸਤ ਨਿਰਤ ਬੂਝੈ ਜੇ ਕੋਏ, ਨਾਮ ਜਪ ਤਾਂ ਕੀ ਗਤ ਹੋਏ।
0: ਆਪ ਸਤ ਕੀ ਆਸਵ ਸਤ, ਆਪੇ ਜਾਣੇ ਆਪਣੀ ਮਿਤ ਗਤ।
1: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ, ਅਵਰ ਨਾ ਬੂਝ ਕਰਤ ਵਿਚਾਰ।
0: ਕਰਤੇ ਕੀ ਮੀਨਾ ਜਾਣੈ ਕੀਆ, ਨਾਨਕ ਜੋ ਤਿਸ ਪਾਵੈ ਸੋ ਵਰਤੀਆ।
1: ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਾ ਤਿਸ ਆਇਆ ਸਵਾਦ।
0: ਪ੍ਰਭ ਕੈ ਰੰਗ ਰਾਜ ਜਨ ਰਹੇ, ਗੁਰ ਕੇ ਬਚਨ ਪਦਾਰਥ ਲਹੇ।
1: ਕੋਏ ਦਾਤੇ ਦੁੱਖ ਕਾਟਨ ਹਾਰ, ਜਾ ਕੈ ਸੰਗ ਤਰੈ ਸੰਸਾਰ।
0: ਜਨ ਕਾ ਸੇਵਕ ਸੋ ਵਡਭਾਗੀ, ਜਨ ਕੈ ਸੰਗ ਏਕਲੇ ਗੁਲਾਗੀ।
1: ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ।
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਜਨਾ ਕੈ ਮਨ ਵਿਸਰਾਮ। 8-16 ਸਲੋਕ।
1: ਆਦ ਸੱਚ ਜੁਗਾਦ ਸੱਚ, ਹੈ ਭੇ ਸੱਚ, ਨਾਨਕ ਹੋ ਸੀ ਭੇ ਸੱਚ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
0: ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ।
1: ਦਰਸ਼ਨ ਸਤ ਸਤ ਪੇਖਨਹਾਰ, ਨਾਮ ਸਤ ਸਤ ਧਿਆਵਨਹਾਰ।
0: ਆਪ ਸਤ ਸਤ ਸਵਤਾਰੀ, ਆਪੇ ਗੁਣ ਆਪੇ ਗੁਣਕਾਰੀ।
1: ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਾ ਸੁਨਤਾ।
0: ਪੂਜਨਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ।
1: ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਣਿਆ।
0: ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ।
1: ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਾ ਤਿਸ ਮਾਹਿ ਸਮਾਨਾ।
0: ਬਸਤ ਮੈਂ ਲੇ ਬਸਤ ਗਡਾਈ, ਤਾ ਕੋ ਭਿੰਨ ਨ ਕਹਿ ਨਾ ਜਾਈ।
1: ਬੂਝੈ ਬੂਝਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕੇ।
0: ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ।
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ।
0: ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ।
1: ਸੇਵਕ ਕੋ ਪ੍ਰਭ ਪਾਲਨਹਾਰਾ, ਸੇਵਕ ਕੀ ਰਾਖੈ ਨਿਰੰਕਾਰਾ।
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ।
1: ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ।
0: ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ।
1: ਆਪਣੇ ਸੇਵਕ ਕੀ ਆਪਤ ਰਾਖੈ, ਤਾਂ ਕੀ ਗਤਮਿਤ ਕੋਈ ਨ ਲਾਖੈ।
0: ਪ੍ਰਭ ਕੈ ਸੇਵਕ ਕੋ ਨ ਪਹੁੰਚੈ, ਪ੍ਰਭ ਕੈ ਸੇਵਕ ਉਚ ਤੇ ਉਚੈ।
1: ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ।
0: ਨੀਕੀ ਕੀਰੀ ਮੈਂ ਕਰ ਰਾਖੈ, ਪਸੰਮ ਕਰੇ ਲਸਕਰ ਕੋਟ ਲਾਖੈ।
1: ਜਿਸ ਕਾ ਸਾਸ ਨ ਕਾਢ ਤੇ ਆਪ, ਤਾਂ ਕੋ ਰਾਖਤ ਦੇ ਕਰ ਹਾਥ।
0: ਮਾਨਸ ਜਤਨ ਕਰਤ ਬੋ ਪਾਤ, ਤਿਸ ਕੈ ਕਰਤਵ ਬਿਰਥੈ ਜਾਤ।
1: ਮਾਰੈ ਨਾ ਰਾਖੈ ਅਬਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ।
0: ਕਾਹੇ ਸੋਚ ਕਰੇ ਰੇ ਪਾਣੀ, ਜਪ ਨਾਨਕ ਪ੍ਰਭ ਅਖ ਵਡਾਣੀ।
1: ਬਾਰੰ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ।
0: ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦਿਸਟਾਇਆ।
1: ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਸੰਗ।
0: ਨਾਮ ਰਸ ਜੋ ਜੰਤ ਤਾਨੇ, ਮਨ ਤਾ ਨਾਮੈ ਨਾਮ ਸਮਾਨ।
1: ਉਠਤ ਬੈਠ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ।
0: ਲੋ ਜਾਚੇ ਵਾਦਨ ਰਾਤ, ਪ੍ਰਭ ਆਪਣੇ ਜਨ ਕੀ ਨੀਂਦਾਤ।
1: ਰਹਿ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਹੈ ਸਮਾਏ।
0: ਜੋ ਹੋ ਆਹੋ ਵਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ।
1: ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹੇ ਏਕ ਨ ਜਾਨੋ।
0: ਆਠ ਪੈਰ ਪ੍ਰਭ ਸਹਿ ਹਜੂਰੈ, ਕਹੋ ਨਾਨਕ ਸੇ ਜਨ ਪੂਰੈ।
1: ਮਨ ਮੇਰੇ ਤਿਨ ਕੀ ਓਟ ਲੇਹੇ, ਮਨ ਤਨ ਆਪਣਾ ਤਿਨ ਜਨ देह
0: जिन अपना प्रभु पछाता सोजन सर्व थोक का दाता
1: तिसकी शरण सर्व सुख पावे तिसकै दरसा पाप मिटावे
0: अवर सियान सगली छाड़ तिस जन की तू सेवा लाग
1: आवन जान न होवी तेरा नानक तिस जन के पूजो सद पैरा
0: सुखमनी सुख अमृत पव नाम भगत जना कै मन विश्राम 8-17 श्लोक
1: सत पुरख जन जानिया सतगुर तिसका नाओ तिसकै संग सिख उदर है नानक हर गुण गाओ सत नाम श्री वाहे गुरु अष्टपदी
0: सतगुर सिखी करै प्रतपाल सेवक को गुरु सदा दयाल
1: सिख की गुर दुरमत मल हेरै गुर बचनी हर नाम उचरै
0: सतगुर सिखै बंधन काटै गुर का सिख बिकार ते हटै
1: सतगुर सिख को नाम धन दे गुर का सिख वड भागी हे
0: सतगुर सिखा हलत पलत सवार नानक सतगुर सिखो जी नाल सुमार
1: गुर कै ग्रह सेवक जो रहै गुर की आज्ञा मन में सह
0: आपस को कर कछ न जनावै हर हर नाम हृदय सत्यावै
1: मन बेचै सतगुर कै पास ते सेवक कार्ज रास
0: सेवा करत होए नेकामी तिसको होत प्राप्त स्वामी
1: अपनी कृपा जिसे आप करे नानक सो सेवक गुर की मत ले
0: विश्व विश्वे गुर का मन मान सो सेवक परमेश्वर की गत जान
1: सो सतगुर जिस हृदय हर नाओ अनक बार गुर को बल जाओ
0: सर्व निधान जी का दाता आठ पहर पार ब्रह्म रंग दाता
1: ब्रह्म मैं जन जन मैं पार ब्रह्म एक है आप नहीं कछ भरम
0: सहर सियान पलया न जाइए नानक ऐसा गुरु भागी पाइए
1: सफल दर्शन पेखत पुनीत परसत चरण गत निर्मल रीत
0: संग्राम गुण रवै पार ब्रह्म की दरगह गवै
1: सुनकर बचन करन आगाने मन संतोखा तुम पतिया ने
0: पूरा गुरु आख्यो जाका मंत्र अमृत दिष्ट पेखै होए संत
1: गुण बेअंत कीमत नहीं पाए नानक जिस भावै तिस लय मिलाए
0: जे बाए कुस्तत अनेक सतपुरख पूरन बबे
1: काहू बोल न पहुंचत प्राणी अगम गोचर प्रभु निर्वाणी
0: निराहार निर्वैर सुखदाई ताकि कीमत किने न पाई
1: अनक भक्त बंधन नित कर है चरण कमल हृदय स्मरै है
0: सद बलिहारी सतगुरु अपने नानक जिस प्रसाद ऐसा प्रभु जपने
1: एहो हर रस पावे जन कोए अमृत पीवे अमर सो होए
0: प्रता नाही कदे विनाश जाके मन पटे गुणतास
1: आठ पहर हर का नाम ले सच उपदेश सेवक कौ दे
0: मोह माया कै संग न लेप मन मै राखै हर हर एक
1: अंधकार दीपक परगासे नानक पर मोह दुख तहते नासे
0: तब्त माहे ठांड वरताई आनंद पया दुख नाठे पाई
1: जन्म मरण के मिटे अंदेसे साधु के पूर्ण उपदेशे
0: पौ चुका निर्भय होए बसे सगल ब्याद मन ते खै नसे
1: जिसका सातन कृपा धारी साध संग जप नाम मुरारी
0: हित पाई चूके भऊ गवन सुन नानक हर हाजा सरवन
1: निर्गुण आप सरगुण पी ओही कला धार जिन सगली मोही
0: अपने चित बाप बनाए अपनी कीमते आपे पाए
1: हर बिन दूजा नाही कोए सर्ब निरंतर एको सोए
0: पोत पोत रव्या रूप रंग पै प्रगास साध कै संग
1: रच रचना अपनी कल धारी अनक बार नानक बलिहारी
0: सुख मनी सुख अमृत प्रभ नाम भगत जना कै मन विश्राम 8-18 श्लोक
1: साथ न चालै बिन भजन बिखिया सगली छार हर हर नाम कमाव ना नानक हो तन सार सत नाम श्री वाहे गुरु अष्टपदी
0: संजना मिल करो विचार एक सिमर नाम आधार
1: अवरो पासा मीत बिसार हो चरण कमल रिद मैं उरतार हो
0: परम कारण सो प्रभ समर्थ दृढ़ कर गहो नाम हर रथ
1: एहो तन संचो हो वो भगवंत संत जना का निर्मल मंत
0: एक आसरा को मन माहे सर्व रोग नानक मिट जाहे
1: जिस तन को चार कुंट उठता वै सो तन हर सेवा ते पाव है
0: जिस को नित बाछै मीत सो सुख साधु संग परीत
1: जे शोभा को करह भली करनी सा शोभा भज हर की शरणी
0: अनक उपावी रोग न जाए रोग मिटे हर अवख दलाए
1: सर्व निदान मह हर नाम निदान जप नानक दरगह परवान
0: मन पर बोध हर के नाए दर्द स्थावत आवै ठाए
1: ताको बिघन न लागे कोए जाके हृदय बसै हर सोए
0: कल ताती ठंडा हर नाओ सिमर सिमर सदा सुख पाओ
1: भाव बिन सह पूर्ण होए आस भगत पाए आत्म परगास
0: सित कर जाए बसै अबनासी कहो नानक काटी जमफासी
1: तत विचार कह जन साचा जन्म मरै सो काचो काचा
0: आवागमन मिटे प्रभ सेव आप त्याग शरण गुरुदेव
1: क्यों रतन जन्म का होए उदार हर हर सिमर प्राण आधार
0: अनक पावन छूटन हारे सिमर शास्त्र वेद विचारे
1: हर की भगत करू मन लाए मन बंचत नानक फल पाए
0: संग न चालस तेरे धना तू क्या लपटावै मूर्ख मना
1: सुत मीत कुटांबर बनता इन ते कहो तुम कवन सनाथा
0: राज रंग माया विस्तार इन ते कहो कवन छुटकार
1: अस हस्ती रथ सवारी झूठा डंप झूठ पा सारी
0: जिन दिए तिस बुझे ना बिगाना नाम विसार नानक पछताना
1: गुर की मातू लेह आने भगत बिना बहु डूबे सियाने
0: हर की पद करो मन मीत निर्मल होए तुम्हारो चीत
1: चरण कमल राखो मन माहे जन्म जन्म के किल विख जाहे
0: आप जप हो अवरै नाम जपावो सुनत कहत रहत गत पावो
1: सार भूत सत हर को नाओ सहज सुभाए नानक गुण गाओ
0: गुण गावत त्रि उत्तर समैल बिन जाए हो मैं मिख फैल
1: होए अचिंत बसै सुख नाल सांस ग्रासर नाम संभाल
0: छाड़ सियान सगली मना सात संग पावे सजताना
1: हर पूंजी सांच करो व्यवहार इहां सुख दर गै जयकार
0: सर्व निरंतर एको देख कहो नानक ਨਾਨਕ ਜਾ ਕੈ ਮਸਤਕ ਲੇਖ
1: ਏਕੋ ਜਾਪੇ ਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ ਪੂਰਨ ਪੂਰਹਿਉ ਪ੍ਰਭ ਆਪ
0: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਚਿਤ ਗਏ
1: ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅਠ ਉੱਨੀ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
1: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
1: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
0: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
0: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
1: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
0: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
1: ਵਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮਰ ਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
1: ਪਿਛ ਪੁੰਨੀ ਸਰਦਾਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
0: ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
0: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
1: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ
0: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
1: ਗੁਰਪੂਰ ਐਤਾ ਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਹੁਕਾਮ ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
0: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
1: ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਾਤ ਪਾਏ ਵਿਸਰਾਮ
0: ਸਗਲ ਦੁਖ ਕਾ ਹੋਤ ਨਾਸ ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੁਆਓ
0: ਨੇਤਰੋ ਪੇਕ ਦਰਸ ਹੋਏ ਮਨ ਬਿਕਸੈ ਸਾਧ ਚਰਨ ਤੋ
1: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
0: ਏਕ ਬਸਤੀ ਜੇ ਕਰ ਮਿਆ ਗੁਰ ਪ੍ਰਸਾਦ ਨਾਮ ਜਪ ਲਿਆ
1: ਬਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
0: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ
0: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਈ ਲਾਵੈ ਮਨ ਹੀ
0: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਕੁੰਠ ਮੁਕਤ ਮੋਖ ਪਾਏ ਏਕ ਨਿਮ ਖਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
1: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
0: ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ
1: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
0: ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠਵੀਂ ਸਲੋਕ
1: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਬ ਅਕਾਰ ਕੁਛ ਨਾ ਦਿਸਤੇ ਤਾ ਪਾਪੁਣ ਤਬ ਕਹਿਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕੇ ਸੰਗ ਕਮਾਤ
0: ਜਬ ਇਸਕਾ ਬਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
1: ਜਬ ਆਪਨ ਆਪ ਅਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
0: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਧ ਮੁਕਤ ਕਹੋ ਕਿਸ ਕੋ ਗਾਨੀ
0: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰਕ ਕੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
0: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕੌਣ ਨਿਡਰ ਕਵਨ ਕਤ ਡਰੈ
1: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ
0: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
0: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੁਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਗਾਦੇ ਤਮ ਕੌਣ ਛੁੱਟੇ ਕੌਣ ਬੰਧਨ ਬਾਧੇ
0: ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ
0: ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ
1: ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਾਗਤ ਕਹੋ ਕੀਸ
0: ਜਹ ਜੋ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂ ਕੌਣ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
0: ਜਾਪਨੀ ਸੁਵਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾ ਮਿੱਤਰ ਸੁਤ ਭਾਈ
1: ਜਹ ਸਰਬ ਕਲਾ ਆਪਹਿ ਪਰਵੀਨ ਤਹ ਵੇਦਕ ਤੇਵ ਕਹਾ ਕੋਚੀਨ
0: ਜਬ ਆਪਨੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾ ਵਿਚਾਰੈ
1: ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀਐ ਚੀਰਾ
0: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਰਜਾ ਨੂੰ ਆਪ
1: ਜਹ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ
0: ਆਪਸ ਕੋ ਆਪੇ ਆਦੇਸ਼ ਤਿਹ ਗੁਣ ਕਾ ਨਾਹੀ ਪਰਵੇਸ਼
1: ਜਹ ਇਕ ਹੈ ਇਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
0: ਜਹ ਆਪਨ ਆਪ ਆਪ ਪਤਿਆਰਾ ਤਹ ਕੌਣ ਕਥੈ ਕੁਣ ਸੁਣਨੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁਚਾ
0: ਜਹ ਆਪ ਰਚਿਓ ਪਰ ਪੰਚ ਆਕਾਰ ਤਿਹ ਗੁਣ ਮੈਂ ਕੀ तीनों विस्तार
1: पाप पुन तह पई कहावत को नरक को स्वर्ग बंचावत
0: आल जाल माया जंजाल हो मैं मोह परम पै पार
1: दुख सुख मान अपमान अनक प्रकार की ओ बख्या
0: अपन खेल आप कर देखै खेल संकोच है तो नानक एक है
1: जह अवगत भगत है आप जह पसरै पासार संत प्रताप
0: पाक का अपै धनी उनकी शोभा उन्हों बनी
1: आप है कौत करै आनंद चोज आप है रस भोगन निर्जोग
0: जिस भाव है तुसी अपन नाय लावै जिस भाव है तुस खेल खिलावै
1: बेशुमार अथा अगंत अतोलै ज्यों बुलावो त्यों नानक दास बोलै
0: सुख मनी सुख अमृत पब नाम भगत जना कै मन विश्राम अठ इक्की श्लोक
1: जी जंत के ठाकुरा आपे वर्तन हार नानक एको पसरिया दूजा कह दृष्टार सत नाम श्री वाहेगुरु अष्टपदी
0: आप कथे आप सुनने हार आपे एक आप विस्तार
1: जा तिस भावे ता सृष्टो पाए अपने भाणे लए समाए
0: तुम ते पिन्ने किछ होए आपन सूत सब जगत परोए
1: जाको प्रभु जियो आप बुझाए सच नाम सोई जन पाए
0: सो समदर्शी तत् का बेता नानक सगल सिष्ट का जेता
1: जी जंत्र सबता कै हाथ दीन दयाल अनाथ को नाथ
0: जिस राखै तिस कोए न मारे सो मुआ जिस मनो बिसारे
1: तिस्ता जबर कहां को जाए सब सिरे एक निरंजन राए
0: जी की जुग जाकै सुभात अंतर बाहर जानो साथ
1: गुण निदान बे अंत पार नानक दास दा बलिहार
0: पूरन पूर रह दयाल सब ऊपर होवत कृपाल
1: अपने कर्तव्य जाने आप अंतर जामी रहो ब्याप
0: तत्पालै जी अनुभव पात जो जो रचियो सुत सह त्यार
1: जिस भावै तिस लय मिलाए भगत करै हर के गुण गाए
0: मन अंतर विश्वास कर मानिया करन हार नानक इक जानिया
1: जन लागा हर एक नाए तिसकी आसन बिरथी जाए
0: सेवक को सेवा बने आए हुक्म बूझ परम पद पाए
1: इसते ऊपर नहीं विचार जाकै मन बसिया निरंकार
0: बंधन तोर पै निर्वैर अंधन पूजै गुर के पैर
1: एह लोक सुखी पर लोक सुहेले नानक हर प्रभ आपह मेले
0: साध संग मिल करो आनंद गुण गावो परमानंद
1: राम नाम तत् करो विचार दुर्लभ देह का करो उदार
0: अमृत बचन हर की गुण गाओ प्रांत का हे सुहाओ
1: आठ पहर प्रापी खुह नीरा मिटै अज्ञान बिन सहंधीरा
0: सुन उपदेश हृदय बसावो मन इच्छा नानक फल पावो
1: हलत पलत दोय लिहो सवार राम नाम अंतर उरतार
0: पूरे गुर की पूरी दिखिया जिसमन बसै ते साच परीखिया
1: मनता नाम जपो लिव लाए दुख दर्द मन ते पौ जाए
0: सच व्यापार करो व्यापारी दरगह निभै खेप तुम्हारी
1: टीका टीक रखो मन माही नानक बहुर न आवै जाहे
0: तिस्ते दूर कहा को जाए उबरे राखन हार ते आए
1: निरभउ जपै सगल भउ मिटै प्रभु कृपा ते प्राणी छुटै
0: जिस प्रभु राखै तिस नाही दुख नाम जपत मन होवत सुख
1: चिंता जाए मिटै अहंकार तिस जन को कोई न पहुंचन हार
0: सिर उपर ठाडा गुरसूरा नानक ता कै कारज पूरा
1: मत पूरी अमृत जाकी दृष्ट दर्शन पेखत उदरत सृष्ट
0: चरण कमल जाके अनूप सफल दर्शन सुंदर हर रूप
1: धन सेवा सेवक परवान अंतर जामी पुरख प्रधान
0: जिस मन बसे सोत निहाल ताकै निकट न आवत काल
1: अमर भय अमरा पद पाया साध संग नानक हर ध्याया
0: सुख मनी सुख अमृत पब नाम भल जना कै मन विश्राम अठ बाई श्लोक
1: ज्ञान अंजन गुरदिया अज्ञान अंधेर विनाश हर कृपा ते संत भेटिया नानक मन परगास सत नाम श्री वाहेगुरु अष्टपदी
0: संत संग अंतर प्रभ डीठा नाम प्रभु काला का मीठा
1: सगल समिग्री एक स्कट माहे अनक रंग नाना दृष्टा हे
0: नौनद अमृत पब का नाम देही में इसका विश्राम
1: सुन समाध अनहत नाद कहन न जाई अचार्य विस्माद
0: इन देखिया जिसे आप दिखाए नानक ते संसो जी पाए
1: सो अंतर सो बाहर अनंत घट घट व्याप रहे आप भगवंत
0: करण माहे आकाश पयाल सर्व लोक पूर्ण प्रतपाल
1: वंतन पर्वत है पार ब्रह्म जैसी आज्ञा तैसा कर्म
0: पौन पानी बैसंतर माहे चार कुंड दै दिसै समाहे
1: तिसते भिन्न नहीं कोठाओ गुर प्रसाद नानक सुख पाओ
0: वेद प्राण सिमरत मैं देख ससियर सूर नखत्र मैं एक
1: वाणी प्रभु की सब को बोलै आप अडोल न कबहू डोलै
0: सर्व करा कर खेलै खेल मोल न पाइय गुणे अमोल
1: सर्व ज्योत मह जाकी ज्योत धार हे ओ स्वामी ओत पोत
0: गुर प्रसाद परम का नाश नानक तिन मैं एहो विसास
1: संत जना का पीखन सा ब्रह्म संत जना कै हृदय सब धर्म
0: संत जना सुने सो बचन सर्व व्यापी राम संग रचन
1: जन जाता तिसकी एह रहत सत बचन साधु सब कहत
0: जो जो होए सो इश्क माने करन करावन हर प्रभ जाने
1: अंतर बसे बाहर पी ओही नानक दर्शन देख सा मोही
0: आप सत किया सब सत तिस प्रभ ते सगली उत्पत
1: तिस पावै ता करे विस्तार तिस पावै ता एकंकार
0: अनक कला लखी न जाए जिस पावै तिस लय मिलाए
1: कवन निकट कवन कहिया दूर आपे आप भरपूर
0: अंतरगा जिसे आप जनाए नानक तिस चन आप बुझाए
1: सर्व भूत अवतारा सर्व नैन आपे खनहारा
0: सगल समगरी जा का तना आपन जस आप ही सुना
1: आवन जाने खेल बनाया आज्ञाकारी कीनी माया
0: सबके मदल पत्तो रह जो कुछ कहना सो आपे कह
1: आग्या आवे आग्या जाए नानक जा पावे ता ले समाए
0: इसते होए सुनाही ਜਾਣੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
1: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
0: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
1: ਤਾਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
0: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ
1: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਾ ਭਗਵਾਨ
1: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
0: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾਓ
1: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
1: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
1: ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
0: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ
0: ਹਰ ਤਨ ਕੇ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
0: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
1: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
1: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
0: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਦਰੈ ਤਿਨ ਕੈ ਸਾਥੇ
1: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਭੈ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ
1: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
0: ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
0: ਤਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
0: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਊਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ
0: ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
0: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
1: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
0: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
0: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ
0: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
0: ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਊਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਊਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ ਚੌਵੀ

0: ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਇੱਕ ਵਾਰੀ ਦੀ ਗੱਲ ਹੈ, ਕਿਸੇ ਮੁਲਕ ਦੇ ਵਿੱਚ ਦੋ ਕਿਸਾਨ ਰਹਿੰਦੇ ਸੀ। ਇੱਕ ਦਾ ਨਾਂ ਸੀ ਇਵਾਨ ਤੇ ਦੂਸਰੇ ਦਾ ਨਾਂ ਸੀ ਨਾਇਓਮ। ਦੋਵੇਂ ਕਮਾਉਣ ਦੇ ਲਈ ਇਕੱਠੇ ਇੱਕੋ ਪਿੰਡ ਦੇ ਵਿੱਚ ਚਲੇ ਗਏ। ਅੱਡ ਅੱਡ ਮਾਲਕਾਂ ਦੇ ਕੋਲ ਨੌਕਰੀ ਕਰਨ ਲੱਗ ਪਏ। ਹਫ਼ਤਾ ਭਰ ਕੰਮ ਕੀਤਾ ਤੇ ਫਿਰ ਹਫ਼ਤੇ ਬਾਅਦ ਐਤਵਾਰ ਨੂੰ ਆਪਸ ਦੇ ਵਿੱਚ ਮਿਲੇ। ਇਵਾਨ ਨੇ ਪੁੱਛਿਆ, ਭਰਾਵਾ ਕੀ ਕਮਾਇਆ ਜੀ? ਉਸਨੇ ਉੱਤਰ ਦਿੱਤਾ, ਰੱਬ ਨੇ ਮੈਨੂੰ 5 ਰੂਬਲ ਬਖਸ਼ੇ ਨੇ। ਰੱਬ ਨੇ ਦਿੱਤੇ ਨੇ? ਉਸਨੇ ਅੱਗੋਂ ਪੁੱਛਿਆ। ਉਹ ਤਾਂ ਮਜ਼ਦੂਰੀ ਨਾਲੋਂ ਵੱਧ ਕੋਈ ਦੀਵਾਨੀ ਵੀ ਨਹੀਂ ਦਿੰਦਾ। ਤੂੰ ਇੱਦਾਂ ਕਹਿ ਕਿ ਅਸੀਂ ਆਪਣੀ ਮਿਹਨਤ ਦੇ ਨਾਲ ਕਮਾਏ ਨੇ, ਜਿੰਨੀ ਸਾਡੇ 'ਚ ਹਿੰਮਤ ਸੀ ਉਨੇ ਅਸੀਂ ਕਮਾ ਲਏ। ਨਾ ਉਹ ਭਰਾਵਾ, ਰੱਬ ਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ। 5 ਰੂਬਲ ਤੱਕ ਕੀ ਇੱਕ ਪੈਸਾ ਵੀ ਨਹੀਂ ਕਮਾ ਸਕਦੇ ਆਪਾਂ? ਬੜੀ ਦੇਰ ਤੱਕ ਦੋਵੇਂ ਆਪਸ ਦੇ ਵਿੱਚ ਇਸੇ ਵਿਸ਼ੇ ਦੇ ਉੱਤੇ ਝਗੜਦੇ ਰਹੇ, ਬਹਿਸਦੇ ਰਹੇ। ਆਖਿਰਕਾਰ ਇਹ ਫੈਸਲਾ ਕੀਤਾ ਕਿ ਆਪਾਂ ਆਪਣੇ ਰਾਹ ਪੈਂਦੇ ਹਾਂ ਅਤੇ ਰਾਹ ਦੇ ਵਿੱਚ ਜਿਹੜਾ ਵੀ ਸਭ ਤੋਂ ਪਹਿਲਾਂ ਬੰਦਾ ਟੱਕਰੂਗਾ ਉਹ ਸਾਡਾ ਜੱਜ ਹੋਊਗਾ। ਸਾਡੇ ਵਿੱਚੋਂ ਜਿਹੜਾ ਵੀ ਹਾਰ ਜਾਊਗਾ ਉਹ ਆਪਣੀ ਕਮਾਈ ਦੂਸਰੇ ਦੇ ਹਵਾਲੇ ਕਰ ਦਊਗਾ। ਬਸ ਇਹ ਫੈਸਲਾ ਕਰਕੇ ਹਲੇ ਉਹ ਚੱਲੇ ਹੀ ਸੀ। ਥੋੜ੍ਹੀ ਦੂਰ ਗਏ ਤਾਂ ਇੱਕ ਆਦਮੀ ਸ਼ੈਤਾਨ ਦੇ ਰੂਪ ਦੇ ਵਿੱਚ ਟੱਕਰਿਆ, ਜਾਂ ਫਿਰ ਸ਼ੈਤਾਨ ਆਦਮੀ ਦੇ ਰੂਪ ਦੇ ਵਿੱਚ ਟੱਕਰਿਆ। ਉਹਨੂੰ ਫੈਸਲਾ ਕਰਨ ਦੇ ਲਈ ਕਹਿ ਦਿੱਤਾ। ਜੱਜ ਬਣੇ ਸ਼ੈਤਾਨ ਨੇ ਕਿਹਾ, ਰੱਬ 'ਤੇ ਕੋਈ ਭਰੋਸਾ ਨਾ ਕਰਿਓ, ਜੋ ਤੁਸੀਂ ਕਮਾ ਸਕਦੇ ਹੋ ਉਹ ਤੁਸੀਂ ਕਮਾਉਂਦੇ ਜਾਓ। ਰੱਬ ਕੌਣ ਹੁੰਦਾ? ਤੁਹਾਡੀ ਆਪਣੀ ਹਿੰਮਤ ਆ, ਤੁਹਾਡੀ ਆਪਣੀ ਮਿਹਨਤ ਹੈ। ਨਾਇਓਮ ਸ਼ਰਤ ਹਾਰ ਗਿਆ, ਆਪਣਾ ਸਾਰਾ ਕਮਾਇਆ ਧਨ ਇਵਾਨ ਦੇ ਹਵਾਲੇ ਕਰ ਦਿੱਤਾ ਅਤੇ ਖਾਲੀ ਹੱਥ ਵਾਪਸ ਘਰ ਨੂੰ ਆ ਗਿਆ। ਹੁਣ ਇੱਕ ਹਫ਼ਤੇ ਬਾਅਦ ਫਿਰ ਦੁਬਾਰਾ ਦੋਵੇਂ ਇਕੱਠੇ ਹੋਏ। ਬਹਿਸ ਦਾ ਵਿਸ਼ਾ ਫਿਰ ਉਹੀ ਸੀ, ਜਿੱਤਿਆ ਬੰਦਾ ਆਪਣੀ ਜਿੱਤ ਦਾ ਜਸ਼ਨ ਹਾਲੇ ਤੱਕ ਮਨਾਉਣਾ ਚਾਹੁੰਦਾ ਸੀ ਅਤੇ ਹਾਰਿਆ ਹਾਲੇ ਵੀ ਰੱਬ ਦੇ ਉੱਤੇ ਵੋਟ ਰੱਖ ਕੇ ਬੈਠਾ। ਨਾਇਓਮ ਬੋਲਿਆ, ਇਵਾਨ ਤੂੰ ਪਿਛਲੀ ਵਾਰੀ ਮੇਰਾ ਰੁਪਈਆ ਜਿੱਤ ਗਿਆ ਸੀ ਨਾ, ਪਿਛਲੀ ਵਾਰ ਚਾਹੇ ਤੂੰ ਮੇਰੇ ਸਾਰੇ ਪੈਸੇ ਜਿੱਤ ਗਿਆ ਸੀ ਨਾ, ਰੱਬ ਨੇ ਮੈਨੂੰ ਹੋਰ ਦੇ ਦਿੱਤੇ। ਤੈਨੂੰ ਪਤਾ ਮੈਨੂੰ ਕੋਈ ਔਕੜ ਨਹੀਂ ਆਈ, ਰੋਟੀ ਖਾਣ ਜੋਗੇ ਪੈਸੇ ਚਾਹੀਦੇ ਸੀ, ਮੈਂ ਰੱਜ ਕੇ ਰੋਟੀ ਖਾਧੀ ਆ। ਅੱਛਾ, ਅਤੇ ਜੇਕਰ ਤੈਨੂੰ ਰੱਬ ਨੇ ਹੀ ਪੈਸੇ ਦਿੱਤੇ ਸੀ ਤਾਂ ਫਿਰ ਆ ਆਪਾਂ ਇੱਕ ਵਾਰੀ ਫਿਰ ਫੈਸਲਾ ਕਰ ਲੈਂਦੇ। ਉਸ ਨੂੰ ਆਪਣੇ ਜਿੱਤਣ ਦੇ ਉੱਤੇ ਕਮਾਣ ਸੀ, ਅੱਜ ਫਿਰ ਉਵੇਂ ਹੀ ਕਰਦੇ ਹਾਂ, ਜਿਹੜਾ ਪਹਿਲਾ ਬੰਦਾ ਸਾਨੂੰ ਮਿਲੂਗਾ ਉਹੀ ਸਾਡਾ ਜੱਜ ਹੋਊਗਾ। ਸ਼ਰਤ ਹਾਰਨ ਵਾਲਾ ਆਪਣੇ ਪੈਸੇ ਲਵੇਗਾ ਅਤੇ ਨਾਲ ਆਪਣਾ ਸੱਜਾ ਹੱਥ ਵੀ ਵੱਢ ਕੇ ਦਊਗਾ। ਦੋਵਾਂ ਨੇ ਸ਼ਰਤ ਦੇ ਉੱਤੇ ਹਾਮੀ ਭਰੀ। ਰਸਤੇ ਦੇ ਵਿੱਚ ਫਿਰ ਉਹੀ ਸ਼ੈਤਾਨ ਮਿਲ ਗਿਆ ਇਨਸਾਨ ਦੇ ਰੂਪ ਦੇ ਵਿੱਚ। ਉਸਨੇ ਜਵਾਬ ਦਿੱਤਾ, ਬਿਲਕੁਲ ਤੁਹਾਡੀ ਆਪਣੀ ਮਿਹਨਤ ਹੈ, ਤੁਹਾਡੀ ਆਪਣੀ ਹਿੰਮਤ ਹੈ, ਰੱਬ ਕੌਣ ਹੁੰਦਾ ਕੁਛ ਕਰਨ ਵਾਲਾ?

ਰੱਬ ਤੇ ਮਿਹਨਤ ਕਰਨ ਵਾਲਿਆਂ ਦੇ ਨਾਲ ਧੱਕਾ ਹੀ ਕਰਦਾ ਹਮੇਸ਼ਾ। ਉਹਨਾਂ ਦੇ ਘਰਾਂ ਦੇ ਵਿੱਚ ਦੁੱਖ ਤਕਲੀਫਾਂ ਹੀ ਦਿੰਦਾ। ਫਿਰ ਕੀ ਸੀ, ਉਹ ਇੱਕ ਵਾਰੀ ਫੇਰ ਹਾਰ ਗਿਆ। ਆਪਣੇ ਪੈਸੇ ਵੀ ਦਿੱਤੇ ਤੇ ਆਪਣਾ ਸੱਜਾ ਹੱਥ ਵੀ ਵੱਢ ਕੇ ਦੇਣਾ ਪਿਆ। ਨਾਓਮ ਸੋਚਣ ਦੇ ਲਈ ਮਜਬੂਰ ਹੋ ਗਿਆ। ਬਹੁਤ ਦੇਰ ਤੱਕ ਸੋਚਦਾ ਰਿਹਾ, ਮੈਂ ਬਿਨਾਂ ਸੱਜੇ ਹੱਥ ਦੇ ਹੁਣ ਕੰਮ ਕਿੱਦਾਂ ਕਰੂੰਗਾ, ਮੈਨੂੰ ਰੋਟੀ ਕੌਣ ਖਵਾਊਗਾ, ਕੀ ਵਾਕਈ ਰੱਬ ਹੈਗਾ। ਇੱਕ ਵਾਰੀ ਤਾਂ ਮਨ ਦੇ ਵਿੱਚ ਸ਼ੰਕਾ ਆ ਗਿਆ, ਪਰ ਉਹਦਾ ਨਿਸ਼ਚਾ, ਉਹਦਾ ਇਰਾਦਾ ਬੜਾ ਦ੍ਰਿੜ ਸੀ। ਇੱਕ ਮਨ ਕਹਿੰਦਾ ਕਿ ਤੂੰ ਸ਼ਾਇਦ ਐਵੇਂ ਹੀ ਮੰਨੀ ਜਾਂਦਾ, ਪਰ ਦੂਸਰਾ ਮਨ ਕਹਿੰਦਾ ਨਹੀਂ, ਰੱਬ ਹੈਗਾ ਵਾ, ਜੋ ਵੀ ਉਹ ਕਰ ਰਿਹਾ ਉਹ ਚੰਗਾ ਕਰ ਰਿਹਾ। ਇਹਨਾਂ ਸੋਚਿਆ ਅਤੇ ਉੱਠ ਕੇ ਦਰਿਆ ਕੰਢੇ ਜਾ ਬੈਠਾ। ਦਰਿਆ ਕੰਢੇ ਇੱਕ ਕਿਸ਼ਤੀ ਦੇ ਵਿੱਚ ਪੈ ਗਿਆ। ਅੱਧੀ ਰਾਤ ਹੋਈ, ਕਰੀਬ ਬਹੁਤ ਸਾਰੇ ਸ਼ਤਾਨ ਉਸ ਕਿਸ਼ਤੀ ਦੇ ਵਿੱਚ ਜਮ੍ਹਾਂ ਹੋਏ, ਇੱਕ ਦੂਸਰੇ ਦੇ ਨਾਲ ਆਪਣੀਆਂ ਕਾਰਸਤਾਨੀਆਂ ਬਿਆਨ ਕਰਨ ਦੇ ਲਈ। ਅੱਧੀ ਰਾਤ ਦੇ ਸਮੇਂ ਜੋ ਸ਼ੈਤਾਨਾਂ ਦੀ ਉੱਥੇ ਮੀਟਿੰਗ ਹੋਈ, ਉਹਦੇ ਵਿੱਚ ਇੱਕ ਨੇ ਕਿਹਾ, ਮੈਂ ਅੱਜ ਦੋ ਕਿਸਾਨਾਂ ਨੂੰ ਆਪਸ ਦੇ ਵਿੱਚ ਲੜਾ ਦਿੱਤਾ, ਉਹਨਾਂ ਨੇ ਮੇਰੀ ਮਦਦ ਲੈਣ ਦੇ ਲਈ ਬੜੀ ਵੱਡੀ ਗਲਤੀ ਕਰ ਦਿੱਤੀ। ਤੁਹਾਨੂੰ ਪਤਾ ਉਹ ਨੰਗ ਤਾਂ ਕੀਤਾ, ਮੈਂ ਉਹਦਾ ਅੱਜ ਸੱਜਾ ਹੱਥ ਵੀ ਕਟਵਾ ਦਿੱਤਾ। ਦੂਜੇ ਨੇ ਕਿਹਾ, ਇਹ ਕਿਹੜੀ ਵੱਡੀ ਗੱਲ ਹੈ, ਜੇਕਰ ਉਹ ਆਪਣੇ ਹੱਥ ਨੂੰ ਤਰੇਲ ਦੇ ਉੱਤੇ ਤਿੰਨ ਵਾਰੀ ਫੇਰੂਗਾ ਤਾਂ ਹੱਥ 'ਤੇ ਉਹਦਾ ਫਿਰ ਵਾਪਸ ਉਗਾਉਣਾ, ਸੋ ਇਹ ਕੋਈ ਵੱਡੀ ਗੱਲ ਨਾ ਹੋਈ। ਤੂੰ ਮੇਰੀ ਸੁਣ, ਮੈਂ ਇੱਕ ਅਮੀਰ ਆਦਮੀ ਦੀ ਕੁੜੀ ਦਾ ਖੂਨ ਚੂਸ ਕੇ ਆਇਆ, ਅੱਧ ਮੋਇਆ ਕਰਕੇ ਛੱਡ ਆਇਆ, ਬਿਸਤਰ 'ਤੇ ਹਿੱਲ ਵੀ ਨਹੀਂ ਸਕਦੀ। ਚੌਥਾ ਬੋਲਿਆ, ਇਹ ਕਿਹੜਾ ਵੱਡਾ ਕੰਮ ਹੈ, ਜੇਕਰ ਕੋਈ ਸ਼ਖਸ ਉਸ ਕੁੜੀ ਨੂੰ ਠੀਕ ਕਰਨਾ ਚਾਹੇ ਤਾਂ ਫਲਾਂ ਫਲਾਂ ਬੂਟੀ ਉਹ ਰਗੜ ਕੇ ਉਬਾਲ ਕੇ ਤਿੰਨ ਵਾਰੀ ਉਹਨੂੰ ਦੇਵੇ ਤਾਂ ਤੰਦਰੁਸਤ ਹੋ ਜਾਵੇਗੀ, ਚੰਗੀ ਭਲੀ ਹੋ ਜਾਵੇਗੀ, ਇਹ ਕੋਈ ਵੱਡੀ ਗੱਲ ਥੋੜ੍ਹੀ ਹੋਈ। ਅਤੇ ਨਾਲ ਉਹਨੇ ਬੂਟੀ ਵੱਲ ਨੂੰ ਇਸ਼ਾਰਾ ਵੀ ਕਰ ਦਿੱਤਾ। ਪੰਜਵਾਂ ਸ਼ਤਾਨ ਬੋਲਿਆ, ਇਹ ਕੋਈ ਗੱਲਾਂ ਹੋਈਆਂ ਭਲਾ, ਇੱਕ ਤਲਾਬ ਦੇ ਨਾਲ ਉਹ ਵੇਖਦੇ ਹੋ ਜਿਹੜੀ ਕਿਸਾਨ ਦੀ ਚੱਕੀ ਆ, ਉਹ ਵੀ ਬੜਾ ਰੱਬ ਨੂੰ ਮੰਨਦਾ, ਚਿਰਾਂ ਤੋਂ ਕੋਸ਼ਿਸ਼ ਕਰ ਰਿਹਾ ਕਿ ਉਹਦੀ ਚੱਕੀ ਸਹੀ ਚੱਲੇ, ਪਰ ਜਦੋਂ ਕਦੇ ਉਹ ਪਾਣੀ ਦਾ ਵਹਾਅ ਇੱਕ ਤਰਫ ਛੱਡਦਾ ਤਾਂ ਮੈਂ ਬੰਦ ਵਿੱਚ ਮੋਰੀ ਕਰ ਦਿੰਦਾ। ਛੇਵੇਂ ਸ਼ਤਾਨ ਨੇ ਕਿਹਾ, ਇਹ 'ਚ ਤੇਰੀ ਕੀ ਕਾਰਸਤਾਨੀ ਹੈ, ਇਹ ਤਾਂ ਉਹ ਕਿਸਾਨ ਹੀ ਬੇਵਕੂਫ ਹੋਇਆ ਨਾ, ਉਹਨੂੰ ਚਾਹੀਦਾ ਸੀ ਕਿ ਉਸ ਬੰਦ ਦੇ ਨਾਲ ਬਹੁਤ ਸਾਰਾ ਘਾਹ ਫੂਸ ਇਕੱਤਰ ਕਰਕੇ ਲਗਾ ਦੇਵੇ ਅਤੇ ਬਸ ਮਸਲਾ ਹੱਲ। ਤੇਰਾ ਇਹਦੇ ਵਿੱਚ ਕੀ ਕੰਮ ਹੋਇਆ? ਹੁਣ ਉੱਧਰ ਨਾਓਮ ਸ਼ਤਾਨਾਂ ਦੀਆਂ ਸਾਰੀਆਂ ਗੱਲਾਂ ਸੁਣ ਰਿਹਾ, ਬੜੇ ਧਿਆਨ ਦੇ ਨਾਲ, ਬੜੇ ਗੌਰ ਦੇ ਨਾਲ। ਇਸ ਦੇ ਲਈ ਸ਼ਾਇਦ ਰੱਬ ਨੇ ਉਹਦਾ ਸਾਥ ਦਿੱਤਾ ਸੀ। ਸ਼ੈਤਾਨਾਂ ਤੋਂ ਸੁਣੇ ਦੇ ਮੁਤਾਬਿਕ ਅਗਲੇ ਦਿਨ ਉੱਠਿਆ, ਤਰੇਲ 'ਤੇ ਆਪਣਾ ਹੱਥ ਰਗੜਿਆ ਅਤੇ ਉਹਦਾ ਹੱਥ ਵਾਪਸ ਆ ਚੁੱਕਾ ਸੀ। ਫਿਰ ਉਹਨੇ ਕਿਸਾਨ ਦੀ ਚੱਕੀ ਵੀ ਦਰੁਸਤ ਕਰ ਦਿੱਤੀ ਅਤੇ ਫਿਰ ਉਹਨੇ ਅਮੀਰ ਆਦਮੀ ਦੀ ਕੁੜੀ ਨੂੰ ਵੀ ਤੰਦਰੁਸਤ ਕਰ ਦਿੱਤਾ। ਅਮੀਰ ਆਦਮੀ ਅਤੇ ਕਿਸਾਨਾਂ ਨੇ ਉਸ ਤੋਂ ਖੁਸ਼ੀ ਜ਼ਾਹਰ ਕੀਤੀ, ਬਹੁਤ ਸਾਰਾ ਉਹਨੂੰ ਇਨਾਮ ਦਿੱਤਾ, ਮਾਲਾਮਾਲ ਕਰ ਦਿੱਤਾ ਅਤੇ ਹੁਣ ਉਹ ਬੜੀ ਸੋਹਣੀ ਖੁਸ਼ੀ ਖੁਸ਼ੀ ਜ਼ਿੰਦਗੀ ਬਤੀਤ ਕਰਨ ਲੱਗਾ ਸੀ। ਇੱਕ ਦਿਨ ਉਹੀ ਪੁਰਾਣਾ ਸਾਥੀ ਉਹਨੂੰ ਦੁਬਾਰਾ ਮਿਲਿਆ, ਵੇਖ ਕੇ ਬਹੁਤ ਹੈਰਾਨ ਹੋਇਆ, ਤੇਰਾ ਇੱਕ ਹੱਥ ਵਾਪਸ ਕਿੱਦਾਂ ਆ ਗਿਆ, ਭਲਾ ਦੱਸ ਤੂੰ ਇੰਨਾ ਅਮੀਰ ਕਿੱਦਾਂ ਹੋ ਗਿਆ। ਬੜੇ ਸਾਰੇ ਸਵਾਲ ਸੀ ਉਹਦੇ ਕੋਲ, ਕਿਉਂਕਿ ਉਹ ਵੀ ਅਮੀਰ ਹੋਣਾ ਚਾਹੁੰਦਾ ਸੀ। ਨਿਯਮ ਝੂਠ ਨਹੀਂ ਸੀ ਮਾਰਨਾ ਚਾਹੁੰਦਾ, ਉਹ ਰੱਬ ਦਾ ਬੰਦਾ ਸੀ ਅਤੇ ਰੱਬ ਦੇ ਬੰਦੇ ਕਦੀ ਝੂਠ ਨਹੀਂ ਬੋਲਦੇ। ਉਹਨੇ ਸਾਰੀ ਦੀ ਸਾਰੀ ਕਹਾਣੀ ਆਪਣੇ ਦੋਸਤ ਨੂੰ ਬਿਆਨ ਕਰ ਦਿੱਤੀ। ਇਵਾਨ ਨੇ ਉਹ ਸਾਰੀ ਕਹਾਣੀ ਸੁਣੀ, ਬੜੇ ਗੌਰ ਦੇ ਨਾਲ ਸੁਣੀ ਅਤੇ ਸੋਚਿਆ, ਮੈਂ ਵੀ ਇੱਦਾਂ ਹੀ ਕਰੂੰਗਾ, ਮੈਂ ਵੀ ਅਮੀਰ ਬਣ ਜੂੰਗਾ, ਇਹਦੇ ਤੋਂ ਵੀ ਜ਼ਿਆਦਾ ਅਮੀਰ ਬਣੂੰਗਾ। ਓਨਾ ਕੀ ਸਮਾਂ ਹੋਇਆ,
ਉਸੇ ਹੀ ਦਰਿਆ ਦੇ ਉੱਤੇ ਉਸੇ ਕਿਸ਼ਤੀ ਦੇ ਕੰਢੇ ਜਾ ਪਿਆ। ਅੱਧੀ ਰਾਤ ਦੇ ਨੇੜੇ ਫਿਰ ਸਾਰੇ ਸ਼ੈਤਾਨ ਜਮ੍ਹਾਂ ਹੋਏ। ਆਪਸ ਦੇ ਵਿੱਚ ਫਿਰ ਦੁਬਾਰਾ ਉਹੀ ਗੱਲਾਂ ਬਾਤਾਂ ਹੋਈਆਂ। ਇੱਕ ਕਹਿਣ ਲੱਗਾ, ਓਏ ਮੈਨੂੰ ਸ਼ੱਕ ਆ ਸਾਡੀਆਂ ਕੋਈ ਗੱਲਾਂ ਸੁਣਦਾ ਰਾਤ ਨੂੰ, ਨਹੀਂ ਤਾਂ ਕਿਸਾਨ ਦਾ ਕੰਮ ਨਾ ਸਹੀ ਚੱਲਦਾ, ਉਹ ਕੁੜੀ ਚੰਗੀ ਭਲੀ ਨਾ ਹੋ ਜਾਂਦੀ, ਉਹ ਬੰਦੇ ਦਾ ਹੱਥ ਨਾ ਵਾਪਸ ਆ ਜਾਂਦਾ। ਇਹਦਾ ਮਤਲਬ ਕਿ ਸਾਡੀਆਂ ਗੱਲਾਂ ਕੋਈ ਰਾਤ ਨੂੰ ਬਹਿ ਕੇ ਇੱਥੇ ਸੁਣਦਾ, ਹੋਵੇ ਨਾ ਤਾਂ ਪਹਿਲਾਂ ਆਸ ਪਾਸ ਚੈੱਕ ਕਰ ਲਿਆ ਜਾਵੇ। ਸਾਰੇ ਸ਼ੈਤਾਨ ਆਸ ਪਾਸ ਜਦੋਂ ਵੇਖਣ ਲੱਗੇ ਤਾਂ ਬਹੁਤਾ ਸਮਾਂ ਨਾ ਲੱਗਾ, ਇਵਾਨ ਉਹਨਾਂ ਦੇ ਹੱਥ ਆ ਗਿਆ। ਫਿਰ ਕੀ ਸੀ, ਕਹਿੰਦੇ ਨੇ ਉਹਨਾਂ ਨੇ ਇਵਾਨ ਦੀ ਬੋਟੀ ਬੋਟੀ ਕਰ ਛੱਡੀ। ਮਾਸਾ ਮਾਸਾ ਜਿੰਨਾ ਇਵਾਨ ਸ਼ੈਤਾਨਾਂ ਦੇ ਹੱਥੇ ਆਇਆ,

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: You are listening.
3: Haji Haji, Haji Haji, Haji Haji, Radio Haji,
2: Radio Haji, 1674 AM, 24/7 Indian Radio, Sydney ka apna Indian Radio Station,
3: Radio Haji.
2: Stay tuned.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: जवाका दी एक्टिंग है कमाल, पवेगा हुण धमाल।
1: ਆਸਟ੍ਰੇਲੀਆ ਸਿਰਫ $310 ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au।
2: ਚਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਇਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ, ध्यान से इश्क कीजिए, क्योंकि शादी नहीं हो सकती है। सो दोस्तों, मैं हूँ आपका अपना राजीव ठाकुर और आप सुनते रहिए रेडियो हांजी 1674 AM। हंसिए, मस्त रहिए, नाचते रहिए।